ਦੇਵ ਜਾਗਤ ਸੋਵਤ ਬਹੁ ਪ੍ਰਕਾਰ ਗੁਰਮੁਖ ਜਾਗੇ ਸੋਈ ਸਾਰ ਏ ਦੇਹੀ ਕੇ ਅਧਿਕ ਕਾਮ ਕਹਿ ਕਬੀਰ ਪਜ ਰਾਮ ਨਾਮ ਜੋ ਖਸਮ ਹੈ ਜਾਇਆ ਪੂਤ ਬਾਬ ਖੇ ਲਾਇਆ ਬਿਨ ਸਰਵਣਾ ਖੀਰ ਪਿਲਾਇਆ ਦੇਖੋ ਲੋਗਾ ਕਲ ਕੋ ਪਾਓ ਸੁਤ ਮੁਕਲਾਈ ਆਪਣੀ ਮਾਓ ਰਹਾਓ ਪਗਾ ਬਿਨ ਹੁਰੀਆ ਮਾਰਤਾ ਬਦਨੇ ਬਿਨ ਖਿਰ ਖਿਰ ਹਾਸਤਾ ਨਿੰਦਰਾ ਬਿਨ ਨਰ ਪੈ ਸੋਵੇ ਬਿਨ ਬਾਸਨ ਖੀਰ ਬਿਲੋਵੇ ਬਿਨ ਅਸਥਨ ਗਊ ਲਵੇਰੀ ਪੈਂਡੇ ਬਿਨ ਬਾਟ ਕਨੇਰੀ ਬਿਨ ਸਤਗੁਰ ਬਾਟ ਨਾ ਪਾਈ ਕਹੋ ਕਬੀਰ ਸਮਝਾਈ ਪ੍ਰਹਿਲਾਦ ਪਠਾਏ ਪੜਨ ਸਾਲ ਸੰਗ ਸਖਾ ਬੋਲੀਏ ਬਾਲ ਮੁਖ ਕਾਂ ਪੜਾਵਸ ਆਲ ਜਾਲ ਮੇਰੀ ਪਟਿਆ ਲਿਖ ਦਿਓ ਸ੍ਰੀ ਗੋਪਾਲ ਨਹੀਂ ਛੋਡੋ ਰੇ ਬਾਬਾ।

ਹਰ ਨਾਗਸ ਛੇਦਿਓ ਨਖ ਬਿਦਾਰ ਓਏ ਪਰਮ ਪੁਰਖ ਦੇਵਾਦ ਦੇਵ ਭਗਤ ਹੇਤ ਨਰਸਿੰਘ ਭੇਵ ਕਹਿ ਕਬੀਰ ਕੋ ਲਖੇ ਨਾ ਪਾਰ ਪ੍ਰਹਿਲਾਦ ਉਧਾਰੇ ਅਨਕ ਬਾਰ।

ਰਾਜ ਸਹਿਜ ਸਮਾਨੋ ਤਾਂ ਪਰਮ ਭਾਜ ਬਸੰਤ ਹਿੰਡੋਲ ਕਰ ਦੂਜਾ ਇੱਕ ਓ ਅੰਕਾਰ।

ਪੇਟ ਹਾਂਕਤੀ ਸਰ ਤੋਵਨ ਚਾਲੀ ਲਾਡੁਲੀ ਹਰਹਾਉ ਤੋਬੀ ਤੋਵੇ ਬਿਰੇ ਬਿਰਾਤਾ ਹਰ ਚਰਨ ਮੇਰਾ ਮਨ ਰਾਤਾ ਪੰਥ ਨਾਮ ਦਿਓ।

ਭੂਗ ਪਿਆ ਸੀ। ਦਰਸ਼ਨ ਦੇਖਤ ਹੀ ਮਨ ਮਾਨਿਆ, ਜਲ ਰਸ ਕਾਮਲ ਬੇਗਾ ਸੀ। ਊਨ ਵ ਕਣਹਾਰ ਗਰਜੈ ਬਰਸੈ, ਕੋਕਲ ਮੋਰ ਬੈਰਾਗੈ।

ਸਤ ਸੰਗਤ ਪਗ ਨਹਾਏ ਤੂਰ, ਦੁਰਮਤ ਵਿਕਾਰ ਮਲੀਨ ਮਤ ਹੋਸ਼ੀ, ਹਿਰਦਾ ਕਸੁੱਧ ਲਾਗਾ ਮੋਹ ਕੂਰ, ਬਿਨ ਕਰਮਾਂ ਕਿਉ ਸੰਗਤ ਪਾਈਏ।

ਨਾਨਕ ਸੰਤ ਮਿਲੇ ਘਰ ਪਾਈਏ, ਜਨ ਘਰ ਭੇਟਿਆ ਰਾਮ ਹਜੂਰ। ਸਾਰੰਗ ਮਹੱਲਾ ਚੌਥਾ, ਗੋਬਿੰਦ ਚਰਨਨ ਕਉ ਬਲਿਹਾਰੀ, ਭਵਜਲ ਜਗਤ ਨ ਜਾਈ।

ਆਨ ਦਿਨ ਰਾਮ ਨਾਮ ਜਪ ਹਿਰਦੇ ਸਰਬ ਕਲਾ ਗੁਣਕਾਰੀ ਪ੍ਰਭ ਅਗਮ ਅਗੋਚਰ ਰਵਿਆ ਸਰਬ ਠਾਈ ਮਨ ਤਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਪਾਇਆ ਹਿਰਦੇ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ

ਜਿਨ ਉਪਰ ਗੁਰਮੁਖ ਮਨ ਮਾਨਿਆ ਤਿਨਕੇ ਕਾਜ ਸਵਾਰੇ ਰਖਾਉ। ਜੋ ਜਨ ਦੀਨ ਪਏ ਗੁਰ ਅਗੇ ਤਿਨਕੇ ਦੁਖ ਨਿਵਾਰੇ। ਅਨਦਨ ਭਗਤ ਕਰੇ ਗੁਰ ਅਗੇ ਗੁਰ ਕੇ ਸ਼ਬਦ ਸਵਾਰੇ। ਹਿਰਦੇ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੇ ਰਸ ਵਿਚਾਰੇ। ਗੁਰ ਪ੍ਰਸਾਦ ਅੰਮ੍ਰਿਤ ਰਸ ਜੀਨਿਆ ਓਏ ਪਾਵੇ ਮੋਹ ਦੁਆਰੇ। ਸਤਿਗੁਰ ਪੁਰਖ ਅਚਲ ਅਚਲਾ ਮਤ ਜੇ ਦ੍ਰਿੜਤਾ ਨਾਮ ਅਧਾਰੇ। ਤਿਸ ਆਗੇ ਜੀਓ ਦੇਵੋ ਆਪਣਾ ਹਉ ਸਤਿਗੁਰ ਕੈ ਬਲਿਹਾਰੇ। ਮਨਮੁਖ ਭ੍ਰਮ ਦੂਜੇ ਪਾਏ ਲਾਗੇ ਅੰਤਰ ਅਗਿਆਨ ਗੁਬਾਰੇ। ਸਤਿਗੁਰ ਦਾਤਾ ਨਦਰ ਨ ਆਵੇ ਨਾ ਉਰਵਾਰ ਨ ਪਾਰੇ। ਸਰਬੇ ਘਟ ਘਟ ਰਵਿਆ ਸਵਾਮੀ ਸਰਬ ਕਲਾ ਕਲ ਤਾਰੇ। ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲਿਹੋ ਉਬਾਰੇ। ਸਾਰਗ ਮੁਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਏ। ਜੁਗ ਜੁਗ ਕਰੇ ਸੋ ਸਤਕਰ ਮਾਨੋ ਗੁਰਮੁਖ ਨਾਮ ਰਹੋ ਲਿਵ ਲਾਏ ਰਹਾਓ। ਗੋਬਿੰਦ ਪ੍ਰੀਤ ਲੱਗੀ ਅਤ ਮੀਠੀ ਅਵਰ ਵਿਸਰ ਸਭ ਜਾਏ। ਅਨ ਦਿਨ ਰਹਿਸ ਪਿਆ ਮਨ ਮਾਨਿਆ ਜੋਤੀ ਜੋਤ ਮਿਲਾਏ। ਜਪ ਗੁਣ ਗਾਏ ਤਬ ਹੀ ਮਨ ਤ੍ਰਿਪਤ ਹੈ ਸ਼ਾਂਤ ਵਸੇ ਮਨ ਆਏ। ਗੁਰ ਕਿਰਪਾਲ ਪਏ ਤਾ ਪਾਇਆ ਹਰ ਚਰਣੀ ਚਿਤ ਲਾਏ। ਮਤ ਪ੍ਰਗਾਸ ਪਈ ਹਰ ਧਿਆਇਆ ਗਿਆਨ ਤਤ ਲਿਵ ਲਾਏ। ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਧ ਲਗਾਏ। ਹਿਰਦੇ ਕਪਟ ਨਿਰਕਪਟ ਕਮਾਵੇ ਮੁਖੋਂ ਹਰ ਹਰ ਸੁਣਾਏ। ਅੰਤਰ ਲੋਭ ਮਹਾ ਗੁਬਾਰਾ ਤੋ ਕੂਟੇ ਦੁਖ ਖਾਏ। ਜਬ ਸੋ ਪ੍ਰਸੰਨ ਪਏ ਪ੍ਰਾ ਮੇਰੇ ਗੁਰਮੁਖ ਪਰਚਾ ਲਾਏ। ਨਾਨਕ ਨਾਮ ਨਿਰੰਜਨ ਪਾਇਆ ਨਾਮ ਜਪਤ ਸੁਖ ਪਾਏ। ਸਾਰਗ ਮੁਹੱਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰੇ ਹੀਰੇ ਸਤਿਗੁਰ ਪ੍ਰੀਤ ਲਗਾਈ। ਮਨ ਹਰ ਹਰ ਕਥਾ ਸੁਖਾਨੀ ਰਖਾਓ ਦੀਨ ਦਿਆਲ ਹੋ ਭੋਜਨ ਉਪਰ ਜਨ ਦੇਵ ਹੋ ਅਕਥ ਕਹਾਨੀ। ਸੰਤ ਜੇ ਨਾਮ ਮਿਲ ਹਾਰਸ ਪਾਇਆ ਹਰ ਮਨ ਤਨ ਮੀਠ ਲਗਾਨੀ। ਹਰ ਕੇ ਰੰਗ ਰਤੇ ਬੈਰਾਗੀ ਜਿਨ ਗੁਰਮਤ ਨਾਮ ਪਛਾਨੀ। ਪੁਰਖੇ ਪੁਰਖ ਮਿਲਿਆ ਸੁਖ ਪਾਇਆ ਸਭ ਚੁੱਕੀ ਆਮਣ ਜਾਨੀ। ਨੈਣੀ ਬਿਰੋ ਦੇਖਾ ਪ੍ਰਸਵਾਮੀ ਰਸਨਾ ਨਾਮ ਵਖਾਨੀ। ਸ਼੍ਰਵਣੀ ਕੀਰਤਨ ਸੁਣੋ ਦਿਨ ਰਾਤੀ ਹਿਰਦੇ ਹਰ ਹਰ ਪਾਨੀ। ਪੰਚ ਜਨਾ ਗੁਰ ਵਸਗਤ ਆਣੇ ਤਉ ਉਨ ਮਨ ਨਾਮ ਲਗਾਨੀ। ਜਨ ਨਾਨਕ ਹਰ ਕਿਰਪਾ ਧਾਰੀ ਹਰ ਰਾਮੇ ਨਾਮ ਸਮਾਨੀ। ਸਾਰਗ ਮਹੱਲਾ ਚੌਥਾ ਜਪ ਮਨ ਰਾਮ ਨਾਮ ਪੜ ਸਾਰ। ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨੇਪਲ ਸਭ ਵਿਸਥਾਰ ਰਹਾਓ। ਕਿਆ ਲੀਜੇ ਕਿਆ ਤਜੀਏ ਬੋਰੇ ਜੋ ਦੀਸੇ ਸੋਸ਼ਿਆਰ। ਜਿਸ ਵੇਖਿਆ ਕਹੋ ਤੁਮ ਆਪਣੀ ਕਰ ਜਾਨੋ ਤਾ ਛਾੜ ਜਾਓ ਸਿਰ ਭਾਰ। ਤਿਲ ਤਿਲ ਪਲ ਪਲ ਔਧ ਫੁਨ ਘੱਟ ਬੂਝ ਨਾ ਸਕੇ ਗਵਾਰ। ਜੋ ਕੁਛ ਕਰੇ ਜੇ ਸਾਥ ਨਾ ਚਾਲੇ ਤੋ ਸਾਖਤ ਕਾ ਆਚਾਰ। ਸੰਤ ਜਨਾ ਕੇ ਸੰਗ

ਪਰ ਸਤਿਗੁਰ ਪ੍ਰਸਾਦ ਤਾਹੇ ਪੂਤ ਜਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹੋ ਤਿਨ ਸਿਉ ਜਗਰਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਵ ਕਰਤ ਹੋ ਸੋ ਤਨ ਕਿਸੇ ਨਾ ਆਪ ਖਿਨ ਮੈਂ ਛੋੜ ਜਾਏ ਵਿਖਿਆ ਰਸ ਤਉ ਲਾਗੇ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨ ਕੇ ਜਪ ਹੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ।

ਤਾਬ ਗੁਣ ਸੁਆਮੀ ਗਨ ਨਾ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੇ ਆਪਣੀ ਭਾਂਤ ਹਰ ਕੇ ਨਿਗਟ ਨਿਗਟ ਹਰ ਨਿਗਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਭਗਾਤ ਤੇ ਹਰ ਕੇ ਜਾਨ ਹਰ ਸਿਉ ਰਲ ਮਿਲੇ ਜੈਸੇ ਜਾਨ ਨਾਨਕ ਸਰਲੇ ਸਲ ਮਿਲਾ ਆਰੰਗ ਮਹੱਲਾ ਚੌਥਾ ਜਾਪਮਾਨ ਨਰ ਹਰੇ ਨਰ ਹਰ ਸੁਆਮੀ ਹਰ

ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵੜਪਾਗ ਮਥੋਰਾ, ਤਿੰਨ ਜਨ ਕੇ ਸਭ ਪਾਪ ਗਏ, ਸਭ ਦੁਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ, ਹਰ ਰਾਮ ਬੋਲੋ ਹਰ ਸਾਧੂ, ਹਰ ਕੇ ਜਨ ਸਾਧੂ

ਤਾ ਸਿਉ ਗੋਸ਼ਟ ਹਰ ਸਾਧਨ ਸਿਉ ਲਿਵਲਾਓ। ਜਨ ਨਾਨਕ ਪਾਇਆ ਹੈ ਗੁਰਮਤ, ਹਰ ਦਿਉ ਦਰਸ ਮਨ ਚਾਓ। ਸਾਰਗ ਮੁਹੱਲਾ ਪੰਜਵਾਂ, ਹਰ ਜੀਉ ਅੰਤਰ ਜਾਮੀ ਜਾਨ, ਕਰਤ ਬੁਰਾਈ ਮਾਨਕ ਤੇ ਛੁਪਾਈ। ਸਾਖੀ ਪੂਤ ਪਵਾਨ ਰਗਾਓ, ਬੈਸਨੂ ਨਾਮ ਕਰਤ ਖੜ ਕਰਮਾ, ਅੰਤਰ ਲੋਭ ਜੁਠਾਨ। ਸੰਸਭਾ ਕੀ ਨਿੰਦਾ ਕਰਤੇ, ਡੂਬੇ ਸਭ ਅਗਿਆਨ।

ਕਾਲ ਕਰੇ ਸਾ ਵਰਤਾ ਜੋ ਸਬਰੀ ਦੰਪਾਨ। ਪ੍ਰਭੂ ਭੁਲਾਏ ਉਜੜ ਪਾਏ ਨੇਫਲ ਸਭ ਕਰਮਾਨ, ਸੋ ਗਿਆਨੀ ਸੋ ਬੈਸਨੋ ਪੜਿਆ ਜਿਸ ਕਰੀ ਕਿਰਪਾ ਭਗਵਾਨ। ਹੁਣ ਸਤਿਗੁਰ ਸੇਵ ਪਰਮ ਪਦ ਪਾਇਆ ਉਧਰਿਆ ਸਗਲ ਵਿਸਵਾਨ, ਕਿਆ ਹਮ ਕਥ ਕਿਸ ਕਥ ਨਹੀਂ ਜਾਣੇ ਪ੍ਰਭਾਵੇ ਤਿਵੇ ਬੁਲਾਨ। ਸਾਧ ਸੰਗਤ ਕੀ ਤੂਰ ਇਕ ਮੰਗੋ ਜਨ ਨਾਨਕ ਪਯੋ ਸਰਾਨ, ਸਾਰਗ ਮਹੱਲਾ ਪੰਜਵਾਂ ਆਪ ਮੋਰੋ ਨਾਚਨੋ ਰਹੋ, ਲਾਲ ਰੰਗੀਲਾ ਸਹਿਜੇ ਪਾਇਓ ਸਤਿਗੁਰ ਬਚਨ ਲਹੋ ਰਗਾਓ, ਪੁਆਰ ਕੰਨਿਆ ਜੈਸੇ ਸੰਗ ਸਹੇਰੀ ਤਿਰਿਆ ਬਚਨ ਉਪਹਾਸ ਕਹੋ। ਜੋ ਸੁਰਜਨ ਗ੍ਰਹਿ ਪੀਤਰ ਆਇਓ ਤਾਬ ਮੁਖ ਕਾਜ ਲਜੋ, ਜਿਉਂ ਕਣਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ, ਜਬ ਤੇ ਸੁਧ ਪਏ ਗਏ ਬਾਰੇ ਤਬ ਤੇ ਥਾਨ ਥਿਰੋ, ਜੋ ਦਿਨ ਰੈਣ ਤਉ ਲਓ ਬਜਿਓ ਮੂਰਤ ਘਰੀ ਪਲੋ, ਬਜਾਵਨ ਹਾਰਿਓ ਊੜ ਸੁਧਾਰਿਓ ਤਾਂ ਫਿਰ ਬਾਜ ਨਾ ਪਇਓ, ਜੈਸੇ ਕੁੰਭ ਉਦਕ ਪੂਰ ਆਨਿਓ ਤਾਂ ਕੋ ਪਿੰਨ ਦਿਸਟੋ, ਕਹੋ ਨਾਨਕ ਕੁੰਭ ਜਲੇ ਮੈਂ ਡਾਰਿਓ ਅੰਬੇ ਅੰਬ ਮੇਲੋ। ਸਾਰਗ ਮਹੱਲਾ ਪੰਜਵਾਂ ਅਬ ਪੂਛੇ ਕਿਆ ਕਹਾ, ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਬਰ ਦੇਸਿਓ ਗਹਿ ਰਹਾ ਰਹਾਓ, ਦੁਲਭ ਜਨਮ ਕਿਰੰਕਾਲ ਪਾਇਓ ਜਾਤੋ ਕੌਡੀ ਬਦਲਹਾ, ਕਾਥੂਰੀ ਕੋ ਗਾਖ ਆਇਓ ਲਾਦਿਓ ਕਾਲਰ ਬਿਰਖ ਜਿਵਗਾ, ਆਇਓ ਲਾਭ ਲਾਭਨ ਕੇ ਤਾਈ ਊਂਠਾ ਗੌਰੀ ਸਿਓ ਉਰਜ ਪਹਾ, ਕਾਜ ਬਾਦਰੇ ਲਾਲ ਖੋਈ ਹੈ ਫਿਰ ਇਹ ਅਵਸਰ ਕਦ ਲਗਾ, ਸਗਲ ਪਰਾਧ ਏਕ ਗੁਣ ਨਾਹੀ ਠਾਕਰ ਛੋਡੇ ਦਾਸ ਪਜਹਾ, ਆਈ ਮਸ਼ਟ ਜੜਵਤ ਕੀ ਨਾਈ ਜਿਉਂ ਤਸਕਰ ਦਰ ਸਾਨਿਗਾ, ਆਨ ਉਪਾਉ ਨ ਕੋ ਸੂਜੇ ਹਰ ਦਾਸਾਂ ਸਰਣੀ ਪਰ ਰਖਾ, ਕਹੋ ਨਾਨਕ ਤਬ ਹੀ ਮਨ ਛੁੱਟੀਏ ਜੋ ਸਗਲੇ ਔਗਨ ਮੇੜ ਤਰਖਾ। ਸਾਰਗ ਮਹੱਲਾ ਪੰਜਵਾਂ ਮਾਈ ਤੀਰ ਰਹੀ ਪ੍ਰੇ ਬਹੁਤ ਬੇਰਾਗਿਓ, ਅਨਕ ਭਾਂਤ ਅਨੂਪ ਰੰਗ ਰੇ ਦੇਸਿਓ ਰੁਚੇ ਨਾ ਲਾਗੇ ਓ ਰਗਾਓ, ਨਿਸ ਬਾਸਰ ਪ੍ਰੇ ਪ੍ਰੇਮ ਖੁੱਟੇ ਰਹੋ ਨੀਂਦ ਪਲਕ ਨਹੀਂ ਜਾਗਿਓ, ਹਾਰ ਕੱਜਰ ਬਸਤਰ ਅਨਕ ਸੀਗਾਰ ਰੇ ਬਿਨ ਫਿਰ ਸਬੇ ਬਿਖ ਲਾਗਿਓ।

ਆਖਿਓ ਚਰਨ ਬੰਦਨਾ ਅਮੋਲ ਦੱਸ ਰੋ ਦਿਉ ਸਾਧ ਸੰਗਤ ਅਰਦਾਗਿਓ ਕਰੋ ਕਿਰਪਾ ਮੋਏ ਪ੍ਰਭੂ ਮਿਲਾਵੋ ਨਿਮਖ ਦਰਸ ਪੇ ਖਾਗਿਓ ਦਿੱਟ ਭਈ ਤਬ ਪੀਤਰ ਆਇਓ ਮੇਰਾ ਮਨ ਅਨਦਿਨ ਸੀਤ ਲਾਗਿਓ ਕਹੋ ਨਾਨਕ ਰਸ ਮੰਗਲ ਗਾਏ ਸ਼ਬਦ ਅਨਾਹਦ ਵਾਜਿਓ ਸਾਰਗ ਮਹੱਲਾ ਪੰਜਵਾਂ ਮਾਈ ਸਤ ਸਤ ਸਤ ਹਰ ਸਤ ਸਤ ਸਤ ਸਾਧਾ ਬਜਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਟਲੀ ਬਾਧਾ ਰਹਾਓ ਨਿਸ ਬਾਸਰ ਨਖੇਤਰ ਬਿਨਾਸੀ ਰਸ ਸੀਰ ਬੇਨਾਦਾ ਗਿਰਬਦਾ ਜਲ ਪਵਨ ਜਾਏਗੋ ਇਕ ਸਾਧ ਬਜਨ ਅਟਲਾਦਾ ਅੰਡ ਬੇਨਾਸੀ ਜੇਰ ਬੇਨਾਸੀ ਉਤਪੁਸ਼ ਸੇਤ ਬੇਨਾਦਾ ਚਾਰ ਬਿਨਾਸੀ ਖਟੇ ਬਿਨਾਸੀ ਇਕ ਸਾਧ ਬਜਨ ਨੇ ਚਲਾਦਾ ਰਾਜ ਬਿਨਾਸੀ ਤਾਂ ਬਿਨਾਸੀ ਸਾਤਕ ਪੀ ਬੇਨਾਦਾ ਦਿੱਟ ਮਾਨ ਗਏ ਸਗਲ ਬਿਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ ਪਾਇਓ ਨਾ ਜਾਈ ਕਈ ਪਾਂਤਰੇ ਪ੍ਰਨਾਨ ਗੁਰਮਿਲ ਲਾਦਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਬਾਸਬੋ ਗੁਰ ਗੋਬਿੰਦ ਜਾਂ ਸਿਮਨ ਪਇਓ ਹੋਏ ਠਾਕੁਰ ਤਾਂ ਨਗਰ ਸੁਖ ਆਨੰਦ ਰਹਾਓ ਜਾਂ ਬਿਸਰੇ ਠਾਕੁਰ ਪਿਆਰੋ ਤਾਂ ਦੂਖ ਸਭ ਆਪਦ ਜੈ ਗੁਣ ਗਾਏ ਆਨੰਦ ਮੰਗਲ ਰੂਪ ਤਾਂ ਸਦਾ ਸੁਖ ਸੰਪਤ ਜਾਂ ਸਰਵਨ ਹਰ ਕਥਾ ਨਾ ਸੁਣੀਏ ਤੇ ਮਹਾਂ ਭਿਆਨ ਉਦਯਾਨੰਦ ਜਾਂ ਕੀਰਤਨ ਸਾਧ ਸੰਗਤ ਰਸ ਤੈ ਸਗਰ ਵਾਸ ਫਲਾਨੰਦ ਬਿਨ ਸਿਮਰਨ ਕੋੜ ਬਰਖ ਜੀਵ ਹੈ ਸਗਲੀ ਔਧ ਬਿਰਥਾਨੰਦ ਏਕ ਨਿਮਖ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨੰਦ ਸਰਨ ਸਰਨ ਸਰਨ ਪ੍ਰਪਾਵੋ ਦੀਜੇ ਸਾਧ ਸੰਗਤ ਕਿਰਪਾਨੰਦ ਨਾਨਕ ਪੂਰ ਰਹੋ ਹੈ ਸਰਬਮੈ ਸਗਲ ਗੁਣਾ ਵਿਦ ਜਾਨੰਦ ਤਾਰਗ ਮਹੱਲਾ ਪੰਜਵਾਂ ਆਪ ਮੋਹੇ ਆਰਾਮ ਪਰੋ ਸੋ ਪਾਏ ਜੋ ਜੋ ਸਰਨ ਪਰਿਓ ਕਰਣਾ ਨਿਧ ਤੇ ਪਵੇ ਤਰਾਏ ਰਹਾਓ ਸੁਖ ਸੋਇਓ ਅਰ ਸਹਿਜ ਸਮਾਇਓ ਸਹਿਸਾ ਗੁਰੇ ਗਵਾਏ ਜੋ ਚਾਹਤ ਤੋਈ ਹਰ ਕੀਓ ਮਨ ਬਾਛਿਤ ਫਲ ਪਾਏ ਹਿਰਦੇ ਜਪੋ ਨੇਤਰ ਧਿਆਨ ਲਾਓ ਤਰਵਣੀ ਕਥਾ ਸੁਣਾਏ ਚਰਣੀ ਚਲੋ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਤੋੜ ਨ ਕਥੂ ਜਾਏ ਤਮ ਉਪਮਾ ਕੌਣ ਬਡਾਈ ਕਿਆ ਗੁਣ ਕੌਰੀ ਜਾਏ ਹੋਦ ਕਿਰਪਾਲ ਦੀਨ ਦਿਆਲ ਪ੍ਰਭ ਜਨ ਨਾਨਕ ਦਾਸ ਦਿਸਾਏ।

ਜਿਆ ਕੁਰ ਦੇ ਪ੍ਰਗਾਸ ਪਯੋ ਹਰ ਓਆ ਕੀ ਕਹੀ ਨਾ ਜਾਏ ਕਹਾਵਤ ਆਨ ਉਪਾਵ ਜੇ ਤੇ ਕਿਛ ਕਹੀਏ ਤੇ ਤੇ ਸਿੱਖੇ ਪਾਵਤ ਅਚਿੰਤ ਲਾਲ ਗ੍ਰਹਿ ਪੀਤਰ ਪ੍ਰਟਿਓ ਅਗਮ ਜੈਸੇ ਪ੍ਰਖਾਵਤ ਨਿਰਗੁਣ ਨਿਰੰਕਾਰ ਅਵਨਾਸੀ ਅਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਇਸ ਹੀ ਕਹੋ ਬਣ ਆਵਤ ਸਾਰਗ ਮਹੱਲਾ ਪੰਜਵਾਂ ਵਿਖਈ ਦਿਨ ਰੈਨ ਇਹ ਵੀ ਗੁਦਾਰੇ ਗੋਬਿੰਦ ਨਾ ਭਜੇ ਅੰਗ ਬੁੱਧ ਮਾਤਾ ਜਨਮ ਜੂਏ ਜਿਉਂ ਹਾਰੇ ਹਰਹਾਉ ਨਾਮ ਅਮੋਲਾ ਪ੍ਰੀਤ ਨਾ ਤਿਸਿਓ ਪਰ ਨਿੰਦਾ ਹਿਤਕਾਰੇ ਛਾਪਰ ਬਾਂਸ ਵਾਰੇ ਤਿਣਕੋ ਦੁਆਰੇ ਪਾਵਕ ਜਾਰੇ ਕਾਲਰ ਪੋਟ ਉਠਾਵੇ ਮੁੰਡੇ ਅੰਮ੍ਰਿਤ ਮਨ ਤੇ ਡਾਰੇ ਓਡੇ ਬਸਤਰ ਕਾਜਰ ਮੈਂ ਭਰਿਆ ਬੌਰ ਬੌਰ ਫਿਰ ਝਾਰੇ ਕਾਟੇ ਪੇੜ ਡਾਲ ਪਰ ਠੰਡ ਹੋ ਖਾਏ ਖਾਏ ਮੁਸਕਾਰੇ ਗਿਰਿਓ ਜਾਇਰ ਸਤਲ ਪਰਿਓ ਛਿਟੀ ਛਿਟੀ ਸਿਰ ਪਾਰੇ ਨਿਰਵੈਰ ਸੰਗ ਵੈਰ ਚਾਏ ਪਹੁੰਚ ਨਾ ਸਕੇ ਗਵਾਰ।

ਵਿਖਨਸ ਆਗੇ ਦਰਗੇ ਹੋਏ ਖਲਾਸ ਸਰਨ ਤੁਮਾਰੀ ਆਯੋ ਕਰਤੇ ਪਾਰ ਬ੍ਰਹਮਪੂਰਨ ਅਵਨਾਸ ਕਰ ਕਿਰਪਾ ਤੇਰੇ ਚਰਨ ਧਿਆਵੋ ਨਾਨਕ ਮਨ ਤਨ ਦਰਸ ਪਿਆਸ ਸਾਰਗ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਹਾਂ ਲੁਭਾਏ ਆਣ ਕਉ ਈਤ ਊਤ ਪ੍ਰਸਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਹਰਹਾਉ ਅੰਮ੍ਰਿਤ ਨਾਮ ਪ੍ਰੇ ਪ੍ਰੀਤ ਮਨੋਹਰ ਇਹ ਅਗਾਮਨ ਪਾਨ ਕਉ ਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨਿੱਕੀ ਧਿਆਨ ਕਉ ਬਾਣੀ ਮੰਤਰ ਮਹਾਂਪੁਰਖਣ ਕੀ ਮਨੇ ਉਤਾਰਨ ਮਾਨ ਕਉ ਖੋਜ ਲਿਓ ਨਾਨਕ ਸੁਖਤਾਨਾ ਹਰ ਨਾਮਾ ਬਿਸਰਾਮ ਕਉ ਸਾਰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੇ ਸਗਲ ਅਗ ਨਿਮਖੀਏ ਹਰ ਨਾਮ ਧਿਆਏ ਅਰਹਾਉ ਛੋੜ ਸਿਆਣਪ ਬਹੁ ਚਤਰਾਈ ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਪੰਜਨ ਜਮ ਤੇ ਹੋਵੇ ਤਰਮਰਾਏ ਏਕ ਸਬੇਨ ਨਾਹੀ ਕੋ ਦੂਜਾ ਆਨ ਬੀਓ ਲਵੇ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰ ਪ੍ਰਾਣ ਸਾਏ ਸਾਰਗ ਮਹੱਲਾ ਪੰਜਵਾਂ ਹਰ ਜਨ

ਜਗਾ ਦੁਲਾਬ ਦੇ ਜਗ ਹੋਤ ਪੁਨੀਤਾ ਜੰਗ ਕੀ ਤਰਾਸ ਨਿਵਾਰੇ ਮਹਾ ਪੱਤੇ ਪਾਤਕ ਉਤਰੇ ਹਰ ਨਾਮਾ ਉਰਤਾਰੇ ਜੋ ਜੋ ਸੁਨੇ ਰਾਮ ਜਸ ਨਿਰਮਲ ਤਾਕਾ ਜਨਮ ਮਰਨ ਦੁਖ ਨਾਸਾ ਕਹੋ ਨਾਨਕ ਪਾਈ ਗੇ ਵਡਭਾਗੀ ਮਨ ਤਨ ਹੋਏ ਬੇਗਾਸਾ ਸਾਰਗ ਮਹੱਲਾ ਪੰਜਵਾਂ ਦੋ ਪਦੇ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਨ ਕਰ ਆਵਹੁ ਕਰੋ ਜੁਦਰੀਆ ਮਾਨ ਕਰੋ ਅਭਮਾਨੇ ਬੋਲੋ ਭੂਲ ਚੂਕ ਤੇਰੀ ਪ੍ਰੇਚਰੀਆ ਰਹਾਓ ਨਿਕਟ ਸੁਣੋ ਅਰ ਪੇਖੋ ਨਾਹੀ ਭਰਮ ਪਰਮ ਦੁਖ ਪਰਿਆ ਹੋਏ ਕਿਰਪਾਲ ਗੁਰ ਲਾਏ ਪਾਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਕ ਜੇ ਬਿਸਰੇ ਸਵਾਮੀ ਜਾਨੋ ਕੋਟ ਦਿਸ ਲਖ ਬਰੀਆ ਸਾਧ ਸੰਗਤ ਕੀ ਪੀਰ ਜੋ ਪਾਈ ਤੋ ਨਾਨਕ ਹਰ ਸੰਗ ਮਿਰੀਆ ਸਾਰਗ ਮਹੱਲਾ ਪੰਜਵਾਂ ਆਪ ਕਿਆ ਸੋਚੋ ਸੋਚ ਬਿਸਾਰੀ ਕਰਨਾ ਸਾ ਸੋਈ ਕਰ ਰਹਿਆ ਦੇਹ ਨਾਓ ਬਲਿਹਾਰੀ ਰਖਾਓ ਚੌ ਦਿਸ ਫੂਲ ਰਹੀ ਬਿਖਿਆ ਬਿਖ ਗੁਰਮੰਤਰ ਮੂਖ ਗਰੜਾਰੀ ਆਦੇ ਰਾਖਿਓ ਕਰੇ ਆਪਣਾ ਜਿਉ ਜਲ ਕਮਲਾ ਅਲਪਾਰੀ ਹਉ ਨਾਹੀ ਕਿਸ ਮੈਂ ਕਿਆ ਹੁਸਾ ਸਭ ਤੁਮ ਹੀ ਕਲ ਤਾਰੀ ਨਾਨਕ ਭਾਗ ਪ੍ਰਯੋਗਰ ਪਾਛੇ ਰਾਗ ਸੰਤ ਸਤਕਾਰੀ ਸਾਰਗ ਮਹੱਲਾ ਪੰਜਵਾਂ ਆਪ ਮੋਹੇ ਸਰਪ ਪਾ ਬਿਰਕਾਤੇ ਕਰਨ ਕਾਰਨ ਸਮਰਤ ਸੁਵਾਮੀ ਹਰ ਏਕ ਸਤੇ ਮੇਰੀ ਗਾਤੇ ਰਖਾਓ ਦੇਖੇ ਨਾਨਾ ਰੂਪ ਹੋ ਰੰਗਾ ਅਨ ਨਾਹੀ ਤੁਮ ਪਾਤੇ ਦੇ ਆਧਾਰ ਸਰਬ ਕੋ ਠਾਕੁਰ ਜੀ ਪ੍ਰਾਣ ਸੁਖ ਦਾਤੇ ਪ੍ਰਮ ਤੋ ਪ੍ਰਮ ਤੋ ਹਾਰ ਜੋ ਪਰਿਓ ਤੋ ਗੁਰਮਿਲ ਚਿਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੂਖ ਬੇਗਾਨੀ ਰਾਤੇ ਸਾਰਗ ਮਹੱਲਾ ਪੰਜਵਾਂ ਆਪ ਮੋਹੇ ਲਭਦਿਓ ਹੋਏ ਹਰ ਟੇਕਾ ਗੁਰਦਿਆਲ ਪਏ ਸੁਖਦਾਈ ਅੰਧਲੇ ਮਾਨਕ ਦੇਖਾ ਰਖਾਓ ਕਾਟੇ ਅਗਿਆਨ ਤਿਮਰ ਨਿਰਮਲੀਆ ਬੁੱਧ ਵਿਗਾਸ ਬਵੇਕਾ ਜਿਉ ਜਲ ਤਰੰਗ ਫੇਨ ਜਲ ਹੋਈ ਹੈ ਸੇਵ ਠਾਕੁਰ ਪਏ ਏਕਾ ਜੈ ਤੇ ਉੱਠਿਓ ਤੈ ਹੀ ਆਇਓ ਸਭ ਹੀ ਏਕੇ ਏਕਾ ਨਾਨਕ ਦਿਸ਼ਟ ਆਇਓ ਸਭ ਠਾਈ ਪ੍ਰਾਣ ਪਤੀ ਹਰ ਸਮਕਾ ਸਾਰਗ ਮਹੱਲਾ ਪੰਜਵਾਂ ਮੇਰਾ ਮਨ ਏਕੇ ਹੀ ਪ੍ਰੇ ਮੰਗੇ ਪੇਖ ਆਇਓ ਸਭ ਥਾਨ ਦੇਸ ਪ੍ਰੇ ਰੋਮ ਨਾ ਸੰਸਰ ਲਾਗੇ ਰਹਾਓ ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ ਫੇਸੋ ਦਿਸ਼ਟ ਨਾ ਕਰੇ ਰੁਚਾਂਗੇ ਹਰ ਚਾਹੇ ਪ੍ਰੇ ਪ੍ਰੇਮ ਖੁਟੇਰੇ ਜਿਉ ਆਲ ਕਮਲਾ ਲੋਭਾਂਗੇ ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬੰਗੇ ਗੁਰੂ ਨਾਨਕ ਪ੍ਰਾਪਾਏ ਪਠਾਇਓ ਮਿਲੋ ਸਖਾ ਗਲ ਲਾਗੇ ਸਾਰਗ ਮਹੱਲਾ ਪੰਜਵਾਂ ਆਪ ਮੋਹਰੋ ਠਾਕੁਰ ਸਿਓ ਮਨ ਮਾਨਾ ਸਾਧ ਕਿਰਪਾਲ ਦਿਆਲ ਪਏ ਹੈ ਤਿਉ ਛੇਦਿਓ ਦੁਸ਼ਟ ਬੇਗਾਨਾ ਰਖਾਓ ਤੁਮ ਹੀ ਸੁੰਦਰ ਤੁਮੇ ਸਿਆਣੇ ਤੁਮ ਹੀ ਸੁਗਰ ਸੁਜਾਨਾ ਸਗਲ ਜੋਰ ਅਰ ਗਿਆਨ ਧਿਆਨ ਇੱਕ ਨਿਮਕਣ ਕੀਮਤ ਜਾਨਾ ਤੁਮ ਹੀ ਨਾਇਕ ਤੁਮੇ ਛਤਰਪਤ ਤੁਮ ਪੂਰ ਰਹੇ ਭਗਵਾਨਾ ਪਾਵੋ ਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ।

ਹਰ ਸੇਵੋ ਹਰ ਦੇ ਬਸਾਵੋ ਹਰ ਪਾਇਆ ਸਤਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਉ ਆਪਣਾ ਗੁਰ ਬਸ ਕਰ ਦੀਨਾ ਹੋਗੋ ਭੋਗ ਨਿਸੰਗਾ ਨਿਰਪੋ ਪਏ ਨਾਨਕ ਪਉ ਮਿਟਿਆ ਹਰ ਪਾਇਓ ਪਾਠੰਗਾ ਸਾਰਗ ਮਹੱਲਾ ਪੰਜਵਾਂ ਹਰ ਜੀਉ ਕੇ ਦਰਸ਼ਨ ਕੋ ਕੁਰਬਾਨੀ ਬਚਨ ਨਾਥ ਮੇਰੇ ਸਰਵਨੋ ਪੂਰੇ ਦੇਹਾ ਪ੍ਰੇ ਅੰਕ ਸਮਾਨੀ ਰਹਾਓ ਛੂਟਰਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਗੜ ਸੁਜਾਨੀ ਜੇ ਕਰਮ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਉਨਕੇ ਬਸ ਆਇਓ ਭਗਤ ਬਚਲ ਜਿਨ ਰਾਖੀ ਆਣ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਤਵ ਚੁੱਕੀ ਕਾਣ ਲੁਕਾਨੀ ਸਾਰਗ ਮਹੱਲਾ ਪੰਜਵਾਂ ਅਬ ਮੇਰੋ ਪੰਚਾਂ ਤੇ ਸੰਗ ਟੁੱਟਾ ਦਰਸ਼ਨ ਦੇਖ ਪਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਓ ਬੇਖਮ ਥਾਨ ਬਹੁਤ ਬਹੁਤ ਧਰਿਆ ਅਨਕ ਰਾਖ ਸੂਰੂਟਾ ਬਿਖਮ ਗਾਰ ਕਰ ਪਹੁੰਚੇ ਨਾਹੀ ਸੰਤ ਸਾਨਤ ਪਏ ਲੂਠਾ ਬਹੁਤ ਖਜ਼ਾਨੇ ਮੇਰੇ ਪਾਲੇ ਪਰਿਆ ਅਮੋਲ ਲਾਲ ਆਖੂਟਾ ਜਨ ਨਾਨਕ ਪ੍ਰਭ ਕਿਰਪਾ ਤਾਰੀ ਤਉ ਮਨ ਮੈਂ ਹਾਰਸ ਕੂਟਾ ਸਾਰਗ ਮਹੱਲਾ ਪੰਜਵਾਂ ਆਪ ਮੇਰੋ ਠਾਕੁਰ ਸਿਉ ਮਨ ਲੀਨਾ ਪ੍ਰਾਣ ਦਾਨ ਗੁਰਪੂਰੇ ਦੀਆ ਉਰਜਾਇਓ ਜਿਉ ਜਰਮੀਨਾ ਰਖਾਓ ਕਾਮ ਕ੍ਰੋਧ ਲੋਭ ਮਦ ਮਸਤਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦਰੜਾਏ ਹਰ ਔਖਦ ਗੁਰ ਦੀਨੋ ਤੋ ਮਿਲਿਓ ਸਗਲ ਪਰਬੀਨਾ ਗ੍ਰਹਿ ਤੇਰਾ ਤੂੰ ਠਾਕੁਰ ਮੇਰਾ ਗੁਰ ਹੋ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਿਜ ਕਰ ਪਾਇਆ ਹਰ ਭਗਤ ਭੰਡਾਰ ਖਜੀਨਾ ਸਾਰਗ ਮਹੱਲਾ ਪੰਜਵਾਂ ਮੋਹਨ ਸਭ ਜੀ ਤੇਰੇ ਤੂੰ ਤਾਰ ਹੈ ਛੁੱਟੇ ਸੰਘਾਰ ਨਿਮਕ ਕਿਰਪਾ ਤੇ ਕੋਟ ਬ੍ਰਹਿਮੰਡ ਉਧਾਰ ਹੈ ਰਖਾਓ ਕਰੇ ਅਰਦਾਸ ਬਹੁਤ ਬੇਨੰਤੀ ਨਿਮਕ ਨਿਮਕ ਸਾ ਮਹਾਰੇ ਹੋ ਕਿਰਪਾਲ ਦੀਨ ਦੁਖ ਪੰਜਨ ਆ ਦੇ ਨਿਸਤਾਰੇ ਕਿਆ ਏ ਭੂਪਤ ਬਪਰੇ ਕਹੀਏ ਕਹੋ ਏ ਕਿਸ ਨੂੰ ਮਾਰੇ ਰਾਖ ਰਾਖ ਰਾਖ ਸੁਖਦਾਤੇ ਸਭ ਨਾਨਕ ਜਗਤ ਤੁਮਾਰੇ ਸਾਰਗ ਮਹੱਲਾ ਪੰਜਵਾਂ ਆਪ ਮੋਹੇ ਤਨ ਪਾਇਓ ਹਰ ਨਾਮਾ ਪਏ ਅਚਿੰਤ ਤ੍ਰਿਸ਼ਨ ਸਾ ਬੁਝੀ ਹੈ ਤੇ ਲਿਖਿਓ ਲੇਖ ਮਥਾਮਾ ਰਖਾਓ ਖੋਜਤ ਖੋਜਤ ਪਇਓ ਬੈਰਾਗੀ ਫਿਰ ਆਇਓ ਦੇਹ ਗਿਰਾਮਾ ਗੁਰ ਕਿਰਪਾਲ ਸੌਦਾ ਇਓ ਜੋਰਿਓ ਹੱਥ ਚਿਹਰਿਓ ਲਾਲ ਅਗਾਮਾ ਆਨ ਬਾਪਾਰ ਬੰਜ ਜੋ ਕਰੀਏ ਤੇਤੇ ਦੂਗ ਸਹਾਮਾ ਗੋਬਿੰਦ ਭਜਨ ਕੇ ਨਿਰਪਏ ਵਾਪਾਰੀ ਹਰਾਸ ਨਾਨਕ ਰਾਮ ਨਾਮਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਮਿਸ਼ਟ ਲੱਗੇ ਪ੍ਰੇ ਬੋਲਾ ਗੁਰ ਪਾ ਪਗਰ ਪ੍ਰਸੇ ਵਾਲਾਏ ਸਦਿਆਲ ਹਰ ਟੋਲਾ ਰਹਾਓ ਪ੍ਰਭ ਤੂੰ ਠਾਕੁਰ ਸਰਪ੍ਰਤ ਪਾਲਕ ਮੁਹਿ ਕਲੱਤਰ ਸਹਿਤ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਤੂੰ ਹੈ ਇਕ ਨਾਮ ਤੇਰਾ ਮੈਂ ਓਲਾ ਜੇ ਤਖਤ ਬਸਲ ਹੈ ਤੋ ਦਾਸ ਤੁਮਾਰੇ ਕਸ ਬਡਾਵੇ ਕੇਤਕ ਭੋਲਾ ਜਨ ਨਾਨਕੇ ਪ੍ਰਾਪੁਰਖ ਵਿਧਾਤੇ ਮੇਰੇ ਠਾਕੁਰ ਅਗੇ ਅਤੋਲਾ ਸਾਰਗ ਮਹੱਲਾ ਪੰਜਵਾਂ ਰਸਨਾ ਰਾਮ ਕਹਿਤ ਗੁਣ ਸੋਹੰ ਏਕ ਨਿਮਖ ਉਪਾਏ ਸਮਾਵੇ ਦੇਖ ਚਰਤ ਮਨ ਮੋਹੰ ਰਗਾਓ ਜਿਸ ਸੁਣਿਐ ਮਨ ਹੋਏ ਰਹੱਸ ਅਤ ਹਿਰਦੇ ਮਾਨ ਦੁਖ ਜੋਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਣ ਆਈ ਪ੍ਰਭ ਤੋਹੰ ਕੇ ਲਭ ਗਏ ਮਨ ਨਿਰਮਲ ਹੋਈ ਗਏ ਗੁਰ ਕਾਢੇ ਮਾਇਆ ਦਰੋਹੰ ਕਹੋ ਨਾਨਕ ਮੈਂ ਸੋ ਪ੍ਰਾਪਾਇਆ ਕਰਨ ਕਾਰਨ ਸਮਰਥੋਹੰ ਸਾਰਗ ਮਹੱਲਾ ਪੰਜਵਾਂ ਨੈਨੋ ਦੇਖਿਓ ਚਲਤ ਤੁਮਾਸਾ ਸਭੂ ਦੂਰ ਸਭੂ ਤੇ ਨੇਰ ਆਗਮ ਆਗਮ ਕੱਢ ਵਾਸਾ ਰਹਾਓ ਅਭੂਲ ਨਾ ਭੂਲੇ ਲਿਖਿਓ ਨਾ ਚਲਾਵੇ ਮਤਾ ਨਾ ਕਰੇ ਪਚਾਸਾ ਖਿਨ ਮੈਂ ਸਾ ਸੁਵਾਰ ਬਿਨਾਹੇ ਭਗਤ ਵਸ਼ਲ ਗੁਣ ਤਾਸਾ ਅੰਧ ਕੂਪ ਮੈਂ ਦੀਪਕ ਬਲਿਓ ਗੁਰ ਦੇ ਕੀਓ ਪਰਗਾਸਾ ਕਹੋ ਨਾਨਕ ਦਰਸ ਪੇਗ ਸੁਖ ਪਾਇਆ ਤਾ ਪੂਰਨ ਹੋਈ ਆਸਾ ਸਾਰਗ ਮਹੱਲਾ ਪੰਜਵਾਂ ਚਰਨੇ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੇਤਾ ਜਿਤਾਈਏ ਤੇਤੋ ਹੀ ਦੁਖਾਵਾ ਰਖਾਓ
नेत्र पुनीत पय दर्श पेखे, हस्त पुनीत तहलावा, हृदय पुनीत हृदय घर बस्यो, मस्त पुनीत संत तूरावा, सर्वन दान नाम हर हर कहे, जिस कर्म लिखिया तिन पावा, जन नानक कौ गुर पूरा पेट्यो, सुख सहजे अनंद बिहावा, सारग महला पंजवा, त्यायो अंत बार नाम सखा, जे माल पिता सुत भाई न पहुंचे, तहां तहां तू रखा रहाओ, अंधकूप गृह में तिन सिमरियो, जिस मस्तक लेख लिखा, खुले बंधन मुक्त गुर कीनी, सब तू है तू ही दिख, अमृत नाम पिया मन तृप्तया, आगाए रसन चखा, कहो नानक सुख सहज मैं पाया, गुर लाही सगल तिखा, सारग महला पंजवा, गुर मेल ऐसे प्रभु ते आया, भयो किरपाल दयाल दुख पंजन, लगे न ताती बाया, रहाओ जेते सास सास हम लेते, एते ही गुण गाया, निमक न बिशरे करी न बिसरे, सत्संगे जत जाया, हम बाल बाल बाल बाल

ਕਾਰ ਕੀਓ ਪ੍ਰਭ ਆਪਣੇ ਕਾਢ ਲਿਆ ਬਿਖ ਕੇਰੇ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਿਆ ਗੁਰ ਪੈਰੇ ਕਾਮ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾਤੇ ਰਹਿ ਕਾੜ ਸਿਲਕ ਜੋ ਆਪਣਾ ਕੀਨੋ ਨਾਨਕ ਸੂਖ ਕਨੇਰੇ ਸਾਰਗ ਮਹੱਲਾ ਪੰਜਵਾਂ ਪ੍ਰਾ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ ਜੀ ਸੁਖਦਾਤਾ ਹੋਏ ਸਗਲ ਖਲਾਸੀ ਰਖਾਓ ਆਵਰ ਨ ਕੋ ਸੂਜੇ ਪ੍ਰਭਿਨ ਕਹੋ ਕੋ ਕਿਸ ਪੈ ਜਾਸੀ ਜਿਉ ਜਾਣੋ ਤਿਉ ਰਾਖੋ ਠਾਕੁਰ ਸਭ ਕੁਝ ਤੁਮਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਨਾਸੀ ਕਹੋ ਨਾਨਕ ਮਨ ਅੰਧ ਪਿਆ ਹੈ।

ਉਲਾਲ ਲਾਡਲੇ ਸਹਿਜ ਸਹਿਜ ਗੁਣ ਗਾਇਓ ਰਗਾਓ ਗੁਰਬਚਨਾਥ ਕਿਰਪਾਲ ਕਿਰਪਾ ਤੇ ਬੋਰ ਨਕਤ ਹੂੰ ਤਾਇਓ ਰੇਤ ਉਪਾਦ ਸਮਾਸ ਆਸਨ ਭਗਤ ਵਛਲ ਗ੍ਰੇ ਪਾਇਓ ਨਾਲ ਵਿਨੋਦ ਕੋੜ ਆਨੰਦਾ ਸਹਿਜੇ ਸਹਿਜ ਸਮਾਇਓ ਕਰਨਾ ਆਪ ਕਰਾਮਨ ਆਪੇ ਕਉ ਨਾਨਕ ਆਪ ਆਪ ਆਇਓ ਸਾਰਗ ਮਹੱਲਾ ਪੰਜਵਾ ਅੰਮ੍ਰਿਤ ਨਾਮ ਮਨੇ ਆਧਾਰੋ ਜਿਨ ਦੀਆ ਤਿਸਕੇ ਕੁਰਬਾਨੇ ਗੁਰਪੂਰੇ ਨਮਸਕਾਰੋ ਰਗਾਓ ਬੂਝੀ ਤ੍ਰਿਸ਼ਨਾ ਸਹਿਜ ਸੁਹੇਲਾ ਕਾਮ ਕ੍ਰੋਧ ਬਿਖ ਜਾਰੋ ਆਏ ਨਾ ਜਾਏ ਬਸੇ ਜੇ ਠਾਰ ਜੇ ਆਸਨ ਨਿਰੰਕਾਰੋ ਏਕੇ ਪ੍ਰਗਟ ਏਕੇ ਗੁਪਤਾ ਏਕੇ ਤੁੰਦੂਕਾਰੋ ਆਦ ਮਦ ਅੰਤ ਪ੍ਰਸੋਈ ਕਉ ਨਾਨਕ ਸਾਜ ਵਿਚਾਰੋ ਸਾਰਗ ਮਹੱਲਾ ਪੰਜਵਾ ਬੇਨ ਪ੍ਰਭ ਰਹਿਣ ਨਾ ਜਾਏ ਕਰੀ ਸਰਬ ਸੂਖ ਤਾਹੂ ਕੇ ਪੂਰਨ ਜਾ ਕੇ ਸੁਖ ਹਰੀ ਰਗਾਓ ਮੰਗਲ ਰੂਪ ਪ੍ਰਾਣ ਜੀਵਨ ਧਨ ਸਿਮਰਤ ਅੰਧਕਨਾ ਵਡ ਸਮਰਥ ਸਦਾ ਸਤਸੰਗੇ ਗੁਰ ਰਸਨਾ ਕਮਲ ਪਹਨਾ ਥਾਨ ਪਵਿੱਤਰਾ ਮਾਨ ਪਵਿੱਤਰਾ।

ਜਾਹੂ ਕਾਹੂ ਆਪਣੋ ਹੀ ਚਿਤ ਆਵੇ, ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪੈ ਜਾਵੇ ਰਗਾਉ। ਆਪਣੇ ਪੈ ਦੁਖ, ਆਪਣੇ ਪੈ ਸੁਖ, ਆਪਣੇ ਹੀ ਪੈ ਬਿਰਤ, ਆਪਣੇ ਪੈ ਮਾਨ, ਆਪਣੇ ਪੈ ਤਾਨਾ, ਆਪਣੇ ਹੀ ਪੈ ਅਰਥਾ। ਕਿਨ ਹੀ ਰਾਜ ਜੋਬਨ ਤਨ ਮਿਲਖ, ਕਿਨ ਹੀ ਬਾਪ ਮੈ ਤਾਰੀ, ਸਰਬ ਥੋਕ ਨਾਨਕ ਗੁਰ ਪਾਏ, ਪੂਰਨ ਆਸ ਹਮਾਰੀ। ਸਾਰਗ ਮਹੱਲਾ ਪੰਜਵਾਂ। ਝੂਠੋ ਮਾਇਆ ਕੋ ਮਦਮਾਨ, ਤ੍ਰੋ ਮੋਹ ਦੂਰ ਕਰ ਬਪਰੇ, ਸੰਗ ਉਪਾਲੇ ਜਾਨ ਰਖਾਓ। ਮਿਥਿਆ ਰਾਜ ਜੋਬਨ ਅਰ ਉਮਰੇ, ਮੀਰ ਮਲਕ ਅਰ ਖਾਨ, ਮਿਥਿਆ ਕਾਪਰ ਸੁਗੰਧ ਤਰਾਈ।

ਮਹੱਲਾ ਪੰਜਵਾਂ ਗੁਰਜੀ ਸੰਗ ਤੁਹਾਰੇ ਜਾਣਿਓ ਕੋੜ ਜੋਧ ਉਹ ਆਕੀ ਬਾਤ ਨਾ ਪੁੱਛੀਏ ਤਾਂ ਦਰਗੇ ਪੀ ਮਾਨਿਓ ਰਗਾਓ ਕਾਮਨ ਮੂਲ ਪ੍ਰਾਣੀ ਕਾ ਕਹੀਏ ਕਮਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਗਾਸ਼ ਪਈ ਮਾਟੀ ਸੰਘ ਦੁਲਭ ਦੇ ਬਖਾਨਿਓ।

ਸਰਬ ਸੁਖ ਆਨੰਦ ਸਹਿਜ ਰਸ ਸੁਨਤ ਤੁਹਾਰੋ ਨਾਇਓ ਰਗਾਓ ਕਿਰਪਾ ਨਿਧਾਨ ਸੁਖ ਕੇ ਸਾਗਰ ਜਸ ਸਮੈ ਜਾ ਕੋਸ਼ਾਇਓ ਸੰਤ ਸੰਤ।

ਪੰਜਵਾਂ ਜਾਕੀ ਰਾਮ ਨਾਮ ਲਿਵ ਲਾਗੀ ਸਜਨ ਸੁਰਦਾ ਸੁਹੇਲਾ ਸਹਿਜ ਤੋ ਕਹੀਏ ਬੜਭਾਗੀ ਰਗਾਉ ਰਹਿਤ ਵਿਕਾਰ ਅਲਪ ਮਾਇਆ ਤੇ ਅੰਗ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਏਕੈ ਕੀ ਟੇਕ ਹੀਏ ਪ੍ਰੇਪਾਗੀ ਅਚਿੰਤ ਸੋਏ ਜਾਗਣ ਉਠ ਬੈਸਨ ਅਚਿੰਤ ਹਸਤ ਬੈਰਾਗੀ ਕਹੋ ਨਾਨਕ ਜਿਨ ਜਗਤ ਠਿਕਾਨਾ।

ਕਾ ਨਿਰਵੈਰੇ ਸੰਗ ਵੈਰ ਰਚਾਵੇ, ਹਰ ਦਰਗੇ ਓਹਾਰੇ। ਆਦ ਜੁਗਾਤ ਪ੍ਰਭ ਕੀ ਵਡਿਆਈ, ਜਨ ਕੀ ਪੈਜ ਸਵਾਰੇ। ਨਿਰਪੋ ਭਏ ਸਗਲ ਪੋ ਮਿਟਿਆ, ਚਰਨ ਕਮਲ ਆਧਾਰੇ। ਗੁਰ ਕੇ ਬਚਨ ਜਪਿਓ ਨਾਉ ਨਾਨਕ, ਪ੍ਰਗਟ ਪਇਓ ਸੰਸਾਰੇ। ਸਾਰਗ ਮਹੱਲਾ ਪੰਜਵਾਂ, ਹਰ ਜਨ ਛੋਡਿਆ ਸਗਲਾ ਆਪ। ਜਿਉ ਜਾਨੋ ਤਿਉ ਰੱਖੋ ਗੁਸਾਈ, ਵੇਖ ਜੀਵਾਂ ਪ੍ਰਤਾਪ ਰਖਾਓ। ਗੁਰ ਉਪਦੇਸ਼ ਸਾਧ ਕੀ ਸੰਗਤ, ਬਿਨਸਿਓ ਸਗਲ ਸੰਤਾਪ। ਮਿੱਤਰ ਸੱਤਰ ਪੇਗ ਸਮਤ ਵਿਚਾਰਿਓ, ਸਗਲ ਸੰਪਾਖਨ ਜਾਪ। ਤਪਤ ਬੁਝੀ ਸੀਤਲ ਆਗਾਨੇ, ਸੁਨ ਅਨਹਦ।

ਤੇ ਕਲੇਸ਼ ਤ੍ਰਾਸ ਸਭ ਨਸ ਸਾਧ ਸੰਗ ਹਿਤ ਲਾਵੇ ਰਹਾਉ ਹਰ ਹਰ ਹਰ ਹਰ ਮਨ ਆਰਾਧੇ ਰਸਨਾ ਹਰ ਜਸ ਗਾਵੇ ਤਜ ਅਵਮਾਨ ਕਾਮ ਕ੍ਰੁਧ ਨਿੰਦਾ ਬਾਹ ਦੇਵ ਰੰਗ ਲਾਵੇ ਦਾਮੋਦਰ ਦਿਆਲ ਆਰਾਧ ਹੋ ਗੋਬਿੰਦ ਕਰਤ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸੁਮਾ

ਨਿਰਪੋਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਬਿਦਾਰੇ ਆਨ ਉਪਾਪ ਤਿਆਗ ਜਨ ਸਗਲੇ ਚਰਨ ਕਮਲ ਤਾਰੇ ਪ੍ਰਾਣ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੇ ਹਫਤੇ ਊਚ ਠਾਕੁਰ ਨਾਨਕ ਬਾਰ ਬਾਰ ਨਮਸਕਾਰੇ।

ਆਓ ਸਿਵ ਬ੍ਰੰਚ ਅਰ ਇੰਦਰ ਲੋਕ ਤਾ ਮੈਂ ਜਲ ਤੋਂ ਫਿਰਿਆ ਸਿਮਰ ਸਿਮਰ ਸਵਾਮੀ ਪੈ ਸੀ ਤਲ ਦੁਖ ਦਰਦ ਪ੍ਰਭ ਗਿਰਿਆ ਜੋ ਜੋ ਤਰਿਓ ਪੁਰਾਤਨ ਨਵ ਤਨ ਭਗਤ ਪਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ ਸਾਰਗ ਮਹੱਲਾ ਪੰਜਵਾਂ ਜੇ ਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ ਪ੍ਰਭ ਕੋ ਨਾਉ ਰਗਾਓ ਰਾਮ ਨਾਮ ਰਤਨ ਤਨ ਸੰਚੋ ਮਨ ਤਨ ਲਾਭੋ ਪਾਵੋ ਆਨ ਵਿਭੂਤ ਮਿਥਿਆ ਕਰ ਮਾਨੋ ਸਾਚਾ ਇਹ ਸੁਭਾਓ ਜੀ ਪ੍ਰਾਨ ਮੁਕਤ ਕੋ ਦਾਤਾ ਏਕ ਸਿਉ ਲਿਵ ਲਾਓ ਕਹੋ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਓ।

ਆਵ ਛੋਡੋ ਕਵਟ ਹੋਏ ਨਿਰਵੈਰਾ ਤੋ ਪ੍ਰਸੰਗ ਨਿਹਾਰੇ ਸਾਚਨ ਵਣਜੋ ਸਾਚਨਕ ਸੰਚੋ ਕਬੂ ਨ ਆਵੋ ਹਾਰੇ ਖਾਤ ਖਰਚਿਤ ਕਿਛ ਨਿਖੁਟਤ ਨਾਹੀ ਅਗ

ਪ੍ਰਭ ਜੀ ਵੇ ਕਵਨ ਅਨਾਥ ਵਿਚਾਰਾ, ਕਵਨ ਮੂਲ ਤੇ ਮਾਨੁਖ ਕਰਿਆ, ਇਹ ਪ੍ਰਤਾਪ ਤੁਹਾਰਾ ਰਖਾਓ, ਜੀ ਪ੍ਰਾਣ ਸਰਬ ਕੇ ਦਾਤੇ, ਹੁਣ ਕਹੇ ਨਾ ਜਾਏ ਅਪਾਰਾ, ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ, ਸਰਬ ਘਟਾਂ ਆਧਾਰਾ, ਕੋਈ ਨਾ ਜਾਣੇ ਤੁਮਰੀ ਗਤ ਮਿਤ, ਆਪੇ ਏਕ ਪਸਾਰਾ, ਸਾਧ ਨਾ ਬੈਠਾ ਵੋ ਨਾਨਕ, ਪਵ ਸਾਗਰ ਪਾਰ ਉਤਾਰਾ, ਸਾਰਗ ਮਹੱਲਾ ਪੰਜਵਾਂ, ਆਵੇ ਰਾਮ ਸਰਨ ਵਡਭਾਗੀ, ਏਖ ਬਿਨ ਕਿਛ ਹੋਰ ਨਾ ਜਾਣੇ, ਅਵਰ ਉਪਾਪ ਤਿਆਗੀ ਰਹਾਵ, ਮਨ ਬਚ ਕ੍ਰਮ ਅਰਾਧੇ ਹਰ ਹਰ, ਸਾਧ ਸੰਗ ਸੁਖ ਪਾਇਆ, ਅੰਧ ਬਿਨੋਦ ਅਕਥ ਕਥਾ ਰਸ, ਸਾਚੇ ਸਹਿਜ ਸੁਮਾਇਆ, ਕਰ ਕਿਰਪਾ ਜੋ ਆਪਣਾ ਕੀਨੋ, ਤਾਂ ਕੀ ਉਤਮ ਬਾਣੀ, ਸਾਧ ਸੰਗ ਨਾਨਕ ਨਿਸਤਰੀਏ, ਜੋ ਰਾਤੇ ਪ੍ਰਭ ਨਿਰਬਾਣੀ, ਸਾਰਗ ਮਹੱਲਾ ਪੰਜਵਾਂ, ਜਾ ਤੇ ਸਾਧੂ ਸਰਨ ਗਹੀ, ਸਾਂਤ ਸਹਿਜ ਮਨ ਪਯੋ ਪਰਗਾਸਾ, ਬਿਰਤਾ ਕਸ਼ਨਾ ਰਹੀ ਰਖਾਓ, ਉਹ ਕਿਰਪਾਲ ਨਾਮ ਦਿਓ ਆਪਣਾ, ਬਿਨਤੀ ਏ ਕਹੀ, ਆਨ ਵਿਵਹਾਰ ਬਿਸਰੇ ਪ੍ਰਭ ਸਿਮਰਤ, ਪਾਇਓ ਲਾਭ ਸਹੀ, ਜੈ ਤੇ ਉਪਜਿਓ ਤਈ ਸਮਾਨੋ, ਸਾਈ ਬਸਤ ਅਹੀ, ਕਹੋ ਨਾਨਕ ਪਰਮ ਗੁਰ ਖੋਇਓ, ਜੋਤੀ ਜੋਤ ਸਮਹੀ, ਸਾਰਗ ਮਹੱਲਾ ਪੰਜਵਾਂ, ਰਸਨਾ ਰਾਮ ਕੋ ਜਸ ਗਾਓ, ਆਨ ਸੁਆਦ ਵਿਸਾਰ ਸਗਲੇ, ਪਲੋ ਨਾਮ ਸੁਆਓ ਰਗਾਓ, ਚਰਨ ਕਮਲ ਵਸਾਏ ਹਿਰਦੇ, ਏਕ ਸਿਉ ਲਿਵਲਾਓ, ਸਾਧ ਸੰਗਤ ਹੋਵੇ ਨਿਰਮਲ, ਬੌੜ ਜੋਨ ਨਾ ਆਓ, ਜੀਉ ਪ੍ਰਾਨ ਆਧਾਰ ਤੇਰਾ, ਤੂੰ ਨਿਤਾ ਵੇਥਾਓ, ਸਾਸ ਸਾਸ ਸਮਾਲ ਹਰ ਹਰ, ਨਾਨਕ ਸਰਬਲ ਜਾਓ, ਸਾਰਗ ਮਹੱਲਾ ਪੰਜਵਾਂ, ਬੈਕੁੰਠ ਗੋਬਿੰਦ ਚਰਨ ਨਿਤ ਧਿਆਓ, ਮੁਗਤ ਪਦਾਰਥ ਸਾਧੂ ਸੰਗਤ, ਅੰਮ੍ਰਿਤ ਹਰ ਕਾ ਨਾਉ ਰਖਾਓ, ਊਤਮ ਕਥਾ ਸੁਣੀ ਦੇ ਸ਼੍ਰਵਣੀ, ਮਾਇਆ ਕਰੋ ਭਗਵਾਨ, ਆਪਤ ਜਾਤ ਦੋ ਪਗ ਪੂਰਨ, ਪਾਈਏ ਸੁਖ ਬਿਸਰਾਮ, ਸੋਧਤ ਸੋਧਤ ਤਤ ਵਿਚਾਰਿਓ, ਭਗਤ ਸ੍ਰੇਸ਼ਟ ਪੂਰੀ, ਕਹੋ ਨਾਨਕ ਇਕ ਰਾਮ ਨਾਮ ਬੇਨ, ਅਵਰ ਸਗਲ ਬਿਦ ਊਰੀ, ਸਾਰਗ ਮਹੱਲਾ ਪੰਜਵਾਂ, ਸਾਚੇ ਸਤਿਗੁਰੂ ਦਾ ਤਾਰਾ, ਦਰਸ਼ਨ ਦੇਖ ਸਗਲ ਦੁਖ ਨਾਸੇ, ਚਰਨ ਕਮਲ ਬਲਿਹਾਰਾ ਰਖਾਓ, ਸਤ ਪਰਮੇਸ਼ਰ ਸਤ ਸਾਧ ਜਾਨ, ਨਿਜਰ ਹਰ ਕਾ ਨਾਓ, ਭਗਤ ਭਾਵਨੀ ਪਾਰ ਬ੍ਰਹਮ ਕੀ, ਅਵਨਾਸੀ ਗੁਣ ਗਾਓ, ਅਗਮ ਅਗੋਚਰ ਮਿਤ ਨਹੀਂ ਪਾਈਏ, ਸਗਲ ਘਟਾਂ ਆਧਾਰ, ਨਾਨਕ ਵਾਹ ਵਾਹ ਕਹੋ ਤਾਕੋ, ਜਾ ਕਾ ਅੰਤ ਨ ਪਾਰ, ਸਾਰਗ ਮਹੱਲਾ ਪੰਜਵਾਂ, ਗੁਰ ਕੇ ਚਰਨ ਬਸੇ ਮਨ ਮੇਰੇ, ਪੂਰ ਰਿਓ ਠਾਕੁਰ ਸਭ ਥਾਈ, ਨਿਕਟ ਬਸੇ ਸਭ ਨੇਰੇ ਰਗਾਓ, ਬੰਧਨ ਤੋਰ ਰਾਮ ਲਿਵਲਾਈ, ਸੰਤ ਸੰਗ ਬਣ ਆਈ, ਜਨਮ ਪਦਾਰਥ ਭਇਓ ਪੁਨੀਤਾ, ਇੱਛਾ ਸਗਲ ਪੁਜਾਈ, ਜਾ ਕੋ ਕਿਰਪਾ ਕਰੋ ਪ੍ਰਾ ਮੇਰੇ, ਤੂੰ ਹਰ ਕਾ ਜਸ ਗਾਵੇ, ਆਠ ਪੈਰ ਗੋਬਿੰਦ ਗੁਣ ਗਾਵੇ, ਜਨ ਨਾਨਕ ਸਦ ਬਲ ਜਾਵੇ।

ਕੈਤ ਸੁਨਤ ਕਿਸ ਸਾਂਤ ਨਾ ਉਪਜਤ ਬਿਨ ਵਿਸਾਸ ਕਿਆ ਸਿੱਖਾ ਪ੍ਰਭੂ ਤਿਆਗ ਆਣ ਜੋ ਚਾਹਤ ਤਾ ਕੇ ਮੁਖ ਲਾਗੇ ਕਾ ਲੇਖਾ ਜਾ ਕੇ ਰਾਸ ਸਰਬ ਸੁਖ ਸੁਆਮੀ ਆਣ ਨ ਮਾਨਤ ਪੇਖਾ ਨਾਨਕ ਦਰਸ ਮਗਨ ਮਨ ਮੋਹਿਓ ਪੂਰਨ ਅਰਥ ਬਸੇਖਾ ਸਾਰਗ ਮਹੱਲਾ ਪੰਜਵਾ ਸਿਮਰਨ ਰਾਮ ਕੋ ਇਕ ਨਾਮ ਕਾਲ ਮਲ ਦਗਧ ਹੋਏ ਕਿਨ ਅੰਤਰ ਕੋੜ ਦਾਨ ਇਸਨਾਨ ਰਖਾਵ ਤਾਂ ਜੰਜਾਰ ਬਿਰਥਾ ਸ਼ਰਮ ਘਾਲਤ ਬਿਨ ਘਰ ਫੋਗਟ ਗਿਆਨ ਜਨਮ ਮਰਨ ਸੰਕਟ ਤੇ ਛੂਟੇ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇ ਵੋ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੇ ਬਿਨ ਸਜਾਏ ਅਭਮਾਨ ਸਾਰਗ ਮਹੱਲਾ ਪੰਜਵਾਂ ਤੂਰਤ ਸੋਈ ਜੇ ਤੁਰ ਕੋ ਲਾਗੇ ਸੋਈ ਤੁਰ ਅੰਦਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੇ ਰਗਾਓ ਬਲਵੰਚ ਕਰੇ ਨਾ ਜਾਣੇ ਲਾਭੇ

ਸਾਧ ਸੰਗ ਜਿਨ ਹਰ ਘਰ ਜਪਿਓ ਨਾਨਕ ਸੋ ਪਰਵਾਨਾ ਸਾਰਗ ਮੁਹੱਲਾ ਪੰਜਵਾਂ ਹਰ ਘਰ ਸੰਤ ਜਿਨਾ ਕੀ ਜੀਵਨ ਵਿਖੇ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਖਾਓ ਸੰਚਨ ਰਾਮ ਨਾਮ ਤਨ ਰਤਨਾ ਮਨ ਤਨ ਪੀਤਰ ਸੀਮਨ ਹਰ ਰੰਗ ਰਾਂਗ ਪਏ ਮਨ ਲਾਲਾ ਰਾਮ ਨਾਮ ਰਸ ਖੀਵਨ ਜੋ ਮੀਨਾ ਜਲਸ ਉਰ ਜਾਨੋ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰਕ ਕੀ ਨਿਆਈ ਹਰ ਬੂੰਦ ਪਾਨ ਸੁਖ ਥੀਵਨ

ਉਚਰੋ ਨਿਤ ਰਸਨਾ, ਨਾਨਕ ਸਦ ਬਲਿਹਾਰ। ਸਾਰਗ ਮਹੱਲਾ ਪੰਜਵਾਂ, ਹਰ ਕੇ ਨਾਮਹੀਨ ਮਤ ਥੋਰੀ, ਸਿਮਰਤ ਨਾਏ ਸ੍ਰੀ ਤਰ ਠਾਕੁਰ, ਮਿਲਤ ਅੰਧ ਘੋਰੀ ਰਹਾਵ। ਹਰ ਕੇ ਨਾਮ ਸੋ ਪ੍ਰੀਤਰਨ ਲਾਗੀ, ਅਨਕ ਪੇਖ ਬਹੁ ਜੋਰੀ, ਤੂੜਤ ਬਾਰ ਨਾ।

ਕਿਤਵੋ ਵਾ ਅਵਸਰ ਮਨ ਮਾਹੇ ਹੋਏ ਇਕੱਤਰ ਮਿਲੋ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੇ ਰਖਾਓ ਬਿਨ ਹਰ ਭਜਨ ਜੇ ਤੇ ਕਾਮ ਕਰੀਏ ਤੇਤੇ ਬਿਰਥੇ ਜਾਹੇ ਪੂਰਨ ਪਰਮਾਨੰਦ ਮਨ ਮੀਠੋ ਜਿਸ ਬਿਨ ਦੂਸਰ ਨਾਹੇ ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲ ਨਾ ਕਛੂਏ ਲਾਹੇ ਚਰਨ ਕਮਲ ਨਾਨਕ ਮਨ ਬੇਦਿਓ ਚਰਨ ਸੰਗ ਸਵਾਹੇ ਸਾਰਗ ਮੁਹੱਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੇ ਕੁਸਲ ਪਾਛੇ ਖੇਮ ਸੁਖਾ ਸਿਮਰਤ ਨਾਮ ਸੋ

ਦੱਸ ਆਪਣੇ ਜੀ ਜੰਤ ਵਸ ਜਾ ਕੇ ਏਕਾਲੇ ਪੂਰਨ ਪਰਮੇਸ਼ਰ ਪੌਨੀ ਨਾਨਕ ਤਾਕੇ ਸਾਰਗ ਮਹੱਲਾ ਪੰਜਵਾਂ ਜਾ ਕੇ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੂ ਕੇ ਦੁਖ ਨਾ ਵਿਆਪੇ ਕੋਏ ਰਹਾਓ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਹੁਣ ਜੀਵਾਂ ਤੇ ਸੋਏ ਉਦਮ ਕਰੋ ਦਰਸ਼ਨ ਪੇਖਣ ਕਹੋ ਕਰਮ ਪ੍ਰਾਪਤ ਹੋਏ ਗੁਰ ਪ੍ਰਸਾਦੀ ਦ੍ਰਿਸ਼ਟ ਨਿਹਾਰੋ ਦੂਸਰ ਨਾਹੀ ਕੋਏ ਦਾਨ ਦੇ ਨਾਨਕ ਆਪਣੇ ਕਹੋ ਚਰਨ ਜੀਵਾਂ ਸੰਤ ਹੋਏ

ਸਾਰ ਮਾਇਆ ਸਗਲ ਦੀ ਸਹਿਸ਼ਾਰ ਰਖਾਵ ਗ੍ਰੇ ਅੰਧ ਕੂਪ ਪਤਤ ਪ੍ਰਾਣੀ ਨਰਕ ਕੋਰ ਗੁਬਾਰ ਅਨਕ ਜੋਨੀ ਪ੍ਰਮਟ ਹਾਰਿਓ ਪ੍ਰਮਟ ਬਾਰੰਬਾਰ ਪਤ ਪਾਵਨ ਭਗਤ ਬਚਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗ ਸਾਧ ਸੰਗ ਉਧਾਰ ਸਾਰਗ ਮਹੱਲਾ ਪੰਜਵਾਂ ਵਿਰਾਜਤ ਆਰਾਮ ਕੋ ਪ੍ਰਤਾਪ ਆਦ ਵਿਆਦ ਉਪਾ ਸਭ ਨਾਸੀ ਬਿਨਸੇ ਤੀਨੇ ਤਾਪ ਰਖਾਓ ਤ੍ਰਿਸ਼ਨਾ ਬੁਝੀ ਪੂਰਨ ਸਭ ਆਸਾ ਚੁੱਕੇ ਸੋਗ ਸੰਤਾਪ ਗੁਣ ਗਾਵਤ ਅਚੁੱਤ ਅਬਨਾਸੀ

ਨਾਨਕ ਸਰ ਨਿਰਭਉ ਕਰਤੇ ਕੀ ਆਨੰਦ ਮੰਗਲ ਗੁਣ ਗਾਇਆ। ਸਾਰਗ ਮਹੱਲਾ ਪੰਜਵਾਂ, ਤ੍ਰਿਸ਼ਨਾ ਜਲਤ ਬਹੁ ਪ੍ਰਕਾਰ, ਪੂਰਨ ਹੋਤ ਨਾ ਕਤਹੂ ਬਾਤ, ਅੰਤ ਪਰਤੀ ਹਾਰ ਰਗਾਓ, ਸਾਂਤ ਸੁਖ ਨਾ ਸਹਿਜ ਉਪਜੇ, ਇਹ ਇਸ ਵਿਵਹਾਰ। ਆਪ ਪਰ ਕਾ ਕਛ ਨਾ ਜਾਣੇ, ਕਾਮ ਕ੍ਰੋਧ ਹੈ ਜਾਰ, ਸੰਸਾਰ ਸਾਗਰ ਦੁਖ ਵਿਆਪੇ ਹੋ।

ਨਿਮਕ ਕਰੀ ਨਾ ਸਿਮਰ ਸੁਆਮੀ, ਜਿਉ ਪਿੰਡ ਜਿਨ ਦੀਨ ਰਖਾਓ, ਖਾਤ ਪੀਵਤ ਸਵੰਤ ਸੁਗੀਆ, ਨਾਮ ਸਿਮਰਤ ਕੀਨ। ਗਰਭ ਉਦਰ ਬਿਲਾੜ ਕਰਤਾ, ਤਾਂ ਹੋਵਤ ਦੀਨ, ਮਹਾਮਾਦ ਵਿਕਾਰ ਵਾਧਾ,

ਆਨੰਦ ਪੂਰਨ ਬ੍ਰਹਮ ਗਿਆਨ ਰਖਾਓ। ਸਾਧਕ ਸਿੱਧ ਸਗਲ ਮੁਨ ਲੋਚੇ ਬਿਰਲੇ ਲਾਗੇ ਧਿਆਨ, ਜਿਸੇ ਕਿਰਪਾਲ ਹੋਏ ਮੇਰਾ ਸਵਾਮੀ। ਪੂਰਨਤਾ ਕੋ ਕਾਮ ਜਾ ਕੇ ਹਿਰਦੇ ਵਸੇ ਪਏ ਭੰਜਨ ਤੇ

ਤੇ ਸਫਲ ਪਾਏ, ਰਸਕ ਰਾਮ ਨਾਮ ਧਿਆਏ, ਆਪ ਚਲ ਨੀਵ ਧਰਾਈ ਸਤਗੁਰ ਕਬਹੁ ਡੋਲਤ ਨਾਹੀ, ਗੁਰ ਨਾਨਕ ਜਾ ਪਏ ਦਯਾਰਾ ਸਰਬ ਸੁਖਾਨੰਦ ਪਾਹੀ, ਸਾਰਗ ਮਹੱਲਾ ਪੰਜਵਾਂ ਨਿਭਗੀ ਨਾਮ ਕੀ ਸਚ ਖੇਪ, ਲਾਭ ਹਰ ਗੁਣ ਗਾਏ ਨਿਤ ਧਨ।

ਬਹੁੜ ਜੋਨ ਨਾ ਪਾਏ, ਪਏ ਕਿਰਪਾਲ ਦਿਆਲ ਗੋਬਿੰਦ, ਪਇਆ ਸਾਧੂ ਸੰਗ, ਹਰ ਚਰਨ ਰਾਸ ਨਾਨਕ ਪਾਈ, ਲੱਗਾ ਪ੍ਰਭਸੋ ਰੰਗ, ਸਾਰਗ ਮਹੱਲਾ ਪੰਜਵਾਂ, ਮਾਈ ਰੀ ਪੇਖ ਰਹੀ ਬਿਸਮਾਦ, ਅਣਹਤ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾ ਕੇ ਸਵਾਦ ਰਹਾਓ, ਮਾਤ ਪਿਤਾ ਬੰਧ ਪਗੈ ਸੋਈ, ਮਨ ਹਰ ਕੋ ਅਹਿਲਾਦ, ਸਾਧ ਸੰਗ ਗਾਏ ਗੁਣ ਗੋਬਿੰਦ, ਬਿਨਸਿਓ ਸਭ ਪ੍ਰਮਾਦ, ਡੋਰੀ ਲਪਟ ਰਹੀ ਚਰਣੇ ਸੰਗ, ਪ੍ਰਮ ਪੈ ਸਗਲੇ ਖਾਦ, ਏਕ ਆਧਾਰ ਨਾਨਕ ਜਨ ਕੀਆ, ਬਹੁਰ ਨਾ ਜੋਨ ਪਰਮਾਦ, ਸਾਰਗ ਮਹੱਲਾ ਪੰਜਵਾਂ, ਮਾਈ ਰੀ ਮਾਤੀ ਚਰਨ ਸਮੂਹ, ਏਖਸ ਬਿਨ ਹੋ ਆਨ ਨ ਜਾਨੋ, ਦੁਤੀਆ ਭਾਉ ਸਭ ਲੂਹ ਰਹਾਓ, ਤਿਆ ਗੋਪਾਲ ਅਵਰ ਜੋ ਕਰਣਾ, ਤੇ ਬਿਖਿਆ ਕੇ ਖੂਹ, ਦਰਸ ਪਿਆਸ ਮੇਰਾ ਮਨ ਮੋਹਿਓ, ਕਾਢੀ ਨਰਕ ਤੇ ਤੂਹ, ਸੰਤ ਪ੍ਰਸਾਦ ਮਿਲਿਓ ਸੁਖਦਾਤਾ, ਮਿਰਸੀ ਹੋਮੇ ਹੂਹ, ਆਰਾਮ ਰੰਗ ਰਾਤੇ ਦਸ ਨਾਨਕ, ਮੌਲਿਓ ਮਨ ਤਨ ਜੂਹ, ਸਾਰਗ ਮਹੱਲਾ ਪੰਜਵਾਂ, ਬਿਨਸੇ ਕਾਦ ਕੇ ਵਿਵਹਾਰ, ਆਰਾਮ ਪਜ ਮਿਲ ਸਾਧ ਸੰਗਤ, ਏ ਜਗ ਮੈਂ ਸਾਰ ਰਗਾਓ, ਈਤ ਪੂਤ ਨਾ ਡੋਲ ਕਤਹੂ, ਨਾਮ ਹਿਰਦੇ ਧਾਰ, ਗੁਰ ਚਰਨ ਬੋਚ ਮਿਲਿਓ, ਭਾਗੀ ਉਤਰਿਓ ਸੰਸਾਰ।

ਸਾਖੀ ਰਖਾਓ ਕਿਤੇ ਅਸਥਾਨ ਤੂੰ ਟਿਕਣ ਨਾ ਪਾਵੇ। ਇਬਦ ਦੇਖੀ ਆਖੀ ਸੰਤਾ ਬਿਨਤੇ ਕੋਈ ਨਾ ਛੱਡਿਆ, ਸੰਤ ਪਰੇ ਗੋਬਿੰਦ ਕੀ ਪਾਖੀ, ਜੀ ਜੰਤ ਸਗਲੇ ਤੈ ਮੋਹ, ਬਿਨ ਸੰਤਾ ਕਿਨੇ ਨਾ ਲਾਖੀ। ਨਾਨਕ ਦਾਸ ਹਰ ਕੀਰਤਨ ਰਾਤਾ, ਸ਼ਬਦ ਸੁਰਤ ਸੱਚ ਸਾਖੀ, ਸਾਰਗ ਮੁਹੱਲਾ ਪਨਵਾ, ਮਾਈ ਰੀ ਕਾਟੀ ਜਮਕੀ ਪਾਸ, ਹਰ ਹਰ ਜਬਤ ਸਭ ਸੁਖ ਪਾਏ, ਬੀਚੇ ਗ੍ਰਸਤ ਉਦਾਸ ਰਖਾਓ, ਕਰ ਕਿਰਪਾ ਲੀਨੇ ਘਰ ਆਪਣੇ, ਉਪਜੀ ਦਰਸ ਪਿਆਸ, ਸੰਤ ਸੰਗ ਮਿਲ ਹਰ ਗੁਣ ਗਾਏ, ਬਿਨਸੀ ਦੁਤੀਆ ਆਸ, ਮਾਂ ਉਦਿਆਨ ਅਟਵੀ ਤੇ ਕਾਢੇ, ਮਾਰਗ ਸੰਤ ਕਹਿਓ, ਦੇਖਤ ਦਰਸ ਪਾਪ ਸਭ ਨਾਸੇ, ਹਰ ਨਾਨਕ ਰਤਨ ਲਹਿਓ, ਸਾਰਗ ਮੁਹੱਲਾ ਪੰਜਵਾਂ, ਮਾਈ ਰੀ ਅਰਿਓ ਪ੍ਰੇਮ ਕੀ ਖੋਰ, ਦਰਸ਼ਨ ਰੁਚਿਤ ਪਿਆਸ ਮਨ ਸੁੰਦਰ, ਸਖਤ ਨਾ ਕੋਈ ਤੋਰ ਰਖਾਓ, ਪ੍ਰਾਣ ਮਾਨ ਪਾਤ ਪਿਤ ਸੁਧ ਬੰਧਪ, ਹਰ ਸਰਬ ਸਥਨ ਮੋਰ, ਤ੍ਰਿਗ ਸਰੀਰ ਅਸ਼ਟ ਵਿਸ਼ਟਾ ਕ੍ਰਿਮ, ਬਿਨ ਹਰ ਜਾਨਤ ਹੋਰ, ਭਇਓ ਕਿਰਪਾਲ ਦੀਨ ਦੁਖ ਭੰਜਨ, ਪਰਾ ਪੂਰਬਲਾ ਜੋਰ, ਨਾਨਕ ਸਰਨ ਕਿਰਪਾ ਨਿਧ ਸਾਗਰ, ਬਿਨਸਿਓ ਆਨ ਨੇ ਹੋਰ, ਸਾਰਗ ਮੁਹੱਲਾ ਪੰਜਵਾਂ, ਨੀਕੀ ਰਾਮ ਕੀ ਤੁਨ ਸੋਏ, ਚਰਨ ਕਮਲ ਅਨੂਪ ਸਵਾਮੀ,

ਪਰਾ ਪੂਰਬ ਜਿਸੇ ਲਿਖਿਆ ਬਿਰਲਾ ਪਾਏ ਕੋਏ, ਰਵਣ ਗੋ ਗੋਪਾਲ ਕਰਤੇ ਨਾਨਕਾ ਸੱਜੋਏ। ਸਾਰਗ ਮਹੱਲਾ ਪੰਜਵਾਂ, ਹਰ ਕੇ ਨਾਮ ਕੀ ਮਤ ਸਾਰ, ਹਰ ਵਿਸਾਰ ਜੋ ਆਨ ਰਚ ਮਿਥਨ ਸਭ ਵਿਸਥਾਰ ਰਖਾਓ। ਸਾਧ ਸੰਗਮ ਬਜ ਸੁਆਮੀ ਪਾਪ ਹੋਵਤ ਖਾਰ, ਕਿਰਨਾਰ ਬਿੰਦ ਬਸਾਹਿਰ ਦੇ

ਕਾਲ ਪੁਰਖ ਅਪਾਰ ਸਾਰਗ ਮਹੱਲਾ ਪੰਜਵਾਂ ਕਰ ਛੇਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਭ ਬਚਨ ਬੋਲ ਗੁਣ ਅਮੋਲ ਕਿੰਕਰੀ ਵਿਕਾਰ ਦੇਖਰੀ ਵਿਚਾਰ ਗੁਰ ਸ਼ਬਦ ਧਿਆਏ ਮਹਿਲ।

ਜਿਨ ਨਾਨਕ ਨਾਮ ਇਸ ਤੇ ਲਾਗੇ। ਸਾਰਗ ਮਹੱਲਾ ਪੰਜਵਾਂ, ਆਰਾਮ ਰਾਮ ਆਰਾਮ ਜਾਪ, ਰਮਤ ਰਾਮ ਸਹਾਈ ਰਹਾਉ। ਸੰਤਨ ਕੇ ਚਰਨ ਲਾਗੇ, ਕਾਮ ਕ੍ਰੋਧ ਲੋਭ ਤੇ ਆਗੇ। ਗੁਰ ਗੋਪਾਲ ਭਏ ਕਿਰਪਾਲ, ਲਭਦੇ ਆਪਣੀ ਪਾਈ। ਬਿਰਸੇ ਪ੍ਰਮੋ ਅੰਧ, ਟੂਟੇ ਮਾਇਆ ਕੇ ਬੰਧ। ਪੂਰਨ ਸਰਬੱਤਰ ਠਾਕੁਰ, ਨਹਿ ਕੋ ਬੈਰਾਈ। ਸਵਾਮੀ ਸੋ ਪ੍ਰਸੰਨ ਭਏ, ਜਨਮ ਮਰਨ ਦੁਖ ਗਏ। ਸੰਤਨ ਕੇ ਚਰਨ ਲਾਗ, ਨਾਨਕ ਗੁਣ ਗਾਈ। ਸਾਰਗ ਮਹੱਲਾ ਪੰਜਵਾਂ, ਹਰ ਹਰੇ ਹਰ ਮੁਖੋਂ ਬੋਲ, ਹਰ ਹਰੇ ਮਨ ਧਾਰੇ ਰਹਾਉ। ਸਰਾਵਣ ਸੁਨਣ ਭਗਤ ਕਰਨ, ਅਨਕ ਪਾਤਕ ਪੁਣੇ ਚਰਨ। ਸਰਨ ਪਰਨ ਸਾਧੂ

ਵੇਖਿਆ ਸਖਤ ਰਹੋ ਨਿਸਬਾਸਰ, ਇਨੂੰ ਆਪਣੋ ਭਾਇਓ ਰਗਾਓ, ਗੁਰ ਉਪਦੇਸ਼ ਸੁਨਿਓ ਨਹਿ ਕਾਨਨ, ਪਰਦਾਰਾ ਲਪਟਾਇਓ, ਪਰ ਨਿੰਦਾ ਕਾਰਨ ਵੋ ਤਾਵਤ, ਸਮਝੋ ਨਹਿ ਸਮਝਾਇਓ, ਕਹਾਂ ਕਹੋ ਮੈਂ ਆਪਣੀ ਕਰਨੀ, ਜੇਬਦ ਜਨਮ ਗਵਾਇਓ, ਕਹੇ ਨਾਨਕ ਸਭ ਔਗੁਣ ਮੋਹ ਮੈਂ, ਰਾਖ ਲਿਓ ਸਰਨਾਇਓ, ਰਾਗ ਸਾਰਗ ਅਸ਼ਟਪਦੀਆਂ, ਮਹੱਲਾ ਪਹਿਲਾ ਕਾਰ ਪਹਿਲਾ, ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਹਰ ਦਿਨ ਕਿਉਂ ਜੀਵਾਂ ਮੇਰੀ ਮਾਈ, ਜੈ ਜਗਦੀਸ਼ ਤੇ ਰਾਜਾ ਜਾਚੋ, ਮੈਂ ਹਰ ਬਿਨ ਰਹਿਣ ਨਾ ਜਾਈ ਰਗਾਓ, ਹਰ ਕੀ ਪਿਆਸ ਪਿਆਸੀ ਕਾਮਨ, ਦੇਖੋ ਰਹਿਣ ਸਵਾਈ, ਸ੍ਰੀ ਧਰਨਾਥ ਮੇਰਾ ਮਨ ਲੀਨਾ, ਰੋਜਾਨੇ ਪੀਰ ਪਰਾਈ, ਗਣਤ ਸਰੀਰ ਪੀਰ ਗਏ ਹਰ ਬਿਨ, ਗੁਰਸਬਦੀ ਹਰ ਪਾਈ, ਹੋ ਦਿਆਲ ਕਿਰਪਾ ਕਰ ਹਰ ਜੀਓ, ਹਰ ਸਿਉਂ ਰਾਂ ਸਮਾਈ, ਐਸੀ ਰਫਤਰ ਹੋ ਮਨ ਮੇਰੇ, ਹਰ ਚਰਣੀ ਚਿਤ ਲਾਈ, ਬਿਸਮ ਪਏ ਗੁਣ ਗਾਏ ਮਨੋਹਰ, ਨਿਰਪੋ ਸਹਿਜ ਸਮਾਈ, ਹਿਰਦੇ ਨਾਮ ਸਦਾ ਤੁਨ ਨਿਚਲ, ਘਟੇ ਨਾ ਕੀਮਤ ਪਾਈ, ਬਿਨ ਨਾਵੇ ਸਭ ਕੋਈ ਨਿਰਧਨ, ਸਤਿਗੁਰ ਬੂਝ ਬੁਝਾਈ, ਪ੍ਰੀਤਮ ਪ੍ਰਾਣ ਪਏ ਸੁਨ ਸਜਣੀ, ਦੂਤ ਮੋਏ ਵਿਖਾਈ, ਜਬ ਕੀ ਉਪਜੀ ਤਬ ਕੀ ਤੈਸੀ, ਰੰਗਲ ਪਈ ਮਨ ਭਾਈ, ਸਹਿਜ ਸਮਾਤ ਸਦਲ ਹਰਸਿਓ, ਜੀਵਾਂ ਹਰ ਗੁਣ ਗਾਈ, ਗੁਰ ਕੇ ਸਬਦਰਤਾ ਪਏ ਰਾਗੀ, ਨਿਰਕਰ ਤਾੜੀ ਲਾਈ, ਸੁਧਰਸ ਨਾਮ ਮਾਰਸ ਮੀਠਾ, ਨਿਰਕਰ ਤਤ ਗੁਸਾਈ, ਤੈਹੀ ਮਾਨ ਜੈ ਹੀ ਤੈ ਰਾਖਿਆ, ਐਸੀ ਗੁਰਮਤ ਪਾਈ, ਸਨਕਾਦਕ ਬ੍ਰਹਿਮਾਦ ਇੰਦਰਾਦਕ

ਸਿੱਖਿਆ ਰਗਾ ਕੋੜ ਕੁਟੰਤਰ ਕੇ ਪਾਪ ਬਿਨਾਸਨ ਹਰ ਸਾਚਾ ਮਨ ਪਾਇਆ ਹਰ ਬਿਨ ਅਵਰ ਨ ਸੂਝੇ ਦੂਜਾ ਸਤਿਗੁਰ ਏਕ ਬੁਝਾਇਆ ਪ੍ਰੇਮ ਪਦਾਰਥ ਜਿਨ ਕੜ ਵਸਿਆ ਸਹਿਜੇ ਰਹੇ ਸੁਮਾਈ ਸਬਦ ਰਤੇ ਸੇ ਰੰਗ ਚਰੂਲੇ ਰਾਤੇ ਸਹਿਜ ਸੁਪਾਈ ਰਸਨਾ ਸ਼ਬਦ ਦੀ ਚਾਰ ਰਾਤੀ ਲਾਲ ਪਈ ਰੰਗ ਲਾਈ ਆਰਾਮ ਨਾਮ ਨੇ ਕੇਵਲ ਜਾਣਿਆ ਮਨ ਤ੍ਰਿਪਤਿਆ ਸਾਂਤ ਆਈ ਪੰਡਿਤ ਪੜ ਪੜ ਮੁਨੀ ਸਭ ਥਾਕੇ ਪ੍ਰਮ ਪਿਘ ਥਕੇ ਪਿਘ ਤਾਰੀ ਗੁਰ ਪ੍ਰਸਾਦ ਨਿਰੰਜਨ ਪਾਇਆ ਸਾਚੇ ਸ਼ਬਦ ਵੀ ਚਾਰੀ ਆਵਾ ਗਾਉਣ ਨਿਵਾਰ ਸਚ ਰਾਤੇ ਸਾਚ ਸ਼ਬਦ ਮਨ ਪਾਇਆ ਸਤਿਗੁਰ ਸੇਵ ਸਦਾ ਸੁਖ ਪਾਏ ਗਏ ਜਿਨ ਵਿੱਚੋਂ ਆਪ ਗਵਾਇਆ ਸਾਚੇ ਸ਼ਬਦ ਸਹਿਤ ਉਪਜੇ ਮਨ ਸਾਚੇ ਲਿਵਲਾਈ ਅਗਮੇ ਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਏਕ ਸਮੇਂ ਸਭ ਜਗਤੋ ਵਰਤ ਵਿਰਲਾ ਏਕ ਪਛਾਣੇ ਸ਼ਬਦ ਮਰੇ ਤਾਂ ਸਭ ਕੇ ਸੂਝੇ ਅਨ ਦਿਨ ਏਕੋ ਜਾਣੇ ਜਿਸ ਨੂੰ ਨਦਰ ਕਰੇ ਸੋਈ ਜਨ ਬੂਝੇ ਹੋਰ ਕਹਿਣਾ ਕਥਨ ਨਾ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਵਲਾਈ ਸਾਰਗ ਮਹਲਾ ਤੀਜਾ ਮਨ ਮੇਰੇ ਹਰ ਕੀ ਅਕਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਵਿਰਲੇ ਜਾਣੀ ਰਖਾਓ ਹਰ ਗੈਰ ਗੰਭੀਰ ਗੁਣੀ ਗਹੀਰ ਗੁਰ ਕੇ ਸ਼ਬਦ ਪਛਾਨਿਆ ਬਹੁਵਿਧ ਕਰਮ ਕਰੇ ਪਾਏ ਦੂਜੇ ਬਿਨ ਸ਼ਬਦੇ ਬਹੁਰਾਨਿਆ ਹਰ ਨਾਮ ਨਾਵੇ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾ ਬਿਨਾ ਸਭ ਜਗ ਹੈ ਮੈਲਾ ਦੂਜੇ ਪਰਮ ਪਦ ਖੋਈ ਕਿਆ ਦ੍ਰਿੜਾਂ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋਏ ਦਿਆਲ ਕਿਰਪਾ ਕਰ ਹਰ ਜੀਓ ਨਮ ਹੋਏ ਸਖਾਈ ਸੱਚਾ ਸਿ ਦਾਤਾ ਕਰਮ ਵਿਧਾਤਾ ਜਿਸ ਭਾਵੇ ਤਿਸ ਨਾਏ ਲਾਏ ਗੁਰੂ ਦੁਆਰੇ ਸੋਈ ਬੂਝੇ ਜਿਸ ਨੂੰ ਆਪ ਬੁਝਾਏ ਦੇਖ ਬਿਸਮਾਦ ਜੋ ਮਨ ਨਹੀਂ ਚੇਤੇ ਆਵਾ ਗਾਉਣ ਸੰਸਾਰਾ ਸਤਿਗੁਰ ਸੇਵੇ ਸੋਈ ਬੂਝੇ ਪਾਏ ਮੋਹ ਦੁਆਰਾ ਜੇਂਦਰ ਸੂਝੇ ਸੇ ਕਦੇ ਨਾ ਵਿਗਾੜੇ ਸਤਿਗੁਰ ਬੂਝ ਬੁਝਾਈ ਸਤ ਸੰਜਮ ਕਰਨੀ ਕਿਰਤ ਕਮਾਵੇ ਆਵਣ ਜਾਣ ਰਖਾਈ ਥੇ ਦਰ ਸਾਚੇ ਸਾਜ ਕਮਾਵੇ ਜਿਨ ਗੁਰਮੁਖ ਸਾਜ

ਅਣਕ ਸੂਰ ਸਸੀਅਰ ਨਖਿਆਤ, ਅਣਕ ਦੇਵੀ ਦੇਵਾ ਬੋ ਪਾਂਤ, ਅਣਕ ਬਸਦਾ ਅਣਕ ਕਾਮ ਤੇਨ, ਅਣਕ ਪਾਰ ਜਾਤ ਅਣਕ ਮੁਖਬੇਨ, ਅਣਕ ਆਕਾਸ ਅਣਕ ਪਾਤਾਲ, ਅਣਕ ਮੁਖੀ ਜਪਗੇ ਗੋਪਾਲ, ਅਣਕ ਸ਼ਸਤਰ ਸਿਮਰਤ ਪੁਰਾਣ, ਅਣਕ ਜੁਗਤ ਹੋਤ ਵਿਖਿਆਨ, ਅਣਕ ਸਰੋਤੇ ਸੁਨੇ ਨਿਧਾਨ, ਸਰਬ ਜੀ ਪੂਰਨ ਭਗਵਾਨ, ਅਣਕ ਧਰਮ ਅਣਕ ਕੁਮੇਰ, ਅਣਕ ਬਰਨ ਅਣਕ ਕਣਕ ਸੁਮੇਰ, ਅਣਕ ਸੇਖ ਨਵਤਨ ਨਾਮ ਲੇਹੇ, ਪਾਰ ਬ੍ਰਹਮ ਕਾ ਅੰਤ ਨ ਤੇਹੇ, ਅਣਕ ਪੁਰੀਆ ਅਣਕ ਤੈ ਖੰਡ, ਅਣਕ ਰੂਪ ਰੰਗ ਬ੍ਰਹਿਮੰਡ, ਅਣਕ ਬਨਾ ਅਣਕ ਫਲ ਮੂਲ, ਆਪੇ ਸੂਖਮ ਆਪੇ ਅਸਥੂਲ, ਅਣਕ ਜੁਗਾਦ ਜਿਨਸ ਅਰ ਰਾਤ, ਅਣਕ ਪਰਲੋ ਅਣਕ ਉਤਪਾਤ, ਅਣਕ ਜੀ ਜਾ ਕੇ ਗ੍ਰੇ ਮਾਹੇ, ਰਮਤ ਰਾਮ ਪੂਰਨ ਸਰਬ ਠਾਏ, ਅਣਕ ਮਾਇਆ ਜਾ ਕੀ ਲਖੀ ਨਾ ਜਾਏ, ਅਣਕ ਕਲਾ ਖੇਲੇ ਹਰ ਰਾਏ, ਅਣਕ

ਕਛ ਅੰਤ ਨਾ ਪਾਰ। ਸਤ ਪੁਰਖ ਸਤ ਅਸਥਾਨ, ਊਚ ਤੇ ਊਚ ਨਿਰਮਲ ਨਿਰਵਾਨ। ਆਪਣਾ ਕੀਆ ਜਾਣੇ ਆਪ, ਆਪੇ ਕੜ ਕਟ ਰਹੋ ਵਿਆਪ। ਕਿਰਪਾ ਨਿਧਾਨ

ਅਹੰਕਾਰ ਸਤਿਗੁਰ ਪ੍ਰਸਾਦ ਸਭ ਦੇਖੀਏ ਅਨਪੈ ਕਾ ਦਾਤਾ ਘੜ ਕਰ ਪੂਰਨ ਗਏ ਅਲਪਾਤਾ ਘੜ ਕਰ ਪੂਰਨ ਕਰ ਬਿਸਤੀਰਨ ਜਲ ਤਰੰਗ ਜਿਉ ਰਚਨ ਕੀਆ ਹਾਵਰਸ ਮਾਣੇ ਪੋ ਕਟਾਣੇ ਆਨਨ ਬੀਆ ਕੋਤੀਆ ਹਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪ੍ਰਵ ਜਾਤਾ ਨਾਗ ਦਰਸਲੀਨਾ।

ਆਈ ਪੂਰਨ ਮਨ ਮੋਹਨ ਘੜਘੜ ਸੋਹਨ ਜਬ ਕਿੰਚੈ ਤਬ ਛਾਈ ਕਿਉ ਨਾ ਅਰਾਧੋ ਮਿਲ ਕਰ ਸਾਧੋ ਕਰੀ ਮੋਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਛ ਦੀਸੈ ਸੰਗ ਨਾ ਕਛੂ ਜਾ।

ਜੀਆਂ ਕੋ ਭੇਜੈ ਜਿਨਸ ਥਾਪ ਲੈ ਜਾਵੇ ਆਪੇ ਥਾਪ ਉਥਾਪੇ ਆਪੇ ਏਤੇ ਵੇਸ ਕਰਾਵੇ ਜੇਤੇ ਜੀ ਫਿਰੇ ਔਦੂਤੀ ਆਪੇ

ਏ ਪੌੜੀ ਗੁਰਮੁਖ ਚਲ ਤਰਚਾਏ ਹੂਨ ਗੁਣ ਪ੍ਰਗਟੀ ਆਇਆ ਗੁਰਬਾਣੀ ਸਦ ਉਚਰੈ ਹਰ ਮਨ ਮਸਾਇਆ ਸਗਤ ਗਈ ਪ੍ਰਮ ਕਟਿਆ ਸ਼ਿਵ ਜੋਤ ਜਗਾਇਆ।

ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੇ ਮਾਹੇ, ਪਾਈਏ ਗੁਰ ਪ੍ਰਸਾਦ, ਤਿਨੀ ਪੀਤਾ ਰੰਗ ਸਿਉ, ਜਿਨ ਕਉ ਲਿਖਿਆ ਆਦਿ ਮਹੱਲਾ ਦੂਜਾ, ਕੀਤਾ ਕਿਆਸਾ ਰਾਹੀ ਹੈ।

ਪਰ ਨਾਨਕ ਆਪ ਸਦੀਵ ਹੈ, ਪੂਰਾ ਜਿਸ ਭੰਡਾਰ ਵੱਡਾ ਕਰ ਸਾਲਾਈਐ, ਅੰਤ ਨ ਪਾਰਾਵਾਰ ਪੌੜੀ। ਹਰ ਕਾ ਨਾਮ ਨਿਧਾਨ ਹੈ, ਸੇਵੈ ਸੁਖ ਪਾਈ, ਨਾਮ ਨਿਰੰਜਨ ਉਚਰਾ ਪਤ ਸਿਉ ਕਰ ਜਾਈ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ, ਮਤ ਪੰਖੇ ਰੂਵਸ ਹੋਏ, ਸਤਿਗੁਰੂ ਤੇ ਆਈ। ਨਾਨਕ ਆਪ ਦਇਆਲ ਹੋਏ, ਨਾਮੇ ਲਿਵਲਾਈ। ਸਲੋਕ ਮਹੱਲਾ ਦੂਜਾ, ਇਸ ਸਿਉ ਕੈਸਾ ਬੋਲਣਾ, ਜੇ ਆਪੇ ਜਾਣੇ ਜਾਣ, ਤੀਰੀ ਜਾ ਕੀ ਨਾ ਫਿਰੇ।

ਚੱਲਣਾ, ਹੱਥ ਤਿਨਾ ਕਿਸ਼ ਨਾਹੇ। ਸਾਹਿਬ ਕਾ ਫੁਰਮਾਨ ਹੋਏ, ਉੱਠੀ ਕਰ ਲੈ ਪਾਹੇ। ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਮਹੱਲਾ ਦੂਜਾ।

ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ ਸੁਣ ਸੁਣ ਮਨ ਨਮਸਾਈਐ ਬੂਝੇ ਜਨ ਕੋਈ ਬਹਿੰਦਿਆਂ ਉੜਦਿਆਂ ਨਾ ਵਿਸਰੈ ਸਾਚਾ ਸਚ ਸੋਈ ਭਗਤਾਂ ਕੋ ਨਾਮ ਆਧਾਰ ਹੈ ਨਾਮੇ ਸੁਖ ਹੋਈ ਨਾਨਕ ਮਨ ਤਨ ਰਵ ਰਹਿਆ ਗੁਰਮੁਖ ਹਰ ਸੋਈ ਸਲੋਕ ਮਹੱਲਾ ਪਹਿਲਾ ਨਾਨਕ ਤੁਲੀਏ ਤੋਲ ਜੇ ਜੀਓ ਪਿੱਛੇ ਪਾਈਐ ਇਕ ਸੁਨਾ ਪੁੱਜੈ ਬੋਲ ਜੇ ਪੂਰੇ ਪੂਰਾ ਕਰ ਮਿਲੇ ਵੱਡਾ ਆਖਣ ਭਾਰਾ ਤੋਲ ਹੋਰ ਹੌਲੀ ਮੱਤੀ ਹੌਲੇ ਬੋਲ ਧਰਤੀ ਪਾਣੀ ਪਰਬਤ ਭਾਰ ਕਿਉਂ ਕੰਡੈ ਤੋਲੇ ਸੁਨਿਆਰ ਤੋਲਾ ਮਾਸਾ ਰਤਕ ਪਾਏ ਨਾਨਕ ਪੁਛਿਆ ਦੇ ਪੁਜਾਏ ਮੂਰਖ ਅੰਧਿਆ ਅੰਧੀ ਤਾਤ ਕਹਿ ਕਹਿ ਕਹਿਣ ਕਹਾਇਨ ਆਪ ਮਹੱਲਾ ਪਹਿਲਾ ਆਖਣ ਔਖਾ ਸੁਣਨ ਔਖਾ ਆਖ ਨ ਜਾਪੀ ਆਖ ਇਕ ਆਖ ਆਖ ਹੈ ਸ਼ਬਦ ਪੱਖ ਹੈ ਅਰਧ ਉਰਧ ਦਿਨ ਰਾਤ ਜੇ ਕਿਉਂ ਹੋਏ ਤਾਂ ਕਿਉਂ ਦਿਸੇ ਜਾਪੇ ਰੂਪ ਨਾ ਜਾਤ ਸਭ ਕਾਰਨ ਕਰਤਾ ਕਰੇ ਘਾਟ ਔ ਘਟ ਕਰ ਥਾਪ ਆਖਣ ਔਖਾ ਨਾਨਕਾ ਆਖ ਨਾ ਜਾਪੇ ਆਖ ਪੌੜੀ ਨਾਏ ਸੁਣੇ ਮਨ ਰਹਿਸੀਐ ਨਾਮੇ ਸਾਂ ਤਿਆਈ ਨਾਏ ਸੁਣੇ ਮਨ ਤ੍ਰਿਪਤੀਐ ਸਭ ਦੁੱਖ ਗਵਾਈ ਨਾਏ ਸੁਣਿਐ ਨਾ ਉਪਜੈ ਨਾਮੇ ਵਡਿਆਈ ਨਾਮੇ ਹੀ ਸਭ ਜਾਤ ਪਤ ਨਾਮੇ ਗਲ ਪਾਈ ਗੁਰਮੁਖ ਨਾਮ ਧਿਆਈਐ ਨਾਨਕ ਲਿਵ ਲਾਈ ਸਲੋਕ ਮਹੱਲਾ ਪਹਿਲਾ ਜੂਠ ਨਾ ਰਾਗੀ ਜੂਠ ਨਾ ਵੇਦੀ ਜੂਠ ਨਾ ਚੰਦ ਸੂਰਜ ਕੀ ਭੇਦੀ ਜੂਠ ਨਾ ਅੰਨੀ ਜੂਠ ਨਾ ਨਾਈ ਜੂਠ ਨਾ ਮੀਹੋ ਵਰੇ ਸਭ ਥਾਈ ਜੂਠ ਨਾ ਧਰਤੀ ਜੂਠ ਨਾ ਪਾਣੀ ਜੂਠ ਨਾ ਪਾਉਣੇ ਮਾਏ ਸਮਾਣੀ

ਨਾਨਕ ਚੁਲੀਆਂ ਸੁੱਚੀਆਂ ਜੇ ਪਰ ਜਾਣੇ ਕੋਏ, ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ, ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤਦਾਨ, ਰਾਜੇ ਚੁਲੀ ਨਿਆਵ ਕੀ ਪੜਿਆ ਸਚ ਧਿਆਨ, ਪਾਣੀ ਚਿਤਨਾ ਧੋਪਈ ਮੁਖ ਪੀਤੇ ਤਿਖ ਜਾਏ, ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ, ਨਾਏ ਸੁਣਿਐ ਸਭ ਸਿੱਧ ਹੈ ਰਿਦ ਪਿੱਛੇ ਆਵੇ, ਨਾਏ ਸੁਣਿਐ ਨੌਨਦ ਮਿਲੇ ਮਨ ਚਿੰਦਿਆ ਪਾਵੇ, ਨਾਏ ਸੁਣਿਐ ਸੰਤੋਖ ਹੋਏ ਕਵਲਾ ਚਰਨ ਧਿਆਵੇ, ਨਾਏ ਸੁਣਿਐ ਸਹਿਜ ਉਪਜੇ ਸਹਿਜੇ ਸੁਖ ਪਾਵੇ, ਗੁਰਮਤੀ ਨਾਉ ਪਾਈਏ ਨਾਨਕ ਗੁਣ ਗਾਵੇ। ਸਲੋਕ ਮਹੱਲਾ ਪਹਿਲਾ। ਦੁੱਖ ਜ ਜੰਮਣ ਦੁੱਖ ਮਰਨ, ਦੁੱਖ ਵਰਤਨ ਸੰਸਾਰ, ਦੁੱਖ ਦੁੱਖ ਅੱਗੇ ਆਖੀਏ ਪੜ ਪੜ ਕਰੇ ਪੁਕਾਰ, ਦੁੱਖੀਆਂ ਪੰਡਾਂ ਖੁੱਲੀਆਂ ਸੁਖ ਨਾ ਨਿਕਲਿਓ ਕੋਏ, ਦੁੱਖ ਜੀਓ ਜਲਾਇਆ ਦੁਖੀਆ ਚੱਲਿਆ ਰੋਏ, ਨਾਨਕ ਸਿਫਤੀ ਰੱਤਿਆ ਮਨ ਤਨ ਹਰਿਆ ਹੋਏ, ਦੁੱਖ ਕੀ ਅੱਗੀ ਮਾਰੀਏ ਪੀ ਦੁੱਖ ਦਾਰੂ ਹੋਏ। ਮਹੱਲਾ ਪਹਿਲਾ। ਨਾਨਕ ਦੁਨੀਆਂ ਪਸ ਰੰਗ, ਪਸੂ ਹੂ ਪਸ ਖੇਹੇ, ਪਸੋ ਪਸ ਕਮਾਵਣੀ ਪੀ ਪਸ ਪਰੀਏ ਦੇਹ, ਜਾ ਜੀਓ ਵਿੱਚੋਂ ਕੱਢੀਏ ਪਸੂ ਭਰਿਆ ਜਾਏ, ਅੱਗੇ ਲੇਖਾ ਮੰਗੇ ਹੋਰ ਦਸੂਣੀ ਪਾਏ ਪੌੜੀ, ਨਾਏ ਸੁਣੇ ਸੁਜ ਸੰਜਮ ਜਮ ਨੇੜ ਨਾ ਆਵੇ, ਨਾਏ ਸੁਣੇ ਕੜ ਚਾਨਣਾ ਆਰੇਰ ਗੁਆਵੇ, ਨਾਏ ਸੁਣੇ

ਨਾਨਕ ਸੱਚਾ ਸਤਿ ਨਾਏ ਸੱਚ ਸਭਾ ਦੀ ਬਾਣ ਪੌੜੀ ਨਾਏ ਮੰਨੇ ਸੁਖ ਉਪਜੈ ਨਾਮੇ ਗਤ ਹੋਈ ਨਾਏ ਮੰਨੇ ਪਦ ਪਾਈਐ ਹਿਰਦੇ ਹਰ ਸੋਈ ਨਾਏ ਮੰਨੇ ਭਵਜਲ ਲੰਘੀਐ ਫਿਰ ਵਿਘਨ ਨਾ ਹੋਈ ਨਾਏ ਮੰਨੇ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਿਗੁਰ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ। ਸਲੋਕ ਮਹੱਲਾ ਪਹਿਲਾ। ਪੁਰੀਆ ਖੰਡਾ ਸਿਰ ਕਰੇ ਇੱਕ ਪੈਰ ਤੇ ਆਏ ਪਾਉਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ ਇਸ ਉੱਪਰ ਉਹ ਟਿਕ ਟਿਕੈ

ਧਰਤੀ ਮਹਾਂ ਸਭ, ਸਭ ਧਰਤੀ ਸਭ ਭਾਰ, ਸਭੇ ਪਾਣੀ ਪੌਣ ਸਭ, ਸਭ ਅਗਨੀ ਪਾਤਾਲ, ਸਭੇ ਪੁਰੀਆ ਖੰਡ ਸਭ, ਸਭ ਲੋ ਲੋ ਆਕਾਰ। ਹੁਕਮ ਨਾ ਜਾਪੀ ਕੇਤੜ, ਕਹਿ ਨਾ ਸਕੀ ਜੈਕਾਰ, ਆਖੈ ਥੱਕੇ ਆਖ ਆਖ, ਕਰ ਸਿਵਤੀ ਵਿਚਾਰ, ਤਿਰਣ ਨਾ ਪਾਇਓ ਬੱਪੜੀ,

ਕੱਚ ਪਿੱਚ ਅੰਧਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਜ਼ਰ ਲੰਘਾਏ ਪਾਰ ਪੌੜੀ ਨਾਏ ਮੰਨਿਆ ਦੁਰਮਤ ਗਈ ਮਦ ਪ੍ਰਗਟੀ ਆਇਆ ਨਾਉ ਮੰਨੇ ਹਉਮੈ ਗਈ ਸਭ ਰੋਗ ਗਵਾਇਆ ਨਾਏ ਮੰਨੇ ਨਾਮ ਉਪਜੇ ਸਹਿਜੇ ਸੁਖ ਪਾਇਆ ਨਾਏ ਮੰਨੇ ਸਾਧ ਉਪਜੇ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰ ਤਿਆਰ।

ਸੀਲ ਸੰਜਮ ਸਜ ਪੰਨੀ ਖਾਣਾ ਖਾਜ ਆਹਾਜ ਸਰਮ ਗਿਆ ਕਰ ਆਪਣੇ ਪਾਤ ਪੁੜ ਚ ਲੀ ਨਾਲ ਨਾਨਕ ਸੱਚਾ ਏਕ ਹੈ ਔਰ ਨ ਸੱਚਾ ਭਾਲ ਪੌੜੀ ਬਾਹਰ ਭਸਮ ਲੇਪਣ ਕਰੇ ਅੰਤਰ ਗੁਬਾਰੀ ਖਿੰਤਾ ਚੋਲੀ ਬਹੁ ਪੇਖ ਕਰੇ ਦੁਰਮਤ ਅੰਕਾਰੀ ਸਾਹਿਬ ਸ਼ਬਦ ਨਾ ਉਚਰੇ ਮਾਇਆ ਮੋਹ ਪਸਾਰੀ ਅੰਤਰ ਲਾਲਚ ਪਰਮ ਹੈ

ਪ੍ਰੀਤ ਹੋਵੇ ਲਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ, ਵਿਛੜਿਆ ਵਿਸੋਏ ਵਿਛੋੜਾ, ਏਕ ਘੜੀ ਮੈਂ ਜਾਏ, ਜੇ ਸੋ ਵਰਿਆ ਮਿੱਠਾ ਖਾਜੇ, ਪੀ ਫਿਰ ਕੌੜਾ ਖਾਏ, ਮਿੱਠਾ ਖਾਧਾ ਚੇਤਨ ਆਵੇ, ਕੌੜਤਨ ਧਾਏ ਜਾਏ, ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੁੱਤੇ ਭੋਗ, ਚਗ ਚਗ ਚਖਣਾ ਝਗੜਾ ਝਾਖ,

ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ। ਹੁਕਮ ਸਾਜ ਹੁਕਮੇ ਵਿੱਚ ਰੱਖੇ

ਪਹੁੰਚੀਏ। ਅੰਮ੍ਰਿਤ ਰਸ ਪਾਇਆ ਬਿਸੀਅਰ ਮੰਤਰ ਵਸਾਈਏ, ਬਹੁ ਦੂਧ ਪੀ ਆਇਆ ਮਾਨਮੁਖ ਅਪਿੰਨ ਨਾ ਭਿੱਜਈ, ਪੱਥਰ ਨਾ ਵਹਾਇਆ ਬਿਖ ਮੈਂ ਅੰਮ੍ਰਿਤ ਸਿੰਚੀਏ, ਬਿਹਕਾ ਫਲ ਪਾਇਆ ਨਾਨਕ ਸੰਗਤ ਮੇਲ ਹਾਰ, ਸਭ ਬਿਖ ਲਹਿ ਜਾਇਆ। ਸਲੋਕ ਮਹੱਲਾ ਪਹਿਲਾ, ਮਰਣਾ ਮੂਰਤ ਪੁੱਛਿਆ ਪੁੱਛੀ ਥਿਤ ਨਾ ਵਾਰ, ਇੱਕ ਨੀ ਲੱਦਿਆ ਇੱਕ ਲੱਦ ਚੱਲੇ, ਇੱਕ ਨੀ ਬੱਧੇ ਭਾਰ, ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ, ਲਸਕਰ ਸਣੇ ਦਮਾਮਿਆ ਛੁੱਟੇ ਬੰਕ ਦੁਆਰ, ਨਾਨਕ ਢੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ। ਮਹੱਲਾ ਪਹਿਲਾ, ਨਾਨਕ ਢੇਰੀ ਟਹਿ ਪਈ ਮਿੱਟੀ ਸੰਧਾ ਕੋਟ, ਭੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ ਪੌੜੀ, ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ, ਮਹਾਂ ਕਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ, ਭਲਕੇ ਉੱਠ ਨਿਤ ਪਰ ਦਰਬ ਫਿਰੇ।

ਬਖਸ ਮਲਾਇਨ ਫਿਰ ਗਰਬਨਾ ਗਲਿਆ ਸਲੋਕ ਮਹੱਲਾ ਪਹਿਲਾ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸਨਾਨ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ ਜੁਗਤ ਤੋਤੀ ਸੁਰਤ ਚੌਂਕਾ।

ਰਸ ਰਸ ਕਸਨਾ ਜਾਣੰਤ ਇੱਕ ਨਾ ਸੁਧ ਨਾ ਬੁੱਧ ਨਾ ਅਕਲ ਸਾਰ ਅੱਖਰ ਕਾ ਪਿਓ ਨਾਲ ਹੰਤ ਨਾਨਕ ਸੇ ਨਾਰ ਅਸਲ ਖਾਰ ਜੇ ਬਿਨ ਗੁਣ ਗਰਭ ਕਰੰਤ ਪੌੜੀ ਗੁਰਮੁਖ ਸਭ ਪਵਿੱਤ ਹੈ ਤਨ ਸੰਪੈ ਮਾਇਆ ਹਰ ਅਰਥ ਜੋ ਖਰਚ ਦੇ ਦਿਨ ਦੇ ਸੁਖ ਪਾਇਆ ਜੋ ਹਰ ਨਾਮ ਧਿਆਏ ਦੇ ਤਿੰਨ ਤੋਟ ਨਾ ਆਇਆ ਗੁਰਮੁਖਾ ਨਦਰੀ ਆਵਦਾ ਮਾਇਆ ਸੁੱਟ ਪਾਇਆ ਨਾਨਕ ਭਗਤਾਂ ਹੋਰ ਚਿੱਤ ਨ ਆਵਈ ਹਰ ਨਾਮ ਸਮਾਇਆ ਸਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇਵੜ ਭਾਗੀ ਸੱਚੇ ਸ਼ਬਦ ਜਿਨ੍ਹਾਂ ਏਕਲੇ ਲਾਗੀ ਗ੍ਰਹਿ ਕੁਟੰਬ ਸਹਿਜ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਣਤੇ ਸੇਵ ਨ ਹੋਵਈ ਕੀਤਾ ਥਾਏ ਨ ਪਾਏ ਸਬਦੇ ਸਾਧਨ ਆਇਓ ਸੱਚ ਨ ਲੱਗੋ ਭਾਉ ਸਤਿਗੁਰ ਪਿਆਰਾ ਨ ਲੱਗਈ ਮਨ ਆਵੇ ਜਾਏ ਜੇ ਇੱਕ ਵਿਖ ਅਗਾਹਾਂ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਏ ਸਤਿਗੁਰ ਕੀ ਸੇਵਾ ਚਾਕਰੀ ਜੇ ਚੱਲੇ ਸਤਿਗੁਰ ਪਾਏ ਆਪ ਗਵਾਏ ਸਤਿਗੁਰੂ ਨੂੰ ਮਿਲੇ ਸਹਿਜੇ ਰਹੇ ਸਮਾਏ ਨਾਨਕ ਤਿਨਾਂ ਨਾਮ ਨਾ ਵਿਸਰੇ ਸੱਚੇ ਮੇਲ ਮਿਲਾਏ ਪੌੜੀ ਖਾਨ ਮਲੂਕ ਕਹਾਏ ਦੇ ਕੋ ਰਹਿਣ ਨਾ ਪਾਈ ਗੜ ਮੰਦਰ ਗਜ ਗੀਰੀਆ ਕਿਸ ਸਾਥ ਨਾ ਜਾਈ ਸੋਇਨ ਸਾਗਤ ਪੌਣ ਵੇਗ ਤ੍ਰਿਗ ਤ੍ਰਿਗ ਚਤੁਰਾਈ ਛੱਤੀ ਅੰਮ੍ਰਿਤ ਪ੍ਰਕਾਰ ਕਰੇ ਬਹੁਮਹਿਲ ਵਧਾਈ ਨਾਨਕ ਜੋ ਦੇਵੈ ਤਿਸੇ ਨਾ ਜਾਣਨੀ ਮਨਮੁਖ ਦੁਖ ਪਾਈ ਸਲੋ

ਤੀਜਾ ਸਹਿਜੇ ਸੁਭ ਸੁੱਤੀ ਸ਼ਬਦ ਸਮਾਏ ਆਪੇ ਪ੍ਰਾਮੇਲ ਲਈ ਗੱਲ ਆਏ ਦੁਬਦਾ ਚੁੱਕੀ ਸਹਿਜ ਸੁਪਾਏ ਅੰਤਰ ਨਾਮ ਸਿਆ ਮਨ ਆਏ ਸੇ ਕੰਠ ਲਾਏ ਜੇ ਪੰਨ ਕੜਾਏ ਨਾਨਕ ਜੋ ਤੁਰ ਮਿਲੇ ਸੇ ਹੁਣ ਆਣ ਮਿਲਾਏ ਮਹੱਲਾ ਤੀਜਾ ਜਿੰਨੀ ਨਾਮ ਸਾਰਿਆ ਕਿਆ ਜਬ ਜਾਪੇ ਹੋਰ ਵਿਸ਼ਟਾ ਅੰਦਰ ਕੀਟ ਸੇ ਮੁੱਠੇ ਤੰਦੇ ਚੋਰ ਨਾਨਕ ਨਾਮ ਨਾ ਵਿਸਰੈ ਝੂਠੇ ਲਾਲਚ ਹੋਰ ਪੌੜੀ ਨਾਮ ਸਲਾਹਨ ਨਾਮ ਮਨ ਅਸਥਿਰ ਜਗ ਸੋਈ ਹਿਰਦੇ ਹਰ ਹਰ ਚਿਤਵੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉਚਰੈ ਖਿਣ ਖਿਣ ਹਰ ਸੋਈ ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਖੋਈ ਨਾਨਕ ਜੀਵ ਦਾ ਪੁਰਖ ਧਿਆਇਆ ਅਮਰਾਪਦ ਹੋਈ।

ਪਹਿਲਾ ਤਰਤ ਸੁਹਾਵੜੀ ਆਕਾਸ਼ ਸੁਵੰਧ ਜਪੰਦਿਆਂ ਹਰਨਾਓ ਨਾਨਕ ਨਾਮ ਹੂਣਿਆ ਤਿੰਨ ਤਨਖਾਵੇ ਕਾਉ ਪੌੜੀ ਨਾਮ ਸਲਾਹਨ ਪਾਉ ਕਰ ਨਿਜ ਮਹਿਲੀ ਵਸਾ ਕੋਈ ਬੌੜ ਜੋਨ ਨਾ ਆਵਨੀ ਫਿਰ ਹੋਏ ਨਾ ਬਿਨਾਸਾ ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਿਰਾਸਾ ਹਰ ਕਾ ਰੰਗ ਕਦੇ ਨਾ ਉਤਰੇ ਗੁਰਮੁਖ ਪਰਗਾਸਾ ਕੋਈ ਕਿਰਪਾ ਕਰਕੇ ਮੇਲਿਆਂ ਨਾਨਕ ਹਰ ਪਾਸਾ ਸਲੋਕ ਮਹੱਲਾ ਤੀਜਾ ਜਿਚ ਉਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ ਸਬਦੇ ਸਾਧਨ ਆਵਈ ਨਾਮ ਨਾ ਲੱਗੇ ਪਿਆਰ ਸੇਵਾ ਥਾਏ ਨਾ ਪਵੀ ਤਿਸਕੀ ਖਬ ਖਬ ਹੋਏ ਖੁਆਰ ਨਾਨਕ ਸੇਵਕ ਸੋਈ ਆਖੀਏ ਜੋ ਸਿਰ ਤਰੇ ਉਤਾਰ ਸਤਿਗੁਰ ਕਾ ਪਾਣਾ ਮੰਨ ਲੈ ਸਬਦ ਰੱਖੇ ਉਰਧਾਰ ਮਹੱਲਾ ਤੀਜਾ ਸੋ ਜਾਪੋ ਤਬ ਸੇਵਾ ਚਾਕਰੀ ਜੋ ਖਸਮੈ ਪਾਵੇ ਆਪੇ ਬਗਸੇ ਮੇਲ ਲੈ ਆਪਤ ਗਵਾਵੇ ਮਿਲਿਆ ਕਦੇ ਨਾ ਵਿਛੜੇ ਜੋਤੀ ਜੋਤ ਮਿਲਾਵੇ ਨਾਨਕ ਗੁਰਪ੍ਰਸਾਦੀ ਸੋ ਬੁਝਸੀ ਜਿਸ ਆਪ ਬੁਝਾਵੇ

ਹਰ ਦਰਸ ਢੋਈ ਜਮ ਕਾਲ ਮਿਲੈਂਦੇ ਭੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਲ ਪਾਇਆ ਪਦ ਪ੍ਰਗਟ ਲੋਈ ਨਾਨਕ ਅਨਹਦ ਧੁਨੀ ਦਰਵਾਜ਼ੇ ਮਿਲਿਆ ਅਗਰ ਸੋਈ। ਸਲੋਕ ਮਹੱਲਾ ਤੀਜਾ ਗੁਰ ਕਾ ਕਹਿਆ ਜੇਕਰ ਸੁਖੀ ਹੂੰ ਸੁਖਸਾਰ ਗੁਰ ਕੀ ਕਰਨੀ ਪਉ ਕਟੀਏ ਨਾਨਕ ਪਾਵੇ ਪਾਰ। ਮਹੱਲਾ ਤੀਜਾ ਸੱਚ ਪੁਰਾਣਾ ਨਾਤੀਏ ਨਾਮ ਨਾ ਮੈਲਾ ਹੋਏ ਗੁਰ ਕੇ ਪਾਣੇ ਜੇ ਚੱਲੇ ਬੌੜ ਨਾ ਆਵਣ ਹੋਏ। ਨਾਨਕ ਨਾਮ ਸਾਰੇ ਆਵਣ ਜਾਣਾ ਦੋਏ ਪੌੜੀ ਮੰਗਤ ਜਨ ਜਾਚੇ ਦਾਨ।

ਉਭਰੇ ਹਾਰ ਗੋਰ ਰਖਵਾਲਿਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਵਾਦ ਵਖਾਣ ਦੇ ਮਾਇਆ ਮੋਹ ਸਵਾਏ ਦੂਜੇ ਭਾਏ ਨਾਮ ਸਾਰਿਆ ਮਨ ਮੂਰਖ ਮਿਲੇ ਸਜਾਏ ਜਿਨ ਕੀਤੇ ਤਿਸੇ ਨਾ ਸੇਵਨੀ ਦਿੰਦਾ ਰਿਜਕ ਸਮਾਏ ਜਮ ਕਾ ਫਾਹ ਗਲੋਂ ਨਾ ਕੱਟੀਏ ਫਿਰ ਫਿਰ ਆਵੇ ਜਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਮਿਲਿਆ ਤਿਨ ਆਏ ਅਨ ਦਿਨ ਨਾਮ ਧਿਆਏ ਦੇ ਨਾਨਕ ਸੱਚ ਸਮਾਏ। ਮਹੱਲਾ ਤੀਜਾ। ਸੱਚ ਵਣਜੇ ਸੱਚ ਸੇਵਦੇ ਜੇ ਗੁਰਮੁਖ ਪੈਰੀ ਪਾਹੇ ਨਾਨਕ ਗੁਰ ਕੇ ਪਾਣੇ ਜੇ ਚੱਲੇ ਸਹਿਜੇ ਸੱਚ ਸਮਾਹੇ ਪੌੜੀ ਆਸਾ ਵਿੱਚ ਅਤ ਦੁਖ ਘਣਾ ਮਨਮੁਖ ਚਿਤ ਲਾਇਆ ਗੁਰਮੁਖ ਪਏ ਨਿਰਾਸ ਪਰਮ ਸੁਖ ਪਾਇਆ ਵਿੱਚੇ ਗ੍ਰਹਿ ਉਦਾਸ ਅਲਿਪਤ ਲਿਵ ਲਾਇਆ ਉਹ ਨਾ ਸੋਗ ਵਿਜੋਗ ਨਾ ਵਿਆ ਪਈ ਹਰ ਪਾਣਾ ਪਾਇਆ ਨਾਨਕ ਹਰ ਸੇਤੀ ਸਦਾ ਰਵ ਰਹੇ ਤੁਰ ਲਏ ਮਿਲਾਇਆ। ਸਲੋਕ ਮਹੱਲਾ ਤੀਜਾ। ਪਰਾਈ ਅਮਾਨ ਕਿਉਂ ਰੱਖੀਏ ਦਿੱਤੀ ਹੀ ਸੁਖ ਹੋਏ ਗੁਰ ਕਾ ਸ਼ਬਦ ਗੁਰ ਤੇ ਟਿਕੇ ਹੋਰ ਤੇ ਪ੍ਰਗਟ ਨਾ ਹੋਏ ਅੰਨੇ ਵਸ ਮਾਣਕ ਪਇਆ ਘਰ ਘਰ ਵੇਚਣ ਜਾਏ ਉਹਨਾਂ ਪਰਖ ਨਾ ਆਵਈ ਅੱਡ ਨਾ ਪੱਲੇ ਪਾਏ ਜੇ ਆਪ ਪਰਖ ਨਾ ਆਵਈ ਤਾਂ ਪਾਰਖੀਆਂ ਥਾਵੋ ਲਿਓ ਪਰਖਾਏ ਜੇ ਉਸ ਨਾਲ ਚਿੱਤ ਲਾਏ ਤਾਂ ਵੱਥ ਲਹੇ ਨੌਣਦ ਪੱਲੇ ਪਾਏ ਘਰ ਹੁੰਦੇ ਤਾਨ ਜਗ ਭੁੱਖਾ ਮੋਆ ਬਿਨ ਸਤਿਗੁਰ ਸੋਝੀ ਨਾ ਹੋਏ ਸ਼ਬਦ ਸੀਤਲ ਮਨ ਧਨ ਵਸੈ ਤਿੱਥੇ ਸੋਗ ਵਿਜੋਗ ਨਾ ਕੋਏ ਵਸਤ ਪਰਾਈ ਆਪ ਗਰਬ ਕਰੇ ਮੂਰਖ ਆਪ ਗਣਾਏ ਨਾਨਕ ਬਿਨ ਬੂਝੇ ਕਿਨੇ ਨਾ ਪਾਇਓ ਫਿਰ ਫਿਰ ਆਵੇ ਜਾਏ। ਮਹੱਲਾ ਤੀਜਾ। ਮਨ ਅੰਧ ਪਿਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਤੁਰ ਮਿਲੇ ਨਾ ਵਿਛੜੇ ਕਭੂ ਜੇ ਆਪ ਮਿਲੇ ਕਰਤਾਰੇ ਅੰਤਰ ਸਬਦ ਰਵਿਆ ਗੁਰ ਪਾਇ ਸਗਲੇ ਦੁੱਖ ਨਿਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਉਰ ਤਾਰੇ ਮਨਮੁਖ ਤਿਨਕੀ

ਜੇ ਸੱਚੇ ਸ਼ਬਦ ਸਵਾਰੇ ਉਹਨਾਂ ਦੀ ਆਪ ਪਦ ਰਖਸੀ ਮੇਰਾ ਪਿਆਰਾ ਸਰਨਾਗਤ ਪਏ ਗੁਰਦੁਆਰੇ ਨਾਨਕ ਗੁਰਮੁਖ ਸੇ ਸੁਹੇਲੇ ਭਏ ਮੁਖ ਉਜਲ ਦਰਬਾਰੇ ਪੌੜੀ ਇਸਤਰੀ ਪੁਰਖੇ ਬਹੁ ਪ੍ਰੀਤ ਮਿਲ ਮੋਹ ਵਧਾਇਆ ਪੁੱਤਰ ਕਲੱਤਰ ਨਿਤ ਵੇਖੇ ਵਿਗਸੇ ਮੋਹ ਮਾਇਆ ਦੇਸ ਪਰਦੇ ਤਨ ਚੋਰਾਏ ਆਣ ਮੋਹ ਪਾਇਆ ਅੰਤ ਹੋਏ ਵਾਇਰ ਵਿਰੋਧ ਕੋ ਸਕੇ ਨਾ ਛਡਾਇਆ ਨਾਨਕ ਵਿਣ ਨਾਵੇ ਤ੍ਰਿਗ ਮੋਹ ਜਿਤ ਲਗ ਦੁਖ ਪਾਇਆ ਸਲੋਕ ਮਹੱਲਾ ਤੀਜਾ ਗੁਰਮੁਖ ਅੰਮ੍ਰਿਤ ਨਾਮ ਹੈ ਜਿਤ ਖਾਧੇ ਸਭ ਭੁੱਖ ਜਾਏ ਤਿਸਨਾ ਮੂਲ ਨਾ ਹੋਵਈ ਨਾਮ ਸੇ ਮਨ ਆਏ ਬਿਨ ਨਾਵੇ ਜੇ ਹੋਰ ਖਾਣਾ ਤੇ ਤਰੋਗ ਲੱਗੇ ਤਨ ਤਾਏ ਨਾਨਕ ਰਸ ਕਸ ਸ਼ਬਦ ਸਲਾਹਣਾ ਆਪੇ ਲਏ ਮਿਲਾਏ ਮਹੱਲਾ ਤੀਜਾ ਜੀਆਂ ਅੰਦਰ ਜੀਓ ਸ਼ਬਦ ਹੈ ਜਿਤ ਸਹਿ ਮੇਲਾ ਵਾ ਹੋਏ ਬਿਨ ਸ਼ਬਦੇ ਜਗ ਆਨੇਰ ਹੈ ਸ਼ਬਦੇ ਪ੍ਰਗਟ ਹੋਏ

ਕਲ ਚੰਗੇਰੀ ਪੌੜੀ ਮਹੱਲਾ ਪੰਜਵਾਂ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰ ਪੂਰੇ ਮੇਲਾਇਆ ਪ੍ਰਭ ਦੇ ਮਨਹਾਰ ਭਾਗ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹ ਕਰ।

ਅਨ ਪਾਣੀ ਮੁੱਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇਵੋ ਕੰਠ ਲਗਾਏ ਅਬਦਾ ਸਭ ਘਰ ਨਾਨਕ ਨਾਮ ਧਿਆਏ ਪ੍ਰਭ ਕਾ ਸਬਲ ਕਰ ਮਹੱਲਾ ਪੰਜਵਾਂ ਉੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਏ ਹੁਣ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ ਕੀਤਾ ਲੋੜੇ ਸੋ ਕਰੇ ਨਾਨਕ ਸਦ ਬਲਿਹਾਰ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸਬਦੀ ਵੇਖ ਵਿਗਸਿਆ ਅੰਤਰ ਸਾਂਤ ਆਈ ਤਬ ਆਪੇ ਆਪ ਵਰਤਦਾ ਆਪੇ ਹੈ ਪਾਈ ਆਪ ਨਾਥ ਸਭ ਨੱਥੀਅਨ।

ਕਰ ਮੂਸ ਬਿਰਾਨੋ ਪੇੜ ਪਰੇ ਅਪਰਾਧੀ ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ ਹਿੰਸਾ ਤਉ ਮਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਛਾੜ ਮਾਨ ਹਰ ਬਿਮੁਖਨ ਕੋ ਸੰਗ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬਸ ਸਭ ਅਰਪਿਓ ਅੰਦ ਸਹਿਜ ਤੁਨ ਝੋਕ ਰਖਾਓ ਦਰਸਨ ਪੇਖ ਪਏ ਨਿਰਭਖਈ ਪਾਏ ਗਏ ਸਗਲੇ ਥੋਕ ਆਣ ਬਸ ਤਿਉ ਕਾਜਨਾ ਕਛੂਏ ਸੁੰਦਰ ਬਦਨ ਅਲੋਕ ਸਿਆਮ ਸੁੰਦਰ ਤਜ ਆਣ ਜੋ ਚਾਹਤ ਜਿਉ ਪੁਸ਼ਟੀ ਤਨ ਜੋਕ ਸੂਰਦਾਸ ਮਨ ਪ੍ਰਭਤ ਲੀਨੋ ਦੀਨੋ ਇਉ ਪਰਲੋਕ ਸਾਰੰਗ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕੌਣ ਸਹਾਈ ਮਨ ਕਾ ਮਾਲ ਪਿਤਾ ਪਾਈ ਸੁਧਬੰਤਾ ਹਿਤ ਲਾਗੋ ਸਭ ਫਨਕਾ ਅਰਹਾਓ ਆਗੇ ਕਉ ਕਿਛ ਤੁਲਖਾ ਬੰਦ ਹੋ ਕਿਆ ਭਰਵਾਸਾ ਤਨਕਾ ਕਾਂ ਵਿਸਾਸਾ ਇਸ ਪਾਂਡੇ ਕਾ ਇਤ ਨਗ ਲਾਗੇ ਠਨਕਾ ਸਗਲ ਧਰਮ ਪੁੰਨ ਫਲ ਪਾਵੋ

ਬਰਸ ਕਨਾ ਮੇਰਾ ਮਨ ਪੀਨਾ ਅੰਮ੍ਰਿਤ ਬੂੰਦ ਸੁਹਾਨੀ ਹੀ ਅਰੇ ਗੁਰਮੋਹੀ ਮਨ ਹਰਸ ਲੀਨਾ ਰਹਾਉ ਸਹਿ ਸੁਖੀ ਵਰ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮਾਨਿਆ ਹਰ ਵਾਰ ਨਾਰ ਪਈ ਸੁਹਾਗਣ ਮਨ ਤਨ ਪ੍ਰੇਮ ਸੁਖਾਨਿਆ ਅਵਗਣ ਤਿਆਗ ਭਈ ਬੈਰਾਗਣ ਅਸਥਿਰ ਵਰ ਸੁਹਾਗ ਹਰੀ ਤੋਗ ਵਿਜੋਤ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਨਿਚਲ ਪੂਰੇ ਗੁਰ ਕੀ ਓਟ ਗਹੀ ਨਾਨਕ ਰਾਮ ਨਾਮ ਜਪ ਗੁਰਮੁਖ ਤਨ ਸੁਹਾਗਣ।

ਬਿਖ ਖਾਈ ਦੁਖ ਪਾਇਆ, ਸ਼ਬਦ ਚੀਨ ਪੈ ਕਪਟ ਨਾ ਛੂਟੇ, ਮਾਨ ਮੁਖ ਮਾਇਆ ਮਾਇਆ, ਅਜਗਰ ਭਾਰ ਲੱਦੇ ਅਧ ਪਹਾਰੀ, ਮਰ ਜਨਮੇ ਜਨਮ ਗਵਾਇਆ, ਮਨ ਭਾਵੇ ਸ਼ਬਦ ਸੁਹਾਇਆ।

ਨਾ ਨਹਾਤੇ, ਹਰ ਕਾ ਨਾਮ ਨਾ ਪਾਇਆ, ਰਤਨ ਪਦਾਰਥ ਪਰ ਹਰ ਤਿਆਗਿਆ, ਜਤ ਕੋ ਤਦ ਹੀ ਆਇਆ, ਵਿਸ਼ਟਾ ਕੀਟ ਪਏ ਉਤ ਹੀ ਤੇ, ਉਤ ਹੀ ਮਾਏ।

ਅਲਖ ਨਾ ਲਖੀਏ ਅਗਮ ਅਜੋਨੀ, ਤੂੰ ਨਾਥਾ ਨਾਥਣ ਹਾਰਾ, ਇਸ ਪੈ ਦੇਖ ਕਹੋ ਤੂੰ ਕੈਸਾ। ਸਭ ਜਾਚਕ

ਇਸ ਹੋਏ ਮਲਾਰ ਮੁਹੱਲਾ ਪਹਿਲਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤਵਾਰ ਜਮਦੂਤ

ਆਪਣਾ ਅਹਿਰਸ ਨਾਮ ਵਖਾਣੀ। ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ, ਕੋਈ ਐਸਾ ਕਰੇ ਵਿਚਾਰਾ, ਜਿਉਂ ਜਲ ਉਪਰ ਫੇਨ ਬੁਦਬੁਦਾ।

ਹੁਕਮ ਪਛਾਣਿਆ ਸੇ ਮੇਲੇ ਹੋਮੇ ਸ਼ਬਦ ਜਲਾਏ ਸੱਚੀ ਭਗਤ ਕਰੇ ਦਿਨ ਰਾਤੀ ਸੱਚ ਰਹੇ ਲਿਵਲਾਏ ਸਦਾ ਸੱਚ ਘਰ ਵੇਖਦੇ ਗੁਰ ਕੇ ਸ਼ਬਦ

ਜਿਸ ਬਖਸ਼ੇ ਤਿਸ ਬਿਧਰ ਨਾ ਕੋਏ ਅਰਹਾਉ। ਤ੍ਰੈ ਗੁਣ ਸਭਾ ਤਾਤ ਹੈ, ਨਾ ਹਰ ਭਗਤ ਨਾ ਪਾਏ, ਗਤ ਮੁਗਤ ਕਦੇ ਨਾ ਹੋਵਈ, ਹਉਮੈ ਕਰਮ ਕਮਾਹੇ। ਸਾਹਿਬ ਪਾਵੇ ਸੋਤੀਐ, ਪਏ ਕਿਰਤ ਫਿਰਾਹੇ, ਸਤਿਗੁਰ ਭੇਟਿਐ ਮਨ ਮਰ ਰਹੇ, ਹਰ ਨਾਮ ਵਸੈ ਮਨ ਆਏ, ਇਸ ਕੀ ਕੀਮਤ ਨਾ ਪਵੇ।

ਸਤ ਸੰਗਤ ਨਾ ਵਿਛੜੈ ਅਨ ਦਿਨ ਨਾਮ ਸਮਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਏਕ ਗੁਰਮੁਖ ਆਪ ਮਿਲਾਇਆ ਬਖਸੇ ਭਗਤ ਭੰਡਾਰ

ਨਾਮ ਸਮਾਹੀ। ਆਨ ਦਿਨ ਹਰ ਅਵਿਆਰ ਦੇ ਅੰਤਰ ਸਹਿਜ ਸਮਾਧ ਲਗਾਹੀ। ਸਤਿਗੁਰ ਸ਼ਬਦੀ ਇਹੋ ਮਨ ਭੇਦਿਆ, ਫਿਰ ਦੇ ਸੱਚੀ ਬਾਣੀ। ਮੇਰਾ ਪ੍ਰਭ ਅਲੱਖ ਨਾ ਜਾਈ ਲਿਖਿਆ, ਗੁਰਮੁਖ ਅਕਥ ਕਹਾਣੀ। ਆਪੇ ਦਇਆ ਕਰੇ ਸੁਖਦਾਤਾ, ਜਪੀਏ ਸਾਰੰਗ ਪਾਣੀ। ਆਵਣ ਜਾਣਾ ਬੌੜ ਨਾ ਹੋਵੇ, ਗੁਰਮੁਖ ਸਹਿਜ ਉਸਤਿਆਇਆ। ਮਨ ਹੀ ਤੈ ਮਨ ਮਿਲਿਆ ਸੁਆਮੀ, ਮਨ ਹੀ ਮਨ ਸਮਾਇਆ। ਸੱਚ ਹੀ ਸੱਚ ਸਾਚ ਭਤੀਜੇ, ਵਿੱਚੋਂ ਆਪ ਗਵਾਇਆ। ਏਕੋ ਏਕ ਵਸੇ ਮਨ ਸੁਆਮੀ, ਦੂਜਾ ਅਵਰ ਨਾ ਕੋਈ। ਏਕੋ ਨਾਮ ਅੰਮ੍ਰਿਤ ਹੈ ਮੀਠਾ, ਜਗ ਨਿਰਮਲ ਸੱਚ ਸੋਈ। ਨਾਨਕ ਨਾਮ ਪ੍ਰਭੂ ਤੇ ਪਾਈਐ, ਜਿਨ ਕੋ ਤੁਰ ਲਿਖਿਆ ਹੋਈ। ਮਲਾਰ ਮੁਹੱਲਾ ਤੀਜਾ, ਗਣ ਗੰਧਰਵ ਨਾਮੇ ਸਭ ਉਧਰੇ, ਗੁਰ ਕਾ ਸ਼ਬਦ ਵਿਚਾਰ। ਹਉਮੈ ਮਾਰ ਸਦ ਮਨ ਵਸਾਇਆ, ਹਰ ਰਾਖਿਆ ਉਰਧਾਰ। ਜਿਸੇ ਬੁਝਾਏ ਸੋਈ ਬੂਝੇ,

ਪਛਤਾਏ ਮਰ ਮਰ ਜਨਮੇ ਕਦੇ ਨਾ ਬੂਝੇ ਵਿਸ਼ਟਾ ਮਾਏ ਸਮਾਏ ਗੁਰਮੁਖ ਨਾਮ ਰਤੇ ਸੇ ਉਭਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰਾਖਿਆ ਉਰ ਧਾਰ ਮਨ ਤਨ ਨਿਰਮਲ ਨਿਰਮਲ ਮਤ ਉਤਮ ਉਤਮ ਬਾਣੀ ਹੋਈ ਏਕੋ ਪੁਰਖ ਏਕੋ ਪ੍ਰਭ ਜਾਤਾ ਦੂਜਾ ਅਵਰ ਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮੰਤਾ ਰਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ।

ਜਾਂ ਆਪੇ ਨਜ਼ਰ ਕਰੇ ਹਰ ਪ੍ਰਭ ਸਾਚਾ, ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੇ। ਇਸ ਮਨ ਕੀ ਬੇਦ ਮਨ ਹੂ ਜਾਣ, ਬੂਝੇ ਸ਼ਬਦ ਵਿਚਾਰ, ਨਾਨਕ ਨਾਮ ਧਿਆਏ।

ਸੰਪਰ ਕਰਤਾ ਗੁਰ ਕੇ ਸ਼ਬਦ ਹਰ ਤਿਹਾਈ ਰਹਾਉ ਮਨ ਤਨ ਤੀਜੇ ਏਕ ਲਿਵ ਲਾਗੇ ਸਹਿਜੇ ਰਹੇ ਸਮਾਈ ਗੁਰ ਪ੍ਰਸਾਦੀ ਤਮ ਪਉ ਪਾਗੇ ਏਕ ਨਾਮ ਨਿਵਲਾਈ ਗੁਰ ਬਚਨੀ ਸਤਕਾਰ ਕਮਾਵੇ ਗਤ ਮਤ ਤਬ ਹੀ ਪਾਈ ਕੋੜ ਮੱਧੇ ਕਿਸੇ ਬੁਝਾਏ ਤਿਨ ਰਾਮ ਨਾਮ ਲਿਵਲਾਈ ਜੈ ਜੈ ਦੇਖਾਂ ਤੈ ਏਕੋ ਸੋਈ ਇਹ ਗੁਰਮਤ ਬੁਧ ਪਾਈ ਮਨ ਤਨ ਪ੍ਰਾਣ ਤਰੀ ਆਗੇ

ਸਦਬੈ ਰਾਗੀ ਦਰ ਸਾਚੈ ਪਦ ਪਾਈ ਮਨ ਰੇ ਮਨ ਸਿਉ ਰਹੋ ਸਮਾਈ ਗੁਰਮੁਖ ਰਾਮ ਨਾਮ ਮਨ ਪੀਜੈ ਹਰ ਸੇਤੀ ਲਿਵਲਾਈ ਰਹਾਉ ਮੇਰਾ ਪ੍ਰਭ ਆਤ ਅਗਮ ਅਗੋਚਰ ਗੁਰਮਤ ਦੇ ਬੁਝਾਈ ਸੱਚ ਸੰਜਮ ਕਰਨੀ ਗਰ ਕੀਰਤ ਹਰ ਸੇਤੀ ਲਿਵਲਾਈ ਆਪੇ ਸ਼ਬਦ ਸਜ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਦੇਹੀ ਕਾਚੀ ਪਾਉਣ ਮਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰੇ ਲਾਏ ਸੋ ਸਚ ਰਹਿਆ ਸਮਾਈ ਨਾਨਕ ਨਾ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਈ ਮਲਾਰ ਮੁਹੱਲਾ ਤੀਜਾ ਹਉਮੈ ਵਿਖ ਮਨ ਮੋਇਆ ਲੱਦਿਆ ਅਜਗਰ ਪਾਰੀ ਗਾਰੜ ਸ਼ਬਦ ਮੁਖ ਪਾਇਆ ਹਉਮੈ ਵਿਖ ਘਰ ਮਾਰੀ ਮਨ ਰੇ ਹਉਮੈ ਮੋਹ ਦੁਖ ਪਾਰੀ।

ਗੁਣ ਸਤ ਸੰਗਤ ਪਾਈਏ, ਨਦਰੀ ਪਾਰ ਉਤਾਰੀ। ਚੰਦਨ ਗੰਧ ਸੁਗੰਧ ਹੈ, ਬਹੁ ਵਾਸਨਾ ਬੈਕਾਰ। ਹਰਜਨ ਕਰਨੀ ਊਤਮ ਹੈ, ਹਰ ਕੀਰਤ ਜਗ ਵਿਸਥਾਰ। ਕਿਰਪਾ ਕਿਰਪਾ ਕਰ ਠਾਕੁਰ ਮੇਰੇ, ਹਰ ਹਰ ਹਰ ਉਤਾਰ। ਨਾਨਕ ਸਤਿਗੁਰ ਪੂਰਾ ਪਾਇਆ, ਮਨ ਜਪਿਆ ਨਾਮ ਮੁਰਾਰ। ਮਲਾਰ ਮਹੱਲਾ ਤੀਜਾ, ਧਾਰ ਦੂਜਾ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ, ਕੇ ਇਹੋ ਮਨ ਅਵਰਨ ਸਦਾ ਅਵਨਾਸੀ, ਕੇ ਇਹੋ ਮਨ ਚੰਚਲ, ਕੇ ਇਹੋ ਮਨ ਬੈਰਾਗੀ। ਇਸ ਮਨ ਕੋ ਮਮਤਾ ਕਿੱਥੋਂ ਲਾਗੀ, ਪੰਡਿਤ ਇਸ ਮਨ ਕਾ ਕਰੋ ਵਿਚਾਰ। ਔਰ ਕੇ ਬਹੁਤਾ ਪੜੇ ਉਠਾਵੇ ਭਾਰ, ਰਹਾਉ ਮਾਇਆ ਮਮਤਾ ਕਰਤੇ ਲਾਈ, ਇਹ ਹੁਕਮ ਕਰ ਸਿਟਿਓ ਪਾਈ। ਗੁਰ ਪ੍ਰਸਾਦੀ ਬੂਝੋ ਪਾਈ, ਸਦਾ ਰਹੋ ਹਰ ਕੀ ਸਰਣਾਈ। ਤੋ ਪੰਡਿਤ ਜੋ ਤਿਹਾ ਗੁਣਾ ਕੀ ਪੰਡ ਉਤਾਰੇ, ਅੰਧਨ ਇੱਕੋ ਨਾਮ ਖਾਣ। ਸਤਿਗੁਰ ਕੀ ਉਹ ਦੀਖਿਆ ਲੇ, ਸਤਿਗੁਰ ਆਗੇ ਸੀਸ ਧਰੇ, ਸਦਾ ਅਲੱਗ ਰਹੇ ਨਿਰਵਾਣ। ਤੋ ਪੰਡਿਤ ਦਰਗਹਿ ਪਰਵਾਨ, ਸਭਨਾ ਮੈਂ ਏਕੋ ਏਕ ਵਖਾਣੇ, ਜਾਂ ਏਕੋ ਵੇਖੇ ਤਾਂ ਏਕੋ ਜਾਣੇ। ਜਾ ਕੋ ਬਖਸੇ ਮੇਲੇ ਸੋਏ, ਐਥੇ ਉਥੇ ਸਦਾ ਸੁਖ ਹੋਏ। ਕਹਿਤ ਨਾਨਕ ਕਮਨ ਵਿਦ ਕਰੇ ਕਿਆ ਕੋਏ, ਤੋਈ ਮੁਕਤ ਜਾ ਕੋ ਕਿਰਪਾ ਹੋਏ। ਆਨੰਦਨ ਹਰ ਗੁਣ ਗਾਵੇ ਸੋਏ, ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ। ਮਲਾਰ ਮਹੱਲਾ ਤੀਜਾ, ਪ੍ਰਾਮ ਪ੍ਰਾ ਜੋਨ ਮਨਮੁਖ ਪਰਮਾਈ। ਜਮ ਕਾਲ ਮਾਰੇ ਨਿਦਪਾਤ ਗਵਾਈ, ਸਤਿਗੁਰ ਸੇਵਾ ਜਮ ਕੀ ਕਾਨ ਚੁਕਾਈ। ਹਰ ਭਰਾ ਮਿਲਿਆ ਮਹਿਲ ਕਰ ਪਾਈ, ਪ੍ਰਾਣੀ ਗੁਰਮੁਖ ਨਾਮ ਧਿਆਏ। ਜਨਮ ਪਦਾਰਥ ਦੁਬਧਾ ਖੋਇਆ, ਕੌਡੀ ਬਦਲੇ ਜਾਏ ਰਹਾਓ। ਕਰ ਕਿਰਪਾ ਗੁਰਮੁਖ ਲੱਗੇ ਪਿਆਰ, ਅੰਤਰ ਭਗਤ ਹਰ ਹਰ ਉਰਤਾਰ। ਭਵਜਰ ਸ਼ਬਦ ਲੰਘਾਵਣ ਹਾਰ, ਦਰ ਸਾਚੇ ਦਿਸੇ ਸਤਿਆਰ। ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ, ਬਿਨ ਗੁਰ ਪਰਮ ਭੂਲੇ ਬਹੁ ਮਾਇਆ। ਹਉ ਮੈਂ ਮਮਤਾ ਬਹੁ ਮੋਹ ਵਧਾਇਆ, ਦੂਜੇ ਪਾਏ ਮਨਮੁਖ ਦੁਖ ਪਾਇਆ। ਆਪੇ ਕਰਤਾ ਅਗਮ ਅਥਾਹ, ਗੁਰ ਸ਼ਬਦੀ

ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅਣਦਿਨ ਸਦ ਜਾਗੇ ਸਤਿਗੁਰ ਸੇਵੈ ਆਪ ਗਵਾਏ ਹਉ ਤਿਨ ਜਨ ਕੈ ਸਦ ਲਾਗੋ ਪਾਏ ਹਉ ਜੀਵਾਂ ਸਦ

ਨਿੰਦ ਨਾ ਪਾਏ। ਹਿਉ ਵਿਛੋੜਾ ਸਹਿਆ ਨਾ ਜਾਏ, ਸਤਿਗੁਰ ਮਿਲੇ ਤਾਂ ਮਿਲੇ ਸੁਪਾਏ, ਨਾਮਹੀਣ ਬਿਨਸੇ ਦੁਖ ਪਾਏ, ਤ੍ਰਿਸ਼ਨਾ ਜਲਿਆ ਭੂਖ ਨਾ ਜਾਏ, ਬਿਨ ਭਾਗਾ ਨਾਮ ਨਾ ਪਾਇਆ ਜਾਏ, ਬਹੁਵਿਧ ਥਾਕਾ ਕਰਮ ਕਮਾਏ, ਤ੍ਰੈ ਗੁਣ ਬਾਣੀ ਬੇਦ ਵਿਚਾਰ, ਵਿਖਿਆ ਮਾਇਰ

ਮਿਲੇ ਗੁਰ ਸਾਧੂ, ਲੈ ਤਿਸਕੀ ਤੋਰ ਮੁਖ ਲਾਈ, ਜਿਤਨੀ ਸਿਰਟ ਤੁਮਰੀ ਮੇਰੇ ਸਵਾਮੀ, ਸਭ ਤਿਤਨੀ ਲੋਚੈ ਤੋਰ ਸਾਧੂ ਕੀ ਤਾਈ। ਨਾਨਕ ਲਿਲਾਟ ਹੋਵੇ ਜਿਸ ਲਿਖਿਆ, ਤੇ ਸਾਧੂ ਤੂਰ ਦੇ ਘਰ ਪਾਰ ਲੰਘਾਈ। ਮਲਾਰ ਮਹੱਲਾ ਚੌਥਾ, ਤੇ ਜਨ ਕਉ ਹਰ ਮੀਠ ਲਗਾਨਾ, ਜਿਸ ਹਰ ਹਰ ਕਿਰਪਾ ਕਰੇ, ਤਿਸਕੀ ਭੂਖ ਦੁਖ ਸਭ ਉਤਰੈ, ਜੋ ਹਰ ਗੁਣ ਹਰ ਉਚਰੈ। ਜਪ ਮਾਨ

ਜਨ ਕੇ ਹਮਹਾਟ ਬਿਹਾਜੇ, ਜਿਸ ਹਰ ਘਰ ਕਿਰਪਾ ਕਰੇ, ਹਰ ਜਨ ਕੋ ਮਿਲਿਆ ਸੁਖ ਪਾਈਏ, ਸਭ ਦੁਰਮਤ ਮਹਿਲ ਹਰੇ, ਹਰ ਜਨ ਕੋ ਹਰ ਭੂਖ ਲਗਾਨੀ, ਜਨ ਤ੍ਰਿਪੇ ਜਾਂ ਹਰ ਗੁਣ ਵਿਚਰੇ, ਹਰ ਕਾ ਜਾਨ ਹਰ ਜਲ ਕਾ ਮੀਨਾ, ਹਰ ਬਿਸਰਤ ਫੂਟ ਮਾਰੇ, ਜਿਨ ਇਹ ਪ੍ਰੀਤ ਲਾਈ ਸੋ ਜਾਣੈ, ਕਹਿ ਜਾਣੈ ਜਿਸ ਮਨ ਧਰੈ, ਜਨ ਨਾਨਕ ਹਰ ਦੇਖ ਸੁਖ ਪਾਵੇ, ਸਭ ਤਨ ਕੀ ਭੂਖ ਟਰੈ, ਮਲਾਰ ਮਹੱਲਾ ਚੌਥਾ, ਜਿਤਨੇ ਜੀ ਜੰਦ ਪ੍ਰਭ ਕੀਨੇ, ਇਤਨੇ ਸਿਰ ਕਾਰ ਲਿਖਾਵੇ, ਹਰ ਜਨ ਕਉ ਹਰ ਦੀਨ ਵਡਾਈ, ਹਰ ਜਨ ਹਰ ਕਾਰੇ ਲਾਵੇ, ਸਤਿਗੁਰ ਹਰ ਹਰ ਨਾਮ ਦਿਰੜਾਵੇ, ਹਰ ਬੋਲੋ ਗੁਰ ਕੇ ਸਿੱਖ ਮੇਰੇ ਪਾਈ, ਹਰ ਫੌਜਲ ਜਗਤ ਤਰਾਵੇ ਰਹਾਓ, ਜੋ ਗੁਰ ਕੋ ਜਨ ਪੂਜੇ ਸੇਵੇ, ਸੋ ਜਨ ਮੇਰੇ ਹਰ ਪ੍ਰਾਪਾਵੇ, ਹਰ ਕੀ ਸੇਵਾ ਸਤਿਗੁਰ ਪੂਜੋ, ਕਰ ਕਿਰਪਾ ਆਪ ਤਰਾਵੇ, ਪਰਮ ਫੂਲੇ ਅਗਿਆਨੀ ਅੰਧਲੇ, ਪ੍ਰਮ ਪ੍ਰਮ ਫੂਲ ਤੋਰਾਵੇ, ਨਿਰਜੁ ਪੂਜੇ ਮੜਾ ਸਰੇਵੈ, ਸਾ ਬਿਰਤੀ ਕਾਲ ਗਵਾਵੇ, ਬ੍ਰਹਮ ਬਿੰਦੇ ਸੋ ਸਤਿਗੁਰ ਕਹੀਏ, ਹਰ ਹਰ ਕਥਾ ਸੁਣਾਵੇ, ਤਿਸ ਗੁਰ ਕੋ ਸਾਧਨ ਭੋਜਨ ਪਾੜ ਪਟੰਬਰ, ਬਹੁ ਵਿਦ ਸਦਕਰਮੁਖ ਸੰਚੋ, ਤਿਸ ਪੁੰਨ ਕੀ ਫਿਰ ਤੋਟ ਨ ਆਵੇ, ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਨਾਨਕ ਭਾਗ ਪਲੇ ਤਿਸ ਜਨ ਕੇ, ਜੋ ਹਰ ਚਰਣੀ ਚਿਤ ਲਾਵੇ, ਮਲਾਰ ਮਹੱਲਾ ਚੌਥਾ, ਜਿਨ ਕੇ ਹੀ ਰਹਿ ਬਸਿਓ ਮੇਰਾ ਸਤਿਗੁਰ, ਤੇ ਸੰਤ ਪਲੇ ਪਲ ਭਾਂਤ, ਤਿਨ ਦੇਖੇ ਮੇਰਾ ਮਨ ਵਿਸੈ, ਆਉ ਤਿਨ ਕੇ ਸਦਬਲ ਜਾਂਤ, ਗਿਆਨੀ ਹਰ ਬੋਲੋ ਦਿਨ ਰਾਤ, ਤਿਨ ਕੀ ਤ੍ਰਿਸ਼ਨਾ ਭੋਗ ਸਭ ਉਤਰੀ, ਜੋ ਗੁਰਮਤਿ ਰਾਮ ਰਸ ਖਾਂਤ ਰਖਾਓ, ਹਰ ਕੀ ਦਾਸ ਸਾਧ ਸਖਾ ਜਾ, ਜਿਨ ਮਿਲਿਆ ਲੈ ਜਾਏ ਭਰਾਂਤ, ਜਿਉ ਜਲ ਦੁੱਧ ਪਿੰਨ ਪਿੰਨ ਕਾਢੇ ਚੁਣ ਹੰਸਲਾ, ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹਉਮੈ ਤਾਤ, ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ, ਤੇ ਕਪਟੀ ਨਰ ਨਿਤ ਕਪਟ ਕਮਾਤ, ਤਿਨ ਕੋ ਕਿਆ ਕੋਈ ਦੇਖ ਵਾਲੈ, ਕੋਈ ਆਪ ਬੀਜ ਆਪੇ ਹੀ ਖਾਂਤ, ਹਰ ਕਾ ਚਿਹਨ ਸੋਈ ਹਰ ਜਨ ਕਾ, ਹਰ ਆਪੇ ਜਨਮੈ ਆਪ ਰਖਾਂਤ, ਤਨ ਤਨ ਗੁਰੂ ਨਾਨਕ ਸਮਦਰਸੀ, ਜਿਨ ਨਿੰਦਾ ਉਸਤਤ ਤਰੀ ਤਰਾਂਤ, ਮਲਾਰ ਮਹੱਲਾ ਚੌਥਾ, ਅਗਮ ਅਗੋਚਰ ਨਾਮ ਹਰ ਉਤਮ, ਹਰ ਕਿਰਪਾ ਤੇ ਜਪ ਲਿਆ, ਸਤ ਸੰਗਤ ਸਾਧ ਪਾਈ ਵਡਭਾਗੀ,

ਗਾਓ। ਜਿਨ ਘਰ ਗਾਇਆ ਜਿਨ ਘਰ ਜਪਿਆ, ਤਿਨ ਸੰਗਤ ਹਰ ਮੇਲੋ ਕਰਮਿਆ। ਤਿਨ ਕਾ ਦਰਸ ਦੇਖ ਸੁਖ ਪਾਇਆ, ਦੁਖ ਹਉਮੈ ਰੋਗ ਗਇਆ। ਜੋ ਅਨ ਦਿਨ ਹਿਰਦੇ ਨਾਮ ਧਿਆਵੈ, ਸਭ ਜਨਮ ਤਿਨਾ ਕਾ ਸਫਲ ਭਇਆ। ਓਏ ਆਪ ਤਰੇ ਸ੍ਰਿਟ ਸਭ ਤਾਰੀ, ਸਭ ਕੁਲਪੀ ਪਾਰ ਪਇਆ। ਤੁਧ ਆਪੇ ਆਪ ਉਪਾਇਆ ਸਭ ਜਗ, ਤੁਧ ਆਪੇ ਵਸ ਕਰ ਲਿਆ। ਜਨ ਨਾਨਕ ਕੋ ਪ੍ਰਭ ਕਿਰਪਾ ਧਾਰੀ, ਵੇਖ ਡੁਬਦਾ ਕਾਢ ਲਿਆ। ਮਲਾਰ ਮੁਹੱਲਾ ਚੌਥਾ, ਗੁਰਪ੍ਰਸਾਦੀ ਅੰਮ

ਕ੍ਰੋਧ ਡੂਬੇ ਅਭਿਮਾਨੀ ਹਉਮੈ ਵਿੱਚ ਜਲ ਜਾਈ ਤੇਰ ਸਿੱਧ ਨਾ ਬੁੱਧ ਪਈ ਮਤ ਮੱਧਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾਂ ਦੁਖ ਪਾਇਆ ਜਾਂ ਪਕੜੇ ਬਿਲ ਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਪਾਈ ਨਾਮ ਨਿਧਾਨ ਵਸਿਆ ਕੜ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੇ ਦਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕੋ ਸਦਬਲ ਜਾਈ ਮਨ ਤਨ ਅਰਪ ਰੱਖੋ ਸਭ ਆਗੇ।

ਸ੍ਰੀ ਰਾਮ ਨਾਮਾ ਮਿਰ ਸਾਧ ਸੰਗਤ ਹਰ ਤੋਰ ਅਰਹਾਉ ਹਰ ਤਨ ਬੰਜੋ ਹਰ ਤਨ ਸੰਤੋ ਜਿਸ ਲਾਗਤ ਹੈ ਨਹੀਂ ਚੋਰ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਕੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਾਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਮਕਾ ਸਭ ਸੋਰ ਮਲਾਰ ਮਹੱਲਾ ਚੌਥਾ ਆਰਾਮ ਰਾਮ ਬੋਲ ਬੋਲ ਖੋਜ ਤੇ ਬਡਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾ ਕੇ ਪਾਏ ਲਾਗੀ ਰਹਾਓ ਹਰ ਹਮਾਰੋ ਮੀਤ ਸਿਖਾਈ ਹਮ ਹਰ ਸੋ ਪ੍ਰੀਤ ਲਾਗੀ ਹਰ ਹਮ ਗਾਵੇ ਹਰ ਹਮ ਬੋਲੇ ਔਰ ਦੁਤੀਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵ ਹੈ ਕਿਆ ਤੂੰ

ਪੋਤਾ ਬਿਨ ਖੀਰੇ ਰਹਿਣ ਨਾ ਜਾਈ। ਸਾਰ ਸੰਭਾਲ ਮਾਤਾ ਮੁਖ ਨੀਰੇ, ਤਾ ਉਹ ਤ੍ਰਿਪਤ ਅਗਾਈ। ਹਮ ਬਾਰਕ ਪਿਤਾ ਪ੍ਰਵਦਾਤਾ, ਪੂਲੇ ਬਾਰਕ ਅਣਕ ਲਖ ਬਰੀਆ, ਅਨਠੌਰ ਨਾਹੀ ਜੇ ਜਾਤਾ ਰਹਾਓ। ਚੰਚਲ ਮਤ ਬਾਰਕ ਬਪਰੇ ਕੀ, ਸਰਪ ਅਗਨ ਕਰ ਮਿਲੇ। ਮਾਤਾ ਪਿਤਾ ਕੰਠ ਲੈ ਰੱਖੇ, ਅਨਦ ਸਹਿਜ ਤਬ ਖਿਲੇ।

ਮਨ ਬਾਛੇ ਸੋ ਲੈ ਸੀ। ਪਿਤਾ ਕਿਰਪਾਲ ਆਗਿਆ ਏ ਦੀਨੀ, ਬਾਰਕ ਮੁਖ ਮੰਗੇ ਸੋ ਦੇਣਾ। ਨਾਨਕ ਬਾਰਕ ਦਰਸ ਪ੍ਰਭ ਚਾਹੈ, ਮੋਹੇ ਹਿਰਦੇ ਬਸੇ ਨਿਤ ਚਰਨਾ। ਮਲਾਰ ਮਹੱਲਾ ਪੰਜਵਾਂ, ਸਗਲ ਵਿਧੀ ਜੋਰ ਆਹਾਰ ਕਰਿਆ, ਤਜੋ ਸਗਲ ਅੰਦੇਸਾ। ਕਾਰਜ ਸਗਲ ਆਰੰਭਿਓ ਕਰਕਾ, ਠਾਕੁਰ ਕਾ ਪਹਾਰੂਸਾ। ਸੁਣੀਏ ਬਾਜੇ ਬਾਜ ਸੁਹਾਵੀ, ਭੋਰ ਪਇਆ ਮੈਂ ਪ੍ਰੇਮੁਖ ਪੇਖੇ।

ਦਾ ਗੁਰ ਕਾਰਜ ਹਮਰੇ ਪੂਰੇ। ਕਹੋ ਨਾਨਕ ਵਰ ਮਿਲਿਆ ਸੁਖਦਾਤਾ, ਛੋੜ ਨਾ ਜਾਈ ਦੂਰੇ। ਮਲਾਰ ਮਹੱਲਾ ਪੰਜਵਾਂ, ਰਾਜ ਤੇ ਕੀਟ, ਕੀਟ ਤੇ ਸੁਰਪਤ, ਕਰ ਦੋਖ ਜਠਰ ਕਉ ਪਰਤੇ। ਕਿਰਪਾ ਨਿਤ ਛੋੜ ਆਨ ਕਉ ਪੂਜੇ, ਆਤਮ ਕਾਤੀ ਹਰਤੇ। ਹਰ ਬਿਸਰਤ ਤੇ ਦੁਖ ਦੁਖ ਮਰਤੇ, ਅਣਕ ਬਾਰ ਭਰਮੇ।

ਹਉ ਇਕ ਕਿਰਤ ਬਿਨ ਰਹਿ ਨਾ ਸਕੋ, ਪ੍ਰੀਤ ਹਮਾਰੀ ਲਾਗੀ ਰਖਾਓ। ਓਨ ਕੈ ਸੰਗ ਮੁਇ ਪ੍ਰਵਚਿਤ ਆਵੇ, ਸੰਤ ਪ੍ਰਸਾਦ ਮੁਇ ਜਾਗੀ। ਤੁਨ ਉਪਦੇਸ਼ ਭਏ ਮਨ ਨਿਰਮਲ, ਗੁਣ ਗਾਏ ਰੰਗ ਰਾਂਗੀ। ਇਉ ਮਨ ਦੇ ਕੀਏ ਸੰਤ ਮੀਤਾ, ਕਿਰਪਾਲ ਭਏ ਬੜਭਾਗੀ। ਮਹਾਂ ਸੁਖ ਪਾਇਆ ਬਨ ਨਾ ਸਾਕੋ, ਰੇਨ ਨਾਨਕ ਜਨ ਪਾਗੀ। ਮਲਾਰ ਮਹੱਲਾ ਪੰਜਵਾਂ, ਮਾਈ ਮੋਹੇ ਪ੍ਰੀਤਮ ਦਿਓ ਮਿਲਾਈ। ਸਗਲ ਸਹੇਲੀ ਸੁਖ ਪਰ ਸੂਤੀ,

ਕੀ ਨਿਮਾਣੀ ਸਰਣ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ਏਕ ਨਿਮਖ ਮੈਂ ਮੇਰਾ ਸਭ ਦੁਖ ਕਾਟਿਆ ਨਾਨਕ ਸੁਖ ਰਹਿਣ ਬਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੇਘ ਜੀ ਤਿਲ ਬਿਨ ਮਨਾ ਲਾਓ ਬਰਸ ਪਿਆਰੇ ਮਨੇ ਸੁਧਾਰੇ ਹੋਏ ਆਨੰਦ ਸਦਾ ਮਨ ਚਾਓ ਰਹਾਓ ਹਮ ਤੇਰੀ ਤਰ ਸਵਾਮੀਆਂ ਮੇਰੇ ਤੂੰ ਕਿਉਂ ਮਨੋ ਵਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਬ ਨਹੀਂ ਬਿਨ ਪਰਤਾਰੇ ਬਿਨੋ ਸੁਨਿਓ ਜਬ ਠਾਕੁਰ ਮੇਰੇ ਬੇਗਿਆਓ ਕਿਰਪਾ ਤਾਰੇ ਕਉ ਨਾਨਕ ਮੇਰੋ ਬਣਿਓ ਸੁਹਾਗੋ।

ਹਰ ਕੇ ਭਜਨ ਕੌਣ ਕੌਣ ਨ ਤਾਰੇ। ਖਗ ਤਨ, ਮੀਨ ਤਨ, ਮ੍ਰਿਗ ਤਨ, ਬ੍ਰਹ ਤਨ, ਸਾਧੂ ਸੰਗ ਉਧਾਰੇ ਰਖਾਓ। ਦੇਵ ਕੁਲ, ਦੈਂਤ ਕੁਲ, ਜਖ ਕਿਨਰ ਨਰ, ਸਾਗਰ ਉਤਰੇ ਪਾਰੇ। ਜੋ ਜੋ ਭਜਨ ਕਰੇ ਸਾਧੂ ਸੰਗ, ਤਾਕੇ ਦੁਖ ਬਿਦਾਰੇ। ਕਾਮ ਕ੍ਰੋਧ ਮਾਂ ਵਿਖਿਆ ਰਸ, ਕਿਣਤੇ ਪਏ ਨਿਰਾਰੇ। ਦੀਨ ਦਿਆਲ ਜਪੇ ਕਰਣਾ ਮੈਂ, ਨਾਨਕ ਸਦਬਲਿਹਾਰੇ। ਮਲਾਰ ਮਹੱਲਾ ਪੰਜਵਾਂ, ਆਜ ਮੈਂ ਬੈਸਿਓ ਹਰ ਹਾਟ, ਨਾਮ ਰਾਸ ਸਾਂਝੀ ਕਰ ਜਮ ਸਿਉ, ਜਾਉ ਨਾ ਜਮ ਕੈ ਘਾਟ ਰਖਾਓ। ਧਾਰ ਅਨੁਗ੍ਰਹ ਪਾਰ ਬ੍ਰਹਮ ਰਾਖੇ, ਪ੍ਰਮ ਕੇ ਖੁੱਲੇ ਕਪਾਟ। ਬੇਸੁਮਾਰ ਸਾਹੁ ਪ੍ਰਾਪਾਇਆ, ਲਾ ਚਰਨ ਨਿਧ ਖਾਟ, ਸਰਨ ਗਈ ਅਚੁੱਤ ਅਵਨਾਸੀ, ਕਿਰਵ ਕਾਢੇ ਹੈ ਛਾਟ। ਕਲ ਕਲੇਸ਼ ਮਿਟੇ ਦਸ ਨਾਨਕ,

ਵਰਤੈ ਤਾਂ ਪਉ ਕੈਸਾ ਪਾਈ, ਤੰਗ ਸਹਾਈ ਛੋੜ ਨਾ ਜਾਈ, ਪ੍ਰਦੀਸੇ ਸਭ ਨਹੀਂ ਠਾਈ, ਅਨਾਥਾ ਨਾਥ ਦੀਨ ਦੁਖ ਪੰਜਨ, ਆਪ ਲਿਗੇ ਲੜ ਲਾਈ, ਹਰ ਕੀ ਓਟ ਜੀਵੇ ਦਸ ਤੇਰੇ, ਨਾਨਕ ਪ੍ਰਭ ਸਰਣਾਈ, ਮਲਾਰ ਮੁਹੱਲਾ ਪੰਜਵਾਂ, ਮਨ ਮੇਰੇ ਹਰ ਕੇ ਚਰਨ ਰਵੀਜੈ, ਦਰਸ ਪਿਆਸ ਮੇਰੋ ਮਨ ਮੋਇਓ, ਹਰ ਪੰਖ ਲਗਾਏ ਮਲੀਜੈ ਰਹਾਓ, ਖੋਜਤ ਖੋਜਤ ਮਾਰਗ ਪਾਇਓ।

ਨਿੰਦ ਕੁਮਾਰ ਚਰਨ ਤਰ ਦੀਨੇ ਆਪਣੋ ਜਸ ਵਰਤਾਇਓ ਰਹਾਓ। ਜੈ ਜੈਕਾਰ ਕੀਨੂ ਸਭ ਜਗ ਮੈਂ ਦਇਆ ਜੀਵਨ ਮੈਂ ਪਾਇਓ। ਕੰਠ ਲਾਇ ਆਪਣੋ ਦਾਸ ਰਾਖਿਓ ਤਾਤੀ ਵਾਓ ਨ ਲਾਇਓ। ਅੰਗੀਕਾਰ ਕੀਓ ਮੇਰੇ ਸੁਆਮੀ ਪ੍ਰਾਂਪੋ ਮੇਟ ਸੁਖਾਇਓ। ਮਾਂ ਆਨੰਦ ਕਰੋ ਦਾਸ ਹਰ ਕੇ ਨਾਨਕ ਵਿਸ਼ਵਾਸ ਮਨ ਆਇਓ। ਰਾਗ ਮਲਾਰ ਮਹੱਲਾ ਪੰਜਵਾਂ ਚੌਪ ਦੇ ਕਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਗੁਰਮੁਖ ਦੀਸੇ ਬ੍ਰਹਮ ਪਸਾਰ। ਗੁਰਮੁਖ ਤ੍ਰੈ ਗੁਣੀਆਂ ਵਿਸਥਾਰ ਗੁਰਮੁਖ ਨਾਦ ਵੇਦ ਵਿਚਾਰ। ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ। ਗੁਰ ਉਪਦੇਸ਼ ਹਰ ਹਿਰਦੇ ਵਸਿਓ ਸਾਸ ਗਰਾਸ ਆਪਣਾ ਖਸਮ ਧਿਆਈ ਐ ਰਖਾਓ। ਗੁਰ ਕੇ ਚਰਨ ਵਿੱਟੋਂ ਬਲ ਜਾਓ ਗੁਰ ਕੇ ਗੁਣ ਆਨ ਦੇ ਨਿਤ ਗਾਓ। ਗੁਰ ਕੀ ਤੂੜ ਕਰੋ ਇਸਨਾਨ ਸਾਚੀ ਦਰਗੇ ਪਾਈਏ ਮਾਨ। ਗੁਰ ਬੋਇਤ ਪਵਜਲ ਧਾਰਨ ਹਾਰ ਗੁਰ ਭੇਟਿਐ ਨਾ ਹੋਏ ਜੋਨ ਅਵਤਾਰ। ਗੁਰ ਕੀ ਸੇਵਾ ਸੋ ਜਨ ਪਾਏ ਜਾ ਕੋ ਕਰਮ ਲਿਖਿਆ ਤੁਰ ਆਏ। ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੇ ਵਰਤਨ ਗੁਰ ਪਰਵਾਰ। ਗੁਰ ਮੇਰਾ ਖਸਮ ਸਤਿਗੁਰ ਸਰਣਾਈ ਨਾਨਕ ਗੁਰ ਪਾਰ ਬ੍ਰਹਮ।

ਕੀ ਪੈਜ ਰੱਖਦਾ ਆਇਆ, ਨਾਨਕ ਬੋਲੇ ਤਿਸ ਕਾ ਬੋਲਾਇਆ। ਮਲਾਰ ਮਹੱਲਾ ਪੰਜਵਾਂ, ਗੁਰ ਸਰਣਾਈ ਸਗਲ ਨਿਧਾਨ, ਸਾਚੀ ਦਰਗੇ ਪਾਏਗੇ ਮਾਨ, ਪ੍ਰੰਪ ਦੁਖ ਦਰਦ ਸਭ ਜਾਏ, ਸਾਧ ਸੰਗ

ਆਉ। ਸਤਿਗੁਰ ਜੇਵੜ ਅਵਰ ਨਾ ਕੋਏ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ। ਜਨਮ ਮਰਨ ਦੁਖ ਤੇ ਰੱਖੇ, ਮਾਇਆ ਵੇਖ ਫਿਰ ਬਉੜ ਨਾ ਚਾਖੇ। ਗੁਰ ਕੀ ਮਹਿਮਾ ਕਸਨ ਨਾ ਜਾਏ, ਗੁਰ ਪਰਮੇਸ਼ਰ ਸਾਚੇ ਨਾਏ। ਸਚ ਸੰਜਮ ਕਰਨੀ ਸਭ ਸਾਚੀ, ਸੋ ਮਨ ਨਿਰਮਲ ਜੋ ਗੁਰਸੰਗ ਰਾਚੀ। ਗੁਰ ਪੂਰਾ ਪਾਈ ਗੇ ਵਡ ਭਾਗ, ਕਾਮ ਕ੍ਰੋਧ ਲੋਭ ਮਨ ਤੇ ਤਿਆਗ।

ਪੜਤਾਲ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਨਾਰ ਪ੍ਰੇ ਦਿਆਰ ਸਿਉ ਰੰਗ ਕੀਆ।

ਬਾਜੇ ਬਜੇ ਮਿਰਦੰਗ ਅਨਾਦ ਕੋਕਲ ਰੀ ਆਰਾਮ ਨਾਮ ਬੋਲੇ ਮਦਰ ਬੈਨ ਅਤ ਸੋਈਆ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰੇ ਅਮੋਗ ਤੈਸੇ ਹੀ ਸੰਗ ਸੰਤ ਬਣੇ ਪਾਵ ਉਤਾਰ ਨਾਮ ਪਣੇ ਰਾਮ ਰਾਮ ਰਾਮ ਮਾਲ ਮਨ ਫੇਰਤੇ ਹਰ ਸੰਗ ਸੰਗੀਆ।

ਪਹਿਲਾ ਅਸ਼ਟਪਦੀਆਂ ਕਾਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੱਕਵੀ ਨੈਣ ਨੀਂਦ ਨੈ ਚਾਹੇ

ਪਾਸ ਉਪਜੇ ਜਲ ਗੀਤੇ ਸੁਖ ਦੁਖ ਪੁਰਬ ਕਮਾਈ ਖੇਨ ਤਿਲ ਰਹਿ ਨਾ ਸਕੈ ਪਲ ਜਰ ਬਿਨ ਮਰਨ ਜੀਵਨ ਤਿਸ ਤਾਈ।

ਸਹਿਜੇ ਸਹਿਜ ਸਮਾਈ, ਆਪਣਾ ਕਾਜ ਸਵਾਰੋ ਆਪੇ, ਸੁਖਦਾ ਤੇ ਗੋਸਾਈ, ਗੁਰ ਪ੍ਰਸਾਦ ਕਰ ਹੀ ਪਿਰ ਪਾਇਆ, ਤਉ ਨਾਨਕ ਤਪਤ ਬੁਝਾਈ। ਮਲਾਰ ਮਹੱਲਾ ਪਹਿਲਾ, ਜਾਗਤ ਜਾ

ਬਪਰ ਅਰੰਗਨ ਚੇਨ ਚਤਰਾਈ, ਨਾਨੀ ਸੀ ਬੂੰਦ ਪਵਨ ਪਤ ਖੋਵੈ, ਜਨਮ ਮਰੇ ਖਿਨਤਾਈ, ਨਦੀ ਉਪਕੰਠ ਜੈਸੇ ਕਰ ਤਰਵਰ, ਸਰਪਨ ਕਰ ਕਰ ਮਾਹੀ, ਉਲਟੀ ਨਦੀ ਕਹਾਂ ਕਰ ਤਰਵਰ, ਸਰਪਨ ਡਸੇ ਦੂਜਾ ਮਨ ਮਾਹੀ, ਗਾਰੜ ਗੁਰ ਗਿਆਨ ਧਿਆਨ ਗੁਰ ਬਚਨੀ, ਵਿਖਿਆ ਗੁਰਮਤ ਜਾਰੀ, ਮਨ ਤਨ ਹੇਮ ਪਏ ਸਜ ਪਾਇਆ।

ਜਲ ਹੀ ਤੇ ਸੁਖ ਪਾਵੇ ਸਾਰੰਗ ਸ਼ਬਦ ਸੁਹਾਈ ਰੈਣ ਬਬੀਹਾ ਬੋਲਿਓ ਮੇਰੀ ਮਾਈ ਰਹਾਉ ਪ੍ਰੇਸੋ ਪ੍ਰੀਤ ਨਾ ਉਲਟੇ ਕਬੂ ਜੋ ਤੈ ਪਾਵੇ ਸਾਈ ਨੀਂਦ ਗਈ ਹੋਮੇ ਤਨ ਥਾਕੀ ਸੱਚ ਮਤ ਹਿਰਦੇ ਸਮਾਈ ਰੁਖੀ ਬਿਰਕੀ ਉਡੋ ਭੁੱਖਾ ਪੀਵਾ ਨਾਮ ਸੁਪਾਈ ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ ਪ੍ਰੇ ਬੇਨ ਸੀਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੁਹਾਈ ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੋ ਬਿਨ ਮਿਲੇ ਨੀਂਦ ਨਾ ਪਾਈ ਫੇਰ ਨਜੀਕ ਨਾ ਬੂਝੇ ਬਪੜੀ ਸਤਿਗੁਰ ਦੀ ਆ ਦਿਖਾਈ ਸਹਿਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ ਬੁਝਾਈ ਕਹੋ ਨਾਨਕ ਤੁਝ ਤੇ ਮਾਨਿਆ ਕੀਮਤ ਕਹਿਣ ਨਾ ਜਾਈ ਮਲਾਰ ਮਹੱਲਾ ਪਹਿਲਾ ਅਸ਼ਟਪਦੀਆਂ

ਕਨਹਾਰ ਜਿਤ ਕਰ ਵਸੈ ਤੂਹੇ ਵਿਦ ਜਾਣ ਹੈ ਬੀਜੋ ਮੈਲ ਨਾ ਜਾਪੈ ਸਤਿਗੁਰ ਬਾਜੋ ਸਮਝ ਨਾ ਹੋਵੀ ਸਾਭ ਜਗ ਦੱਬਿਆ ਛਾਪੈ ਕਾਰਨ ਪਲਾਭ ਕਰੇ ਬਿਰ ਲਾਤੋ ਬਿਨ ਗੁਰ ਨਾਮ ਨਾ ਜਾਪੈ ਪਾਲ ਪੰਕਜ ਮੈਂ ਨਾਮ ਛਡਾਏ ਜੇ ਗੁਰ ਸ਼ਬਦ ਸੁਨਿਆਪੈ ਇੱਕ ਮੂਰਖ ਅੰਧੇ ਮੁਗਧ ਗਵਾਰ ਇੱਕ ਸਤਿਗੁਰ ਕੈ ਪੈ ਨਾਮ ਆਧਾਰ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਹ ਦੁਆਰ ਨਾਮ ਪਏ ਪਾਇਰ ਦੇ ਵਸਾਹੀ ਗੁਰ ਕਰਣੀ ਸਚ ਬਾਣੀ ਇੰਦ ਵਰਸੇ ਤਰਤ ਸੁਹਾਵੀ ਕਾਟ ਕਾਟ ਜੋਤ ਸਮਾਣੀ ਕਾਲਰ ਬੀਜਸ ਦੁਰਮਤ ਐਸੀ ਨਿਗੁਰੇ ਕੀ ਨੀਸਾਣੀ ਸਤਿਗੁਰ ਬਾਜੋਂ ਕੋਰ ਅੰਧਾਰਾ ਡੂਬ ਮੋਏ ਬਿਨ ਪਾਣੀ ਜੋਗ ਯਕੀਨੋ ਸੋ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮੇਟਣਾ ਨਾ ਜਾਏ ਹੁਕਮੇ ਬਾਧਾ ਕਾਰ ਕਮਾਏ ਏਕ ਸ਼ਬਦ ਰਾਚੇ ਸਚ ਸਮਾਏ ਚਉ ਦਿਸ ਹੁਕਮ ਵਰਤੇ ਪ੍ਰਭ ਤੇਰਾ ਚਉ ਦਿਸ ਨਾਮ ਪਤਾਲੰ ਸਾਮੇ ਸ਼ਬਦ ਵਰਤੇ ਪ੍ਰਭ ਸਾਚਾ ਕਰਮ ਮਿਲੇ ਬਿਆਲੰ ਜਾਮਣ ਮਰਣਾ ਦੀਸੇ ਸਿਰ ਉਬੋ ਖੁਦਿਆ ਨਿੰਦਰਾ ਕਾਲੰ ਨਾਨਕ ਨਾ ਮਿਲੇ ਮਨ ਪਾਵੇ ਸਾਚੀ ਨਦਰ ਰਸਾਲੰ ਮਲਾਰ ਮੁਹੱਲਾ ਪਹਿਲਾ ਮਰਨ ਮੁਕਤ ਗਦਸਾਰ ਨਾ ਜਾਣੇ ਕੰਠੇ ਬੈਠੀ ਗੁਰਸ਼ਬਦ ਪਛਾਣੇ ਤੂੰ ਕੈਸੇ ਆੜ ਫਾਤੀ ਜਾਲ ਅਲਖ ਨਾ ਜਾ ਚਿਹਰ ਦੇ ਸਮਾਲ ਰਖਾਓ ਏਕ ਜੀ ਕੈ ਜੀਆਂ ਖਾਹੀ ਜਲ ਧਰਤੀ ਬੂਡੀ ਜਲ ਮਾਹੀ ਸਰਬ ਜੀ ਕੀਏ ਪ੍ਰਤਪਾਨੀ ਜਬ ਪਕੜੀ ਤਬ ਹੀ ਪਛਤਾਨੀ ਜਬ ਗਲ ਪਾਸ ਪੜੀ ਅਦ ਪਾਰੀ ਊੜ ਨਾ ਸਾਕੈ ਪੰਖ ਪਸਾਰੀ

ਹਰ ਕਾ ਨਾਮ ਰੱਖੇ ਉਰ ਧਾਰ, ਸੇ ਦੁਖ ਆਗੈ ਜੇ ਭੋਗ ਬਿਲਾਸੇ, ਨਾਨਕ ਮੁਕਤ ਨਹੀਂ ਬਿਨ ਨਾਵੇ ਸਾਚੇ। ਮਲਾਰ ਮਹੱਲਾ ਤੀਜਾ, ਅਸ਼ਟਪਦੀਆਂ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰਮ ਹੋਵੇ ਤਾਂ ਸਤਿਗੁਰ ਪਾਈਐ, ਬਿਨ ਕਰਮੇ ਪਾਇਆ ਨਾ ਜਾਏ। ਸਤਿਗੁਰ ਮਿਲਿਐ ਕੰਚ

ਆਏ ਗੁਰ ਪ੍ਰਸਾਦੀ ਜੀਵਿਤ ਮਰੈ ਮਰ ਜੀਵੈ ਸ਼ਬਦ ਕਮਾਏ ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ ਗੁਰ ਪ੍ਰਸਾਦੀ ਸਿਵ ਕਰ ਜੰਮੈ ਵਿੱਚੋਂ ਸਖਤ ਗਵਾਏ ਅਚਰ ਚਰੇ ਬਵੇਕ ਬੁੱਧ ਪਾਏ ਪੁਰਖੇ ਪੁਰਖ ਮਿਲਾਏ ਧਾਤੁਰਬਾਜੀ ਸੰਸਾਰ ਅਚੇਤ ਹੈ ਚੱਲੇ ਮੂਲ ਗਵਾਏ ਲਾਹ ਹਰ ਸਤਸੰਗਤ ਪਾਈਏ ਕਰਮੀ ਪੱਲੇ ਪਾਏ ਸਤਿਗੁਰ ਵੇਣ ਕਿਨੇ ਨਾ ਪਾਇਆ ਮਨ ਵੇਖੋ ਹਿਰਦੇ ਵਿਚਾਰ ਵਡਭਾਗੀ ਗੁਰ ਪਾਇਆ ਭਵਜਲ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜੀਓ ਪਾਵੋ ਮੋਹ ਦੁਆਰ ਮਸਤਕ ਲਲਾੜ ਲਿਖਿਆ ਤੁਰ

ਕੀ ਬਾਣੀ ਸ਼ਬਦ ਸੁਣਾਏ। ਮਨ ਮੇਰੇ ਹਰ ਹਰ ਸੇਵ ਨਿਧਾਨ, ਗੁਰ ਕਿਰਪਾ ਤੇ ਹਰ ਤਨ ਪਾਈਏ, ਅਨਦਿਨ ਲਾਗੇ ਸਹਿਜ ਧਿਆਨ।

ਗੁਰ ਕਿਰਪਾ ਤੇ ਇਹੋ ਰੋਗ ਜਾਏ, ਨਾਨਕ ਸਾਚੇ ਸਾਚ ਸਮਾਏ। ਰਾਗ ਮਲਾਰ ਸ਼ੰਤ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪ੍ਰੀਤਮ ਪ੍ਰੇਮ ਭਗਤ ਕੇ ਦਾਤੇ, ਆਪਣੇ ਜਨ ਸੰਗ ਰਾਤੇ, ਜਨ ਸੰਗ ਰਾਤੇ ਦਿਨ ਸਰਾਤੇ, ਇੱਕ ਨਿਮਖ ਮਨੋ ਨਾਮ ਵਿਸਰੈ। ਗੋਪਾਲ ਗੁਣਨਿਤ ਸਦਾ ਸੰਗੇ, ਸਰਬ ਗੁਣ ਜਗਦੀਸਰੈ। ਮਨ ਮੋਹਿ ਲੀਨਾ ਚਰਨ ਸੰਗੇ, ਨਾਮ ਰਹਿ ਜਨ ਮਾਤੇ। ਨਾਨਕ ਪ੍ਰੀਤਮ ਕਿਰਪਾਲ ਸਦਹੂ, ਕਿਨੇ ਕੋੜ ਮੱਧੇ ਜਾਤੇ। ਪ੍ਰੀਤਮ ਤੇਰੀ ਗਤ ਅਗਮ ਅਪਾਰੇ, ਮਹਾਪਤਤ ਤੁਮ ਤਾਰੇ। ਪਤਤ ਪਾਵਨ ਭਗਤ ਬਚਲ, ਕਿਰਪਾ ਸਿੰਧ ਸੁਆਮੀਆਂ। ਸੰਤ ਸੰਗੇ ਭਜਨ ਸੰਗੇ, ਰਉ ਸਦਾ ਅੰਤਰ ਜਾਮੀਆਂ। ਕੋਟ ਜਨਮ ਭਰਮੰਤ ਜੋਨੀ, ਤੇ ਨਾਮ ਸਿਮਰਤ ਤਾਰੇ। ਨਾਨਕ ਦਰਸ ਪਿਆਸ ਵਰ ਜੀਓ, ਆਪ ਲਿਓ ਸੁਮਾਰੇ। ਹਰ ਚਰਨ ਕਮਲ ਮਨ ਲੀਨਾ, ਪ੍ਰਭ ਜਲ ਜਨ ਤੇਰੇ ਮੀਨਾ। ਜਲ ਮੀਨ ਪ੍ਰਭ ਜੀਓ ਏਕ ਤੂੰ ਹੈ, ਪਿੰਨ ਆਨ ਨਾ ਜਾਨੀਐ। ਗਏ ਪੂਜਾ ਲੇਵੋ ਨਾਮ ਦੇਵੋ, ਤਉ ਪ੍ਰਸਾਦੀ ਮਾਨੀਐ। ਭਜ ਸਾਧ ਸੰਗੇ ਏਕ ਰੰਗੇ, ਕਿਰਪਾਲ ਗੋਬਿੰਦ ਦੀਨਾ। ਅਨਾਥ ਨੀਚ ਸਰਣਾਏ ਨਾਨਕ, ਕਰਮਿਆ ਆਪਣਾ ਕੀਨਾ। ਆਪਸ ਕੋ ਆਪ ਮਿਲਾਇਆ, ਭ੍ਰਮ ਪੰਜਨ ਹਰਾਇਆ। ਆਚਰਜ ਸੁਆਮੀ ਅੰਤਰ ਜਾਮੀ, ਮਿਲੇ ਗੁਣਨਿਤ ਪਿਆਰਿਆ। ਮਹਾਂਮੰਗਲ ਸੂਹ ਉਪਜੇ, ਗੋਬਿੰਦ ਗੁਣਨਿਤ ਸਾਰਿਆ। ਮਿਲ ਸੰਗ ਸੋਹੇ ਦੇਖ ਮੋਹੇ, ਪੁਰਬ ਲਿਖਿਆ ਪਾਇਆ। ਬਿਨਵੰਤ ਨਾਨਕ ਸਰਣ ਤਿਨ ਕੀ,

ਸਬਦ ਸੇ ਹਰੀਆਵਲੀ ਸਰ ਪਰੇ ਸੁਭਰ ਤਾਲ ਅੰਦਰ ਰਚੇ ਸਚ ਰੰਗ ਜਿਉਂ ਮਜੀਠੇ ਲਾਲ ਕਮਲ ਵਿਗਸੇ ਸਚ ਮਨ ਗੁਰ ਕੇ ਸ਼ਬਦ ਨਿਹਾਲ ਮਨਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਪਾਈ ਫਾਤੇ ਮਿਰਗ ਜਿਉਂ ਸਿਰ ਦਿਸੇ ਜਮਕਾਲ

ਗੁਰੂ ਨਾਨਕਾ ਸਭ ਸੁਖ ਸਾਚੋ ਨਾਮ ਪੌੜੀ ਆਪੀ ਨੇ ਆਪ ਸਾਜ ਆਪ ਪਛਾਣਿਆ ਅੰਬਰ ਤਰਤ ਵਿਛੋੜ ਚੰਦੂ ਆਤਾਣਿਆ ਵਿੜ ਥੰਮਾ ਗਗਨ ਰਹਾਏ ਸ਼ਬਦ ਨੀਸਾਣਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ ਕੀਏ ਰਾਤ ਦਿਨੰਤ ਚੋਜ ਵਿਡਾਣਿਆ ਤੀਰਥ ਧਰਮ ਵਿਚਾਰ ਨਾਵਣ ਪੁਰਬਾਣਿਆ ਤੁਸਰ ਅਵਰ ਨਾ ਕੋਏ ਕਿ ਆਖ ਵਖਾਣਿਆ ਸੱਚੇ ਤਖਤ ਨਿਵਾਸ ਹੋਰ ਆਮਣ ਜਾਣਿਆ ਸਲੋਕ ਮਹੱਲਾ ਪਹਿਲਾ ਨਾਨਕ ਸਾਮਣ ਜੇ ਵਸੈ ਚਉ ਉਹ ਮਾਹਾ ਹੋਏ ਨਾਗਾ ਮਿਰਗਾ ਮਛੀਆਂ ਰਸੀਆਂ ਕਰ ਤਨ ਹੋਏ ਮਹੱਲਾ ਪਹਿਲਾ ਨਾਨਕ ਸਾਵਣ ਜੇ ਵਸੈ ਚਉ ਵਿਛੋੜਾ ਹੋਏ ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਤਿਆਰ ਜਿਨ ਸਚ ਵਰਤਾਇਆ ਬੈਠਾ ਤਾੜੀ ਲਾਏ ਕਵਲ ਛਪਾਇਆ ਬ੍ਰਹਮੇ ਵੱਡਾ ਕਹਾਏ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾ ਤਿਸ ਰੂਪ ਨਾ ਰੇਖ ਵਰਨ ਸੁਬਾਇਆ ਨਾ ਤਿ ਭੁੱਖ ਪਿਆਸ ਰੱਜਾ ਥਾਇਆ ਗੁਰਮੈ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤੀ ਆਏ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਹਾਂ ਓਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ ਮਹੱਲਾ ਦੂਜਾ ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ ਐਸਾ ਦਾਰੂ ਲੋੜ ਲਹੋ ਜਿਤ ਵੰਜੇ ਰੋਗਾਂ ਘਾਣ ਜਿਤ ਦਾਰੂ ਰੋਗ ਉੱਠਿਆ

ਲਾਏ ਆਪ ਛਪਾਇਆ ਧਰਮ ਕਰਾਏ ਕਰਮ ਧੁਰੋਂ ਫੁਰਮਾਇਆ। ਸਲੋਕ ਮੁਹੱਲਾ ਦੂਜਾ ਸਾਵਣ ਆਇਆ ਹੇ ਸਖੀ।

ਸਾਵਣ ਆਇਆ ਹੇ ਸਖੀ ਜਲ ਹਰ ਬਰਸਨਹਾਰ ਨਾਨਕ ਸੁਖ ਸਵਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਛਿੰਜ ਪਵਾਏ ਮੱਲਾਂ ਖਾੜਾ ਰਚਿਆ ਲੱਤੇ ਪੜਤੂ ਪਾਏ ਗੁਰਮੁਖ ਮਚਿਆ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਪਿੜੇ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੇ ਸਿਰਲੇਖ ਵਿਣ ਕਲਮ ਮਸਵਾਣੀਐ ਸਤ ਸੰਗਤ ਮੇਲ ਆਪ ਜਿੱਥੇ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸਬਦ ਸਲਾਹੇ ਸੱਚ ਪਛਾਣੀਐ

ਸਿਉ ਮਨ ਭੰਗ ਪੌੜੀ, ਦੋਵੇਂ ਤਰਫਾਂ ਉਪਾਏ, ਇੱਕ ਵਰਤਿਆ ਵੇਦ ਬਾਣੀ ਵਰਤਾਏ, ਅੰਦਰ ਵਾਦ ਤੱਤਿਆ

ਹੋਏ। ਗੁਰ ਪ੍ਰਸਾਦੀ ਪਾਈਐ ਵਿਰਲਾ ਬੂਝੇ ਕੋਏ, ਬਹਿੰਦਿਆਂ ਉੜਦਿਆਂ ਨਿਤ ਧਿਆਈਐ ਸਦਾ ਸਦਾ ਸੁਖ ਹੋਏ। ਨਾਨਕ ਅੰਮ੍ਰਿਤ ਸਦਗੀ ਵਰਸਦਾ, ਗੁਰਮੁਖ ਦੇਵੈ।

ਨਾਨਕ ਨਾਮ ਸਲਾਹੇ ਤੂੰ, ਸਭਨਾ ਜੀਆਂ ਦਿੰਦਾ ਰਿਜਕ ਸੁੰਬਾਹੇ, ਜਿਤ ਖਾਧੇ ਸੁ ਉਪਜੈ, ਫਿਰ ਦੁੱਖ ਨਾ ਲਾਗੇ ਆਏ ਪੌੜੀ, ਹਰਜੂ ਸੱਚਾ ਸੱਚ ਤੂੰ, ਸੱਚੇ ਲਹਿ ਮਿਲਾਏ, ਦੂਜੇ ਦੂਜੀ ਤਰਫ ਹੈ, ਕੂੜ ਮਿਲੇ ਨਾ ਮਿਲੇ ਆ ਜਾਏ, ਆਪੇ ਜੋੜ ਵਿਛੋੜਿਐ, ਆਪੇ ਕੁਦਰਤ ਦੇ ਦਿਖਾਏ, ਮੋਹ ਸੋਗ ਵਿਜੋਗ ਹੈ, ਪੂਰਬ ਲਿਖਿਆ ਕਮਾਏ, ਹਉਂਬ ਲਿਖਾਰੀ ਤਿੰਨ ਕਉ, ਜੋ ਹਰ ਚਰਣੀ ਰਹਿ ਲਿਵਲਾਏ, ਜਿਉ ਜਲ ਮੈਂ ਕਾਮਲ ਅਲਿਪਤ ਹੈ, ਐਸੀ ਬਣਤ ਬਣਾਏ, ਸੇ ਸੁਹੀਏ ਸਦਾ ਸੋਹਣੇ, ਜਿਨ ਵਿੱਚੋਂ ਆਪ ਗਵਾਏ, ਤਿੰਨ ਸੋਗ ਵਿਜੋਗ ਕਦੇ ਨਹੀਂ, ਜੋ ਹਰ ਕੇ ਅੰਕ ਸਮਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸਾਲਾਹੀਐ, ਜਿਸ ਵਸ ਸਭ ਕਿਛ ਹੋਏ, ਤਿਸੇ ਸਰੇਬ ਹੋ ਪ੍ਰਾਣੀਓ, ਤਿਸ ਬਿਨ ਅਵਰ ਨਾ ਕੋਏ। ਗੁਰਮੁਖ ਹਰ ਪ੍ਰਭ ਮਨ ਵਸੈ, ਤਾਂ ਸਦਾ ਸਦਾ ਸੁਖ ਹੋਏ, ਹਿਸਾ ਮੂਲ ਨਾ ਹੋਵਈ, ਤਾਂ ਚਿੰਤਾ ਵਿੱਚੋਂ ਜਾਏ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਸੱਚਾ ਸਾਹਿਬ ਮਨ ਵਸੈ, ਤਾਂ ਮਨ ਚਿੰਦਿਆ ਫਲ ਪਾਏ। ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲੈਣ ਪੰਨੇ ਪਾਏ। ਮਹੱਲਾ ਤੀਜਾ। ਅੰਮ੍ਰਿਤ ਸਦਾ ਵਰਸਦਾ, ਬੂਝਣ ਬੂਝਣ ਹਾਰ। ਗੁਰਮੁਖ ਜਿਨੀ ਬੁਝਿਆ, ਹਰ ਅੰਮ੍ਰਿਤ ਰੱਖਿਆ ਉਰ ਧਾਰ। ਹਰ ਅੰਮ੍ਰਿਤ ਪੀਵੇ ਸਦਾ ਰੰਗ ਰਾਤੇ, ਹਉਮੈ ਤ੍ਰਿਸ਼ਨਾ ਮਾਰ। ਅੰਮ੍ਰਿਤ ਹਰ ਕਾ ਨਾਮ ਹੈ, ਵਰਸੈ ਕਿਰਪਾ ਧਾਰ। ਨਾਨਕ ਗੁਰਮੁਖ ਨਦਰੀ ਆਇਆ,

ਭੇਖਾ ਮੰਗਸੀ ਆਪ ਕਰਾਏ ਕਾਰ, ਜੋਤ ਪਾਵੇ ਸੋਤੀਏ ਹੁਕਮ ਕਰੇ ਗਾਵਾਰ, ਆਪ ਛੜਾਏ ਛੁੱਟੀਏ ਆਪੇ ਬਖਸਣਹਾਰ, ਆਪੇ ਵੇਖੇ ਸੁਣੇ ਆਪ ਸਭਸੇ ਦੇ ਆਧਾਰ, ਸਭ ਮੈਂ ਏਕ ਵਰਤਦਾ ਸਿਸਰ ਕਰੇ ਵਿਚਾਰ, ਗੁਰਮੁਖ ਆਪ ਵਿਚਾਰ।

ਬਾਬੀਆ ਇਓ ਜਗਤ ਹੈ ਮਤ ਕੋ ਪਰਮ ਭੁਲਾਏ। ਇਓ ਬਾਬੀਗਾ ਪਸ਼ੂ ਹੈ ਇਸ ਨੂੰ ਬੂਝਣ ਨਾਹੇ। ਅੰਮ੍ਰਿਤ ਹਰ ਕਾ ਨਾਮ ਹੈ

ਕਿਰਪਾ ਕਰੇ ਤਾਂ ਵਰਤੇ ਸਭ ਲੋਏ। ਉਠੇ ਜੀਆਂ ਜੁਗਤ ਹੋਏ ਧਰਣੀ ਨੂੰ ਸੀਗਾਰ ਹੋਏ। ਨਾਨਕ ਇਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ। ਗੁਰਪ੍ਰਸਾਦੀ ਕੋ ਵਿਰਲਾ ਬੂਝੇ ਸੋ

ਤੂੰ ਸਿਰਜੀ ਤੁਧੇ ਗੋਈ, ਲੱਖ ਚੌਰਾਸੀ ਮੇਦਨੀ ਤੁਧ ਹੀ ਤੇ ਹੋਈ। ਇੱਕ ਰਾਜੇ ਖਾਨ ਮਲੂਕ ਕਹਿ ਕਹਾਵੇ ਕੋਈ, ਇੱਕ ਸਾਸ ਦਾਵੇ ਸੰਚ ਤਾਨ ਦੂਜੇ ਪਦ ਖੋਈ। ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ, ਵਿਣ ਨਾਵੇ ਬਾਜ਼ਾਰੀਆ ਵੀ ਹਾਵਲ ਹੋਈ। ਊੜਨ ਖੁੱਟੇ ਨਾਨਕਾ ਸਚ ਕਰੇ ਸੋ ਹੋਈ। ਸਲੋਕ ਮਹੱਲਾ ਤੀਜਾ, ਬਾਬੀਆ ਗੁਣਮੰਤੀ ਮੈਲ ਪਾਇਆ ਅਗੁਣਮੰਤੀ ਦੂਰ, ਅੰਤਰ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰ। ਕੂਕ ਪੁਕਾਰ ਨਾ ਹੋਵੇ।

ਬੇਨਤੀ ਕਰੇ ਕਰ ਕਿਰਪਾ ਦਿਓ ਜੀ ਦਾਨ। ਜਲ ਬਿਨ ਪਿਆਸ ਨਾ ਉਤਰੈ ਚੁਟਕ ਜਾਹੇ ਮੇਰੇ ਪ੍ਰਾਨ। ਤੂੰ ਸੁਖਦਾਤਾ ਬੇਅੰਤ ਹੈ ਗੁਣਦਾਤਾ ਨਿਧਾਨ। ਨਾਨਕ ਗੁਰਮੁਖ ਬਖਸਲੈ ਅੰਤ ਬੇਲੀ ਹੋਏ ਭਗਵਾਨ। ਪੌੜੀ ਆਪੇ ਜਗਤ ਉਪਾਇਕ ਗੁਣ ਔਗੁਣ ਕਰੇ ਵਿਚਾਰ। ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਤਰੇ ਪਿਆਰ। ਗੁਣ ਛੋੜ ਔਗੁਣ ਕਮਾਮ ਦੇ

ਜਿੰਨੀ ਪੁਰਖੀ ਉਰਤਾਰਿਆ ਸੱਚਾ ਅਲਖ ਅਪਾਰ ਤੂੰ ਗੁਣਦਾਤਾ ਨਿਦਾਨ ਹੈ ਅਸੀਂ ਅਵਗੁਣਿਆਰ ਜੇ ਬਖਸੇ ਸੋ ਪਾਏ ਸੀ ਗੁਰਸਬਦੀ ਵਿਚਾਰ ਸਲੋਕ ਮਹੱਲਾ ਪੰਜਵਾਂ ਰਾਤ ਨਾ ਵਿਹਾਵੀ ਸਾਗਤਾਂ ਜਿੰਨਾ ਵਿਸਰੈ ਨਾਓ ਰਾਤੀ ਦਿਨ ਸੋਹਿਲੀਆ ਨਾਨਕ ਹਰ ਗੁਣ ਗਾਓ ਮਹੱਲਾ ਪੰਜਵਾਂ।

ਗਰਾਲ ਕੋਲ ਕਰ ਖੋਵਗੀ। ਇੱਕ ਨਗਰ ਫਿਰੇ ਦਿਨ ਰਾਤ ਨੀਂਦ ਨਾ ਸੋਵਗੀ। ਇੱਕ ਅਗਨ ਜਲਾਵੇ ਅੰਗ ਆਪ ਵਿਗੋਵਗੀ। ਵਿਣ ਨਾਵੇ ਤਨ ਸ਼ਾਰ ਕਿਆ ਕਹਿ ਰੋਵਗੀ। ਸੋਹਨ ਖਸਮ ਦੁਆਰ ਜੇ ਸਤਿਗੁਰ ਸੇਵਗੀ। ਸਲੋਕ ਮੁਹੱਲਾ ਤੀਜਾ। ਬਾ ਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰਸੁਣੀ ਪੁਕਾਰ। ਮੇਗੇ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ। ਹਉ ਤਿਨ ਕੈ ਬਲਿਹਾਰਣੈ ਜਿਨੀ ਸਤ ਰਖਿਆ ਉਰ ਧਾਰ। ਨਾਨਕ ਨਾਮੇ ਸਭ ਹਰੀਆਵਲੀ ਗੁਰ ਕੇ ਸ਼ਬਦ ਵਿਚਾਰ। ਮਹੱਲਾ ਤੀਜਾ। ਬਾ ਬੀਗਾ ਇਵ ਤੇਰੀ ਤਿਖਾ ਨਾ ਉਤਰੈ ਜੇ ਸੋ ਕਰੇ ਪੁਕਾਰ। ਨਦਰੀ ਸਤਿਗੁਰ ਪਾਈਐ ਨਦਰੀ ਉਪਜੇ ਪਿਆਰ। ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਏ ਵਿਕਾਰ। ਪੌੜੀ ਇੱਕ ਜੈਨੀ ਉੱਜੜ ਪਾਏ ਤੁਰੋਂ ਖਵਾਇਆ। ਤਿੰਨ ਮੁਖ ਨਾ ਹੀ ਨਾਮ ਨਾ ਤੀਰਥ ਨਹਾਇਆ। ਹੱਥੀ ਸਿਰ ਖੋਹਾਇਨ ਪਦ ਕਰਾਇਆ। ਉਚਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ। ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ। ਮਨ ਜੂਠੇ ਵੇ ਜਾਤ ਜੂਠਾ ਖਾਇਆ। ਬਿਨ ਸ਼ਬਦੇ ਆਚਾਰ ਨਾ ਕਿਨਹੀ ਪਾਇਆ। ਗੁਰਮੁਖ ਓਅੰਕਾਰ ਸੱਚ ਸਮਾਇਆ। ਸਲੋਕ ਮੁਹੱਲਾ ਤੀਜਾ। ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ। ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ। ਮੁਹੱਲਾ ਤੀਜਾ। ਸਾਵਣ ਦੱਜੇ ਗੁਣ ਬਾਰੀ ਜਿਸ ਦੂਜੇ ਪਾਏ ਪਿਆਰ। ਨਾਨਕ ਤਿਰ ਕੀ ਸਾਰ ਨਾ ਜਾਣਈ ਸਭ ਸੀਗਾਰ ਖੁਆਰ। ਪੌੜੀ ਸੱਚਾ ਅਲਖ ਅਪੇਉ ਹੱਠ ਨਾ ਪਤੀਜਈ। ਇਕ ਗਾਵੇ ਰਾਗ ਪਰੀਆਂ ਰਾਗ ਨਾ ਪੀਜਈ। ਇਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀਜਈ। ਇਕ ਅੰਨ ਨਾ ਖਾਏ

ਕੀ ਜਈ ਸਲੋਕ ਮੁਹੱਲਾ ਤੀਜਾ ਗੁਰਮੁਖ ਮਲਾਰ ਰਾਗ ਜੋ ਕਰ ਤਿਨ ਮਨ ਤਨ ਸੀਤਲ ਹੋਏ ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਏ ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ ਅੰਦਰ ਸੱਚੀ ਭਗਤ ਹੈ ਸਹਿਜੇ ਹੀ ਪਤ ਹੋਏ ਕਲਯੁਗ ਮੈਂ ਕੋਰ ਅੰਧਾਰ ਹੈ ਮਨਮੁਖ ਰਹੋ ਨਾ ਕੋਏ ਸੇਵੜ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ।

0: ਜਾਓ।
1: ਗੁਰਮੁਖ ਸ਼ਬਦ ਸੰਭਾਲੀਏ, ਸੱਚੇ ਕੇ ਗੁਣ ਗਾਓ। ਨਾਨਕ ਨਾਮ ਰਤੇ ਜਨ ਨਿਰਮਲੇ, ਸਹਿਜੇ ਸੱਚ ਸਮਾਓ ਪੌੜੀ। ਪੂਰਾ ਸਤਿਗੁਰ ਸੇਵ ਪੂਰਾ ਪਾਇਆ, ਪੂਰੇ ਕਰਮ ਤਿਆਏ ਪੂਰਾ ਸ਼ਬਦ ਮਨ ਮਸਾਇਆ।

ਸਤਿਕਾਰ ਸੱਚਾ ਆਇਆ ਪੁੱਛ ਨਾ ਸਕੈ ਕੋਇ ਜਾਂ ਖਸਮੇ ਪਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ।

ਟਿਕਲ ਬੰਨੇ ਛੱਜ ਦੇਣ ਦੁਆਈ ਸੇ ਮਰੇ ਜਿਨ ਕੋ ਦੇਣ ਸੇ ਜਾਹੇ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ ਫਸਲ ਅਹਾੜੀ ਏਕ ਨਾਮ ਸਾਹਮਣੀ ਸਚਨਾਓ ਮੈਂ ਮਹਿਦੂਦ ਲਿਖਾਇਆ ਖਸਮੈ ਕਹਿ ਦਰ ਜਾਏ ਦੁਨੀਆਂ ਕੇ ਦਰ ਕੇਤੜੇ ਕੇਤੇ ਆਵੇ ਜਾਹੇ ਕੇਤੇ ਮੰਗੇ ਮੰਗਤੇ ਕੇਤੇ ਮੰਗ ਮੰਗ ਜਾਹੇ ਮਹੱਲਾ ਪਹਿਲਾ ਸੌਮਣ ਹਸਤੀ ਕਿਉਂ ਗੁੜ ਖਾਵੇ ਪੰਜ

ਖਸਮ ਮੂਲ ਨਾ ਭਾਵੈ ਅਕ ਸਿਉਂ ਪ੍ਰੀਤ ਕਰੇ ਅਕ ਤਿੱਡਾ ਅਕ ਡਾਲੀ ਬਹਿ ਖਾਏ ਖਸਮੇ ਭਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆਂ ਚਾਰ ਦਿਹਾੜੇ

ਪਿਆਰ ਗੁਰ ਕੇ ਸ਼ਬਦ ਸਲਾਹੀਏ ਅੰਤਰ ਪ੍ਰੇਮ ਪਿਆਰ ਵਿਰ ਪ੍ਰੀਤੀ ਭਗਤ ਨਾ ਹੋਵਈ ਮੇ ਸਤਿਗੁਰ ਨਾ ਲੱਗੇ ਪਿਆਰ ਤੂੰ ਪ੍ਰਭ ਸਭ ਤੋਂ ਸੇਮ ਦੇ ਇੱਕ ਢਾਡੀ ਕਰੇ ਪੁਕਾਰ ਦੇ ਦਾਨ ਸੰਤੋਖੀਆ ਸੱਚਾ ਨਾਮ ਮਿਲੇ ਆਧਾਰ

ਫੇਰ ਬਿਨ ਬੂਝੇ ਕਿ ਸੂਝੇ ਨਾਹੀ ਮਾਇਆ ਰੋਹੇ ਰੋਂਦੇ ਮਰ ਜਾਹੀ ਨਾਨਕ ਖਸਮੇ ਇਹ ਵੈ ਭਾਵੇ ਸਹੀ ਮੋਏ ਜਿਨ ਚੇਤਨ ਆਵੇ ਮਹੱਲਾ ਪਹਿਲਾ ਮੋਆ ਪਿਆਰ ਪ੍ਰੀਤ ਮੋਈ ਮੋਆ ਵੈਰਵਾਦੀ ਵਨ ਗਿਆ ਰੂਪ ਵਿਣਸਿਆ ਦੁਖੀ ਦੇ ਰੁਲੀ ਕਿਥੋਂ ਆਇਆ ਕਹਿ ਗਿਆ ਕਿਉ ਨਾ ਸੀਓ ਕਿਉ ਸੀ ਮਾਂ ਨੇ ਮੁਖ ਗੱਲਾਂ ਗੋਈਆਂ ਕੀਤਾ ਚਾਉ ਰਲੀ ਨਾਨਕ ਸੱਚੇ ਨਾਮ ਬੇਨ ਸਿਰ ਖੁਰ ਪਦ ਪਾਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖਦਾਤਾ ਅੰਤੇ ਹੋਏ ਸਖਾਈ ਵਾਜਗੁਰੂ ਜਗਤ ਬੌਰਾਨਾ ਨਾਵੇ ਸਾਰ ਨਾ ਪਾਈ ਸਤਿਗੁਰ ਸੇਵੇ ਸੇ ਪ੍ਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਪਾਣਾ ਮਨ ਵਸਾਈ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਵਿਖਿਆ ਕਦੇ ਹੀ ਰੱਜੇ ਨਾਹੀ ਮੂਰਖ ਭੁੱਖ ਨਾ ਜਾਈ ਦੂਜੇ ਸਭ ਕੋ ਲੱਗ ਵਿਗੁੱਤਾ ਬਿਨ ਸਤਿਗੁਰ ਬੂਝ ਨ ਪਾਈ ਸਤਿਗੁਰ ਸੇਵੇ ਸੋ ਸੁਖ ਪਾਏ ਜਿਸਨੂੰ ਕਿਰਪਾ ਕਰੇ ਰਜਾਈ ਸਲੋਕ ਮਹੱਲਾ ਪਹਿਲਾ ਸਰਮ ਧਰਮ ਦੁਇ ਨਾਨਕਾ ਜੇ ਤਨ ਪੱਲੇ ਪਾਏ ਤੋ ਤਨ ਮਿੱਤਰ ਨਾ ਕਾਂਢੀਏ ਜਿਤ ਸਿਰ ਝੋਟਾਂ ਖਾਏ ਜਿਨ ਕੇ ਪੱਲੇ ਤਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੇ ਤੂੰ ਵਸੈ ਤੇ ਨਰਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀਏ ਜਾਇ ਤ ਲੱਗੇ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ।

ਗੁਰਮੁਖ ਸੱਚ ਸਮਾਏ ਸੋ ਦਰਗਹਿ ਜਾਣੀਐ। ਸਲੋਕ ਮਹੱਲਾ ਦੂਜਾ। ਨਾਉ ਫਕੀਰੇ ਪਾਤਸ਼ਾਹੋ ਮੂਰਖ ਪੰਡਤ ਨਾਓ, ਅੰਧੇ ਕਾ ਨਾਓ ਪਾਰਖੂ ਏਵੈ ਕਰੇ ਗੁਆਉ, ਇਲਤ ਕਾ ਨਾਓ ਚੌਧਰੀ ਕੂੜੀ ਪੂਰੇ ਥਾਓ। ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਓ। ਮਹੱਲਾ ਪਹਿਲਾ ਹਰਣਾ ਬਾਜਾਂ ਤੈ ਸਿਕਦਾਰਾਂ ਇਨਾ ਪੜਿਆ ਨਾਓ, ਫਾਂਦੀ ਲੱਗੀ ਜਾਤ ਪਹਾਇਨ ਅੱਗੇ ਨਾਹੀ ਤਾਓ। ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਓ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ। ਰਾਜ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ। ਰਤ ਪਿੱਤ ਕੁੱਤਿਓ ਚੱਟ ਜਾਓ, ਜਿੱਥੇ ਜੀਆਂ ਹੋਸੀ ਸਾਰ ਨੱਕੀ ਵੱਡੀ ਲਾਏ ਤਬਾਰ ਪੌੜੀ।

ਤੇ ਪਉ ਉਪਜੇ ਪਾਈਏ ਮੋਹ ਦੁਆਰ ਪਏ ਤੇ ਸਹਿਜ ਪਾਈਏ ਮੇਰੇ ਜੋਤੀ ਜੋਤ ਅਪਾਰ ਪਏ ਤੇ ਪਏ ਜਲ ਲੰਘੀਏ ਗੁਰਮਤੀ ਵਿਚਾਰ ਪਏ ਤੇ ਨਿਰਪੋ ਪਾਈਏ ਜਿਸਦਾ ਅੰਤ ਨ ਪਾਰਾਵਾਰ ਮਨਮੁਖ ਪਏ ਕੀ ਸਾਰ ਨਾ ਜਾਣਨੀ ਤ੍ਰਿਸ਼ਨਾ ਜਲ ਤੇ ਕਰੇ ਪੁਕਾਰ ਨਾਨਕ ਨਾਵੇ ਹੀ ਤੇ ਸੁਖ ਪਾਇਆ ਗੁਰਮਤੀ ਉਰਧਾਰ ਸਲੋਕ ਮਹੱਲਾ ਪਹਿਲਾ ਰੂਪੇ ਕਾਮੇ ਦੋਸਤੀ ਭੁੱਖੇ ਸਾਧੇ ਗੰਢ ਲੱਭੇ ਮਾਲੇ ਕੋਲ ਮਿਲ ਮੁਚਲ ਉਂਗੇ ਸਾਉਣ ਪਲੰਘ ਪੌਂਕੇ ਕੋਪ ਖੁਆਰ ਹੋਏ

ਕਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ ਇਹਨਾਂ ਠੱਗਣ ਠੱਗ ਸੇ ਜੇ

ਪਰਵਾਹੁ ਸਬਦ ਸੰਤੋਖੀਆਂ ਗੈਰ ਗੰਭੀਰ ਅਥਾਹੁ ਹਾਸ ਨਾ ਲੱਭਈ ਮੋਹੇ ਮੋਹ ਚੋਟਾਂ ਖਾਹੁ ਵਿਣ ਗੁਰ ਕੋਏ ਨ ਛੁੜਸੀ ਪਾਤ ਸੇਤੀ ਕਰ ਜਾਹੁ ਨਾਮ ਵਖਾਣੀਐ ਹੁਕਮੀ ਸਾ ਗ੍ਰਹ ਦਿੰਦਾ ਜਾਣੀਐ ਸਲੋਕ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਜੀਓ ਤਿਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਾਤਾਲੀ ਆਕਾਸੀ ਇੱਕ ਦਰ ਰਹਿਣ ਵਜ਼ੀਰ ਇੱਕ ਨਾ ਵੱਡੀ ਆਰਜਾ ਇੱਕ ਮਰ ਹੋਏ ਜਹੀਰ ਇੱਕ ਦੇ ਖਾਏ ਨੇ ਖੁੱਟੇ ਨਾਹੀ ਇੱਕ ਸਦਾ ਫਿਰੇ ਫਕੀਰ ਹੁਕਮੀ ਸਾਜੇ ਹੁਕਮੀ ਢਾਹੇ ਇੱਕ ਚਸੇ ਮੈਂ ਲੱਖ ਸਭ ਕੋ ਨੱਥੈ ਨੱਥਿਆ।

ਆਖੀਏ ਜਾਪੇ ਸੱਚੋ ਸੱਚ ਕਰਣਾ ਕਥਨਾ ਕਾਰ ਸਭ ਨਾਨਕ ਆਪ ਅਕਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਿਧਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੇ ਤਾਂ ਨੌਕੁਰ ਬੰਦ ਪੂਜੇ ਪ੍ਰਾਣ ਹੋਵੇ ਤਿਰਕੰਦ ਕਾਂ ਤੇ ਆਇਆ ਕਾਂ ਇਓ ਜਾਣ ਜੀਵਤ ਮਰਤ ਰਹੇ ਪਰਵਾਣ ਹੁਕਮੈ ਬੂਝੇ ਤਤ ਪਛਾਣੇ ਇਓ ਪ੍ਰਸਾਦ ਗੁਰੂ ਤੇ ਜਾਣੇ ਹੁੰਦਾ ਫੜੀਗ

ਪਹਿਲਾ ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਵਾਸ ਜੀਉ ਪਾਏ ਮਾਸ ਮੋਇ ਮਿਲਿਆ ਹੱਡ ਚਮ ਤਨ ਮਾਸ ਮਾਸੋ ਬਾਹਰ ਕੱਢਿਆ ਮੰਮਾ ਮਾਸ ਗਿਰਾਸ ਮੋਹ ਮਾਸੇ ਕਾ ਜੀਵ ਮਾਸੇ ਕੀ ਮਾਸੇ ਅੰਦਰ ਸਾਸ ਵੱਡਾ ਹੋਆ ਵੀ ਆਇਆ ਕਰ ਲੈ ਆਇਆ ਮਾਸ ਮਾਸੋ ਹੀ ਮਾਸ ਉਪਜੇ ਮਾਸੋ ਸਭੋ ਸਾਕ ਸਤਿਗੁਰ ਮਿਲੇ ਹੁਕਮ ਬੁਝੀਏ ਤਾਂ ਕੋ ਆਵੇ ਰਾਸ ਆਪ ਛੁੱਟੇ ਨਾ ਛੁੱਟੀਏ ਨਾਨਕ ਬਚਨ ਵਿਨਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮੈਂ ਪਾਪ ਸਮਾਣੇ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ ਮਾਸ ਛੋੜ ਬੈਸ ਨੱਕ ਪਕੜੇ ਰਾਤੀ ਮਾਣਸ ਖਾਣੇ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੁਝੇ ਨਾਨਕ ਅੰਧੇ ਸਿਉਂ ਕਿਆ ਕਹੀਏ ਕਹੇ ਨਾ ਕਹੇ ਆ ਬੂਝੇ ਅੰਧਾ ਸੋਏ ਜੇ ਅੰਧ ਕਮਾਵੇ ਤਿਸ ਹਿਰਦੇ ਸੇ ਲੋਚਨ ਨਾਹੀ ਮਾਤ ਪਿਤਾ ਕੀ ਰਕਤਨ ਪੰਨੇ ਮੱਛੀ ਮਾਸ ਨਾ ਖਾਹੀ ਇਸਤਰੀ ਪੁਰਖੇ ਜਾ ਨਿਸਮੇਲਾ ਉਥੇ ਮੰਦ ਕਮਾਹੀ ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੇ ਕੇ ਪਾਂਡੇ ਗਿਆਨ ਧਿਆਨ ਕਾ ਸੂਝੇ ਨਾਹੀ।

ਭਗਤਾ ਛੋਡੈ ਅੰਧ ਗੁਰੂ ਜਿਨ ਕੇਰਾ। ਮਸੋ ਨਿਮੇ ਮਸੋ ਜੰਮੇ ਹਮ ਮਸ ਕੇ ਪਾਂਡੇ। ਗਿਆਨ ਧਿਆਨ ਕਾ ਸੂਝੈ ਨਾਹੀ ਚਤਰ ਕਹਾਵੇ ਪਾਂਡੇ। ਮਾਸ ਪੁਰਾਣੀ ਮਾਸ ਕਤੇਬੀ ਚੌ ਯੁਗ ਮਾਸ ਕਮਾਣਾ। ਜਦ ਕਾਜ ਵਿਆਹੇ ਸੁਹਾਵੇ ਉਥੇ ਮਾਸ ਸਮਾਣਾ। ਇਸਤਰੀ ਪੁਰਖ ਨਿਭਜੇ ਮਾਸੋਂ ਪਾਤਸ਼ਾਹ ਸੁਲਤਾਨਾ। ਜੇ ਓਏ ਦਿਸਤੇ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ। ਦਿੰਦਾ ਨਰਕ ਸੁਰਗ ਲੈਂਦੇ ਦੇਖੋ ਇਹੋ ਤਿੰਘਾਣਾ। ਆਪ ਨਾ ਬੂਝੇ ਲੋਕ ਬੁਝਾਏ ਪਾਂਡੇ ਖਰਾ ਸਿਆਣਾ। ਪਾਂਡੇ ਤੂੰ ਜਾਣੇ ਹੀ ਨਾਹੀ ਕਿੱਥੋਂ ਮਾਸ ਉਪੰਨਾ। ਤੋਇਓ ਅੰਨ ਕਮਾਦ ਕਪਾਹਾਂ ਤੋਇਓ ਤਿਰਭਵਨ ਗੰਨਾ। ਤੋਆ ਆਖੇ ਖਾਉ ਬਹੁ ਬਿਦ ਖੱਛਾ।

ਤੇ ਤੁਝ ਹੀ ਮਾਏ ਸਮਾਇਆ। ਇਕ ਭਗਵਾ ਵੇਸ ਕਰ ਭਰਮ ਦੇ, ਬਿਨ ਸਤਿਗੁਰ ਕਿਨੇ ਨਾ ਪਾਇਆ। ਦੇਸ ਦਿਸੰਤਰ ਪਵਥਕੇ, ਤੋਦ ਅੰਦਰ ਆਪ ਲੁਕਾਇਆ। ਗੁਰ ਕਾ ਸ਼ਬਦ ਰਤਨ ਹੈ, ਕਰ ਚਾਨਣ ਆਪ ਦਿਖਾਇਆ। ਆਪਣਾ ਆਪ ਪਛਾਣਿਆ, ਗੁਰਮਤੀ ਸੱਚ ਸਮਾਇਆ। ਆਵਾ ਗਾਉਣ ਵਿਚਾਰੀਆ,

ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਖੁਆਲੇ ਤਿਸ ਮਹੱਲਾ ਦੂਜਾ ਨਾਨਕ ਦੁਨੀਆਂ ਕੀਆਂ

ਕਾਲ ਚਲਾਏ ਬੰਨ ਕੋਏ ਨਾ ਰਖਸੀ, ਜਰ ਜਰਵਾਣਾ ਕੰਨ ਚੜਿਆ ਨਚਸੀ, ਸਤਿਗੁਰ ਬੋਹਿਥ ਬੇੜ ਸੱਚਾ ਰਖਸੀ, ਅਗਨ ਪਗਏ ਪੜਹਾਰ ਆਨ ਦਿਨ ਪਗਸੀ, ਫਾਥਾ ਚੁਗੇ ਚੋਗ ਹੁਕਮੀ ਛੁੜਸੀ, ਕਰਤਾ ਕਰੇ ਸੋ ਹੋਗ ਕੋੜ ਨਿਖੁਟਸੀ, ਸਰੋਕ ਮੁਹੱਲਾ ਪਹਿਲਾ ਘਰ ਮੈਂ ਕਰ ਦਿਖਾਏ ਦੇ, ਸੋ ਸਤਿਗੁਰ ਪੁਰਖ

ਪਾਤਾਲ ਸਹਿ ਖੰਡ ਮੰਡਲ ਹੈਰਾਨ ਤਾਰ ਕੋਰ ਬਾਜਿੱਤਰ ਤੈ ਸਾਚ ਤਖਤ ਸੁਲਤਾਨ ਸੁਖ ਮਨ ਕੈ ਕਰ ਰਾਗ ਸੁਨ ਸੁਨ ਮੰਡਲ ਲਿਵਲਾਏ ਅਕਥ ਕਥਾ ਵਿਚਾਰੀਏ ਮਨਸਾ ਮਨੇ ਸੁਮਾਏ ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹੂ ਨਾ ਜਾਏ ਅਜੱਪਾ ਜਾਪਨਾ ਵਿਸਰੈ ਆਦਿ ਜੁਗਾਦ ਸੁਮਾਏ ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ ਸ਼ਬਦ ਖੋਜ ਇਹੋ ਕਰ

ਪ੍ਰਾਪ ਖਾਮ ਕੂਜੈ ਹਿਕਮਤ ਖੁਦਾਇਆ ਮਨ ਤੁਆਨਾ ਤੂੰ ਕੁਦਰਤੀ ਆਇਆ ਸਗ ਨਾਨਕ ਦੀਵਾਨ ਮਸਤਾਨਾ ਨਿਧ ਚੜ੍ਹੇ ਸਵਾਇਆ।

ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ, ਲੱਥੇ ਸਾਵੇਕਾਰ ਸਬਦ ਨੀਸਾਣਿਆ, ਸਾਧੂ ਸੰਗ ਉਧਾਰ ਭਏ ਨਿਕਾਣਿਆ, ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ, ਪ੍ਰਗਟ ਪਿਆ ਸੰਸਾਰ ਮੇਰ ਸ਼ਾਹ ਬਾਣਿਆ, ਆਪੇ ਬਖਸ ਮਿਲਾਏ ਸਤਿਗੁਰ ਬਾਣਿਆ, ਨਾਨਕ ਲਏ ਮਿਲਾਏ ਖਸਮੈ ਪਾਣਿਆ। ਸਲੋਕ ਮੁਹੱਲਾ ਪਹਿਲਾ, ਤਨ ਸੋ ਕਾਗਦ ਕਲਮ ਧੰਨ।

ਕਲਮ ਆਪ ਉੱਪਰ ਲੇਖ ਪੇ ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਬਿਨ ਦੂਜਾ ਕੋ ਨਹੀਂ ਤੂੰ ਰਹਿਆ ਸਮਾਈ ਤੇਰੀ ਗਤ ਮਿਤ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਅਲੱਖ ਅਗੋਚਰ ਅਗਮ ਹੈ ਗੁਰਮਤ ਦਿਖਾਈ ਅੰਤਰ ਅਗਿਆਨ ਦੁਖ ਪਰਮ ਹੈ ਗੁਰ ਗਿਆਨ ਗਵਾਈ ਜੇ ਕਿਰਪਾ ਕਰੇ ਤਿਸ ਮੇਲ ਲਹੇ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਅਗਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਏ ਸਤਿਆ ਤਿਤ ਕੋ ਲੱਗੇ

ਪੂਰਮਾ ਪਾਲ ਸਹਿਸਰ ਫਨੀ ਬਾਸਕ ਸੇਜ ਵਾਲੂਆ ਅਠਾਰੇ ਭਾਰ ਬਨਸਪਤੀ ਮਾਲਣੀ ਛਿਨਵੇਂ ਕਰੋੜੀ ਮੇਘਮਾਲਾ ਪਾਣੀ ਹਾਰੀਆ ਨਖ ਪਰਸੇਵ ਜਾਚੇ ਸੁਰਸਰੀ ਸਬਤ ਸਮੁੰਦ ਜਾਂਚੇ ਕੜਥਲੀ ਏਤੇ ਜੀ ਜਾਂਚੇ ਵਰਤਣੀ ਸੋ ਐਸਾ ਰਾਜਾ ਤਿਰ ਪਵਣ ਤਣੀ ਜਾਂਚੇ ਕਾਰ ਨਿਟ ਵਰਤੀ ਅਰਜਨ ਤਰੂ ਪ੍ਰਹਿਲਾਦ ਅੰਬਰੀਕ ਨਾਰਦ ਨਿਜ ਸਿੱਧ ਬੁੱਧ ਗਣ ਗੰਧਰਵ ਬਾਣ ਵਹਿਲਾ ਏਤੇ ਜੀ ਜਾਂਚੇ ਹੈ ਘਰੀ ਸਰਬ ਵਿਆਪਕ ਅੰਤਰ ਹਰੀ

ਵਿਸਾਰ ਤੂੰ ਨਾ ਵਿਸਾਰੇ ਰਾਮਈਆ ਅਰਹਾਉ ਆਲਾਵੰਤੀ ਕਿਉ ਪ੍ਰਮ ਜੋ ਹੈ ਮੁਝ ਉਪਰ ਸਭ ਕੋਪਿਲਾ ਸੂਦ ਸੂਦ ਕਰ ਮਾਰ ਉਠਾਇਓ ਕਾਂ ਕਰੋ ਬਾਪ ਬੀਠਲਾ ਮੂਏ ਹੋਏ ਜੋ ਮੁਕਤ ਦੇਹੋਗੇ

ਮਲਾਰ ਹਰ ਜਪਤ ਤੇਊ ਜਨਾ ਪਦਮ ਕਵਲਾਸ ਪਤ ਤਾਸ ਸਾਮ ਤੁਲਨੀ ਆਨ ਕੋ ਏਕ ਹੀ ਏਕ ਅਨੇਕ ਹੋਏ ਬਿਸਥਰਿਓ ਆਨ ਰੇ ਆਨ ਭਰਪੂਰ ਸੋ ਹਰਹਾਓ ਜਾ ਕੇ ਭਾਗਵਤ ਲੇਖੀਏ ਅਵਰ ਨਹੀਂ ਪੇਖੀਏ।

ਕੁਲ ਗਊਰੇ ਬਦ ਕਰੇ ਮਾਨੀਏ ਸੇਖ ਸ਼ਹੀਦ ਪੀਰਾ ਜਾ ਕੇ ਬਾਪ ਵੈਸੀ ਕਰੀ ਊਤ ਐਸੀ ਸਰੀ ਤਿਹੂਰੇ ਲੋਕ ਪ੍ਰਸਿੱਧ ਕਬੀਰਾ ਜਾ ਕੇ ਕੁਟੰਬ ਕੇ ਢੇਡ ਸਭ ਟੋਰ ਟੋਹੰਤ ਫਿਰ ਹੈ।

ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤਤ ਪਵੇਨ। ਹਰ ਕੇ ਜਨ ਊਤਮ ਜਗ ਕਹੀਏ ਜਿਨ ਮਿਲਿਆ ਪਾਥਰ ਸੇਨ। ਜਨ ਕੀ ਮਹਿਮਾ ਵਰਨ ਨਾ ਸਕੋ

ਪ੍ਰਵਤਾ ਰਹੋ ਲਦ ਵਾਖਰ ਹਰ ਹਰ ਲੇਨ ਕਾਨੜਾ ਮੁਹੱਲਾ ਚੌਥਾ ਜਪ ਮਨ ਰਾਮ ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿਚੇ ਗ੍ਰਹਿ ਉਦਾਸ ਰਹਾਓ ਹਮ ਹਰ ਹਿਰਦੇ ਜਪਿਓ ਨਾਮ ਨਰ ਹਰ ਪ੍ਰਕਿਰਪਾ ਕਰੀ ਕਿਰਪਾਸ ਅਣਦਿਨ ਅੰਧ ਭਇਆ ਮਨ ਬਿਗਸਿਆ ਉਦਮ ਭਏ ਮਿਲਨ ਕੀ ਆਸ ਹਮ ਹਰ ਸਵਾਮੀ ਪ੍ਰੀਤ ਲਗਾਈ ਜਿਤਨੇ ਸਾਸ ਲਿਗੇ ਹਮ ਗ੍ਰਾਸ ਕਿਰ ਬਿਖ ਦੈਨ ਪਏ ਖਿਰ ਅੰਤਰ ਟੂਟ ਗਏ ਮਾਇਆ ਕੇ ਵਾਸ ਕਿਆ ਹਮ ਕਿਰਮ ਕਿਆ ਕਰਮ ਕਮਾਵ ਹੈ ਮੂਰਖ ਮੁਗਧ ਰੱਖੇ ਪ੍ਰਵਤਾਸ ਅਵਗਨਿਆਰੇ ਪਾਥਰ ਪਾਰੇ ਸਤ ਸੰਗਤ ਮਿਲ ਤਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀਸਰ ਤੇ ਸਭ ਊਚ ਹਮਨੀ।

ਤਕਬੀਸ ਜਪ ਹਰ ਹਰ ਸ਼ਬਦ ਚ ਪੀਸ ਹਰ ਹੋ ਹੋ ਕਿਰਪੀਸ ਰਖਾਓ ਹਰ ਕਿਰਪਾ ਕਰ ਸਵਾਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪੋ ਜਗਦੀਸ ਤੁਮਰੇ ਜਨ ਰਾਮ ਜਪੇ।

ਇਹ ਵਡਾਮ ਸਤ ਸੰਗਤ ਮਿਲ ਪਜ ਰਾਮ ਬਾੜ ਹੋ ਪਾਗਮ ਥਾਮ ਰਖਾਓ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਤਿਤ ਕਰ ਆਨੰਦ ਆਨੰਦ ਪਾਜ ਰਾਮ ਰਾਮ ਰਾਮ ਰਾਮ ਨਾਮ ਗੁਣ ਗਾਓ ਹਰ ਪ੍ਰੀਤਮ ਉਪਦੇਸ਼ ਗੁਰੂ ਗੁਰ ਸਤਗੁਰਾ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਪਜ ਰਾਮ ਰਾਮ ਰਾਮ ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂੰ ਤੂੰ ਤੂੰ ਰਾਮ ਰਾਮ ਰਾਮ ਜਨ

ਬਾਟ ਜਿਤ ਮਿਲਗਰ ਪਾਦਰ ਬਾਟ ਪਾਜ ਹਰ ਰਸ ਰਸ ਹਰ ਗਾਟ ਹਾਰ ਹੋ ਹੋ ਲਿਖੇ ਲਲਾਟ ਰਹਾਉ ਖੜ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗੀਆ ਕਰ ਜੜ ਜਟਾ ਜੜ ਜਾਟ ਕਰ ਪੇਖ ਨਾ ਪਾਈਏ ਹਰ ਬ੍ਰਹਮ ਜੋਗ ਹਰ ਪਾਈਏ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰੰਪਰ ਸਵਾਮੀ ਅਤ ਅਗਾਹੋ ਤੂੰ ਭਰਪੁਰ ਰਹਿਆ ਜਲ ਥਲੇ ਹਰ ਇੱਕ ਇੱਕੋ ਇੱਕ ਇੱਕੇ ਹਰ ਥਾਟ ਤੂੰ ਜਾਣੇ ਸਾਬਿਤ ਬੂਝੇ ਆਪੇ ਜਨ ਨਾਨਕ ਕੇ ਪ੍ਰਭ ਕੱਟ ਘਟੇ ਕੱਟ ਘਟੇ ਕੱਟ ਹਰ ਘਾਟ ਕਾਨੜਾ ਮਹੱਲਾ ਚੌਥਾ ਜਪ ਮਨ ਗੋਬਿੰਦ ਮਾਧੋ ਹਰ ਹਰ ਅਗਮ ਅਗਾਧੋ ਮਤ ਗੁਰਮਤ ਹਰ ਪ੍ਰਭ ਲਾਧੋ ਤੋਰ ਹੋ ਹੋ ਲਿਖੇ ਲਲਾਦੋ ਰਹਾਓ ਬਿਖ ਮਾਇਆ ਸੰਚ ਬਹੁ ਚਿਤੇ ਵਿਕਾਰ ਸੁਖ ਪਾਈ ਗਈ ਹਰ ਫਾਜ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੁਰਸਾਧੋ ਜੋ ਚੋਹੇ ਪਾਰਸ ਮਨੂਰ ਪਏ ਕੰਚਨ ਤਿਉਂ ਪੁੱਤ ਜਾਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹੱਦ ਜੋ ਕਾਸ਼ਟ ਸੰਗ ਲੋਹਾ ਬੋ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰਸਾਧੋ ਚਾਰ ਵਰਨ ਚਾਰ ਆਸ਼ਰਮ ਹੈ।

ਗਾਵੋ ਭਗਵਾਨ, ਜਿਸ ਗਾਵਤ ਪਾਪ ਲਹਾਨ, ਮਤ ਗੁਰਮਤ ਸੁਣ ਜਸ ਕਾਨ, ਹਾਰ ਹੋ ਕਿਰਪਾਨ ਰਖਾਓ, ਤੇਰੇ ਜਨ ਧਿਆਵੇ ਇੱਕ ਮਾਨ ਇੱਕ ਚਿੱਤ, ਤੇ ਸਾਧੂ ਸੁਖ ਪਾਵੇ, ਜਪ ਹਰ ਹਰ ਨਾਮ ਨਿਧਾਨ, ਉਸਤ ਕਰੇ ਪ੍ਰਭ ਤੇਰੀਆ, ਮੇਰੇ ਸਾਧੂ ਸਾਧ ਜਨਾ, ਗੁਰ ਸਤਿਗੁਰੂ ਭਗਵਾਨ, ਜਿਨ ਕੈ ਹਿਰਦੇ ਤੂੰ ਸੁਆਮੀ, ਤੇ ਸੁਖ ਬਲ ਪਾਵੇ, ਤੇ ਤਰੇ ਭਵ ਸਿੰਧ, ਤੇ ਭਗਤ ਹਰ ਜਾਨ, ਤਿਨ ਸੇਵਾ ਹਮ ਲਾਏ ਹਰੇ, ਹਮ ਲਾਏ ਹਰੇ, ਜਨ ਨਾਨਕ ਕੇ ਹਰ।

ਕਾਰ ਸਤਿਗੁਰ ਪ੍ਰਸਾਦ ਗਾਈਏ ਗੁਣ ਗੋਪਾਲ ਕਿਰਪਾ ਨਿਧ ਦੁੱਖ ਬਦਾਰਨ ਸੁਖਦਾਤੇ ਸਤਿਗੁਰ ਜਾ ਕੋ ਭੇਟਤ ਹੋਏ ਸਗਲ ਸਿੱਧ ਰਹਾਉ ਸਿਮਰਤ ਨਾਮ ਮਨੇ ਸਾਧਾਰੈ ਓੜ ਪਰਾ ਦੀਖਿਨ ਮੈਂ ਤਾਰੈ ਜਾ ਕੋ ਚੀਤ ਆਵੇ ਗੁਰ ਆਪਣਾ ਤਾ ਕੋ ਦੁਖ ਨਹੀਂ ਤਿਲ ਸੁਪਨਾ ਜਾ ਕੋ ਸਤਿਗੁਰ ਆਪਣਾ ਰਾਖੈ ਸੋ ਜਾਨ ਹਰ ਰਸ ਰਸਨਾ ਚਾਖੈ ਕਹੋ ਨਾਨਕ ਗੁਰ ਕੀ

ਚੈਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਪ ਪਏ ਦਿਆਲ ਕਹੋ ਨਾਨਕ ਤੋਂ ਛੂਟੇ ਜੰਜਾਲ ਕਾਨੜਾ ਮਹੱਲਾ ਪੰਜਵਾਂ ਐਸੀ ਮਾਂਗ ਗੋਬਿੰਦ ਤੇ ਤੈਰ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਾ ਪਰਮ ਗਤੇ ਰਹਾਓ ਪੂਜਾ ਚਰਨਾ ਠਾਕੁਰ ਸਰਨਾ ਤੋਈ ਕੁਸਲ ਜੋ ਪ੍ਰਭ ਜੀ ਉਪਰਨਾ ਸਬਰ ਹੋ ਤੇ ਦੁਰਲਭ ਦੇਹੀ ਜਾ ਕੋ ਸਤਗੁਰ ਮਯਾ ਕਰੇਹੀ ਅਗਿਆਨ ਪਰਮ ਬਿਨ ਸੇ ਦੁਖ ਡੇਰਾ ਜਾ ਕੇ ਹਿਰਦੇ ਬਸੇ ਗੁਰ ਪੈਰਾ।

ਤਿਬਤਾਰ ਅਨਕ ਸਵਾਂਗ ਕਾਛੇ ਪੇਖ ਧਾਰੀ ਜੈ ਸੋ ਸਾ ਤੈਸੋ ਦ੍ਰਿਟਾਰੀ ਕਹਿਣ ਕਹਾਵਨ ਸਗਲ ਜੰਜਾਰ ਨਾਨਕ ਦਾਸ ਸਜ ਕਰਣੀ ਸਾਰ ਕਾਨੜਾ ਮੁਹੱਲਾ ਪੰਜਵਾਂ ਤੇਰੋ ਜਨ ਹਰ ਜਸ ਸੁਨ ਤੁਮਾਇਓ ਰਹਾਉ ਮਨੇ ਪ੍ਰਗਾਸ ਪੇ ਪ੍ਰਭ ਕੀ ਸੋਭਾ ਜਦ ਕਦ ਪੇਖੋ ਆਇਓ ਸਭ ਤੇ ਪਰੇ ਪਰੇ ਤੇ ਉੱਚਾ ਗੈਰ ਗੰਭੀਰ ਅਥਾਇਓ ਓਤ ਪੋਤ ਮਿਲਿਓ ਭਗਤਨ ਕਉ ਜਨ ਸਿਓ ਪਰਦਾ ਲਾਇਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਧ ਸਮਾਇਓ ਕਾਨੜਾ ਮੁਹੱਲਾ ਪੰਜਵਾਂ ਸੰਤਨ ਪੈ ਆਪ ਉਦਾਹਰਨ ਆਇਓ ਰਹਾਉ ਦਰਸ਼ਨ ਪੇਟਤ ਹੋਤ ਪੁਨੀਤਾ ਹਰ ਹਰ ਮੰਤਰ ਦ੍ਰਿੜਾਇਓ ਟਾਟੇ ਰੋਗ ਪਏ ਮਨ ਨਿਰਮਲ ਹਰ ਹਰ ਔਖਦ ਖਾਇਓ ਅਸਤ ਪਏ ਬਸੇ ਸੁਖਤਾ ਨਾ ਬੌਰ ਨਕਤ ਹੂ ਤਾਇਓ ਸੰਤ ਪ੍ਰਸਾਦ ਤਰੇ ਕੁਲ ਲੋਗਾ ਨਾਨਕ ਲਿਵਤ ਨਾ ਮਾਇਓ ਕਾਨੜਾ ਮੁਹੱਲਾ ਪੰਜਵਾਂ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਣ ਆਈ ਜੋ ਪ੍ਰਕੀਨੋ ਸੋ ਪਲ ਮਾਨਿਓ ਏ ਸੁਮਤ ਸਾਧੂ ਤੇ ਪਾਈ ਸਭ ਮੈਂ ਰਵ ਰਹਿਆ ਪ੍ਰਭ ਇਕ ਹੈ ਪੇਖ ਪੇਖ ਨਾਨਕ ਬਿਗਸਾਈ ਕਾਨੜਾ ਮਹੱਲਾ ਪੰਜਵਾਂ ਠਾਕਰ ਜੀਓ ਤੁਹਾਰੋ ਪਰਨਾ ਮਾਨ ਮਹੱਤ ਤੁਮਾਰੇ ਉਪਰ ਤੁਮਰੀ ਓਟ ਤੁਮਾਰੀ ਸਰਨਾ ਰਹਾਉ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਹਿਰਦੇ ਲੈ ਤਰਨਾ ਤੁਮਰੋ ਬਾਲ ਤੁਮ ਸੰਗ ਸੁਹੇਲੇ

ਨਾਮ ਘਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਕਾਨੜਾ ਮਹੱਲਾ ਪੰਜਵਾਂ ਸਾਧ ਸਰਨ ਚਰਨ ਚਿਤ ਲਾਇਆ ਸੁਭਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤਿਗੁਰੂ ਦਰੜਾਇਆ ਰਹਾਓ ਨਹਿ ਤ੍ਰਿਪਤਾਨੋ ਰਾਜ ਜੋਬਨ ਧਨ ਬਹੁਰ ਬਹੁਰ ਫਿਰ ਤਾਇਆ ਸੁਖ ਪਾਇਆ ਤ੍ਰਿਸ਼ਨਾ ਸਾ ਬੁਝੀ ਹੈ ਸਾਧ ਪਾਈ ਗੁਣ ਗਾਇਆ ਬਿਨ ਬੂਝੇ ਪਸ਼ੂ ਕੀ ਨਿਆਈ ਪ੍ਰਮ ਹੋਏ ਬਿਆ ਪਿਓ ਮਾਇਆ ਸਾਧ ਸੰਗ ਜਮ ਜੇਵਰੀ ਕਾਟੀ ਨਾਨਕ ਸਹਿਜ ਸਮਾਇਆ ਕਾਨੜਾ ਮਹੱਲਾ ਪੰਜਵਾਂ ਹਰ ਕੇ ਚਰਨ ਹਿਰਦੈ ਗਾਏ ਸੀਤਲਾ ਸੁਖ ਸਾਂਤ ਮੂਰਤ ਸਿਮਰ ਸਿਮਰ ਨਿਤ ਧਿਆਏ ਰਹਾਓ ਸਗਲ ਆਸ ਹੋਤ ਪੂਰਨ ਕੋੜ ਜਨਮ ਦੁਖ ਜਾਏ ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ

ਸਤਿਗੁਰ ਪ੍ਰਸਾਦ ਕਤੀਏ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਏ ਮਾਨ ਰਖਾਓ ਆਵਤ ਜਾਤ ਰਹੇ ਸ਼ਰਮ ਨਾਸੇ।

ਪਾਉ ਦੁਖ ਨਾਹੀ ਸਭ ਸੁਖੀ ਹੈ ਰੇ ਇਕ ਏਕੀ ਨਿਤ ਬੁਰਾ ਨਹੀਂ ਸਭ ਪਲਾਹੀ ਹੈ ਰੇ ਹਾਰ ਨਹੀਂ ਸਭ ਜਿੱਤ ਸੋਗ ਨਾਹੀ ਸਦਾ ਹਰਖੀ ਹੈ ਰੇ ਛੋੜ ਨਾਹੀ ਕਿਛ ਲਿਤ ਕਹੋ ਨਾਨਕ ਜਾਨ ਹਰ ਹਰ ਹਰ ਹੈ।

ਪਿਆਰਾ ਸਹਿਜ ਸਮਾਜ ਸਮਾਇਓ ਕੌਣ ਕਹੇ ਤੁਮ ਤੇ ਕਛ ਨਾਹੀ ਤੁਮ ਸਮਰਥ ਅਥਾਇਓ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਇਓ ਕਾਨੜਾ ਮਹੱਲਾ ਪੰਜਵਾਂ ਬੂਡਤ ਪ੍ਰਾਣੀ ਹਰ ਜਪ ਧੀਰੈ ਬਿਨਸੈ ਮੋਹ ਪਰਮ ਦੁਖ ਪੀਰੈ ਅਰਹਾਓ ਸਿਮਰੋ ਦਿਨ ਰੈਨ ਗੁਰ ਕੇ ਚਰਨਾ ਜਤ ਕਦ ਪੇਖੋ ਤੁਮਰੀ ਸਰਨਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਭੇਟਤ ਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾਂ ਸਿਮਰਤ ਨਾਮ ਮਨੇ ਸੁਖ ਪਾਈਐ ਸਾਧ ਜਨਾ ਮਿਲ ਹਰ ਜਸ ਗਾਈਐ ਰਖਾਓ ਕਰ ਕਿਰਪਾ ਪ੍ਰਭ ਦੇ ਬਸੇਰੋ ਚਰਨ ਸੰਤਨ ਕੇ ਮਾਥਾ ਮੇਰੋ ਪਾਰ ਬ੍ਰਹਮ ਕੋ ਸਿਮਰੋ ਮਨਾ ਗੁਰਮੁਖ ਨਾਨਕ ਹਰ ਜਸ ਸੁਣਾ ਕਾਨੜਾ ਮਹੱਲਾ ਪੰਜਵਾਂ ਮੇਰੇ ਮਨ ਪ੍ਰੀਤ ਚਰਨ ਪ੍ਰਾਪਰਸਨ ਰਸਨਾ ਹਰ ਹਰ ਪੂਜਨ ਤ੍ਰਿਪਤਾਨੀ ਆਖੀਆਂ ਕਉ ਸੰਤੋਖ ਪ੍ਰਦਰਸਨ ਰਖਾਓ ਕਰਨਨ ਪੂਰਿਓ ਜਸ ਪ੍ਰੀਤਮ ਕਰਮਲ ਦੋਖ ਸਗਲ ਮਲ ਹਰਸਨ ਪਾਵਨ ਧਾਮਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਈ ਪੂਰਨ ਅਬਨਾਸੀ ਆਨ ਉਪਾਵ ਭਗਤ ਨਹੀਂ ਕਰਸਨ ਕਰ ਗਏ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਾਨੜਾ ਮਹੱਲਾ ਪੰਜਵਾਂ।

ਖਲ ਗਰਜਤ ਮਰਜਤ ਮੀਚ ਅਨਕ ਬਰੀਆ ਅਰਹਾਉ ਅੰਗ ਮਤ ਅਨਰਤ ਕੋਮਿਤ ਹਿਤ ਪ੍ਰੀਤਮ ਪੇਖਤ ਪ੍ਰਮਤ ਲਾਹ ਗਰੀਆ ਅਨਿਤ ਵਿਵਹਾਰ ਅਚਾਰ ਵਿਧਹੀਨਤ ਮਮ ਮਦ ਮਾਤ ਕੋਪ ਜਰੀਆ ਕਰਨ ਕਿਰਪਾਲ ਗੋਪਾਲ ਦੀਨ ਬੰਧ ਨਾਨਕ ਉਧਰ ਸਰਨ ਪਰੀਆ ਕਾਨੜਾ ਮਹੱਲਾ ਪੰਜਵਾਂ ਜੀ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹੀ ਹਾਨ ਰਹਾਉ ਗੋਬਿੰਦ ਤਿਆਗ ਆਨ ਲਾਗਹਿ ਅੰਮ੍ਰਿਤੋ ਡਾਰ ਭੂਮ ਪਾਗਹਿ ਬਿਖੇ ਰਸਿਓ ਆਸਕਤ ਮੂੜੇ ਤਾਹੇ ਸੁਖਮਾਨ ਕਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ ਪਤਿਤ ਪਾਵਨ ਸਰਨ ਆਇਓ।

ਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰਨਾ ਮਰੰਦ ਕਾਨੜਾ ਮੁਹੱਲਾ ਪੰਜਵਾਂ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜ ਹੋ ਨਾਮ ਅਰਾਧ ਗੁਰ ਸਤਿਗੁਰ ਚਰਨੀ ਲਾਗ ਹਰ ਪਾਵੋ ਮਨ ਅਗਾਧ ਜਗ ਜੀਤੋ ਹੋ ਗੁਰ ਕਿਰਪਾਦ ਰਖਾਓ ਅਨਕ ਪੂਜਾ ਮੈਂ ਬਹੁਬਿਧ ਖੋਜੀ ਸਭ ਪੂਜਾ ਜੇ ਘਰ ਪਾਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭਾਂ ਪਕਰ ਜਿਸ ਮਾਰਗ ਪਾਵੋ ਸੋ ਤੁ ਜੰਤ ਮਿਲਾਸ ਅਵਰ ਓਟ ਮੈਂ ਕੋਈ ਨਾ ਸੂਝੈ ਇੱਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭਕੜ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹਿਤ ਹੈ ਤੁਮਰਾ ਹਉ ਬਲ ਬਲ ਸਦ ਬਲ ਜਾਸ ਕਾਨੜਾ ਮੁਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰਨ ਨਾਮ ਪ੍ਰੇ ਤੇਰੇ ਨਾਮਨਿਧ ਨਾਮ ਨਿਧਾਨ ਹਰ ਕੇਰੈ ਹਰ ਰੰਗ ਰੰਗ ਰੰਗ ਅਨੂਪੇਰੈ ਕਾਹੇ ਰੇ ਮਨ ਮੋਹੇ ਮਗਨੇਰੈ ਨੈਨੋ ਦੇਖ ਸਾਧ ਦਰਸੇਰੈ ਸੋ ਪਾਵੇ ਜਿਸ ਲਿਖਤ ਲਲੇਰੈ ਰਹਾਓ ਸੇਵੋ ਸਾਧ ਸੰਤ ਚਿਰਨੇਰੈ ਬਾਂਚੋ ਤੂਰ ਪਵਿੱਤਰ ਕਰੇਰੈ ਅੜਸੜ ਮੱਜਨ ਮੈਲ ਕਟੇਰੈ ਸਾ ਸਾ ਧਿਆਵੋ ਮੁਖ ਨਹੀਂ ਮੋਰੈ ਕਿ ਸੰਗ ਨ ਚਾਲੇ ਲਾਖ ਕਰੋਰੈ ਪ੍ਰਭ ਜੀ ਕੋ ਨਾਮ ਅੰਤ ਪਕਰੋਰੈ ਮਨਸਾ ਮਾਰ ਏਕ ਨਿਰੰਕੇਰੈ ਸਗਲ ਤਿਆਗੈ ਭਾਉ ਦੂਜੇਰੈ ਕਾਮਨ ਕਹਾਂ ਹਉ ਗੁਣ ਪ੍ਰੇ ਤੇਰੈ ਬਰਨਸਾ ਕੋ ਏਕ ਟੋਲੇਰੈ ਦਰਸ਼ਨ ਪਿਆਸ ਬਹੁਤ ਮਨ ਮੇ

ਤਟਨ ਖਟਨ ਜਟਨ ਹੋਮਨ ਨਾਹੀ ਡੰਡ ਤਾਰ ਸਵਾਉ ਜਤਨ ਪਾਤਨ ਤਪਨ ਪ੍ਰਮਨ ਆਨਕ ਕਸਨ ਕਸਤੇ।

ਅਹੰਕਾਰ ਸਤਿਗੁਰ ਪ੍ਰਸਾਦ ਭਗਤ ਪਾਵਨ ਭਗਤ ਬਛਲ ਪੈ ਹਰਨ ਤਾਰਨ ਤਰਨ ਰਹਾਉ ਨੈਣ ਤਿਵਤੇ ਦਰਸ ਪੇਖ ਜਦ ਤੋਖ ਸੁਨਤ ਕਰਨ ਪ੍ਰਾਣ ਨਾਥ ਅਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਿਨਾਸਨ ਗਈ ਓਟ ਨਾਨਕ ਹਰ ਚਰਨ ਕਾਨੜਾ ਮਹੱਲਾ ਪੰਜਵਾਂ ਚਰਨ ਸਰਨ ਦਿਆਲ ਠਾਕੁਰ

ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੂਖ ਬਿਹਾਤ ਤਾਨੜਾ ਮਹੱਲਾ ਪੰਜਵਾਂ ਅਹੰ ਤੋਰੋ ਮੁਖ ਜੋਰੋ ਗੁਰ ਗੁਰ ਕਰਤ ਮਨ ਲੋਰੋ ਪ੍ਰੇ ਪ੍ਰੀਤ ਪਿਆਰੋ ਮੋਰੋ ਹਰਹਾਉ ਗ੍ਰਹਿ ਸੇ ਸੁਹਾਵੀ ਅੰਗਨ ਚੈਨਾ ਤੋਰੋ ਰੀਤ ਤੋਰੋ ਪੰਜ ਦੂਤਨ ਸਿਉ ਸੰਗ ਤੋਰੋ ਆਏ ਨਾ ਜਾਏ ਬਸੇ ਨਿਜ ਆਸਨ ਊਂਦ ਕਮਲ ਬਿਗਸੋਰੋ

ਆਖਰ ਜਾਪ ਜੋ ਸੰਤ ਬੇਦ ਕੈਦ ਪੰਥ ਗਾ ਕਰੋ ਮੋਹ ਮਗਨ ਅਹੰਤਾਪ ਰਹਾਓ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ ਮੋਹ ਸੰਤਾਪ ਨਾਮ ਜਪਤ ਸੋ ਜਨ ਉਧਰੈ ਜਿਸੇ ਉਧਾਰੋ ਆਪ ਬਿਨ ਸਜਾਏ ਮੋਹ ਪੈ ਭਰਮਾ ਨਾਨਕ ਸੰਤ ਪ੍ਰਤਾਪ ਕਾਨੜਾ ਮਹੱਲਾ ਪੰਜਵਾਂ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦੇਹੋ ਜੀ ਸੰਤ ਹੋ ਜਦ ਜੀਓ ਬਲਿਹਾਰ ਮਾਨ ਮੋਹੀ ਪੰਚ ਦੋਹੀ ਉਰਜ ਨਿਕਟ ਬਸਿਓ ਤਾਕੀ ਸਰਣ ਸਾਧੂਆਂ ਦੂਤ ਸੰਗ ਨਿਵਾਰ ਰਹਾਓ ਕੋੜ ਜਨਮ ਜੋਨ ਭਰਮਿਓ ਹਰ ਪਰਿਓ ਦੁਆਰ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ ਦੁਲਭ ਜਨਮ ਸਫਲ ਨਾਨਕ ਪਾਉ ਉਤਾਰ ਪਾਰ ਕਾਨੜਾ ਮਹੱਲਾ ਪੰਜਵਾਂ ਘਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿਜ ਸੁਭਾਏ ਆਪਣ ਆਏ ਕਛੂ ਨਾ ਜਾਨੋ ਕਛੂ ਦਿਖਾਏ ਪ੍ਰਾ ਮਿਲਿਓ ਸੁਖ ਬਾਲੇ ਭੋਲੇ ਰਹਾਓ ਸੰਜੋਗ ਮਿਲਾਏ ਸਾਧ ਸੰਗਾਏ ਕਥੂ ਨਾ ਜਾਏ ਕਰੇ ਬਸਾਏ ਗੁਣ ਨਿਧਾਨ ਪ੍ਰਗਟਿਓ ਏ ਚੋਲੇ ਚਰਨ ਲੁਭਾਏ ਆਨਤ ਜਾਏ ਥਾਨ ਥਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੇ ਕਾਨੜਾ ਮਹੱਲਾ ਪੰਜਵਾਂ ਗੋਬਿੰਦ ਠਾਕੁਰ ਮਿਲਨ ਦੁਰਾਈ ਪਰਮਿਤ ਰੂਪ ਅਗੰਮ ਅਗੋਚਰ ਰਹਿਓ ਸਰਬ ਸਮਾਈ ਰਹਾਓ ਕੈਨ ਪਵਨ ਨਾਹੀ ਪਾਇਓ ਪਾਇਓ ਅਨਕ ਉਗਤ ਚਤੁਰਾਈ ਜਤਨ ਜਤਨ ਅਨਕ ਉਪਾਵਰੇ ਤੋ ਮਿਲਿਓ ਜੋ ਕਿਰਪਾਈ ਪ੍ਰਭੂ ਦਿਆਰ ਕਿਰਪਾਰ ਕਿਰਪਾ ਨਿਧ ਜਨ ਨਾਨਕ ਸੰਤਰੇ ਨਾਈ ਕਾਨੜਾ ਮਹੱਲਾ ਪੰਜਵਾਂ ਮਾਈ ਸਿਮਰਤ ਰਾਮ ਰਾਮ ਰਾਮ ਪ੍ਰਾ ਬਿਨਾ ਨਾਹੀ ਹੋਰ ਚਿਤਵੋ ਚਰਨਾਰ ਬਿੰਦ ਸਾਸਨ ਨਿਸਪੋਰ ਰਗਾਓ ਲਾਏ ਪ੍ਰੀਤ ਕੀਨ ਆਪਨ ਤੂੜਤ ਨਹੀਂ ਜੋਹਰ ਪ੍ਰਾਣ ਮਨ ਧਨ ਸਰਬਸੋ ਹਰ ਗੁਣ ਦੇ ਸੁਖ ਮੋਰ ਈਤ ਊਤ ਰਾਮ ਪੂਰਨ ਨਿਰਖਤ ਰਿਦਖੋਰ ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖ ਕੋਰ ਕਾਨੜਾ ਮਹੱਲਾ ਪੰਜਵਾਂ ਜਨ ਕੋ

ਕੌਣ ਮੰਗੋ ਤਾਂ ਲਖਮੀ ਸੁਧ ਦੇਹੇ ਮੁਗਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਭਏ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾਂ ਕਰਤ ਕਰਤ ਚਰਚ ਚਰਚ ਚਰਚਰੀ

ਕਾਰ ਸਤਿਗੁਰ ਪ੍ਰਸਾਦ ਜਪ ਮਨ ਰਾਮ ਨਾਮ ਸੁਖ ਪਾਵੇ ਗੋ ਜਿਉਂ ਜਿਉਂ ਜਪੇ ਤਵੇ ਸੁਖ ਪਾਵੇ ਸਤਿਗੁਰ ਸੇਵ ਸਮਾਵੇ ਗੋ ਰਹਾਓ ਭਗਤ ਜਿਨਾ ਕੀ ਖਿਨ ਖਿਨ ਲੋਚਾ

ਲਾਗਾ ਗੁਰਮੀਠੇ ਬਜਨ ਕਢਾਵੇ ਗੋ। ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੇ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ।

ਨਾਮ ਸੁਣੇ ਨਾਮੋ ਮਨ ਪਾਵੇ, ਨਾਮੇ ਹੀ ਤ੍ਰਿਪਤਾਵੇ ਗੋ। ਕਣਕ ਕਣਕ ਪੈਰੇ ਬਹੁ ਕੰਗਣਾ, ਕਾਪਰ ਭਾਂਤ ਬਣਾਵੇ ਗੋ। ਨਾ ਬਿਨਾ ਸਾ ਫੀਕ ਫਿਖਾਨੇ, ਜਨਮ ਮਰੇ ਫਿਰ ਆਵੇ ਗੋ। ਮਾਇਆ ਪਟਲ ਪਟਲ ਹੈ ਭਾਰੀ, ਕਰ ਘੁੰਮਣ ਘੇਰ ਖੁਲਾਵੇ ਗੋ। ਪਾਪ ਕਾਰ ਮਨੂਰ ਸਾ ਪਾਰੇ, ਫਿਰ ਦੁੱਤਰ ਤਰਿਓ ਨਾ ਜਾਵੇ ਗੋ। ਪਉ ਬੈਰਾਗ ਭਇਆ ਹੈ ਬੋਹਿਤ, ਗੁਰਖੇਵਟ ਸ਼ਬਦ ਤਰਾਵੇ ਗੋ। ਰਾਮ ਨਾਮ ਹਰ ਪੇਟੀਏ, ਹਰ ਰਾਮੇ ਨਾਮ ਸਮਾਵੇ ਗੋ। ਅਗਿਆਨ ਲਾਏ ਸਵਾਲਿਆ,

ਮਿਲਾਵੋ। ਮੇਰ ਸਤਿਗੁਰ ਨਾਮ ਧਿਆਵੈ ਗੋ, ਜਨਮ ਜਨਮ ਕੀ ਹੋਮੇ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇ ਗੋ। ਜੋ ਲੋਹਾ ਤਰਿਓ ਸੰਕਾਸ਼ਟ, ਲਗ ਸਬਦ ਗੁਰੂ ਹਰ ਪਾਵੇ ਗੋ। ਸੰਗਤ ਸੰਤ ਮਿਲੋ ਸਤ ਸੰਗਤ, ਮਿਲ ਸੰਗਤ ਹਰਸ ਆਵੇ ਗੋ। ਬਿਨ ਸੰਗਤ ਕਰਮ ਕਰੇ ਅਬ ਮਹਾਨੀ,

ਵਡਿਆਈ ਸਤਿਗੁਰ ਉਪਦੇਸ਼ ਸਮਾਵੇ ਗੋ। ਭਗਤ ਜਿਨਾ ਕੋ ਸਦਾ ਨਿਵਰਹੀ ਹੈ ਜਾਂ ਨਿਵੇ ਤਾਂ ਫਲ ਗੁਣ ਪਾਵੇ ਗੋ। ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ ਹਰ ਨਾਕਸ ਜਿਉਂ ਪਜ ਜਾਵੇ ਗੋ। ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਬ ਤਾਪਨ ਪੂਜ ਕਰਾਵੇ ਗੋ। ਜੋ ਜੋ ਭਗਤ ਹੋਏ ਸੋ ਪੂਜੋ ਭਰਮਨ ਪਰਮ ਚੁਕਾਵੇ ਗੋ। ਜਾਤ ਨਜਾਤ ਦੇਖ ਮਤ ਭਰਮ ਹੋ ਸੁਖ ਜਨਕ ਪਗੀ ਲਗਤ ਆਵੇ ਗੋ। ਜੂਠਨ ਜੂਠ ਪਈ ਸ੍ਰੀ ਉਪਰ ਖਿਨ ਮਨੁਆ ਤਿਲ ਨਾ ਡੋਲਾਵੇ ਗੋ। ਜਨਕ ਜਨਕ ਬੈਠੇ ਸਿੰਘਾਸਨ

ਔਰੰਗੀ ਸਭ ਏਕਤ ਬਚਨ ਚਲਾਵੇ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੇ ਗੋ ਗੁਰਮੁਖ ਜਾਏ ਮਿਲੇ ਨਿਜ ਮਹਿਲੀ ਅਨਹਦ ਸ਼ਬਦ ਬਜਾਵੇ ਗੋ ਜੀ ਜੰਤ ਸਭ ਸਿਟਿਓ ਪਾਈ ਗੁਰਮੁਖ ਸੋਭਾ ਪਾਵੇ ਗੋ ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੇ ਆਏ ਜਾਏ ਦੁਖ ਪਾਵੇ ਗੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੇ ਗੋ ਸਤਿਗੁਰ ਮਿਲਤ ਮਹਾਂ ਸੁਖ ਪਾਇਆ

ਸੰਗਤ ਸਨੇੜ ਨਾ ਆਵੇ, ਬਿਗ ਚਾਰ ਚਾਰ ਲਿਵ ਲਾਵੇ ਗੋ। ਸਵਾਨ ਲੋਭ ਨਗਰ ਮੈਂ ਸਬਲਾ, ਗੁਰਖਿਨ ਮੈਂ ਮਾਰ ਕਢਾਵੇ ਗੋ। ਸਤ ਸੰਤੋਖ ਧਰਮ ਆਨ ਰਾਖੇ, ਹਰ ਨਗਰੀ ਹਰ ਗੁਣ ਗਾਵੇ ਗੋ। ਪੰਕਜ ਮੋਹ ਨਿਗਰਤ ਹੈ ਪ੍ਰਾਨੀ, ਗੁਰ ਨਿਗਰਤ ਕਾਢ

ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈ ਗੋ ਸਤਿਗੁਰ ਸਰਨ ਸਰਨ ਮਨ ਭਾਈ ਸੁਧਾ ਸੁਧਾ ਕਰ ਧਿਆਵੈ ਗੋ ਦਇਆਲ ਦੀਨ ਪਏ ਹੈ ਸਤਿਗੁਰ ਹਰ ਮਾਰਗ ਪੰਥ ਦਿਖਾਵੈ ਗੋ ਸਤਿਗੁਰ ਸਰਨ ਪਏ ਸੇ ਥਾਪੇ ਤਿਨ ਰਾਖਣ ਕਉ ਪ੍ਰਵੇ ਆਵੈ ਗੋ ਜੇ ਕੋ ਸਰ ਸੰਦੇ ਜਨੀ ਉਪਰ ਫਿਰ ਉਲਟੋ ਤਿਸੇ ਲਗਾਵੈ ਗੋ ਹਰ ਹਰ ਹਰ ਹਰ ਹਰ ਸਰ ਸੇਵ ਹੈ ਤਿਨ ਦਰ ਗਏ ਮਾਨ ਦਿਵਾਵੈ ਗੋ ਗੁਰਮਤ ਗੁਰਮਤ ਗੁਰਮਤ ਧਿਆਵੈ ਹਰ ਗਲ ਮਿਲ ਮੇਲ ਮਿਲਾਵੈ ਗੋ ਗੁਰਮੁਖ ਨਾਦ ਬੇਦ ਹੈ ਗੁਰਮੁਖ ਗੁਰ ਪਰਚੇ ਨਾਮ ਧਿਆਵੈ ਗੋ ਹਰ ਹਰ ਰੂਪ ਹਰ ਰੂਪੋ ਹੋਵੈ ਹਰ ਜਨ ਕੋ ਪੂਜ ਕਰਾਵੈ ਗੋ ਸਾਗਤ ਨਾਰ ਸਤਿਗੁਰ ਨਹੀਂ ਕੀਆ ਤੇ ਬੇਮੁਖ ਹਰ ਪਰਮ ਆਵੈ ਗੋ ਲੋਭ ਲਹਿਰ ਸਵਾਨ ਕੀ ਸੰਗਤ ਬਿਖ ਮਾਇਆ ਕਰੰਗ ਲਗਾਵੈ ਗੋ ਰਾਮ ਨਾਮ ਸਭ ਜਾ ਕਾ ਤਾਰਕ ਲਗ ਸੰਗਤ ਨਾਮ ਧਿਆਵੈ ਗੋ ਨਾਨਕ ਰਾਖ ਰਾਖ ਭਰਾ ਮੇਰੇ ਸਤ

ਕਾਰ ਸਤਿਗੁਰ ਪ੍ਰਸਾਦ ਸੇ ਉਧਰੇ ਜਿਨ ਰਾਮ ਧਿਆਏ ਜਤਨ ਮਾਇਆ ਕੇ ਕਾਮ ਨ ਆਏ ਰਾਮ ਧਿਆਏ ਸਫਲ ਪਾਏ ਤਨ ਤਨ ਤੇ ਬੜਭਾਗੀਆ ਸਤਸੰਗ ਜਾਗੇ ਨਾਮ ਲਾਗੇ ਏਕ ਚੋਂ ਲਿਵ ਲਾਗੀਆ ਤਜਮਾਨ ਮੋਹ ਵਿਕਾਰ ਸਾਧੂ ਲਗ ਤਰੋ ਤਿਨ ਕੈ ਪਾਏ ਬਿਨਵੰਤ ਨਾਨਕ ਸਰਨ ਸੁਆਮੀ ਬੜਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜੇ ਨਾਰਾਇਣ ਰਸਕ ਰਸਕ ਸੁਆਮੀ ਗੁਣ ਗਾਇਣ ਗੁਣ ਗਾਏ ਜੀਵੈ ਹਰ ਅਮਿਓ ਪੀਵੈ ਜਨਮ ਮਰਣਾ ਪਾਗੈ ਸਤਸੰਗ ਪਾਈਏ।

ਦੇਣ ਸਗਲੇ ਜੰਤ ਭਜੋ ਗੋਪਾਲੈ ਜਬ ਤਬ ਸੰਜਮ ਪੂਰਨ ਕਾਲੈ ਨਿਤ ਭਜੋ ਸਵਾਮੀ ਅੰਤਰ ਜਾਮੀ ਸਬਲ ਜਨਮ ਸਬਾਇਆ ਗੋਬਿੰਦ ਗਾਇਗੇ ਨਿਤ ਧਿਆਈ ਹੈ ਪ੍ਰਵਾਨ ਸੋਈ ਆਇਆ ਜਬ ਤਾਪ ਸੰਜਮ ਹਰ ਹਰ ਨਿਰੰਜਨ ਗੋਬਿੰਦ ਤਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਇਆ ਦੀਜੈ ਹਰ ਰਤਨ ਬੰਧ ਉਪਾਲੈ ਮੰਗਲ ਚਾਰ ਚੋਜ ਆਨੰਦਾ ਕਰ ਕਿਰਪਾ ਮੇਰੇ ਪਰਮਾਨੰਦਾ ਪ੍ਰਮਿਲੇ ਸੁਆਮੀ ਸੁਖੇ ਗਾਮੀ ਇਸ ਮਨ ਕੀ ਪੁਨੀਆ ਬਜੀ ਬਧਾਈ ਸਹਿਜੇ ਸਮਾਈ ਬੋੜ

ਦੁਰਮਤ ਕੱਢੇ ਤੋਏ, ਨਾਨਕ ਅਨਦਿਨ ਗੁਣ ਉਚਰੈ, ਜਿਨ ਕੋ ਤੁਰ ਲਿਖਿਆ ਹੋਏ। ਮਹੱਲਾ ਚੌਥਾ, ਹਰ ਆਪੇ ਆਪ ਦਇਆਲ, ਹਰ ਆਪੇ ਕਰੇ ਸੋਏ, ਹਰ ਆਪੇ ਆਪ ਵਰਤਦਾ, ਹਰ ਜੇਵੜ ਅਵਰ ਨਾ ਕੋਏ, ਜੋ ਹਰ ਪ੍ਰਭ ਭਾਵੇ ਸੋ ਥੀਐ, ਜੋ ਹਰ ਪ੍ਰਭ ਕਰੇ ਸੋਏ, ਕੀਮਤ ਕਿਨੇ ਨਾ ਪਾਈਆ, ਬੇਅੰਤ ਪ੍ਰਭੂ ਹਰ ਸੋਏ, ਨਾਨਕ ਗੁਰਮੁਖ ਹਰ ਸਾ ਲਾਇਆ, ਤਨ ਮਨ ਸੀਤਲ ਹੋਏ ਪੌੜੀ, ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਨਾ, ਸਭ ਧਿਆਵੇ ਤੁਦ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ, ਇਕ ਦਾਤਾ ਸਭ ਜਗਤ ਪਿਖਾਰੀਆ, ਹਰ ਜਾਚੇ ਸਭ ਮੰਗ ਮੰਗਣਾ, ਸੇਵ ਕੁਠਾਕ

ਕੱਟੀਏ, ਹੋਮੇ ਚੁੱਕੇ ਗੁਮਾਨ, ਗੁਰਮੁਖ ਕਮਲ ਵਿਗਸਿਆ, ਸਭ ਆਤਮ ਬ੍ਰਹਮ ਪਛਾਣ, ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ ਮਹੱਲਾ ਚੌਥਾ, ਹਰ ਹਰ ਨਾਮ ਪਵਿੱਤਰ ਹੈ, ਨਾਮ ਜਪਤ ਦੁਖ ਜਾਏ, ਜਿਨ ਕੋ ਪੂਰਬ ਲਿਖਿਆ, ਤਿਨ ਮਨ ਵਸਿਆ ਆਏ, ਸਤਿਗੁਰ ਕੈ ਭਾਣੇ ਜੋ ਚਲੇ, ਤਿਨ ਦਾਲ ਦੇ ਦੁਖ ਲੈ ਜਾਏ, ਆਪਣੇ ਭਾਣੇ ਕਿਨੇ ਨਾ ਪਾਇਓ, ਜਨ ਵੇਖੋ ਮਨ ਪਤੀ ਆਏ, ਜਨ ਨਾਨਕ ਦਾਸਨ ਦਾਸ ਹੈ, ਜੋ ਸਤਿਗੁਰ ਲਾਗੇ ਪਾਏ ਪੌੜੀ, ਤੂੰ ਥਾਨ ਸਰੰਤਰ ਭਰਪੂਰ ਹੈ ਕਰਤੇ, ਸਭ ਤੇਰੀ ਬਣਤ ਬਣਾਵਣੀ, ਰੰਗ ਪ੍ਰੰਗ ਸਿੱਟ ਸਭ ਸਾਜੀ, ਬਹੁ ਬਹੁ ਵਿਦ ਭਾਂਤ ਉਪਾਵਣੀ, ਸਭ ਤੇਰੀ ਜੋਤ ਜੋਤੀ ਵਿਚ ਵਰਤ ਹੈ, ਗੁਰਮਤੀ ਤੁਧੇ ਲਾਵਣੀ, ਜਿਨ ਹੋਏ ਦਿਆਲ ਤਿਨ ਸਤਿਗੁਰ ਮਿਲ ਹੈ, ਮੁਖ ਗੁਰਮੁਖ ਹਰ ਸਮਝਾਵਣੀ, ਸਭ ਬੋਲੋ ਰਾਮ ਰਮੋ, ਸ੍ਰੀ ਰਾਮ ਰਮੋ, ਜਿਤ ਦਾਲਦ ਦੁਖ ਭੁੱਖ ਸਭ ਲੈ ਜਾਵਣੀ, ਸਲੋਕ ਮਹੱਲਾ ਚੌਥਾ, ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰ ਉਰਧਾਰ, ਵਿਚ ਸੰਗਤ ਹਰ ਪ੍ਰਾਵਰਤ ਦਾ।

ਤਾਇਆ ਹਰ ਨਾਮਾ ਹਰ ਉਰਤਾਰ ਜਨ ਨਾਨਕ ਤੇ ਮੁਖ ਉਜਲੇ ਇਤ ਸੱਚੇ ਦਰਬਾਰ ਮਹੱਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈ ਹੈ ਹਰ ਨਾਮਾ ਹਰ ਉਰਹਾਰ ਵਡਭਾਗੀ ਜਿਨ ਹਰ ਧਿਆਇਆ ਤਿਨ ਸੌਂਪਿਆ ਹਰ ਭੰਡਾਰ ਬਿਨ ਨਾਵੇ ਜੇ ਕਰਮ ਕਮਾਵਣੇ ਨਿਤ ਹੋਮੇ ਹੋਏ ਖੁਆਰ ਜਲ ਹਸਤੀ ਮਲ ਨਾ ਵਾਲੀਏ ਸਿਰ ਪੀ ਫਿਰ ਪਾਵੇ ਸ਼ਾਰ ਹਰ ਮਿਲ ਹੋ ਸਤਿਗੁਰ ਦਇਆ ਕਰ ਮਨ ਵਸੈ ਏਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਪੌੜੀ ਆਰਾਮ ਨਾਮ ਵੱਖਰ ਹੈ ਊਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀਆ ਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਪਾਸਾਰਾ ਸਭ ਧਿਆਵੈ

ਦੱਸਾ। ਹਮਰੀ ਜੇਬਾ ਏਕ ਪ੍ਰਾਭ, ਹਰ ਕੇ ਗੁਣ ਅਗਮ ਅਥਾਹ, ਹਮ ਕਿਉਂ ਕਰ ਜਪੇ ਏ ਆਣਿਆ, ਹਰ ਤੁਮੜ ਅਗਮ ਅਗਾਹ, ਹਰ ਦਿਓ ਪ੍ਰਭੂ ਮਤ ਊਤਮਾ, ਗੁਰ ਸਤਿਗੁਰ ਕੈ ਪਗ ਪਾਹ, ਸਤ ਸੰਗਤ ਹਰ

ਜਨ ਨਾਨਕ ਅਤੁੱਟ ਤਨ ਪਾਇਆ, ਹਰ ਨਾਮਾ ਹਰ ਤਨ ਮਾਲ ਪੌੜੀ, ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ, ਸਭ ਉਪਰ ਵੱਡੇ ਵਡਾਉਨਾ, ਜੋ ਧਿਆਵੇ ਹਰ ਅਪਰੰਪਰ ਹਰ ਹਰ, ਹਰ ਧਿਆਏ ਹਰੇ ਤੇ ਹੋਨਾ, ਜੋ ਗਾਵੇ ਸੁਣੇ ਤੇਰਾ ਜਸ ਸੁਆਮੀ, ਤਿਨ ਕਾਟੇ ਪਾਪ ਕਟੋਨਾ, ਤੁਮ ਜੈਸੇ ਹਰ ਪੁਰਖ ਜਾਨੇ ਮਤ ਗੁਰਮਤ, ਮੁਖ ਵੱਡ ਵੱਡ ਭਾਗ ਵਡੋਨਾ, ਸਭ ਧਿਆਵੋ ਆਦ ਸਤੇ, ਜੁਗਾਦ ਸਤੇ, ਪ੍ਰਤੱਖ ਸਤੇ, ਸਦਾ ਸਦਾ ਸਤੇ, ਜਨ ਨਾਨਕ ਦਾਸ ਦਸੋਨਾ, ਸਰੋਕ ਮਹੱਲਾ ਚੌਥਾ, ਹਮਰੇ ਹਰ ਜਗ ਜੀਵਨ, ਹਰ ਜਪਿਓ ਹਰ ਗੁਰਮੰਤ, ਹਰ ਅਗਮ ਅਗੋਚਰ ਅਗਮ ਹਰ, ਹਰ ਮਿਲਿਆ ਆਏ ਅਚਿੰਤ, ਹਰ ਆਪੇ ਘੜ ਘੜ ਵਰਤਦਾ, ਹਰ ਆਪੇ ਆਪ ਬੇਅੰਤ, ਹਰ ਆਪੇ ਸਭ ਰਸ ਭੋਗਦਾ, ਹਰ ਆਪੇ ਕਵਲਾ ਕੰਤ, ਹਰ ਆਪੇ ਪਿਖਿਆ ਪਾਏ ਦਾ, ਸਭ ਸਿਟ ਪਾਈ ਜੀ ਜੰਤ।

ਹਰ ਲਾਰ ਭਗਤ ਵਸਿਖਿਆ। ਸਲੋਕ ਮੁਹੱਲਾ ਚੌਥਾ। ਰਾਮ ਨਾਮ ਰਾਮ ਰਵ ਰਹੇ, ਰਮ ਰਾਮੋ ਰਾਮ ਰਮੀਤ। ਘੜ ਘੜ ਆਤਮ ਰਾਮ ਹੈ, ਪ੍ਰਭ ਖੇਲ ਕੀਓ ਰੰਗ ਰੀਤ। ਹਰ ਨਿਟ ਬਸੇ ਜਗ

ਵੀ ਸਫਲ ਘੜੀ ਜਿਤ ਹਰ ਸੇਵਾ ਮਨ ਪਾਣੀ ਹਰ ਕਥਾ ਸੁਣਾਓ ਮੇਰੇ ਗੁਰਸਿੱਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉਂ ਪਾਈਏ ਕਿਉਂ ਦੇਖੀਏ ਮੇਰਾ ਹਰ ਪ੍ਰਭ ਸੁਗੜ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ ਤਿਨ ਵਿਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸਲੋਕ ਮੁਹੱਲਾ ਚੌਥਾ ਹਰ ਪ੍ਰਵਰਤੇ ਲੋਇਣਾ ਗਿਆਨ ਅੰਜਨ ਗੁਰਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮੁਹੱਲਾ ਚੌਥਾ ਗੁਰਮੁਖ ਅੰਤਰ ਸਾਂਤ ਹੈ ਮਨ ਤਨ ਨਾਮ ਸਮਾਏ ਨਾਮ ਚਿਤਵੇ ਨਾਮੋ ਪੜੈ ਨਾਮ ਰਹੇ ਲਿਵਲਾਏ ਨਾਮ ਪਦਾਰਥ ਪਾਈਏ ਚਿੰਤਾ ਗਈ ਬਿਲਾਏ ਸਤਿਗੁਰ ਮਿਲੇ ਨਾਮ ਉਪਜੈ ਤ੍ਰਿਸ਼ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤੇ।

ਹਰ ਹਰ ਚਾਉਂਦਿਆਂ ਸਰ ਸੰਧਿਆ ਗਾਵਾਰ, ਨਾਨਕ ਹਰ ਜਨ ਹਰ ਲਿਵ ਉਭਰੇ, ਜਿਨ ਸੰਧਿਆ ਤਿਸ ਫਿਰ ਮਾਰ। ਮਹੱਲਾ ਚੌਥਾ, ਅੱਖੀ ਪ੍ਰੇਮ ਕਸਾਈਆਂ, ਹਰ ਹਰ ਨਾਮ ਪਿਖੰਨ, ਜੇ ਕਰ ਦੂਜਾ ਦੇਖਦੇ, ਜਨ ਨਾਨਕ ਕੱਢ ਚੰਨ ਪੌੜੀ। ਜਲ ਥਲ ਮਹੀ ਅਲ ਪੂਰਨੋ ਅਪਰੰਪਰ ਸੋਈ, ਜੀ ਜੰਦ ਪ੍ਰਤਪਾਲ ਦਾ ਜੋ ਕਰੇ ਸੋਈ, ਮਾਤ ਪਿਤਾ ਸੁਧ ਪ੍ਰਾਤ ਮੀਤ, ਤਿਸ ਬਿਨ ਨਹੀਂ ਕੋਈ। ਘਟ ਘਟ ਅੰਤਰ ਰਵ ਰਹਿਆ, ਜਪਿਓ ਜਨ ਕੋਈ, ਸਗਲ ਜਪੋ ਗੋਪਾਲ ਗੁਣ, ਪ੍ਰਗਟ ਸਭ ਲੋਈ। ਸਲੋਕ ਮਹੱਲਾ ਚੌਥਾ, ਗੁਰਮੁਖ ਮਿਲੇ ਸੇ ਸੱਜਣਾ, ਹਰ ਪ੍ਰਾਪਾਇਆ ਰੰਗ, ਜਨ ਨਾਨਕ ਨਾਮ ਸਲਾਹੇ ਤੂੰ, ਲੁੜ ਲੁੜ ਦਰ ਗਏ ਵੰਝ।

ਜਾ ਪੇ ਜਗਨਨਾਥ ਗੁਰ ਉਪਦੇਸ਼ਵਰ ਨਾਮ ਤੇ ਆਇਓ, ਸਭ ਕਿਲ ਵਿਖ ਦੁਖ ਲਾਥੇ ਰਖਾਓ, ਰਸਨਾ ਏਕ ਜਗ ਗਾਏ ਨਾ ਸਾਕੈ, ਬਹੁ ਕੀਜੈ ਬਹੁ ਰਸਨ ਥੇ, ਬਾਰ ਬਾਰ ਖਿਨ ਪਲ ਸਭ ਗਾਵੈ, ਗੁਣ ਕਹਿ ਨਾ ਸਕੇ ਪ੍ਰਭ ਤੁਮਨ ਥੇ, ਹਮ ਬੋ ਪ੍ਰੀਤ ਲੱਗੀ ਪ੍ਰਭ ਸੁਆਮੀ, ਹਮ ਲੋਚੇ ਪ੍ਰਭ ਦਿਖਨ ਥੇ।

ਸ਼ਾਂਤੀ ਅਵਸਰ ਆਏ ਬੰਤ ਹੈ ਤੈ ਰਾਖੇ ਨਾਮ ਸਾਥਈ ਜਨ ਤੇਰਾ ਜਿਸ ਗਾਵੇ ਹਰ ਹਰ ਪ੍ਰਭ ਹਰ ਜਪਿਓ ਜਗੰਥਈ ਜਨ ਨਾਨਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖ ਬੁੜਥਈ ਕਲਿਆਣ ਮੁਹੱਲਾ ਚੌਥਾ ਹਮਰੀ ਚਿਤਵਨੀ ਹਰ ਪ੍ਰਭ ਜਾਣੇ ਔਰ ਕੋਈ ਨਿੰਦ ਕਰੇ ਹਰ ਜਨ ਕੀ ਪ੍ਰਭ ਤਾਕਾ ਕਹਿਆ ਇਕ ਤਿਲ ਨੀ ਮਾਨੇ ਰਖਾਓ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਊਜ ਠਾਕੁਰ ਭਗਵਾਨ ਹਰ ਸੇਵਾ ਤੇ ਕਾਲਜ ਹੋਏ ਨਾ ਸਕੈ ਚਰਨੀ ਆਏ ਪਵੇ ਹਰ ਜਨ ਜਾ ਕੋ ਰਾਖ ਲੇ ਮੇਰਾ ਸੁਆਮੀ ਤਾ ਕੋ ਸੁਮਤ ਦੇ ਪੈ ਕੰਨ ਤਾ ਕੋ ਕੋਈ ਅਪਰ ਨਾ ਸਕੈ ਜਾ ਕੀ ਭਗਤ ਮੇਰਾ ਪ੍ਰਮਾਨ ਹਰ ਕੇ ਚੋਜ ਵਿਡਾਨ ਦੇਖ ਜਾਣ ਜੋ ਖੋਟਾ ਖਰਾ ਇਕ ਨਿਮਖ ਪਛਾਣੇ ਤਾ ਤੇ ਜਨ ਕਉ ਅੰਧ ਪਇਆ ਹੈ ਰਿੱਧ ਸੁਧ ਮਿਲੇ ਖੋਟੇ ਪਛਤਾਨੇ ਤੁਮ ਹਰ ਦਾਤੇ ਸਮਰੱਥ ਸੁਆਮੀ ਇਕ ਮੰਗੋ ਤੁਇ ਪਾਸੋ ਹਰਦਾਨੇ ਜਨ ਨਾਨਕ ਕਉ ਹਰ ਕਿਰਪਾ ਕਰ ਦੀਜੇ ਸਦ ਬਸੇ ਹਿਰਦੇ ਮੁਇ ਹਰ ਚਿਰਾਨੇ ਕਲਿਆਣ ਮੁਹੱਲਾ ਚੌਥਾ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੁਹਿ ਕਬ ਗਲ ਲਾਵੇਂਗੇ ਰਖਾਓ ਹਮ ਬਾਰਕ ਮੁਗਧ ਇਆਨ ਪਿਤਾ ਸਮਝਾਵੇਂਗੇ ਸੁਤ ਖਿਨ ਖਿਨ ਪੂਲ ਬਿਗਾਰ ਜਗਤ ਪਿਤ ਭਾਵੇਂਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵੇਂਗੇ ਮੁਹਿ ਦੂਜੀ ਨਾਹੀ ਠੌਰ ਜਿਸ ਪੈ ਹਮ ਜਾਵੇਂਗੇ ਜੋ ਹਰ ਪਾਵੇ ਭਗਤ ਤਿਨਾ ਹਰ ਭਾਵੇਂਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵੇਂਗੇ ਹਰ ਆਪੇ ਹੋਏ ਕਿਰਪਾਲ ਆਪ ਲਿਵਲਾਵੇਂਗੇ

ਓਂਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਵਰ ਸਵਾਮੀ ਦੁੱਖ ਨਿਵਾਰਨ ਨਾਰਾਇਣ ਸਗਲ ਭਗਤ ਜਾਚੇ ਸੁਖ ਸਾਗਰ ਭਵਨ ਤਰਨ ਘਰ ਚਿੰਤਾ ਮਣੇ ਰਖਾਓ ਦੀਨ ਦਿਆਲ ਜਗਦੀਸ਼ ਦਮੋਦਰ ਹਰ ਅੰਤਰ ਜਾਮੀ ਗੋਬਿੰਦ ਤੇ ਨਿਰਪੋ ਜਿਨ ਸ੍ਰੀ ਰਾਮ ਧਿਆਇਆ ਗੁਰਮਤ ਮੁਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜੋ ਆਏ ਤੇ ਜਨ ਭਵਨ ਪਾਰ ਪਰੇ ਭਗਤ ਜਨਾ ਕੀ ਪੈਜ ਹਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮਾਰੇ ਇਹ ਕਿਰਪਾ ਕੀਜੈ ਅਲਮ ਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜੈ ਰਖਾਓ ਆਣ ਜਲਾ ਸਿਉ ਕਾਜਨਾ ਕਛੂ ਹੈ ਹਰ ਬੂੰਦ ਚਾਤਰਕ ਕਉ ਦੀਜੈ ਬਿਰ ਮਿਲਬੇ ਨਾਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਖਾਓ ਕੇਤੀ ਕੇਤੀ ਮੰਗਨ ਮੰਗ ਭਾਵਨੀਆਂ ਸੋ ਪਾਈਏ ਸਫਲ ਸਫਲ ਸਫਲ ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸੋ ਮਿਲੀਏ ਹੀਰੇ ਹੀਰ ਵਧਾਈਏ ਕਲਿਆਣ ਮਹੱਲਾ ਪੰਜਵਾਂ ਮੇਰੇ ਲਾਲਨ ਕੀ ਸੋਭਾ ਸਦ ਨਵਤਨ ਮਨ ਰੰਗੀ ਸੋਭਾ ਰਖਾਓ ਬ੍ਰਹਮ ਮਹੇਸ਼ ਸਿਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ ਜੋ ਗਿਆਨ ਧਿਆਨ ਸੇਖ ਨਾਗ ਸਗਲ ਜਪ

ਨਾਮ ਜਪਤ ਤੇ ਪਾਪ ਖੰਡਲੀ ਜੋਗ ਜੁਗਤ ਗਿਆਨ ਪੁੱਤ ਸੁਰਤ ਸ਼ਬਦ ਤਤ ਬੇਤੇ ਜਪ ਤਪ ਅਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਸ਼ੂ ਦੁੱਖ ਨਾ ਡੰਡਲੀ ਕਲਿਆਣ ਮੁਹੱਲਾ ਪੰਜਵਾਂ ਕੌਣ ਵੇ ਤਾ ਕੀ ਕਹਾਂ ਕਰੋ ਹਰਤ ਧਿਆਨ ਗਿਆਨ ਸਹਸਤਰ ਗਿਆ ਅਜਰ ਪਦ ਕੈਸੇ ਜਰ ਓ ਰਖਾਓ ਬੇਸਨ ਮਹੇਸ਼ ਸਿੱਧ ਮੁਨ ਇੰਦਰਾ ਕੈਦਰ ਸਰਨ ਪਰੋ ਕਾਹੂ ਪਏ ਰਾਜ ਕਾਹੂ ਪਏ ਸੁਰਗਾ ਕੋੜ ਮੱਧੇ ਮੁਗਤ ਕਹੋ ਕਹੋ ਨਾਨਕ ਨਾਮ ਰਸ ਪਾਈਏ ਸਾਧੂ ਚਰਨ ਗਹੋ ਕਲਿਆਣ ਮੁਹੱਲਾ ਪੰਜਵਾਂ ਪ੍ਰਾਨ ਪਦ ਦਿਆਲ ਪੁਰਖ ਪ੍ਰਭ ਸਕੇ ਗਰਭ ਜੋਨ ਕਲ ਕਾਲ ਜਾਲ ਦੁੱਖ ਬਿਨਾਸਨ ਹਰ ਰੱਖੇ ਰਖਾਓ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਦੀਨ ਆਸਵੰਤ ਨਾਮ ਸਵਾਮੀ ਮਨੇ ਮੰਤ ਤੁਧ ਬਿਨਾ ਪ੍ਰਭ ਕਿਸ਼ੂ ਨਾ ਜਾਣੂ ਸਰਬ ਜੁਗ ਮੈਂ ਤੁਮ ਪਛਾਨੂ ਹਰ ਮਨ ਬਸੇ ਨਿਸਬਾਸਰੋ ਗੋਬਿੰਦ ਨਾਨਕ ਆਸਰੋ ਕਲਿਆਣ ਮੁਹੱਲਾ ਪੰਜਵਾਂ ਮਨ ਤਨ ਜਾਪੀਏ ਭਗਵਾਨ ਗੁਰਪੂਰੇ ਸੋ ਪ੍ਰਸੰਨ ਭਏ ਸਦਾ ਸੂ ਕਲਿਆਣ ਰਖਾਓ ਸਰਬ ਕਾਰਜ ਸਿੱਧ ਭਏ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁਕਾਲ ਕਰ ਕਿਰਪਾ ਪ੍ਰਭ ਮੇਰਿਆ ਕਰੋ ਦਿਨ ਰਹਿਣ ਸੇਵ ਨਾਨਕ ਦਾਸ ਸਰਣਾਂਗਤੀ ਹਰ ਪੁਰਖ ਪੂਰਨ ਦੇਵ ਕਲਿਆਣ ਮੁਹੱਲਾ ਪੰਜਵਾਂ ਪ੍ਰਭ ਮੇਰਾ ਅੰਤਰਜਾਮੀ ਜਾਨ ਕਰ ਕਿਰਪਾ ਪੂਰਨ ਪਰਮੇਸ਼ਰ ਨਿਚਲ ਸੱਚ ਸ਼ਬਦ ਨੀ

ਪੈਰਨ ਖਾਣ, ਸੁਰਤ ਮਤ ਚਿਤਰਾਈ ਸੋਭਾ, ਰੂਪ ਰੰਗ ਤਨ ਮਾਣ, ਸਰਬ ਸੂਖ ਆਨੰਦ ਨਾਨਕ, ਜਪ ਰਾਮ ਨਾਮ ਕਲਿਆਣ, ਕਲਿਆਣ ਮੁਹੱਲਾ ਪੰਜਵਾਂ, ਹਰ ਚਰਨ ਸਰਨ ਕਲਿਆਣ ਕਰਨ, ਪ੍ਰਭ ਨਾਮ ਪਤਿਤ ਪਾਵਨੋ ਰਹਾਉ, ਸਾਧ ਸੰਗ ਜਪਨ ਸੰਗ, ਜਮ ਕਾਲ ਤਿਸਨਾ ਖਾਵਨੋ, ਮੁਗਤ ਜੁਗਤ ਅਨਕ ਸੂਖ, ਹਰ ਭਗਤ ਲਵੇ ਨਾ ਲਾਵਨੋ, ਪ੍ਰਭ ਦਰਸ ਲੁਬਧ ਦਾਸ ਨਾਨਕ, ਬਹੁੜ ਜੋਨ ਨਾ ਤਾਵਨੋ, ਕਲਿਆਣ ਮੁਹੱਲਾ ਚੌਥਾ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਰਾਮਾ ਰਾਮ, ਰਾਮੋ ਸੁ ਮਨ ਪੀਜੈ, ਹਰ ਹਰ ਨਾਮ ਅੰਮ੍ਰਿਤ ਰਸ ਮੀਠਾ, ਗੁਰਮਤ ਸਹਿਜੇ ਪੀਜੈ ਰਹਾਉ, ਕਾਸ਼ਟ ਮੈਂ ਜੋ ਹੈ ਬੈਸੰਤਰ, ਮਥ ਸੰਜਮ ਕਾਢ ਕਢੀਜੈ, ਆਰਾਮ ਨਾਮ ਹੈ ਜੋ ਤਸਬਾਈ, ਤਤ ਗੁਰਮ

ਪਾਨੀ ਸ ਭੁਖੇ, ਨਿਧ ਭੁਖਾ ਨਾ ਭੂਖ ਕਰੀਜੈ। ਧਾਵਤ ਧਾਏ ਤਾਵੇ ਪ੍ਰੀਤ ਮਾਇਆ, ਲੱਖ ਕੁਸਨ ਕਉ ਬਿਥ ਦੀਜੈ। ਹਰ ਹਰ ਹਰ ਹਰ ਹਰ ਜਨ ਉਤਮ, ਕਿਆ ਉਪਮਾ ਤਨ ਦੀਜੈ। ਰਾਮ ਨਾਮ ਤੁਲ ਔਰ ਨਾ ਉਪਮਾ, ਜਨ ਨਾਨਕ ਕਿਰਪਾ ਕਰੀਜੈ। ਕਲਿਆਣ ਮਹੱਲਾ ਚੌਥਾ, ਰਾਮ ਗੁਰ ਪਾਰਸ ਪਰਸ ਕਰੀਜੈ। ਹਮ ਨਿਰਗੁਣੀ ਮਨੂਰ ਅਤ ਫੀਕੇ, ਮਿਲ ਸਤਗੁਰ ਪਾਰਸ ਕੀਜੈ ਰਹਾਓ। ਸੁਰਗ ਮੁਕਤ ਬੈਕੁੰਠ ਸਾ ਬਾਂਛੈ, ਨਿਤ ਆਸਾ ਆਸ ਕਰੀਜੈ। ਹਰ ਦਰਸ਼ਨ ਕੇ ਜਾਨ ਮੁਕਤ ਨਾ ਮੰਗੈ, ਮਿਲ ਦਰਸ਼ਨ ਤ੍ਰਿਪਤ ਮਨ ਤੀਜੈ। ਮਾਇਆ ਮੋਹ ਸਬਲ ਹੈ ਪਾਰੀ, ਵੋ ਕਾਲਖ ਦਾਗ ਲਗੀਜੈ। ਮੇਰੇ ਠਾਕੁਰ ਕੇ ਜਾਨ ਅਲਿਪਤ ਹੈ ਮੁਕਤੇ, ਜੋ ਮੁਰਗਾਈ ਪੰਕ ਨਾ ਪੀਜੈ। ਚੰਦਨ ਵਾਸ ਭੁਯੰਗਮ ਵੇੜੀ, ਕਿਵ ਮਿਲ ਗਏ ਚੰਦਨ ਲੀਜੈ। ਕਾਢ ਖੜਗ ਗੁਰ ਗਿਆਨ ਕਰਾਰਾ, ਬਿਖ ਛੇਦ

ਪਰਸ ਨਿਪਰਸ ਪਏ ਸਾਧੂ ਜਨ, ਜਨ ਹਰ ਭਗਵਾਨ ਦਿਖੀਜੈ ਸਾਗਤ ਸੂਤ ਬਹੁ ਗੁਰਜੀ ਪਰਿਆ, ਕਿਉਂ ਕਰਤਾਨ ਤਨੀਜੈ ਤੰਤ ਸੂਤ ਕੇਸ਼ ਨਿਕਸੇ ਨਾਹੀ ਸਾਗਤ ਸੰਗ ਨ ਕੀਜੈ। ਸਤਿਗੁਰ ਸਾਧ ਸੰਗਤ ਹੈ ਨੀਕੀ, ਮਿਰ ਸੰਗਤ ਰਾਮ ਰਵੀਜੈ, ਅੰਤ ਰਤਨ ਜਵੇ ਹਰਮਾਨ ਗੁਰ ਕਿਰਪਾ ਤੇ ਲੀਜੈ। ਮੇਰਾ ਠਾਕੁਰ ਵੱਡਾ ਵੱਡਾ ਹੈ ਸਵਾਮੀ,

ਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੰ ਗੁਰਪ੍ਰਸਾਦ ਰਾਗ ਪ੍ਰਭਾਤੀ ਵਿਪਾਸ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਨਾਏ ਤੇਰੇ ਤਰਣਾ ਨਾਏ ਪਦ ਪੂਜ ਨਾਓ ਤੇਰਾ ਗਹਿਣਾ ਮਤ ਮਕਸੂਦ ਨਾਏ ਤੇਰੇ ਨਾਓ ਮੰਨੇ ਸਭ ਕੋਏ ਵਿਣ ਨਾਵੇ ਪਦ ਕਬੋ ਨਾ ਹੋਏ ਅਵਰ ਸਿਆਣਵ ਸਗਲੀ ਪਾਜ ਜੈ ਬਖਸੇ ਤੈ ਪੂਰਾ ਕਾਜ ਰਖਾਓ ਨਾਓ ਤੇਰਾ ਤਾਣ ਨਾਓ ਦੀਬਾਣ ਨਾਓ ਤੇਰਾ ਲਸਕਰ ਨਾਓ ਸੁਲਤਾਨ ਨਾਏ ਤੇਰੇ ਮਾਣ ਮਹੱਤ ਪ੍ਰਵਾਨ ਤੇਰੀ ਨਦਰੀ ਕਰਮ ਪਵੇ ਨਿਸ਼ਾਨ ਨਾਏ ਤੇਰੇ ਸਹਿਜ ਨਾਏ ਸਾਲਾਹਾ ਨਾਓ ਤੇਰਾ ਅੰਮ੍ਰਿਤ ਬਿਖ ਉੱਠ ਜਾਏ ਨਾਏ ਤੇਰੇ ਸਭ ਸੁਖ ਵਸੇ ਮਨ ਆਏ ਬਿਨ ਨਾਵੇ ਵਾਧੀ ਜਮ ਪੁਰ ਜਾਏ ਨਾਰੀ ਬੇਰੀ ਘਰ ਦਰ ਦੇਸ ਮਨ ਕੀਆਂ ਖੁਸ਼ੀਆਂ ਕੀ ਚੈ ਵੇਸ ਜਾਂ ਸੱਦੇ ਤਾਂ ਢਿੱਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੇ ਲੋਏ ਅੰਧੇਰ ਅੰਧੀ ਵਾਪਰੇ ਸਗਲ ਲੀਜੇ ਖੋਏ ਇਹੋ ਸੰਸਾਰ ਸਗਲ ਬੇਕਾਰ ਤੇਰਾ ਨਾਮ ਦਾਰੂ ਅਵਰਨਾਸਤ ਕਰਨਹਾਰ ਅਪਾਰ ਰਖਾਓ ਪਾਤਾਲ ਪੁਰੀਆਂ ਏਕ ਪਾਰ ਹੋਵੇ ਲੱਖ ਕਰੋੜ ਤੇਰੇ ਲਾਲ ਕੀਮਤ ਤਾਂ ਪਵੇ ਜਾਂ ਸਿਰੇ ਹੋਵੇ ਹੋਰ ਦੁੱਖਾਂ ਤੇ ਸੁਖ ਉਪਜੈ ਸੁਖੀ ਹੋਵੇ ਦੁੱਖ ਜਿਤ ਮੁਖ ਤੂੰ ਸਾਲਾਹੀ ਹੈ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਅਵਰ ਭਲਾ ਸਹਿਸਾਰ ਜਿਤ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਬੇਬ੍ਰਹਮੇ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਾਰਨ ਸਿਧ ਪਏ ਉਦਾਸੀ ਦੇਵੀ ਮਰਮ ਨ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਏ ਤਰਗੇ ਸਾਚਾ ਹੋਈ ਦੁਸ਼ਮਨ ਦੁੱਖ ਨ ਆਵੇ ਨੇੜੇ ਹਾਰ ਮਤ ਪਾਵੇ ਕੋਈ ਰਖਾਓ ਅਗਨ ਬਿੰਬ ਪਵਣੇ ਕੀ ਬਾਣੀ ਤੀਨ ਨਾਮ ਕੇ ਦਾਸਾ ਤੇ ਤਸਕਰ ਜੋ ਨਾਮ ਨਾ ਲੇਵੈ ਵਾਸੇ ਕੋੜ ਪੰਚਾਸਾ ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਬਭਾਵੇ ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ ਤੁਸ ਸਾਲਾਹਨ ਤਿੰਨ ਤਨ ਪੱਲੇ ਨਾਨਕ ਕਾ ਤਨ ਸੋਈ ਜੇ ਕੋ ਜੀਓ ਕਹੇ ਓਨਾ ਕਹੋ ਜਮ ਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾ ਕੇ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ

ਲੈਣਾ ਸੁਣਨਾ ਅਕਥ ਕਰ ਜਾਏ ਕਸਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅੜਸੜ ਤੀਰਥ ਸੰਗ ਗਹੇ ਗੁਰ ਉਪਦੇਸ਼ ਜਵਾਹਰ ਮਾਨ ਸੇਵੇ ਸਿਖ ਸੋ ਖੋਜ ਲਹੇ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਰਖਾਓ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੇ ਸਤਿਗੁਰ ਪਾਏ ਪੂਰਾ ਨਾਵਣ ਪਸ਼ੂ ਪਰੇਤੋਂ ਦੇਵ ਕਰੇ ਰੱਤਾ ਸਚ ਨਾਮ ਤਲ ਹੀਅਲ ਤੋ ਗੁਰ ਪਰਮਲ ਕਹੀਏ ਜਾ ਕੀ ਵਾਸ ਬਨਸਪਤ ਸੌਰੇ ਤਾ ਚਰਨ ਲਿਵ ਰਹੀਏ ਗੁਰਮੁਖ ਜੀ ਪ੍ਰਾਣ ਉਪਜੇ ਗੁਰਮੁਖ ਸਿਵ ਕਰ ਜਾਈਏ ਗੁਰਮੁਖ ਨਾਨਕ ਸਚ ਸਮਾਈਏ ਗੁਰਮੁਖ ਨਿਜ ਪਦ ਪਾਈਏ ਪ੍ਰਭਾਤੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ ਆਪਾ ਮੱਧੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇਕ ਦੱਖਣਾ ਹੋ ਤੈ ਪੈ ਮੰਗੋ ਦੇ ਆਪਣਾ ਨਾਮ ਰਹਾਉ ਪੰਚ ਤਸਕਰ ਤਾਪਤ ਰਾਖੇ ਚੂਕਾ ਮਨ ਅਭਿਮਾਨ ਜਿਟ ਬਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਧ ਕਰਮ ਸੰਤੋ

ਕਹੋ ਹਰ ਗੁਣ ਨਾਨਕ ਰਬ ਤਰਹ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨੇ ਨਾ ਰਾਖਿਆ ਜਾਪਤ ਕਿਉਂ ਰਾਖਿਆ ਜਾਏ ਜਿਸ ਤੇ ਹੋਵਾ ਸੋਈ ਪਰ ਜਾਣ ਜਾਂ ਉਸ ਹੀ ਮਾਏ ਸਮਾਏ ਤੂੰ ਹੈ ਵਾਹੋ ਤੇਰੀ ਰਜਾਏ ਜੋ ਕਰੇ ਸੋਈ ਪਰ ਹੋਏ ਬਾ ਅਵਰਣ ਕਰਨਾ ਜਾਏ ਰਹਾਓ ਜੈਸੇ ਹਰ ਕੀ ਮਾਲਾ ਟਿੰਡ ਲਗਤ ਹੈ ਇੱਕ ਸੱਖਣੀ ਹੋਰ ਫੇਰ ਭਰੀਤ ਹੈ ਤੈ ਸੋਹੀ ਜੋ ਖੇਲ ਖਸਮ ਕਾ ਜੋ ਉਸ ਕੀ ਵਡਿਆਈ ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰੀ ਕੌਣ ਉਦਾਸੀ ਜਿਸ ਕੀ ਆਸਾ ਤੇਰੀ ਸੌਂਪ ਕੈ ਇਉ ਰਹਿਆ ਨਿਰਵਾਣ ਜਿਤੇ ਹੋਵਾ ਸੋਈ ਕਰ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪ੍ਰਵਾਨ ਪ੍ਰਭਾਤੀ ਮਹੱਲਾ ਪਹਿਲਾ ਦਿੱਟ ਬਕਾਰੀ ਬੰਧਨ ਬੰਧ ਹੌਂਤ ਕੈ ਬਲ ਜਾਈ ਪਾਪ ਉਨ ਕੀ ਸਾਰ ਨਾ ਜਾਣੇ ਭੁੱਲਾ ਫਿਰੇ ਅਜਾਈ ਬੋਲੋ ਸਚ ਨਾਮ ਕਰਤਾਰ ਹੁਣ ਬੋੜ ਨਾ ਆਵਣ ਵਾਰ ਰਹਾਓ ਊਚਾ ਤੇ ਫੁਨ ਨੀਚ ਕਰਤ ਹੈ ਨੀਚ ਕਰੇ ਸੁਲਤਾਨ ਜਿੰਨੀ ਜਾਣ ਸੁਜਾਣਿਆ ਜਗ ਤੇ ਪੂਰੇ ਪ੍ਰਵਾਨ ਤਾ ਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੇ ਕੋਈ ਨਾਓ ਪ੍ਰਭਾਤੈ ਸਬਦ ਤਿਆਈਏ ਛੋਡੋ ਦੁਨੀ ਪਰੀਤਾ ਪ੍ਰਣਤ ਨਾਨਕ ਦਸਨ ਦਾਸਾ ਜਗ ਹਾਰਿਆ ਤਿਨ ਜੀਤਾ ਪ੍ਰਭਾਤੀ ਮਹੱਲਾ ਪਹਿਲਾ ਮਨ ਮਾਇਆ ਮਨ ਤਾਇਆ ਮਨ ਪੰਖੀ ਆਕਾਸ ਤਸਕਰ ਸਬਦ ਨਿਵਾਰਿਆ ਨਗਰ ਉੱਠਾ ਸਾਬਾਸ ਜਾਂ ਤੂੰ ਰੱਖ ਹੈ ਰਾਖ ਲਹਿ ਸਾਬਤ ਹੋ ਗਏ ਰਾਸ ਐਸਾ ਨਾਮ ਰਤਨ ਨਿਧ ਮੇਰੇ ਗੁਰਮਤ ਦੇਹ ਲੱਗੋ ਭਗਤ ਤੇਰੇ ਰਖਾਓ ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾ ਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਚ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਧੜਕੜ ਏਕ ਵਖਾਣੀਏ

ਨਿੰਦੇ ਸੋਈ ਵਿਦ ਜਾਣ, ਗੁਰ ਕੇ ਸਬਦੇ ਦਰ ਨੀਸਾਣ, ਕਾਰਨ ਨਾਮ ਅੰਤਰ ਗਦ ਜਾਣ, ਜਿਸ ਨੂੰ ਨਦਰ ਕਰੇ ਸੋਈ ਵਿਦ ਜਾਣ, ਮੈਂ ਮੈਲੋ ਉਜਲ ਸਸ ਹੋਏ, ਊਤਮ ਆਖ ਨਾ ਉੱਚਾ ਹੋਏ, ਮਨਮੁਖ ਖੂਲ

ਇਹ ਉਹ ਤਨਸਾਰ ਹੋਰ ਵਿਖਿਆ ਚਾਰ ਉਸ ਨਿੰਦਾ ਸ਼ਬਦ ਵੀ ਚਾਰ ਜੋ ਦੇਵੈ ਤਿਸ ਕਉ ਜੈਕਾਰ ਤੂੰ ਬਖਸੈ ਜਾਤ ਪਦ ਹੋਏ ਨਾਨਕ ਕਹਿ ਕਹਾਵੇ ਸੋਏ ਪ੍ਰਭਾਤੀ ਮਹੱਲਾ ਪਹਿਲਾ ਖਾਇਆ ਮੈਲ ਵਧਾਇਆ ਪੈਦੇ ਕਰ ਕੀ ਖਾਣ ਬਕ ਬਗਵਾ ਚਲਾਇਆ ਬਿਨ ਨਾਵੇ ਵਿਖ ਜਾਣ ਬਾਬਾ ਐਸਾ ਵਿਖਮ ਜਾਲ ਮਨ ਵਾਸਿਆ ਬੇਬਲ ਝਾਗ ਸਹਿਜ ਪ੍ਰਗਾਸਿਆ ਰਖਾਓ ਵਿਖ ਖਾਣਾ ਵਿਖ ਬੋਲਣਾ ਵਿਖ ਕੀ ਕਾਰ ਕਮਾਏ ਜਮਦਰ ਵਾਧੇ ਮਾਰੀਏ ਛੂਟ ਸੱਚ ਨਾਏ ਜਿਵ ਆਇਆ ਤਿਵ ਜਾਏ ਸੀ ਕੀਆ ਲਿਖ ਲੈ ਜਾਏ ਮਨਮੁਖ ਮੂਲ ਗਵਾਇਆ ਦਰਗਹਿ ਮਿਲੇ ਸਜਾਏ ਜਗ ਖੋਟੋ ਸੱਚ ਨਿਰਮਲੋ ਗੁਰ ਸਬਦੀ ਵਿਚਾਰ ਤੇ ਨਰ ਵਿਰਲੇ ਜਾਣੀਏ ਜੇ ਅੰਤਰ ਗਿਆਨ ਮੁਰਾਰ ਅਜਰ ਜਰੇ ਨੀਜਰ ਚਰੇ ਅਮਰ ਆਨੰਦ ਸਰੂਪ ਨਾਨਕ ਜਲ ਕੌ ਮੀਨ ਸਹਿ ਤੇ ਭਾਵੇ ਰਾਖੋ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਗੀਤ ਨਾਦ ਹਰਖ ਚਤਰਾਈ ਰੇ ਸਰੰਗ ਫੁਰਮਾਏ ਸਕਾਈ ਪਹਿਨਣ ਖਾਣਾ ਚੀਤ ਨ ਪਾਈ ਸਾਚ ਸਹਿਜ ਸੁਖ ਨਾਮ ਸਾਈ।

ਦੂਜਾ ਨਹੀਂ ਹੋਰ। ਗੁਰ ਕਾ ਸ਼ਬਦ ਮਾਨਸ ਮੀਠਾ, ਐਸਾ ਅੰਮ੍ਰਿਤ ਅੰਤਰ ਡੀਠਾ, ਜਿਨ ਚਾਖਿਆ ਪੂਰਾ ਪਦ ਹੋਏ, ਨਾਨਕ ਭਰਾ ਪਿਓ ਤਨ ਸੁਖ ਹੋਏ। ਪ੍ਰਭਾਤੀ ਮਹੱਲਾ ਪਹਿਲਾ, ਅੰਤਰ ਦੇਹ ਸ਼ਬਦ ਮਨ ਮਾਨਿਆ, ਔਰ ਨਾਰੰਗ ਅਨਹਾਰਾ, ਤੈਨਸ ਜੀਆਂ ਦੇਗ ਸੰਭਾਲੇ, ਤੇਸੀ ਕੀ ਸਰਕਾਰਾ। ਮੇਰਾ ਪ੍ਰਭ ਰਾਂਗ ਕਣੋ ਅਤ ਰੂੜੋ, ਦੀਨ ਦਿਆਲ ਪ੍ਰੀਤਮ ਮਨਮੋਹਨ, ਆਤਰਸ ਲਾਲ ਸਗੂੜ ਔਰ ਗਾਉ, ਉਪਰ ਕੂਪ ਗਗਨ ਪਨਿਹਾਰੀ, ਅੰਮ੍ਰਿਤ ਪੀਵਣਹਾਰਾ, ਜਿਸ ਕੀ ਰਚਨਾ ਸੋਭਿਤ ਜਾਣੇ, ਗੁਰਮੁਖ ਗਿਆਨ ਵਿਚਾਰਾ। ਪਸਰੀ ਕਿਰਨ ਰਥ ਕਮਲ ਬੇਗਾਸੇ, ਸਦਕਰ ਸੂਰ ਸਮਾਇਆ, ਤਾਲ ਵਿਧੋਂਸ ਮਨਸਾ ਮਨ ਮਾਰੀ, ਗੁਰ ਪ੍ਰਸਾਦ ਪ੍ਰਾਪਾਇਆ, ਆਤਰਸ ਰੰਗ ਚਲੂਲੇ ਰਾਤੀ, ਦੂਜਾ ਰੰਗ ਨਾ ਕੋਈ, ਨਾਨਕ ਰਸਨ ਰਸਾਏ ਰਾਤੇ, ਰਵ ਰਹਿਆ ਪ੍ਰਸੋਈ। ਪਸਰੀ ਕਿਰਨ ਰਥ ਕਮਲ ਬੇਗਾਸੇ, ਸਦਕਰ ਸੂਰ ਸਮਾਇਆ, ਤਾਲ ਵਿਧੋਂਸ ਮਨਸਾ ਮਨ ਮਾਰੀ, ਗੁਰ ਪ੍ਰਸਾਦ ਪ੍ਰਾਪਾਇਆ, ਆਤਰਸ ਰੰਗ ਚਲੂਲੇ ਰਾਤੀ, ਦੂਜਾ ਰੰਗ ਨਾ ਕੋਈ, ਨਾਨਕ ਰਸਨ ਰਸਾਏ ਰਾਤੇ, ਰਵ ਰਹਿਆ ਪ੍ਰਸੋਈ। ਪ੍ਰਭਾਤੀ ਮਹੱਲਾ ਪਹਿਲਾ, ਬਾਰਹਿ ਮਹਿ ਰਾਵਲ ਖਬ ਜਾਵਹਿ,

ਕਮਾਏ ਬਿਨ ਬੂਝੇ ਕੇ ਸੂਝੇ ਨਾਹੀਂ ਮਨਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਹਿ ਮਾਨੇ ਅਨ ਦਿਨ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਚ ਸਮਾਨੇ ਸਗਲੇ ਕਰਮ ਧਰਮ ਸੁਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ।

ਆਵੇ ਸਾਇਰ ਸਬਦ ਪਰੇ ਜਲ ਨਿਰਮਲ ਉਲਟੀ ਨਾਭ ਕਰਾਵੇ ਬਾਹਰ ਜਾਤੋ ਠਾਕ ਰਹਾਵੇ ਗੁਰਮੁਖ ਸਹਿਜ ਸਮਾਵੇ।

ਇਕ ਸੋਈ, ਤੁਧ ਜਪੀ ਤੁਧੇ ਸਾਲਾਹੀ, ਗਤ ਮਤ ਤੁਝ ਤੇ ਹੋਈ ਰਹਾਉ। ਗੁਰਮੁਖ ਸਾਲਾਹਨ ਸੇ ਸਾਧ ਪਾਇਨ, ਮੀਠਾ ਅੰਮ੍ਰਿਤ ਸਾਰ, ਸਦਾ ਮੀਠਾ ਕਦੇ ਨਾ ਫੀਕਾ, ਗੁਰ ਸ਼ਬਦੀ ਵਿਚਾਰ, ਜੇ ਮੀਠਾ ਲਾਇਆ ਸੋਈ ਜਾਣੇ, ਤਿਸ ਵਿਟੋਂ ਬਲ ਜਾਈ, ਸ਼ਬਦ ਸਲਾਹੀ ਸਦਾ ਸੁਖਦਾਤਾ, ਵਿਚੋਂ ਆਪ ਗਵਾਈ, ਸਤਿਗੁਰ ਮੇਰਾ ਸਦਾ ਹੈ ਦਾਤਾ, ਜੋ ਇੱਛੈ ਸੋ ਫਲ ਪਾਏ, ਨਾਨਕ ਨਾਮ ਮਿਲੇ ਵਡਿਆਈ।

ਮਾਨ ਗੁਰ ਕੀ ਸਿੱਖ ਸੁਣੀਜੈ ਹਰ ਕਾ ਨਾਮ ਸਦਾ ਸੁਖਦਾਤਾ ਹੈਜੇ ਹਾਰਸ ਪੀਜੈ ਰਹਾਉ ਮੂਲ ਪਛਾਣ ਤਿੰਨ ਕਰ ਵਾਸਾ ਸਹਿਜੇ ਹੀ ਸੁਖ ਹੋਈ ਗੁਰ ਕੈ ਸ਼ਬਦ ਕਮਲ ਪ੍ਰਗਾਸਿਆ ਹੋਮੇ ਦੁਰਮਤ ਖੋਈ ਸਭਨਾ ਮੈਂ ਏਕੋ ਸਚ ਵਰਤੈ ਵਿਰਲਾ ਬੂਝੈ ਕੋਈ ਗੁਰਮਤੀ ਮਨ ਨਿਰਮਲ ਹੋਆ ਅੰਮ੍ਰਿਤ ਤਤਵ ਖਾਨੈ ਹਰ ਕਾ ਨਾਮ ਸਦਾ ਮਨ ਵਸਿਆ ਵਿਚ ਮਨ ਹੀ ਮਨ ਮਾਨੈ ਸਭ ਬਲਿਹਾਰੀ ਗੁਰ ਆਪਣੇ ਵਿਟਹੋਂ ਜਿਤ ਆਤਮ ਰਾਮ ਪਛਾਨੈ ਮਾਨਸ ਜਨਮ ਸਤਿਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਦਰ ਕਰੇ ਤਾਂ ਸਤਿਗੁਰ ਮੇਲ

ਰਾਮ ਘਾਟ ਘਾਟ ਪੂਰਿਆ ਪ੍ਰਭ ਏਕੋ ਗੁਰਮੁਖ ਪ੍ਰਗਟ ਹਰ ਹਰ ਨਾਮ ਰਖਾਓ ਗੁਪਤਾ ਨਾਮ ਵਰਤੇ ਵਿਚ ਕਲ ਯੁਗ ਕਾਢ ਕਾਢ ਹਰ ਭਰਪੂਰ ਰਹਿਆ ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ ਜੋ ਗੁਰ ਸਰਣ ਆਈ ਭਜ ਪਿਆ ਇੰਦਰੀ ਪੰਚ ਪੰਚੇ ਵਸਿਆਣ ਖਿਮਾ ਸੰਤੋਖ ਗੁਰਮਤ ਪਾਵੇ ਸੋ ਧਨ ਧਨ ਹਰ ਜਨ ਵੜ।

ਤੋਖ ਕਰੈ ਤੋ ਨਰਕ ਪਰੈ। ਏਕੋ ਸਬਦ ਏਕੋ ਪ੍ਰਵਰਤੈ ਸਭ ਏਕਸਤੇ ਉਦਪਤ ਚੱਲੈ। ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਹਰ ਹਰ ਜਾਏ ਰਲੈ।

ਪੂਜਨ ਹਰ ਦੇ ਕੋੜ ਮਧੇ ਕੋਈ ਵਿਰਲਾ ਲੇ ਜਿਸ ਨੂੰ ਆਪਣੀ ਨਜ਼ਰ ਕਰੇ ਗੁਰ ਕੇ ਚਰਨ ਮਨ ਮਾਏ ਵਿਸਾਏ ਦੁੱਖ ਅਨੇਰਾ ਅੰਦਰੋਂ ਜਾਏ।

ਸਾਕਤ ਕਉ ਦਿਨ ਰੈਨ ਅੰਧਾਰੀ, ਮੋਹੇ ਫਾਥੇ ਮਾਇਆ ਜਾਲ, ਖਿਣ ਪਲ ਹਰ ਪ੍ਰਾਵਰ ਦੇ ਨਾ ਵਸਿਓ, ਰਿਨ ਬੰਧੇ ਬਹੁ ਵਿਦ ਬਾਲ, ਸਤ ਸੰਗਤ ਮੇਲ ਮਤ ਬੁਧ ਪਾਈ, ਹਉ ਛੂਟੇ ਮਮਤਾ ਜਾਲ, ਹਰ ਨਾਮਾ ਹਰ ਮੀਠ ਲਗਾਨਾ, ਗੁਰ ਕੀਏ ਸ਼ਬਦ ਨਿਹਾਲ, ਹਮ ਬਾਰਕ ਗੁਰ ਅਗਮ ਗੁਸਾਈ, ਗੁਰ ਕਰ ਕਿਰਪਾ ਪ੍ਰਤਪਾਲ, ਬਿਖ ਭੌਜਲ ਡੁਬਦੇ ਕਾਢ ਲਿਓ ਪ੍ਰਭ, ਗੁਰ ਨਾਨਕ ਬਾਲ ਗੋਪਾਲ, ਪ੍ਰਭਾਤੀ ਮੁਹੱਲਾ ਚੌਥਾ, ਇਕ ਖੇਨ ਹਰ ਪ੍ਰਭ ਕਿਰਪਾ ਤਾਰੀ, ਗੁਣ ਗਾਏ ਰਸਕਰ ਸੀਕ, ਗਾਵਤ ਸੁਨਤ ਦੋ ਪੈ ਮੁਕਤੇ, ਜਿਨ੍ਹਾਂ ਗੁਰਮੁਖ ਖਿਨ ਹਰ ਪੀਕ, ਮੇਰੇ ਮਨ ਹਰ ਹਰ ਰਾਮ ਨਾਮ ਰਸ ਟੀਕ, ਗੁਰਮੁਖ ਨਾਮ ਸੀ ਤਜਲ ਪਾਇਆ, ਹਰ ਹਰ ਨਾਮ ਪੀਆ ਰਸ ਚੀਕ ਰਖਾਓ, ਜਿਨ ਹਰ ਹਿਰਦੇ ਪ੍ਰੀਤ ਲਗਾਨੀ, ਤਿਨਾ ਮਸਤਕ ਉਜਲ ਟੀਕ, ਹਰ ਦਿਨ ਸੋਭਾ ਸਭ ਜਗ ਉਪਰ, ਜਿਉ ਵਿਚ ਉੜਵਾ ਸਸ ਕੀਕ, ਜਿਨ ਹਰ ਹਿਰਦੇ ਨਾਮ ਨਾ ਵਸਿਓ, ਤਿਨ ਸਭ ਕਾਰਜ ਫੀਕ, ਜੈਸੇ ਸੀਗਾਰ ਕਰੇ ਦੇ ਮਾਨੁਖ, ਨਾਮ ਬਿਨਾ ਨਗਟੇ ਨਗ ਕੀਕ, ਘੜ ਰਮਈਆ ਰਮਤ ਰਾਮ ਰਾਏ, ਸਭ ਵਰਤੇ ਸਭ ਮੈਂ ਈਕ, ਜਨ ਨਾਨਕ ਕਉ ਹਰ ਕਿਰਪਾ ਤਾਰੀ, ਗੁਰਭਜਨ ਧਿਆਇਓ ਕਰੀ ਮੀਕ, ਪ੍ਰਭਾਤੀ ਮੁਹੱਲਾ ਚੌਥਾ, ਆਗਮ ਦਿਆਲ ਕਿਰਪਾ ਪ੍ਰਵਤਾਰੀ, ਮੁਖ ਹਰ ਹਰ ਨਾਮ ਕਹੇ, ਪਾਤਿਤ ਪਾਵਨ ਹਰ ਨਾਮ ਤਿਹਾਇਓ, ਸਭ ਕਿਲ ਬਿਖ ਪਾਪ ਲਹੇ, ਜਪ ਮਨ ਰਾਮ ਨਾਮ ਰਵ ਰਹੇ, ਦੀਨ ਦਿਆਲ ਦੁਖ ਪੰਜਨ ਗਾਇਓ, ਗੁਰਮਤ ਨਾਮ ਪਦਾਰਥ ਲਹੇ ਰਹਾਓ, ਕਾਇਆ ਨਗਰ ਨਗਰ ਹਰ ਵਸਿਓ, ਮਤ ਗੁਰਮਤ ਹਰ ਹਰ ਸਹੇ, ਸਰੀਰ ਸਰੋਵਰ ਨਾਮ ਹਰ ਪ੍ਰਟਿਓ, ਕਰ ਮੰਦਰ ਹਰ ਪ੍ਰਭ ਲਹੇ, ਜੋ ਨਰ ਭਰਮ ਪਰਮ ਉਦਿਆਨੇ, ਤੇ ਸਾਗਤ ਮੂੜ ਮੋਹੇ, ਜਿਉ ਮ੍ਰਿਗ ਨਾਭ ਵਸੇ ਬਾਸ ਬਸਨਾ, ਪ੍ਰਮ ਪ੍ਰਮਿਓ ਚਾਰ ਗਹੇ, ਤਉ ਵਟ ਅਗਮ ਅਗਾਧ ਬੋਧ ਪ੍ਰਭ, ਮਤ ਦੇਵੋ ਹਰ ਪ੍ਰਭ ਲਹੇ, ਜਨ ਨਾਨਕ ਕਉ ਗੁਰਹਾਸਿਰ ਤਰਿਓ, ਹਰ ਰਾਮ ਨਾਮ ਰਵ ਰਹੇ, ਪ੍ਰਭਾਤੀ ਮੁਹੱਲਾ ਚੌਥਾ, ਮਨ ਲਾਗੀ ਪ੍ਰੀਤ ਰਾਮ ਨਾਮ, ਹਰ ਹਰ ਜਪਿਓ ਹਰ ਪ੍ਰਭ ਵਡਫਾ, ਸਤਗੁਰ ਬਚਨ ਸੁਖਾ ਨਹੀ ਅਰੇ, ਹਰ ਧਾਰੀ ਹਰ ਪ੍ਰਭ ਕਿਰਪਫਾ, ਮੇਰੇ ਮਨ ਭਾਜ ਰਾਮ ਨਾਮ ਹਰ ਨਿਮਖਫਾ, ਹਰ ਹਰ ਦਾਨ ਦਿਓ ਗੁਰਪੂਰੇ, ਹਰ ਨਾਮਾ ਮਨ ਤਨ ਬਸਫਾ ਰਹਾਓ, ਕਾਇਆ ਨਗਰ ਵਸਿਓ ਕਰ ਮੰਦਰ, ਜਪ ਸੋਭਾ ਗੁਰਮੁਖ ਕਰਪਫਾ, ਹਲਤ ਪਲਤ ਜਨ ਭਏ ਸੁਹੇਲੇ, ਮੁਖ ਉਜਲ ਗੁਰਮੁਖ ਤਰਫਾ, ਆਣ ਪਉ ਹਰ ਹਰ ਹਰ ਲਿਵ ਲਾਗੀ, ਹਰ ਉਰਧਾਰਿਓ ਗੁਰ ਨਿਮਖਫਾ, ਕੋੜ ਕੋੜ ਕੇ ਦੋ ਸਭ ਜਨ ਕੇ।

ਹਰ ਜਨਮ ਹੈ ਜਨ ਨਾਨਕ ਹਰ ਪ੍ਰਭ ਇਕ ਫਾ ਪ੍ਰਭਾਤੀ ਮੁਹੱਲਾ ਚੌਥਾ ਗੁਰ ਸਤਿਗੁਰ ਨਾਮ ਦਿਰੜਾਇਓ ਹਰ ਹਰ ਹਮ ਹੋਏ ਜੀਵੇ ਹਰ ਜਪ ਪਹਾ ਤਨ ਤਨ ਗੁਰੂ ਗੁਰ ਸਤਿਗੁਰ ਪੂਰਾ ਬਿਖ ਡੁਬਦੇ ਬਾਂ ਦੇ ਕੱਢ ਪਹਾ ਜਪ ਮਨ ਰਾਮ ਨਾਮ ਅਰਧੰਬਾ ਉਪਜਾਮ ਉਪਾਏ ਨਾ ਪਾਈਏ ਕਤਹੂ ਗੁਰ ਪੂਰੇ ਹਰ ਪ੍ਰਭ ਲਾਭਾ ਰਹਾਓ ਰਾਮ ਨਾਮ ਰਸ ਰਾਮ ਰਸਾਇਣ ਰਸ ਪੀਆ ਗੁਰਮਤ ਰਸ ਪਹਾ ਲੋ ਮਨੂਰ ਕੰਚਨ ਮਿਲ ਸੰਗਤ ਹਰ ਉਰ ਧਾਰਿਓ ਗੁਰ ਹਰ ਪਹਾ ਹੋਮੇ ਬਿਖਿਆਨਤ ਲੋਭ ਲੁਭਾਨੇ

ਸਤਿਗੁਰ ਪ੍ਰਸਾਦ ਜਪ ਮਨ ਹਰ ਹਰ ਨਾਮ ਨਿਧਾਨ ਹਰ ਦਰ ਗਏ ਪਾਵੇ ਮਾਨ ਜਿਨ ਜਪਿਆ ਤੇ ਪਾਰ ਪ੍ਰਾਨ ਰਹਾਉ ਸੁਣ ਮਨ ਹਰ ਹਰ ਨਾਮ ਕਰ ਧਿਆਨ ਸੁਣ ਮਨ ਹਰ ਕੀਰਤ ਅੜਸੜ ਮਜਾਨ ਸੁਣ ਮਨ ਗੁਰਮੁਖ ਪਾਵੇ ਮਾਨ ਜਪ ਮਨ ਪਰਮੇਸ਼ਵਰ ਪ੍ਰਧਾਨ ਖਿਨ ਖੋਵੇ ਪਾਪ ਕੋਟਾਨ ਮਿਲ ਨਾਨਕ ਹਰ ਭਗਵਾਨ ਪ੍ਰਭਾਤੀ ਮੁਹੱਲਾ ਪੰਜਵਾਂ ਵਿਪਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਚ ਜੋਤ ਨਿਵਾਜਿਆ ਸੇਜਾ ਧਰਤ ਬਰਤਨ ਕਉ ਪਾਨੀ ਨਿਮਖ ਨਾ ਵਿਸਾਰ ਹੋ ਸੇਵ ਉਹ ਸਾਰਗ ਪਾਨੀ ਮਨ ਸਤਿਗੁਰ ਸੇਵ ਹੋਏ ਪਰਮ ਗਤੇ ਹਰਕ ਸੋਗ ਤੇ ਰਹਿ ਨਿਰਾਰਾ ਤਾਂ ਤੂੰ ਪਾਵੇ ਪ੍ਰਾਨ ਪਤੇ ਰਹਾਓ ਕਾਪੜ ਭੋਗ ਰਸ ਅਨਕ ਪੁੰਚਾਏ ਮਾਤ ਪਿਤਾ ਕੁਟੰਬ ਸਗਲ ਬਣਾਏ ਨਿਜਕ ਸਮਾਹੇ ਜਲ ਥਲ ਮੀਤ ਸੋ ਹਰ ਸੇਵੋ ਨੀਤਾ ਨੀਤ ਤਾਂ ਸਿਖਾਈ ਜੇ ਕੋਈ ਨਾ ਹੋਵੇ ਕੋੜ ਅਪਰਾਧ ਇਕ ਖਿਰ ਮੈਂ ਤੋਵੇ ਦਾਤ ਕਰੇ ਨੀ ਪਛੋਤਾਵੇ ਏਕਾ ਬਖਸ ਫਿਰ ਬਹੁਰ ਨਾ ਬੁਲਾਵੇ।

ਕਲੇਸ਼ ਜੋਤ ਭਾਵੈ ਸੋ ਫਲ ਹੋਸ ਤੇ ਗੁਰ ਕਉ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਤੇ ਆਈ ਐਸਾ ਗੁਰ ਪਾਈਏ ਵਡਭਾਗੀ ਜਿਸ ਮਿਲਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਵਾਮੀ ਸਗਲ ਕਠਾਂ ਕੇ ਅੰਤਰ ਜਾਮੀ

ਉਭਰੇ ਸਤਿਗੁਰ ਚਰਨੀ ਲਾਗ, ਜੋ ਗੁਰ ਕਹੇ ਸੋਈ ਫਲ ਮੀਠਾ, ਮਨ ਕੀ ਮਤ ਤਿਆਗ ਰਖਾਓ, ਮਨ ਤਨ ਵਸਿਆ ਹਰ ਪ੍ਰਸੋਈ, ਕਲ ਕਲੇਸ਼ ਕਿਸ

ਆਏ ਭਗਤ ਹਰਸਿਓ ਮਨ ਮਾਨਾ। ਸੁਣ ਸੱਜਣ ਸੰਤ ਮੀਤ ਸੁਹੇਲੇ, ਨਾਮ ਰਤਨ ਹਰ ਅਗੇ ਅਤੋਲੇ, ਸਦਾ ਸਦਾ ਪ੍ਰਗੁਣਿਤ ਗਾਈਏ, ਕਹੋ ਨਾਨਕ ਵਡਭਾਗੀ ਪਾਈਏ। ਪ੍ਰਭਾਤੀ ਮਹੱਲਾ ਪੰਜਵਾਂ, ਸੇ ਧਨਵੰਤ ਸੇਈ ਸਚ ਸਾਹਾ, ਹਰ ਕੀ ਦਰਗਹਿ ਨਾਮ ਸਾਹਾ, ਹਰ ਹਰ ਨਾਮ ਜਪੋ ਮਨ ਮੀਤ, ਗੁਰਪੂਰਾ ਪਾਈਗੇ ਵਡਭਾਗੀ, ਨਿਰਮਲ ਪੂਰਨ ਰੀਤ ਰਖਾਓ, ਪਾਇਆ ਲਾਭ ਵਜੀ ਵਾਧਾਈ, ਸੰਤ ਪ੍ਰਸਾਦ ਹਰ ਕੇ ਗੁਣ ਗਾਈ, ਸਫਲ ਜਨਮ ਜੀਵਨ ਪ੍ਰਵਾਨ, ਗੁਰਪ੍ਰਸਾਦੀ ਹਰ ਅੰਗਮਾਨ, ਬਿਨਸੇ ਕਾਮ ਕ੍ਰੋਧ ਅਹੰਕਾਰ, ਨਾਨਕ ਗੁਰਮੁਖ ਉਤਰ ਹੈ ਪਾਰ। ਪ੍ਰਭਾਤੀ ਮਹੱਲਾ ਪੰਜਵਾਂ, ਗੁਰਪੂਰਾ ਪੂਰੀ ਤਾਕੀ ਕਲਾ, ਗੁਰ ਕਾ ਸ਼ਬਦ ਸਦਾ ਸਦ ਅਟੱਲਾ, ਗੁਰ ਕੀ ਬਾਣੀ ਜਿਸ ਮਨ ਵਸੈ, ਦੁਖ ਦਰਦ ਸਭ ਤਾਕਾ ਨਸੈ,

ਕਰੀ ਜਹਿ ਹੋ ਜਾਈ, ਦੋਇ ਕਰ ਜੋੜ ਕਰੀ ਅਰਦਾਸ, ਸਦਾ ਜਪੇ ਨਾਨਕ ਗੁਣਤਾਸ। ਪ੍ਰਭਾਤੀ ਮੁਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ, ਗੁਰਪੂਰਾ ਪਾਏਗੇ ਵਡਭਾਗੀ, ਦਰਸ਼ਨ ਕੋ ਜਾਏਗੇ ਕੁਰਬਾਨ ਰਖਾਓ, ਕਿਲਫ ਮੇਟੇ ਸਭ ਸੰਤੋਖ।

ਦਿਆਲ ਹਰ ਜਪ ਜਪ ਨਾਨਕ ਭਏ ਨਿਹਾਲ ਪ੍ਰਭਾਤੀ ਮਹੱਲਾ ਪੰਜਵਾਂ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਹਰਹਾਉ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਪਈ ਆਸ ਸਰਬ ਕਲਿਆਣ ਤੂਖ ਮਨ ਉਠੇ ਹਰ ਗੁਣ ਗਾਏ ਗੁਰੂ ਨਾਨਕ ਤੂਠੇ ਪ੍ਰਭਾਤੀ ਮਹੱਲਾ ਪੰਜਵਾਂ ਕਰ ਦੂਜਾ ਵਿਭਾਸ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।

ਕਰਨ ਪਾਲਨ ਜੋਗ, ਤਦ ਗੁਰ ਭੇਟੈ ਜਮਨਾ ਤੇਟੈ ਜਿਸ ਤੁਰ ਹੋਵੇ ਸੰਜੋਗ, ਰੈਨ ਦਿਨਸ ਧਿਆਏ ਹਰ ਹਰ ਤਜੋ ਮਨ ਕੇ ਪਰਮ, ਸਾਧ ਸੰਗਤ ਹਰ ਮਿਲੇ ਜਿਸ ਹੈ ਪੂਰਨ ਕਰਮ, ਜਨਮ ਜਨਮ ਵਿਖਾਦ ਬਿਨਸੇ ਰਾਖ ਲੀ ਨੇ ਆਪ, ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ, ਪ੍ਰਭਾਤੀ ਮਹੱਲਾ ਪੰਜਵਾਂ ਵਿਪਾਸ ਪੜਤਾਲ।

ਇਸ ਲੋਭ ਮੋਹ ਬਿਨਸ ਜਾਏ ਅਹੰਤਾਪ ਰਖਾਓ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਕ ਕਛੂ ਨਾ ਜਾਣੈ ਰਾਖਣ ਕੋ ਪ੍ਰਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾਂ ਚਰਨ ਕਮਲ ਸਰਨ ਟੇਕ ਊਚ ਮੂਚ ਬੇਨਤ ਠਾਕੁਰ ਸਰਬ ਉਪਰ ਤੁਹੀ ਏਕ ਰਖਾਓ ਪ੍ਰਾਣ ਆਧਾਰ ਦੁਖ ਵਿਦਾਰ ਦੈਨ ਹਾਰ ਬੁੱਧ ਵਿਵੇਕ ਨਮਸਕਾਰ ਰੱਖਣ ਹਾਰ ਮਨ ਅਰਾਧ

ਆਰਾਮ ਨਾਮ ਊਤਮ ਗਤ ਹੋਈ, ਨਾਨਕ ਖੋਜ ਲਹੇ ਜਨ ਕੋਈ, ਪ੍ਰਭਾਤੀ ਮਹੱਲਾ ਪਹਿਲਾ, ਮਾਇਆ ਮੋਹਿ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭਾਇਆ, ਸੁਧ ਕੰਚਨ ਸੋ ਖੇਤ ਵਧਾਇਆ, ਸਭ ਕੁਛ ਆਪਣਾ ਇਕ ਰਾਮ ਪਰਾਇਆ, ਐਸਾ ਜਾਪ ਜਪੋ ਜਪ ਮਾਲੀ, ਦੁਖ ਸੁਖ ਪਰ ਹਰ ਭਗਤ ਨਿਰਾਲੀ, ਰਖਾਵ ਗੁਣ ਨਿਧਾਨ ਤੇਰਾ ਅੰਤ ਨ ਪਾਇਆ, ਸਾਚ ਸ਼ਬਦ ਤੁਝ ਮਹੇ ਸਮਾਇਆ, ਆਵਾ ਗੌਣ ਤੁਧ ਆ ਪਰਚਾਇਆ, ਸੇਈ ਭਗਤ ਜਿਨ ਸਚ ਚਿਤ ਲਾਇਆ, ਗਿਆਨ ਧਿਆਨ ਨਰਹਰ ਨਿਰਬਾਣੀ, ਬਿਨ ਸਤਿਗੁਰ ਭੇਟੇ ਕੋਈ ਨ ਜਾਣੀ, ਸਗਲ ਸਰੋਵਰ ਜੋ ਸਮਾਣੀ, ਆਨੰਦ ਰੂਪ ਵਿਟੋ ਕੁਰਬਾਣੀ, ਭਾਉ ਭਗਤ ਗੁਰਮਤੀ ਪਾਏ, ਹੋਮੇ ਵਿਚੋਂ ਸ਼ਬਦ ਜਲਾਏ, ਤਾਪਤ ਰਾਖੇ ਠਾਕ ਰਖਾਏ, ਸੱਚਾ ਨਾਮ ਮਨ ਵਸਾਏ, ਬਿਸਮ ਬਿਨੋਦ ਰਹੇ ਪਰਮਾਦੀ, ਗੁਰਮਤ ਮਾਨਿਆ ਏਕ ਲਿਵ ਲਾਗੀ, ਦੇਖ ਨਿਵਾਰਿਆ ਜਲ ਮੈਂ ਆਗੀ, ਸੋ ਬੂਝੇ ਹੋਵੇ ਬੜਭਾਗੀ, ਸਤਿਗੁਰ ਸੇਵੇ ਪਰਮ ਚੁਕਾਏ, ਅੰਧਨ ਜਾਗੇ ਸੱਚ ਲਿਵ ਲਾਏ, ਏਕੋ ਜਾਣੇ ਅਵਰ ਨਾ ਕੋਏ, ਸੁਖਦਾਤਾ ਸੇਵੇ ਨਿਰਮਲ ਹੋਏ, ਸੇਵਾ ਸੁਰਤ ਸ਼ਬਦ ਵਿਚਾਰ, ਜਬ ਤਬ ਸੰਜਮ ਹੋ ਮੈਂ ਮਾਰ, ਜੀਵਨ ਮੁਕਤ ਜਾਂ ਸ਼ਬਦ ਸੁਣਾਏ, ਸੱਚੀ ਰਹਿਤ ਸੱਚਾ ਸੁਖ ਪਾਏ, ਸੁਖਦਾਤਾ ਦੁਖ ਮੇਟਣ ਹਾਰਾ, ਅਵਰ ਨਾ ਸੂਝਸ ਬੀਜੀ ਕਾਰਾ, ਤਾਨ ਮਨ ਧਨ ਹਰਿਆ ਗਏ ਰਾਖਿਆ, ਨਾਨਕ ਕਹੇ ਮਹਾਰਾਜ ਚਾਖਿਆ, ਪ੍ਰਭਾਤੀ ਮਹੱਲਾ ਪਹਿਲਾ, ਨਿਵਲੀ ਕਰਮ ਭੁਯੰਗਮ ਭਾਠੀ, ਰੇਚਕ ਪੂਰਕ ਕੁੰਭ ਕਰੇ, ਬੇਨ ਸਤਿਗੁਰ ਕੇ ਸੋਜੀ ਨਾਹੀ, ਪਰਮੇ ਭੂਲਾ ਬੂੜ ਮਾਰੇ, ਅੰਧਾ ਪਰਿਆ ਪਰ ਪਰਤ ਹੋਵੇ, ਅੰਤਰ ਕੀ ਮਾਲ ਕਦੇ ਨਾ ਲਹਿ, ਨਾ ਬਿਨਾ ਹੋੜ ਸਾ ਕਰਮਾ, ਜਿਉ ਬਾਜੀਗਰ ਭਰਮ ਫੁੱਲੇ, ਖਟ ਕਰਮ ਨਾਮ ਨਿਰੰਜਨ ਸੋਈ,

ਖਾਰ ਮਨਸਾ ਮਾਇਆ ਮੋਹਣੀ ਮਨਮੁਖ ਬੋਰ ਖੁਆਰ ਮੱਜਨ ਝੂਠਾ ਚੰਡਾਲਕਾ ਹੋਠ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ

ਏ ਪ੍ਰਾਂ ਭੁੱਲੇ ਮਰੋ ਨਾ ਕੋਈ, ਸਤਿਗੁਰ ਸੇਵ ਸਦਾ ਸੁਖ ਹੋਈ, ਬਿਨ ਸਤਿਗੁਰ ਮੁਕਤ ਕਿਨੇ ਨਾ ਪਾਈ, ਆਵੇ ਜਾਹੇ ਮਰੇ ਮਰ ਜਾਈ, ਇਹੋ ਸਰੀਰ ਹੈ ਤ੍ਰੈ ਗੁਣ ਧਾਤ, ਇਸ ਨੂੰ ਵਿਆਪੇ ਸੋ

ਨੀਮ ਨਾ ਪਾਈ। ਔਗੁਣ ਜਾਣੇ ਤਾਂ ਪੁੰਨ ਕਰੇ ਕਿਉਂ, ਕਿਉਂ ਨੇ ਗਾਸ ਵਿਕਾਈ। ਕਰੋ ਅਢਾਈ ਧਰਤੀ ਮੰਗੀ ਬਾਮਨ ਰੂਪ ਬਹਾਨੇ, ਕਿਉਂ ਪਿਆਲ ਜਾਏ ਕਿਉਂ ਸ਼ਰੀਏ। ਜੇ ਬਲ ਰੂਪ ਪਛਾਨੇ ਰਾਜਾ ਜਨਮੇਜਾ ਦੇ ਮਤੀ, ਬਰਜ ਬਿਆਸ ਪੜਾਇਆ ਇਨ ਕਰ ਜਗ ਅਠਾਰੇ ਕਾਏ। ਕਿਰਤਨਾ ਚੱਲੇ ਚਲਾਇਆ ਗਣਤ ਨਾ ਗਣੀ ਹੁਕਮ ਪਛਾਣਾ, ਬੋਲੀ ਭਾਏ ਸੁਭਾਈ। ਜੋ ਕੁਛ ਵਰਤੈ ਤੁਧੇ ਸਲਾਹੀ ਸਭ ਤੇਰੀ ਵਡਿਆਈ। ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੇ ਸਦਾ ਰਹੇ ਸਰਣਾਈ। ਮਨਮੁਖ ਮੁਗਧ ਆਗੇ ਚੇਤੇ ਨਾਹੀ ਦੁੱਖ ਲਾਗੇ ਪਛਤਾਈ। ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਏ। ਹਰ ਅਭਮਾਨ ਨਾ ਜਾਈ ਜੀਓ ਅਭਮਾਨੇ ਪਏ ਪਚੀਏ। ਭੁੱਲਣ ਵਿਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੈ। ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦ ਅਕੁੱਲੈ। ਪ੍ਰਭਾਤੀ ਮੁਹੱਲਾ ਪਹਿਲਾ ਆਖਣਾ ਸੁਣਨਾ ਨਾਮ ਆਧਾਰ। ਧੰਦਾ ਛੁਟਕ ਗਿਆ ਵੇਕਾਰ ਜੋ ਮਨਮੁਖ ਦੂਜੇ ਪਦ ਖੋਈ। ਬਿਨ ਨਾਵੇ ਮੈਂ ਅਵਰ ਨਾ ਕੋਈ ਸੁਣ ਮਨ ਅੰਧੇ ਮੂਰਖ ਗਵਾਰ। ਆਵਤ ਜਾਤ ਲਾਜ ਨੀ ਲਾਗੇ ਬਿਨ ਗੁਰ ਬੂਡੇ ਬਾਰੋ ਬਾਰ ਰਖਾਓ। ਇਸ ਮਨ ਮਾਇਆ ਮੋਹੇ ਬਿਨਾਸ ਤੁਰ ਕਰਮ ਲਿਖਿਆ ਤਾਂ ਕਹੀਏ ਕਾਸ। ਗੁਰਮੁਖ ਵਿਰਲਾ ਚੀਨੇ ਕੋਈ ਨਾ ਵਿਹੂਨਾ ਮੁਕਤ ਨਾ ਹੋਈ। ਭਰਮ ਪ੍ਰਣ ਡੋਲੇ ਲਖ ਚੌਰਾਸੀ ਬਿਨ ਗੁਰ ਬੂਝੇ ਜਮ ਕੀ ਫਾਸੀ। ਇਹੋ ਮਨੁਆ ਖਿਨ ਖਿਨ ਊਬ ਪਿਆਲ ਗੁਰਮੁਖ ਛੂਟੇ ਨਾਮ ਸਮਾਲ। ਆਪੇ ਸੱਦੇ ਢਿੱਲ ਨਾ ਹੋਏ ਸ਼ਬਦ ਮਰੇ ਪਹਿਲਾ ਜੀਵੇ ਸੋਏ। ਬਿਨ ਗੁਰ ਸੋਝੀ ਕਿਸੇ ਨਾ ਹੋਏ ਆਪੇ ਕਰੇ ਕਰਾਵੇ ਸੋਏ। ਝਗੜ ਚੁਕਾਵੇ ਹਰ ਗੁਣ ਗਾਵੇ ਪੂਰਾ ਸਤਗੁਰ ਸਹਿਜ ਸਮਾਵੇ। ਇਹੋ ਮਨ ਡੋਲਤ ਤਉ ਠਹਿਰਾਵੇ ਸੱਚ ਕਰਨੀ ਕਰਕਾਰ ਕਮਾਵੇ। ਅੰਤਰ ਜੂਠਾ ਕਿਉਂ ਸੁਚ ਹੋਏ ਸਬਦੀ ਤੋਵੇ ਵਿਰਲਾ ਕੋਏ। ਗੁਰਮੁਖ ਕੋਈ ਸੱਚ ਕਮਾਵੇ ਆਵਣ ਜਾਣਾ ਠਾਕ ਰਖਾਵੇ। ਪਉ ਖਾਣਾ ਪੀਣਾ ਸੁਰਸਾਰ ਹਰ ਜਨ ਸੰਗਤ ਪਾਵੇ ਪਾਰ। ਸੱਚ ਬੋਲੇ ਬੋਲਾਵੇ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ। ਹਰ ਜਸ ਕਰਮ ਧਰਮ ਪਦ ਪੂਜਾ ਕਾਮ ਕ੍ਰੋਧ ਅਗਨੀ ਮੈਂ ਪੂੰਜਾ। ਹਰ ਚਾਖਿਆ ਤਉ ਮਨ ਪੀਜਾ ਪਰਮਤ ਨਾਨਕ ਅਵਰ ਨਾ ਦੂਜਾ। ਪ੍ਰਭਾਤੀ ਮੁਹੱਲਾ ਪਹਿਲਾ ਰਾਮ ਨਾਮ ਜਪ ਅੰਤਰ ਪੂਜਾ।

ਤਿਉਂ ਰੱਖੋ ਅਰਦਾਸ ਸਚ ਜੇਵਾ ਹਰ ਰਸਨ ਰਸਾਈ ਗੁਰਮਤ ਛੂੜਸ ਪ੍ਰਭ ਸਰਣਾਈ ਕਰਮ ਧਰਮ ਪ੍ਰਭ ਮੇਰੇ ਕੀਏ ਨਾਮ ਵਡਾਈ ਸਿਰ ਕਰਮਾ ਕੀਏ ਸਤਿਗੁਰ ਕੇਵਲ ਚਾਰ ਪਦਾਰਥ ਤੀਨ ਸਮਾਏ ਏਕ ਕਿਰਤਾਰਥ ਸਤਿਗੁਰ ਦੀਏ ਮੁਕਤ ਧਿਆਨਾ ਹਰ ਪਲ ਚੀਨ ਪਏ ਪ੍ਰਧਾਨਾ ਮਨ ਤਨ ਸੀਤਲ ਗੁਰ ਬੂਝ ਬੁਝਾਈ ਪ੍ਰਭ ਨਿਵਾਜੇ ਕਿਨ ਕੀਮਤ ਪਾਈ ਕਹੋ ਨਾਨਕ ਗੁਰ ਬੂਝ ਬੁਝਾਈ ਨਾ ਬਿਨਾ ਗਾ

ਸੰਗ ਸਾਚਾ ਦੁੱਖ ਵਿਸਰੇ ਪਦ ਪਾਈ ਝੂਠੀ ਦੁਰਮਤ ਕੀ ਚਤੁਰਾਈ ਬਿਨਸਤ ਬਾਰ ਨਾ ਲਾਗੇ ਕਾਈ ਰਹਾਉ ਮਨਮੁਖ ਕਉ ਦੁਖ ਦਰਦ ਵੇ ਆਪਸ ਮਨਮੁਖ ਦੁੱਖ ਨਾ ਜਾਈ ਸੁਖ ਦੁਖ ਦਾਤਾ ਗੁਰਮੁਖ ਜਾਤਾ ਮੇਲ ਲਏ ਸਰਣਾਈ ਮਨਮੁਖ ਤੇ ਆਪ ਭਗਤ ਨਾ ਹੋਵਸ ਹੋਮੇ ਪਜੇ ਦੇਵਾਨੇ ਇਹੋ ਮਨੁਆ ਖਿਨ ਊਬ ਪਿਆਲੀ ਜਬ ਲਗ ਸ਼ਬਦ ਨਾ ਜਾਣੇ ਭੂਖ ਪਿਆਸਾ ਜਗ ਪਿਆ ਤਿਪਤ ਨਹੀਂ ਬਿਨ ਸਤਿਗੁਰ ਪਾਏ ਸਹਿਜੇ ਸਹਿਜ ਮਿਲੇ ਸੁਖ ਪਾਈਏ ਦਰਗਹਿ ਪੈਦਾ ਜਾਏ ਦਰਗਹਿ ਦਾਨਾ ਬੀਨਾ ਇਕ ਆਪੇ ਨਿਰਮਲ ਗੁਰ ਕੀ ਬਾਣੀ ਆਪੇ

ਕਮਲ ਦੁਖ ਹੋਮੇ ਮੈਲ ਚੁਕਾਇਆ, ਨਾਨਕ ਤਿਨਕੇ ਚਰਨ ਪਖਾਲੇ, ਜਿਨ੍ਹਾਂ ਗੁਰਮੁਖ ਸਾਚਾ ਪਾਇਆ। ਪ੍ਰਭਾਤੀ ਮਹੱਲਾ ਤੀਜਾ ਵਿਭਾਸ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰਪ੍ਰਸਾਦੀ ਵੇਖ ਤੂੰ ਹਰਿਮੰਦਰ ਤੇਰੇ ਨਾਲ, ਹਰਿਮੰਦਰ ਸਭ ਦੇ ਖੋਜੀਏ

ਜੇ ਸਬਦਰ ਤੇ ਰੰਗ ਲਾਏ, ਪਵਿੱਤ ਪਾਵਨ ਸੇਜਨ ਨਿਰਮਲ, ਹਰ ਕੈ ਨਾਮ ਸਮਾਏ, ਹਰ ਮੰਦਿਰ ਹਰ ਕਾ ਹਾਟ ਹੈ, ਰੱਖਿਆ ਸ਼ਬਦ ਸਵਾਰ, ਤਿਸ ਸੌਦਾ ਏਕ ਨਾਮ, ਗੁਰਮੁਖ ਲੈਨ ਸਵਾਰ, ਹਰ ਮੰਦਿਰ ਮੈਂ ਮਨ ਲੋਟ ਹੈ,

ਤਰ ਇਸ਼ਨਾਨ ਤਰ ਚੱਕਰ ਬਣਾਏ, ਅੰਤਰ ਕੀ ਮਾਲ ਤਬ ਹੀ ਨਾ ਜਾਏ, ਏਤ ਸੰਜਮ ਪ੍ਰਭ ਕਿਨ ਹੀ ਨਾ ਪਾਇਆ, ਭਗਵਤੀ ਮੁੰਦਰਾ ਮਨ ਮੋਹਿਆ ਮਾਇਆ ਰਹਾਉ, ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹਿ ਸਭ ਉਤਰੇ, ਬੌਰ ਕੁਮਾਵੇ ਹੋਏ ਨਿਸੰਕ, ਜੰਪੁਰ ਬਾਂਧ ਕਰੇ ਕਾਲੰਕ, ਘੂੰਗਰ ਬਾਂਧ

ਟੁੱਟਾ ਗਾਂਢਾ ਜਪ ਤਪ ਸੰਜਮ ਨਾਮ ਸੰਭਾਲਿਆ ਆਪਣੇ ਠਾਕੁਰੋ ਨਦਰ ਨਿਹਾਲਿਆ ਮੰਗਲ ਸੁਖ ਕਲਿਆਣ ਤਸਾਈ ਜੈ ਸੇਵਕ ਗੋਪਾਲ ਕੁਸਾਈ ਪ੍ਰਸੋ ਪ੍ਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬੇਤਾਲ ਹੋਮ ਜਗ ਪੁਰਤਾ ਪੂਜਾ ਕੋਟ ਤੀਰਥ ਇਸਨਾਨ ਕਰੀਜਾ ਚਰਨ ਕਮਲ ਨਿਮਖ ਹਿਰਦੇ ਤਾਰੇ ਗੋਬਿੰਦ ਜਪ ਸਭ ਕਾਰਜ ਸਾਰੇ ਉੱਚੇ ਤੇ ਉੱਚਾ ਪ੍ਰਵਥਾਨ ਹਰ ਜਨ ਲਾਵੇ ਸਹਿਜ ਧਿਆਨ ਦਾਸ ਦਾਸਨ ਕੀ ਬਾਛੋ ਤੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪਰਵਾਸਾ ਤੇਰਾ ਕਰ ਗਏ ਲੀਨੇ ਆਪਣੇ ਦਾਸ ਜਪ ਜੀਵੇ ਨਾਨਕ ਗੁਣਤਾਸ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣਾ ਰੰਗ ਸਹਿਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਓ ਜੈ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵਤਾ ਤਲੁਕਾਨਾ ਜੋ ਕਿਛ ਹੋਆ ਸੋ ਤੇਰਾ ਭਾਣਾ ਜੋ ਇਹ ਬੂਝੇ ਸੋ ਸਹਿ ਸਮਾਣਾ ਕਹਿਤ ਕਬੀਰ ਕੇਲ ਬਖ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅਲੋ ਏਕ ਮਸੀਤ ਬਸਤ ਹੈ ਅਵਰ ਮੁਰਖ ਕਿਸ ਕੇਰਾ ਹਿੰਦੂ ਮੂਰਤ ਨਾਮ ਨਿਵਾਸੀ

ਅਮਾ ਸਾਠ ਸਮਾਇਲਾ ਪ੍ਰਭਾਤੀ ਅਕੁਲ ਪੁਰਖ ਇਕ ਚਲ ਉਪਾਇਆ ਘੜ ਘੜ ਅੰਕਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੇ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਉ ਜਿਉਂ ਪ੍ਰਗਾਸਿਆ ਮਾਟੀ ਕੁੰਭੇਉ ਆਪ ਹੀ ਕਰਤਾ ਬੀਠਲ ਦੇਉ ਜੀ ਕਾ ਬੰਧਨ ਕਰਮ ਵਿਆਪੇ ਜੋਜ ਕੀਆ ਸੋ ਆਪੇ ਆਪੇ ਪਰਮਤ ਨਾਮ ਦਿਉ ਇਉ ਜਿਉ ਚਿਤਵੇ ਸੋ ਲਹੇ ਅਮਰ ਹੋਏ ਸਦ ਆਕੁਲ ਰਹੇ ਪ੍ਰਭਾਤੀ ਭਗਤ ਬੇਣੀ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਤਾਨ ਚੰਦਨ ਮਸਤਕ ਪਾਤੀ ਹਿਰਦ ਅੰਤਰ ਕਰ ਤਲਕਾਤੀ ਠੱਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਣ ਮੁਖ ਭਾਗਾ ਕਰ ਭਗਵਤ ਬੰਦ ਚਿਰਾਮੰਗ ਕਰੂਰ ਦਿਸ਼ਟਰਤਾ ਨਿਸਬਾਦੰ ਰਹਾਉ ਨਿਤ ਪ੍ਰਤ ਇਸਨਾਨ ਸਰੀਰੰ ਦੁਇ ਧੋਤੀ ਕਰਮ ਮੁਖ ਖੀਰੰ ਹਿਰਦੇ ਸ਼ੁਰੀ ਸੰਦੇਹਾਨੀ ਪਰ ਦਰਭ ਹਿਰਨ ਕੀ ਬਾਨੀ ਸਿਰ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸੰ ਪਗ ਨਾਚਸ ਚਿਤ ਅਕਰਮੰ ਏ ਲੰਪਟ ਨਾਚ ਅਧਰਮੰ ਮ੍ਰਿਗ ਆਸਣ ਤੁਲਸੀ ਮਾਲਾ ਕਰ ਉਜਰ ਤਿਲਕ ਕਪਾਲਾ ਹਿਰਦੇ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨ

ਗੁਰ ਪ੍ਰਸਾਦ ਰਾਗ ਜੈ ਜਾਵੰਤੀ ਮਹੱਲਾ ਨਾਮਾ ਰਾਮ ਸਿਮਰ ਇਹ ਹੈ ਤੇਰੇ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਹਰਹਾਉ ਸੁਪਨੇ ਜੋ ਤਨ ਪਛਾਣ ਤਾਹੇ ਪਰ ਕਰਤਮਾਨ ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੇਰੋ ਗਾਤ ਛਿਨ ਛਿਨ ਕਰ ਗਯੋ ਕਾਲ ਤੈਸੇ ਜਾਦ ਆਜ ਹੈ ਜੈ ਜਾਵੰਤੀ ਮਹੱਲਾ ਨਾਵਾਂ ਆਰਾਮ ਭਜ ਜਨਮ।

ਅਸਤਰ ਜੋ ਮਾਨਿਓ ਦੇਹ ਸੋ ਤੋ ਤੇਰੋ ਹੋਏ ਹੈ ਖੇਹ ਕਿਉ ਨਾ ਹਰ ਕੋ ਨਾਮ ਲੇਹ ਮੂਰਖ ਨਲਾਜ ਰੇ ਆਰਾਮ ਭਗਤ ਹੀ ਆਣ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਏ ਬਖਾਨ।

ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਚਿਰ ਪੂਜਸ ਬਗਲ ਸਮਾਧੰ ਮੁਗ ਝੂਠ ਬਪੂਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤਰ ਕਪਾਟੰ ਜੋ ਜਾਣਸ ਬ੍ਰਹਮੰ ਕਰਮੰ ਸਾ ਭੋਟ ਨਿਸ਼ਚੈ ਕਰਮੰ ਕਹੋ ਨਾਨਕ ਨਿਚੋ ਤਿਹਾਵੇ ਬਿਨ ਸਤਗੁਰ ਪਾਟ ਨਾ ਪਾਵੇ ਨਿਫਲੰ ਤਸ ਜਿਨਮਸ ਜਾਵਦ ਬ੍ਰਹਮ ਨਾ ਬਿੰਦ ਤੇ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਖੇਤਰੀ ਸ਼ਬਦੰ ਸੂਰ ਸ਼ਬਦੰ ਤੂਦਰ ਸ਼ਬਦੰ ਪ੍ਰਾਕਿਰਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ

ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁਤ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ ਅਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕ੍ਰੋਧ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਜੰ ਅਚੁੱਤ ਤਨੇ ਤ੍ਰਿਗੰਤ ਮਾਤ ਪਿਤਾ ਸੁਨੇਹੰ ਤ੍ਰਿਗ ਸੁਨੇਹੰ ਭਰਾਤ ਬਾਂਧਵ ਤ੍ਰਿਗ ਸੁਨੇਹੰ ਬਨਤਾ ਬਿਲਾਸ ਸੁਤ ਤ੍ਰਿਗ ਸੁਨੇਹੰ ਗਿਰਹਾਰਥ ਕਹਿ ਸਾਧ ਸੰਗ ਸੁਨੇਹ ਸਤਿਅੰ ਸੁਖਿੰਗ ਬਸੰਤ ਨਾਨਕ ਮਿਥਿਅੰਤ ਦੇਹੰ ਖੀਣੰਤ ਬਲਨੰ ਵਰਧੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਅਥਿਤ ਪਵਨੰ ਗਣੰਤ ਸਵਾਸਾ ਪਹਿਹਾਨ ਧਰਮੰ।

ਤਾਜ ਕੋਟੰ ਕਰਚੰਤ ਤੋਯੰ ਲੇਪਨੰ ਰਗਤ ਚਰਮਣ ਨਵੰਤ ਦਵਾਰੰ ਪੀ ਤਰਹਤੰ ਬਾਏ ਰੂਪੰ ਅਸਥੰਬਨ ਗੋਬਿੰਦ ਨਾਮੰ ਨੈ ਸਿਮਰੰਤ ਅਗਿਆਨੀ ਜਾਣੰਤ ਅਸਥਿਰੰ ਦੁਰਲਭ ਦੇ ਉਦਰਹੰਤ ਸਾਧ ਸਰਣ ਨਾਨਕ ਹਰ ਹਰ ਹਰ ਹਰ ਹਰ ਹਰੇ ਜਪੰਤ ਸੁਭੰਤ ਤੋਯੰ ਅਚੁੱਤ ਗੁਣਗਿਅੰ ਪੂਰਨ ਬਹੁਲੋ ਕਿਰਪਾਲਾ ਗੰਭੀਰੰ ਉੱਚੇ ਸਰਬਗ ਅਪਾਰਾ ਧ੍ਰਿਤਿਆ ਪ੍ਰਿਯੰ ਵਿਸਰਾਮ ਚਰਣੰ ਅਨਾਥ ਨਾਥੇ ਨਾਨਕ ਸਰਣੰ ਮਿਰਗੀ ਪੇਖੰਤ ਬਦਕ ਪ੍ਰਹਾਰੇ ਲਖ ਆਵਦ ਹੈ ਅਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦਿਅਤੇ ਬਹੁ ਜਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਦਰ ਦਿਸੈ ਬਿਖਮ ਥਾਨ ਬਸੰਤ ਉੱਚੈ ਨੈ ਸਿਮਰੰਤ ਮਰਣੰ ਕਦਾਂਚੈ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖਤੇ ਸਬਦੰ ਰਤੰ ਹਿਤੰ ਮਾਇਆ ਕੀਰਤੰ ਕਲੀ ਕਰਮ ਕ੍ਰਿਤਵਾ ਮਿਟੰਤ ਤਤਰਾਗਤ ਪਰਮ ਮੋਹੰ ਭਗਵਾਨ ਰਮਣੰ ਸਰਬਤਰਥਾਨਿਯੰ ਦ੍ਰਿਟ ਤੋਯੰ ਅਮੋਗ ਦਰਸਨੰ ਬਸੰਤ ਸਾਧ ਰਸਨਾ ਹਰ ਹਰ ਹਰ ਹਰੇ ਨਾਨਕ ਪਿਰਿੰਗ ਜਾਪ ਜਪਨਾ ਪਟੰਤ ਰੂਪੰ ਕਟੰਤ ਦੀਪੰ ਪਟੰਤ ਰਵ ਸਸੀਅਰ ਨਖੇਤਰ ਗਗਨੰ ਪਟੰਤ ਬਸਦਾ ਗਿਰ ਤਰਸੇ ਖੰਡੰ ਪਟੰਤ ਲਲਨਾ ਸੁਪ੍ਰਾਤ ਹੀਤੰ।

ਨੈ ਬਿਲੰਬ ਧਰਮੰ ਬਿਲੰਬ ਪਾਪੰ ਦਰਣਤ ਨਾਮੰ ਤਜੰਤ ਲੋਭੰ ਸਰਵ ਸੰਤੰ ਕਿਲਭਗਨਾਸੰ ਪ੍ਰਾਪਤੰ ਧਰਮ ਲਖੇਣ ਨਾਨਕ ਜੇ ਸੋ ਪ੍ਰਸੰਨ ਮਾਧਵ ਮਿਰਤ ਮੋਹੰ ਅਲਪ ਬੁੱਧਿੰ ਰਚੰਤ ਬਣਤਾ ਵਿਨੋਦ ਸਾਹੰ ਜੌਬਨ ਬਹਿਕਰਮ ਕਨਕ ਕੁੰਡਲੈ ਬਚਿੱਤਰ ਮੰਦਰ ਸੁਭੰਤ ਵਸਤਰਾ ਇਤਿਅੰਤ ਮਾਇਆ ਵਿਆਪਤੰ ਹੇ ਅਚੁੱਤ ਸਰਨ ਸੰਤ ਨਾਨਕ ਜਨਮ ਤਾਂ ਮਰਣੰ ਹਰਖੰ ਤਾਂ ਸੋਗੰ ਹੋਗੰ ਤਾਂ ਰੋਗੰ ਊਚੰ ਤਾਂ ਨੀਚੰ ਨਾਨਾ ਸੋ ਮੂਚੰ ਰਾਜ ਤਾਂ ਮਾਨੰ ਅਭਮਾਨ ਤਾਂ ਹੀਨੰ ਪਰਵਿਰਤ ਮਾਰਗੰ ਵਰਤੰਤ ਬਿਨਾਸਨ ਗੋਬਿੰਦ ਭਜਨ ਸਾ ਸੰਗੇਣ ਅਸਤਰੰਗ ਨਾਨਕ ਭਗਵੰਤ ਭਜਨ ਹਾਸਨੰ ਕਿਰਪੰ ਤਹਾਰੀਅੰ ਮਾਤਦ ਗਿਆਨੰ ਬਖਸੀਦ ਬੁੱਧਾ ਕੁਸਲਥਾਨੰ ਦਿਸ਼ਯੰਤ ਰਿਖਿਅੰ ਤਿਆਗਮਾਨੰ ਸੀਤਲੰਤ ਹਿਰਦਯੰ ਦ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰ ਦਰਸਲੀਨਾ ਬਾਜੰਤ ਨਾਨਕ ਸ਼ਬਦ ਬੀਣਾ ਤਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁਵਿਦ ਪ੍ਰਕਾਰਾ ਦ੍ਰਿੜੰਤ ਸੁਵਿਦਿਆ ਹਰ ਹਰ ਕਿਰਪਾਲਾ ਨਾਮਦਾਨ ਜਾ ਚੰਤ ਨਾਨਕ ਦੈਨ ਹਾਰ ਗੁਰ ਗੋਪਾਲਾ ਨੈ ਚਿੰਤਾ ਮਾਲ ਪ੍ਰਤ ਨੈ ਚਿੰਤਾ ਕਛ ਲੋਕ ਕਹੇ ਨੈ ਚਿੰਤਾ ਬਨਤਾ ਸੁਭ ਮੀਤ ਹੈ ਪ੍ਰਵਿਰਤ ਮਾਇਆ ਸੰਬੰਧਨ ਹੈ ਦਿਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬ ਜੀ ਪ੍ਰਤਪਾਲਕ ਹੈ ਅਨਿਤ ਵਿਤੰ ਅਨਿਤ ਚਿਤੰ ਅਨਿਤ ਆਸਾ ਬਹੁਵਿਦ ਪ੍ਰਕਾਰੰ ਅਨਿਤ ਹੇਤੰ ਅਹੰ ਬੰਧੰ ਪਰਮ ਮਾਇਆ ਮਲਨੰ ਵਿਕਾਰੰ ਤਿਰੰਤ ਜੋ ਅਨੇਕ ਜਠਰਾਗਨ ਨੈ ਸਿਮਰੰਤ ਮਲੀਨ ਬੁੱਧਿੰ ਹੇ ਗੋਬਿੰਦ ਕਰਤਮਯਾ ਨਾਨਕ ਪਦ ਉਧਾਰਨ ਸਾਧ ਸੰਗਮੈ ਗ੍ਰੰਥ ਗਿਰ ਪਦ ਪਾਤਾਲੰ ਜਲੰਤ ਦੇ ਦੀਪ ਬੈਸਵੰਤਰ ਬਹੰਤ ਅਘਾਤੋਯੰ ਤੁਰੰਗੰ ਦੁਖੰਤ ਗ੍ਰਹਿ ਚਿੰਤਾ ਜਨਮ ਤਾਂ ਮਰਣੇ ਅਨਕ ਸਾਧਰੰਗ ਨਾ ਸਿੱਧ ਅਤੇ ਨਾਨਕ ਅਸਤੰਭੰ ਅਸਤੰਭੰ ਅਸਤੰਭੰ ਸ਼ਬਦ ਸਾਧ ਸਵਜਨ ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰ ਮਹਾਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਗ ਖੰਡਨ ਰਿਧਵ ਸੰਤ ਭਏ ਪੀਤ ਦੂਤ ਹੈ ਕਰਮ ਕਰਤ ਮਹਾਨਿਰਮਲ ਹੈ ਜਨਮ ਮਰਨ ਰਹੰਤ ਸਰੋਤਾ

ਨਾਨਕ ਭੋਜਨ ਅਣਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪ ਤਿਸਟ ਤੇ ਤਿਰਸਕਾਰ ਨਹਿ ਪਵੰਤ ਮਾਨ ਪੰਗਨ ਹੋਬਾਹੀਨ ਨਹਿ ਪਵੰਤ ਸੰਸਾਰ ਦੁਖਨ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਨਾਨਕ ਸੇ ਪ੍ਰਾਣੀ ਸੁਖ ਬਾਸਨ ਤੈਨਾ ਸਾਧ ਸਮੂਹ ਸੂਰ ਅਜਿਤੰ ਸੰਗਨਾਹੰ ਤਨ ਨਿਮਰਤਾ ਆਵਦੇ ਗੁਣ ਗੋਬਿੰਦ ਰਮਣ ਓੜ ਗੁਰ ਸ਼ਬਦ ਕਰ ਚਰਮਣ ਆਰੂੜ ਤੇ ਅਸਵ ਰਥ ਨਗ ਬੁਝਨ ਤੇ ਪ੍ਰਾਮਾਰਗ ਵਿਚਰਤੇ ਨਿਰਭਯ ਅੰਗ ਸੱਤਰ ਸੈਨਾ ਤਾਇਨ ਤੇ ਗੋਪਾਲ ਕੀਰਤਨ ਹੈ ਜਿਤ ਤੇ ਵਿਸ਼ਵ ਸੰਸਾਰ ਹੈ ਨਾਨਕ ਵਸਿਅੰ ਕ੍ਰੋਤ ਪੰਚ ਤਸਕਰ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦੁਰਮ ਛਾਇਆ ਰਚ ਦੁਰਮਤ ਹੈ ਤਤੇ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ ਨਚ ਵਿਦਿਆ ਨਿਧਾਨ ਨਿਗਮੰ ਨਚ ਗੁਣਗ

ਤਾਂ ਨਿਰਭਵ ਪਏ ਅਟਵੀਅੰ ਮਹਾਨਗਰ ਵਾਸੰ ਧਰਮ ਲਖਣ ਪ੍ਰਾਮਯ ਸਾਧ ਸੰਗਮ ਰਾਮ ਰਾਮ ਰਮਣੰ।

ਪੂਵ ਸੁਗੰਧ ਪਰਸਮਾਨ ਉਖ ਦੇਹੰ ਮਲੀਨ ਮੱਜਾ ਰੁਦਰ ਦੁਰਗੰਧ ਨਾਨਕ ਅਧ ਗਰਬੇਣ ਅਗਿਆਨਣ ਪ੍ਰਮਾਣੋ ਪਰਜੰਤ ਅਕਾਸ ਹੈ ਦੀਪ ਲੋ ਸੇ ਖੰਡਣ ਕਸ਼ੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨਾ ਸਿੱਧ ਅਤੇ ਜਾਣੋ ਸਤ ਹੋਵੰਤੋ ਮਰਣੋ ਦ੍ਰਿਟੇਨ ਮਿਥਿਆ ਕੀਰਤ ਸਾਥ ਚਲੰਥੋ ਪਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮਹੇਣ ਇਸ਼ਟ ਮਤਰੇਖ ਬਾਂਧਵੈ ਲਭਦਿੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣ ਮੈਲਾਗਰ ਸਿੰਘੇਣ ਨਿਮ ਬਿਰਖ ਸੇ ਚੰਦਨ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਤੇ ਗਾਥਾ ਗੁੰਭ ਗੋਪਾਲ ਕਥੰ ਮਥੰ ਮਾਨ ਮਰਦਨ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪਰਹਾਰਣ ਬਚਨ ਸਾਧ ਸੁਖ ਪੰਥ ਲਹੰਤਾ ਬੜ ਕਰਮਣ ਰਹੰਤਾ ਜਨਮ ਮਰਣੇਨ ਰਮਣ ਨਾਨਕ ਹਰ ਕੀਰਤਨ ਪਤ ਪੁਰਜਹੇਣ ਝੜੀਅੰ ਨੈ ਜੜੀਅੰ ਪੇਡ ਸੰਪਤ ਨਾ ਬਿਹੂਣ ਬਿਖਮਤਾ ਨਾਨਕ ਬਹੰਤ ਜੋਨ ਬਸਰੋ ਰੈਣੀ ਪਾਵਨੀ ਸਾ ਸੰਗੇਣ ਲਭੰਤੰ ਬੜ ਪਾਗਣ ਹਰ ਨਾਮ ਗੁਣ ਰਮਣ ਨਾਨਕ ਸੰਸਾਰ ਸਾਗਰ ਨੈ ਵਿਆਪਣ ਗਾਥਾ ਗੂੜ ਅਪਾਰੰ ਸਮਝਣ ਬਿਰਲਾ ਜਨ ਸੰਸਾਰ ਕਾਮ ਤਜਣ ਨਾਨਕ ਗੋਬਿੰਦ ਰਮਣ ਸਾਧ ਸੰਗਮ ਸੁਮੰਤਰ ਸਾਧ ਬਚਨਾ ਕੋੜ ਦੋਖ ਬਿਨਾਸਨ ਹਰ ਚਰਨ ਕਮਲ ਧਿਆਨ ਨਾਨਕ ਕੁਲ ਸਮੂਹ ਉਦਾਹਰਣ ਸੁੰਦਰ ਮੰਦਰ ਸੈਣ ਜੀਨ ਮੱਧ ਹਰ ਕੀਰਤਨ ਮੁਕਤੇ ਰਮਣ ਗੋਬਿੰਦ ਨਾਨਕ ਲਭਦਿਅੰ ਬੜ ਫਾਗਣ ਹਰ ਲਭਦੋ ਮਿੱਤਰ ਸੁਮਿੱਤੋ ਪਿਦਾਰਣ ਕਦੇ ਨਾ ਚਿੱਤੋ ਜਾ ਕਾ ਅਸਥਿਲ ਤੋਲ ਅਮਿੱਤੋ ਤੋਈ ਨਾਨਕ ਸਖਾ ਜੀ ਸੰਗ ਕਿਤੋ ਅਭਜਸੰਗ ਮਿਟੰਤ ਸਤ ਪੁੱਤਰ ਸਿਮਰਤਾਬ ਹਿਰਦੈ ਗੁਰਮੰਤਰਣ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣ ਮਰਣੰ ਬਿਸਰਣੰ ਗੋਬਿੰਦ ਜੀਵਣੰ ਹਰ ਨਾਮ ਤਿਹਾਵਣ ਲਭਣੰ ਸਾ ਸੰਗੇਣ ਨਾਨਕ ਹਰ ਪੂਰਬ ਲਿਖਣ ਦਸਨ ਬਿਹੂਨ ਭੁਯੰਗੰ ਮੰਤਰੰ ਗਾਰੜੀ ਨਿਵਾਰੰ ਪਿਆਦ ਉਪਾੜਨ ਸੰਤੰ ਨਾਨਕ ਲਬਧ ਕਰਮਣ ਜਦ ਕਥ ਰਮਣੰ ਸਰਣੰ ਸਰਬੱਤਰ ਜੀਅਣ ਤਸ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸਨ ਚਰਨਾਰ ਬਿੰਦ ਮਨ ਵਿਧਿਅੰ ਸਿਧਿਅੰ ਸਰਬ ਕੁਸਲਣ ਗਾਥਾ ਗਾਵੰਤ ਨਾਨਕ ਭਵਿਅੰ ਪਰਾ ਪੂਰਵਣ ਸੁਭ ਬਚਨ ਰਮਣੰ ਗਾਵਣੰ ਸਾ ਸੰਗੇਣ ਉਦਰਣੰ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲਭਿਅਤੇ ਵੇਦ ਪੁਰਾਣ ਸਸਤਰ ਵਿਚਾਰੰ ਏਕੰਕਾਰ ਨਾਮ ਉਰਧਾਰੰ ਉਲੈ ਸਮੂਹ ਸਗਲ ਉਧਾਰੰ ਬੜਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਣ ਲਭਜੰ ਸਾ ਸੰਗੇਣ ਨਾਨਕ ਬੜਭਾਗੀ ਪੇਟੰਤ ਦਰਸਨ ਸਰਬ ਦੋਖ ਪਰੰ ਤਿਆਗੀ ਸਰਬ ਧਰਮ ਤਿਰੜੰਤਣ ਲਭਧੇਣ ਸਾ ਸੰਗੇਣ ਨਾਨਕ ਮਸਤਕ ਲਿਖਣ।

ਯਤਨੰ ਅਰਚਨੰਤ ਸੁਮਬਰੰਗਣ ਰੋਗ ਸੋਗ ਪਿਯੋਗੰ ਨਾਨਕ ਸੁਖ ਨਾ ਸੁਪਨ ਹੈ ਉਨਹੇ ਮੁਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਕਲਮ ਅਗੰਮ ਮਸਤਕ ਲੇਖਾਵਤੀ ਉਰਦਰਹਿਓ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਣ ਨ ਜਾਏ ਮੁਖੋਂ ਤੁਹਾਰੀਆ ਮੋਈ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ ਅਰਤੀ ਸਭ ਸੀ ਗਾਰ ਇਹੋ ਜੀਓ ਸਭ ਦੇਵਾ ਆਸ ਪਿਆ ਸੀ ਸੇਜ ਸੋਕੰਤ ਵਛਾਈਏ ਹਰਗਾ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਏ ਸਖੀ ਕਾਜਲ ਹਾਰ ਤੰਬੋਲ ਸਭੇ ਕਿਸ਼ ਸਾਜਿਆ ਤੋਲੇ ਕੀਏ ਸੀਗਾਰ ਕੇ ਅੰਜਨ ਪਾਜਿਆ ਜੇ ਕਰਿਆ ਵੇ ਕੰਤ ਤਾਂ ਸਭ ਕਿਛ ਪਾਈਏ ਹਰਗਾ ਕੰਤੇ ਬਾਜ ਸੀਗਾਰ ਸਭ ਬਿਰਥਾ ਜਾਈਏ ਜਿਸ ਕਰ ਵਸਿਆ ਕੰਤ ਸਾਵੜ ਭਾਗਣੇ ਜਿਸ ਬਣਿਆ ਹਵ ਸੀਗਾਰ ਸਾਈ ਸੋਹਾਗਣੇ ਔ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰ ਹਾਂ ਜਾਂ ਕਰ ਆਇਆ ਕੰਤ ਤਾਂ ਸਭ ਕਿਛ ਪਾਈਆ ਆਸਾ ਇੱਤੀ ਆਸਕ ਆਸ ਪੁਰਾਈਏ ਸਤਿਗੁਰ ਪਏ ਦਿਆਲ ਤਾਂ ਪੂਰਾ ਪਾਈਏ ਮੈਂ ਤਨ ਅਵਗਣ ਬਹੁਤ ਇਹ ਅਵਗਣ ਛਾਇਆ ਹਰ ਹਾਂ ਸਤਿਗੁਰ ਪਏ ਦਿਆਲ ਤਾਂ ਮਨ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਤਿਆਇਆ ਤੁੱਤਰ ਇਹ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮ ਆਗਨ ਸੁਖ ਬਾਸਨਾ ਸਖੀ ਮੋਹਰੇ ਕੰਠਰ ਤਨ ਪੇਖ ਦੁਖ ਨਸਨਾ ਬਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿਧ ਸਿੱਧ ਨਵ ਨਿਧ ਪਸੈ ਜਿਸ ਸਦਾ ਕਾਰ ਪਰ ਤੇਰੇ ਰਾਵਣ ਜਾਹੇ ਚੇਈ ਤਾਲਾਜੀਏ ਨਿਤ ਪ੍ਰਹਿਦੇ ਪਰ ਦਰਬ ਛਿਦਰਕਲ ਢਾਕੀਏ ਹਾਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ

ਪਾਈਏ। ਹਰ ਗਾਂਜੇ ਮਸਤਕ ਹੋਵੇ ਭਾਗ, ਤਾਂ ਦਰਸ ਸਮਾਈਏ। ਸਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਪਦੋ ਪੁਰਖ ਵਿਧਤ ਤਾਂ ਤੂੰ ਸੋਇਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਗਾ ਨਾਨਕ ਕਸਮਲ ਜਾਹੇ। ਨਹਾਇ ਰਾਮਦਾਸ ਸਾਰ ਚਾਤਰਕ ਚਿੱਤ ਸੁਚਿਤ, ਤੋ ਸਾਜਨ ਚਾਹੀਏ। ਜੇ ਸੰਗ ਲਾਗੇ ਪ੍ਰਾਣ ਕਿਸੇ ਕੋ ਆਈਏ, ਬਣ ਬਣ ਫਿਰ ਤਿਉ ਉਦਾਸ ਬੂੰਦ ਜਲ ਕਾਰਣੇ। ਹਰ ਗਾ ਤਿਉ ਹਰ ਜਨ ਮੰਗੇ, ਨਾਮ ਨਾਨਕ ਬਲਿਹਾਰਣੇ। ਮਿਤਕਾ ਚਿੱਤ ਅਨੂਪ ਮਰਮ ਨਾ ਜਾਨੀਏ, ਕਾਗ ਗੁਣੀ ਅਪਾਰ ਤੋ ਤਤ ਪਛਾਨੀਏ। ਚਿੱਤ ਚਿੱਤ ਸਮਾਏ ਤਾਂ ਹੋਵੇ ਰੰਗ ਕਣਾ।

ਮਦ ਗੁੰਫਿਆ ਅੰਗ ਸੰਗ ਉਰਜਾਏ ਬਿਸਰਤੇ ਸੁੰਫਿਆ ਹੈ ਕੋਈ ਐਸਾ ਮੀਤ ਜੇ ਤੋਰੇ ਬਿਖਮ ਗਾਂਠ ਨਾਨਕ ਇਕ ਸ੍ਰੀ ਤਰਨਾਥ ਜੇ ਟੂਟੇ ਲੇ ਸਾਂਠ ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਦਾਵੇ ਦੂਤ ਤਮਨ ਬਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਤਿਆਈਏ ਹਰਗਾ ਮਾਂ ਬਿਖਾ ਦੀ ਧਾਤ ਪੂਰਨ ਗੁਰ ਪਾਈਏ ਸਤਿਗੁਰ ਕੀ ਨੀ ਦਾਤ ਮੂਲ ਨਾ ਨਿਖੁੱਟਈ ਖਾਵੋ ਪੁੰਚੋ ਸਭ ਗੁਰਮੁਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਅਰਾਧ ਕਦੇ ਨਾ ਜਾਹੇ ਮਰ ਜਿੱਥੇ ਜਾਏ ਭਗਤ ਤੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਤਿਹਾਵਣਾ ਜੀ ਕਰਨ ਜੈਕਾਰ ਨਿੰਦਕ ਮੋਏ ਪਚ ਤਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਦ ਪੁਨੀਤ ਕਤੇ ਨਹੀਂ ਸੇਵੀਏ ਝੂਠੇ ਰੰਗ ਖੁਆਰ ਤਹਾਂ ਲੱਗ ਖੇਵੀਏ ਹਰ ਚੰਦੌਰੀ ਪੇਖ ਤਾਹੇ ਸੁਖ ਮਾਨਿਆ ਹਰ ਗਾਂ ਹਉ ਬਲਿਹਾਰੀ ਤਿੰਨ ਜੇ ਦਰਗਹਿ ਜਾਣਿਆ ਇਨੇ ਕਰਮ ਅਨੇਕ ਗਵਾਰ ਵਿਕਾਰ ਕਾਨ ਮਾਂ ਦੁਰਗੰਧਤ ਵਾਸ ਸੜਕਾ ਸ਼ਾਰ ਤਨ ਫਿਰ ਤੋ ਗਰਭ ਗੁਵਾਰ ਮਰਨ ਨਹਿ ਜਾਨਈ ਹਰ ਗਾਂ ਹਰ ਚੰਦੌਰੀ ਪੇਖ ਤਾਹੇ ਸਚ ਮਾਨਈ ਜਿਸਕੀ ਪੂਜੇ ਔਧ ਤਿਸੇ ਕੌਣ ਰਾਖਈ ਪੈਦਕ ਅਨ ਕਿਉ ਪਾਵ ਕਹਾਂ ਲਉ ਪਖਈ ਏਕੋ ਚੇਤਕ ਵਾਰ ਤਾਜ ਤੇਰੇ ਆਵਈ ਹਰਹਾਂ ਬਿਨ ਨਾਵੇ ਤਨ ਸ਼ਾਰ ਪਿਰਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਕ ਪੀਚਈ ਮਿਲ ਮਿਲ ਖਾਵੇ ਸੰਤ ਸਗਲ ਕਉ ਦੀਜਈ ਜਿਸੇ ਪ੍ਰਾਪਤ ਹੋਏ ਤਿਸੇ ਹੀ ਪਾਵਣੇ ਹਰਗਾਂ ਹੋਂ ਬਲਿਹਾਰੀ ਤਿੰਨ ਜੇ ਹਰ ਅੰਗ ਰਾਵਣੇ ਵੈਦਾ ਸੰਧਾ ਸੰਗ ਇਕੱਠਾ ਹੋਇਆ ਔਖਦਿਆ ਏ ਰਾਸ ਵਿਤਿਆਪ ਖਲੋਇਆ ਜੋ ਜੋ ਉਹਨਾਂ ਕਰਮ ਤੁਕਰਮ ਹੋਏ ਪਸਰਿਆ ਹਰਗਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਚੌ ਬੋਲੇ ਮੁਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ

ਪੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਾਨ ਨਵਖਣ ਬਸਦਾ ਪਰਮ ਮੂਸਨ ਪ੍ਰੇਮ ਪ੍ਰਮ ਕੈ ਕਨੋ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਈ ਜੋ ਅੰਬਰ ਛਾਏ ਬੀਤੇ ਬਾਂਧੇ ਕਮਲ ਮਹਿ ਪਵਰ ਰਹੇ ਲਪਟਾਏ ਜਬ ਤਬ ਸੰਜਮ ਹਰਖ ਸੋਖ ਮਾਨ ਮਹਤ ਅਰ ਗਰਭ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦਿਉ ਸਰਬ ਮੂਸਨ ਮਰਮ ਨਾ ਜਾਨਈ ਮਰਤ ਹਿਰਤ ਸੰਸਾਰ ਪ੍ਰੇਮ ਪ੍ਰਮ ਨਾ ਬੇਦਿਓ ਉਰਜੋ ਮਿਥ ਪਿਓਹਾਰ ਕਾਬ ਦਬ ਜਬ ਜਾਰੀਏ ਵਿਸ਼ਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀਏ ਵਿਸਰਤ ਪੁਰਖ ਦਿਆਲ ਜਾਕੋ ਪ੍ਰੇਮ ਸਵਾਓ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤਹੂ ਜਾਹੇ ਲਖ ਘਾਟੀ ਉਚੋ ਕਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਣੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰੇ ਪ੍ਰੇਮ ਸਿਉ ਪੂਦਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਮ ਹੈ ਨਾਨਕ ਅਧਮ ਪਤੰਗ।

ਐਬਰ ਉਪਰ ਛਤਰ ਤਾਰ ਤੇ ਹੁਣ ਧਰਨੀ ਗਾਡ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ ਆਜ ਕਾਲ ਪੋਏ ਲੇਟਣਾ ਉਪਰ ਜਾਮੇ ਘਾਸ ਕਬੀਰ ਗਰਬ ਨਾ ਕੀਜੀਏ ਰੰਗ

ਪਾਏ ਤੋ ਲੂਟ ਲੈ, ਆਰਾਮ ਨਾਮ ਗਏ ਲੂਟ। ਫਿਰ ਪਾਛੇ ਪਛਤਾਓਗੇ, ਪ੍ਰਾਣ ਜਾਏਂਗੇ ਛੂਟ। ਕਬੀਰ ਐਸਾ ਕੋਈ ਨਾ ਜਨਮਿਓ,

ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ। ਧੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਧ। ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾ ਮਨ ਜਾਏ। ਸਰਪਨ ਹੋਏ ਕੇ ਔਤਰ ਜਾਏ ਆਪਣੇ ਖਾਏ। ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੇ ਨਾਰ। ਗਧੀ ਹੋਏ ਕੇ ਔਤਰ ਪਾਰ ਸਹੇ ਮਨ ਚਾਰ। ਕਬੀਰ ਚਿਤਰਾਈ ਅਤ ਕਨੀ ਹਰ ਜਪ ਹਿਰਦੇ ਮਾਹੇ। ਸੂਰੀ ਉਪਰ ਖੇਲਣਾ ਗਰੇ ਤਾਂ ਠਾਹਰ ਨਾਹੇ। ਕਬੀਰ ਸੋਈ ਮੁਖ ਧਨ ਹੈ ਜਾਮੁਖ ਕਹੀਏ ਰਾਮ। ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ। ਜੇ ਕੁਲ ਦਾਸ ਨਾ ਉਪਜੈ ਤੋ ਕੁਲ ਢਾਕ ਪਲਾਸ। ਕਬੀਰ ਹੈ ਗੇ ਬਾਹਨ ਸਗਨ ਕਾਨ ਲਾਗ ਤਜਾ ਫੈ ਰਾਹੇ। ਇਹ ਸੁਖ ਤੇ ਭਿਖਿਆ ਭਲੀ

ਜੋਤ ਬਿਨਾ ਜਗਦੀਸ ਕੀ ਜਗਤ ਉਲੰਘੇ ਜਾਏ, ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛਾੜ ਕੇ

ਕੀਤਾ ਕਿਆ ਕਰੇ, ਉਠ ਕੇ ਨਾ ਜਪੇ ਮੁਰਾਰ। ਇਕ ਦਿਨ ਸੋਮਨ ਹੋਏ ਗੋ ਲਾਂਬੇ ਗੋਟ ਪਸਾਰ, ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ। ਜਾ ਕੇ ਸੰਗ ਤੇ ਬਿਛਰਾ ਤਾਹੀ ਕੇ ਸੰਗ ਲਾਗ, ਕਬੀਰ ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗਾ ਜਾਓ। ਪੇਖਤ ਹੀ ਪੁਨੀਤ ਹੋਏ ਭੇਟਤ ਜਪੀਏ ਨਾਉ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਏਗੇ ਭਾਗ। ਫਾਸਨ ਕਾਰੋ ਪਰਸੀਏ ਤਉ ਕਛ ਲਾਗੇ ਦਾਗ, ਕਬੀਰ ਆਰਾਮ ਨਾ ਚੇਤੇ ਜਰਾ ਪਹੁੰਚਿਓ ਆਏ। ਲਾਗੀ ਮੰਦਰ ਦੁਆਰ ਤੇ ਆਪ ਕਿਆ ਕਾਢਿਆ ਜਾਏ, ਕਬੀਰ ਕਾਰਨ ਸੋ ਪਇਓ ਜੋ ਕੀਨੋ ਕਰਤਾਰ, ਇਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨ ਹਾਰ। ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕਉ ਜੋ ਬੀਚ ਨਾ ਖਾਹੀ ਕਾਂਬ। ਕਬੀਰ ਠਾਕੁਰ ਪੂਜੇ ਮੋਲ ਲੇ

ਜਾਣ ਤੈ ਧਰਮ ਹੈ, ਜਾਂ ਝੂਠ ਤੇ ਪਾਪ, ਜਾਂ ਲੋਭ ਤੇ ਕਾਲ ਹੈ, ਜਾਂ ਖਿਮਾ ਤੇ ਆਪ। ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਣ ਵਰ ਗਲੇ, ਮਾਨ ਸਭੇ ਕੋ ਖਾਏ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਹਾਇਆ ਏਕ, ਲਾਗਤ ਹੀ ਪੋਏ ਮਿਲ।

ਉਹ ਮਾਂਗ ਸਵਾਰੇ ਬਿਖੇ ਕਉ ਉਹ ਸਿਮਰੇ ਹਰ ਨਾਮ ਕਬੀਰ ਤੁਨੀ ਪਾਈ ਥਿਤ ਪਈ ਸਤਿਗੁਰ ਬੰਦੀ ਤੀਰ ਕਬੀਰ ਹੀਰਾ ਬਣਜਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੇ ਕੇ ਮਾਂਡੇ ਹਾਟ ਜਬ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ ਅਮਰਾ ਪੁਰਬਾਸਾ ਕਰੋ ਹਰ ਗਿਆ ਬਹੋਰੇ ਬਿਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜੇ ਮਾਰਗ ਪੰਡਿਤ ਗਏ

ਪੰਡਿਤ ਜਲ ਮੂਏ ਮੂਰਖ ਉਭਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਹਾਏ ਬਾਵਨ ਅੱਖਰ ਸੋਧ ਕੈ ਹਰ ਚਰਣੀ ਚਿਤ ਲਾਏ ਕਬੀਰ ਸੰਤ ਨਾ ਛਾਡੇ ਸੰਤਈ ਜੋ ਕੋਟਕ ਮਿਲੇ ਅਸੰਤ ਮਲਿਆਗਰ ਭੁਯੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾ ਰਿਹਾ ਤੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨਹਾਰ ਕੀ ਜਾਨੇ ਨਾਹੀ ਕੋਏ ਕਹਿ ਜਾਨੇ ਆਪਣ ਧਨੀ ਕਹਿ ਦਾਸ ਦੀਵਾਨੀ ਹੋਏ।

ਚੋੜ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ ਸਾਈ ਨਾ ਬਹਿਰਾ ਹੋਵੇ ਜਾਂ ਕਾਰਨ ਤੂੰ ਬਾਂਗ ਦੇਹ ਦਿਲ ਕੀ ਪੀਤਰ ਜੋਏ ਸੇ ਖਸਬੂਰੀ ਬਾਰਾ ਕਿਹਾ ਜ ਕਾਬੇ ਜਾਏ ਕਬੀਰ ਜਾਕੀ ਦਿਲ ਸਾਬਤ ਨਹੀਂ ਤਾ ਕੋ ਕਹਾਂ ਖੁਦਾਏ ਕਬੀਰ ਅੱਲੇ ਕੀ ਕਰ ਬੰਦਗੀ ਜੇ ਸਿਮਰਤ ਦੁਖ ਜਾਏ ਦਿਲ ਮੈਂ ਸਾਈ ਪ੍ਰਗਟੇ ਬੁਝੇ ਬਲੰਤੀ ਨਾਏ ਕਬੀਰ ਜੋਰੀ ਕੀ ਏ ਜ਼ੁਲਮ ਹੈ।

ਕਬੀਰ ਸਤਿਗੁਰ ਸੂਰਮੇ ਬਾਯਾਬਾਨ ਜੋ ਏਕ ਲਾਗਦ ਹੀ ਪੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਪੂਮ ਬੇਕਾਰ ਬਿਨ ਸੰਗਤ ਓ ਮਾਨਈ ਹੋਏ ਗਈ ਭੱਠ ਸ਼ਾਰ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਪੂਮ ਮਿਲਾਏ ਅਣਕ ਸਿਆਣੇ ਭਜ ਗਏ ਨਾ ਨਿਰਵਾਰੀ ਜਾਏ। ਕਬੀਰ ਹਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਏ। ਸਾਈ ਮੁਸਿਓ ਲਰ ਪਰਿਆ ਤੁਝੇ ਕਿਨ ਫੁਰਮਾਈ ਗਾਏ। ਕਬੀਰ ਹਜ ਕਾਬੇ ਹੋਏ।

ਨਿਰੰਜਨ ਨਾਲ। ਮਹੱਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂਕੇ ਨਾਹੇ। ਜਿਨ ਇਉ ਰਚਨ ਰਚਾਇਆ, ਤਿਸ ਹੀ ਮਾਹੇ ਸਮਾਹੇ। ਕਬੀਰ ਕੀਚੜੇ ਆਟਾ ਗਿਰ ਪਰਿਆ, ਕਿਸ਼ੂ

ਪੀਤ ਸੁਜਾਨ ਸਿਉ ਵਰਜੇ ਲੋਗ ਅਜਾਨ ਦਾਸਿਉ ਟੂਟੀ ਕਿਉ ਬਣੇ ਜਾ ਕੇ ਜੀ ਪ੍ਰਾਨ ਕਬੀਰ ਕੋਠੇ ਮੰਡਪ ਹੇਤ ਕਰ

ਆਪਣਾ ਚਿਤਵਿਆ ਹਰ ਕਰ ਜੋ ਮੇਰੇ ਚਿਤ ਨਾ ਹੋਏ। ਮਹੱਲਾ ਤੀਜਾ ਚਿੰਤਾ ਪੇ ਆਪ ਕਰਾਏ ਸੀ ਅਚਿੰਤ ਪੇ ਆਪੇ ਦੇ ਨਾਨਕ ਸੋ ਸਾਲ ਆਈ ਹੈ।

ਸੁਫਲ ਫਲੰਤ ਈਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ ਮੁਕਤ ਪਦਾਰਥ ਪਾਈ ਹੈ ਥਾਕ ਨਾ ਅਵ ਘਟ ਘਾਟ ਕਬੀਰ ਏਕ ਘੜੀ ਆਦਿ ਘੜੀ।

ਕਬੀਰ ਜੋ ਤੋ ਸਾਧ ਪਿਰਮ ਕੀ ਸੀਸ ਕਾੜ ਕਰ ਗੋਏ, ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾ ਹੋਏ। ਕਬੀਰ ਜੋ ਤੋ ਸਾਧ ਪਿਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ ਨਾ ਖਲ ਪਈ ਨਾ ਤੇਲ, ਟੂੰਟ ਡੋਲੇ ਅੰਧ ਗਤ ਹਰ ਚੀਤ ਨਾਹੀ ਸੰਤ, ਤੈ ਨਾਮਾ ਕਿਉ ਪਾਈ ਏ ਬੇਨ ਭਗਤੋ ਭਗਵੰਤ, ਹਰ ਸੋ ਹੀਰਾ ਛਾੜ ਕੈ ਕਰੇ ਆਣ ਕੀ ਆਸ, ਤੇ ਨਰ ਦੋਜਕ ਜਾਏਗੇ

ਹੈ ਤਾ ਕੋ ਵੱਡੋ ਅਭਾਗ। ਸਲੋਕ ਸੇਖ ਫਰੀਦ ਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਿੱਤ ਦਿਹਾੜੇ ਤਨਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ।

ਤਿਲ ਥੋੜੜੇ ਸੰਮਲ ਬੁੱਕ ਭਰੀ। ਜੇ ਜਾਣਾ ਸੋ ਨਜੜਾ ਤਾਂ ਥੋੜਾ ਮਾਣ ਕਰੀ, ਜੇ ਜਾਣਾ ਲੜ ਛਿੱਜਣਾ

ਕਰ ਸਾਹੀ ਸੋ ਪਿਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੇ ਸਭ ਕੋਏ ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਫਰੀਦਾ ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਿੱਠ ਕੱਜਲ ਰੇਖ ਨਾ ਸਹਿੰਦਿਆਂ

ਪਵਾਈ ਦਬ ਜੇ ਸਾਈ ਲੋੜੇ ਸਭ ਇੱਕ ਛਿੱਜੇ ਬਿਆਲ ਤਾੜੀਏ ਤਾਂ ਸਾਈ ਦੇ ਦਰਵਾੜੀਏ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇਡ ਨਾ ਕੋਏ ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ।

ਜੰਗਲ ਕਿਆ ਪਵੇ ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ ਜੰਗਲ ਕਿਆ ਟੂੰਡੇ ਫਰੀਦਾ ਇੰਨੀ ਨਿੱਕੀ ਜੰਗੀਏ ਹਰ ਡੂੰਗਰ ਪਵੇ ਓਮ ਅੱਜ ਫਰੀਦੇ ਕੂਜੜਾ ਸਏ ਕੋਹਾਂ ਥੀ ਓਮ ਫਰੀਦਾ ਰਾਤੀ ਵੱਡੀਆਂ

ਫਰੀਦਾ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ ਹੰਡੇ ਉਹ ਨਕਤਾਏ ਦਾ, ਪੈਦਾ ਲੋੜੇ ਪੱਟ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੇ ਕੰਬਲੀ ਰਾਂ ਤਾਂ ਟੁੱਟੇ ਨੇ ਹੋ, ਭਿੱਜੋ ਸਿੱਜੋ ਕੰਬਲੀ ਅੱਲੇ ਵਰਸੋ ਮੇ ਹੋ, ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇ ਹੋ।

ਰੁੱਖੀ ਸੁਖੀ ਖਾਏ ਕਹਿ ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਅੱਜ ਨਾ ਸੁੱਤੀ ਕੰਤ ਸਿਉ ਅੰਗ

ਕੰਧ ਕੁਹਾੜਾ ਸਿਰ ਕੜਾ ਵਣ ਕੇ ਸਰ ਲੋਹਾਰ ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ ਅੱਗੇ ਗਏ ਸੰਜਾਬ ਸਨ ਚੋਟਾਂ ਖਾਸੀ ਕੌਣ ਪਾਦਮਾ ਮੇ ਛੱਤ ਸਿਰ ਭੇਰੀ ਛੱਡੋ ਰੱਡ ਜਾਏ ਸੁਤੇ ਜੀ ਰਾਣ ਮੈਂ ਸੀਗੇ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ।

ਦਾ ਕੰਨ ਮੁਸੱਲਾ ਸੂਬ ਗਲ ਦਿਲ ਕਾਤੀ ਗੁੜਵਾਤ ਬਾਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰੱਤੀ ਰਤ ਨਾ ਨਿਕਲ ਜੇ ਤਨ ਚੀਰੇ ਕੋਏ ਜੋ ਤਨ ਰੱਤੇ ਰੱਬ ਸਿਉ ਤੇਨ ਤਨ ਰਤ ਨਾ ਹੋਏ ਮਹੱਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰੱਤੇ ਆਪਣੇ ਤੇਨ ਤਨ ਲੋਭ ਰਤ ਨਾ ਹੋਏ ਭਏ ਪਏ ਤਨ ਖੀਣ ਹੋਏ ਲੋਭ ਰਤ ਵਿਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ।

ਪਰੀਦਾ ਕੋਠੇ ਮੰਡਪ ਮਾੜੀਆਂ ਏਤਨਾ ਲਾਏ ਚਿੱਤ ਮਿੱਟੀ ਪਈ ਅਤੋਲਵੀ ਕੋਏ ਨਾ ਹੋਸੀ ਮਿੱਤ ਫਰੀਦਾ ਮੰਡਪ ਮਾਲ ਨ ਲਾਏ ਮਰਗ ਸਤਾਣੀ ਚਿੱਤ ਤਾਰ ਸਾਈ ਜਾਏ ਸੰਭਾਲ ਜਿੱਥੇ ਹੀ ਤਉ ਵੰਜਣਾ ਫਰੀਦਾ ਜਿੰਨੀ ਕੰਮੀ ਨਾਏ ਗੁਣ

ਤੇਸ ਤੱਤੀ ਤੋਏ ਨਾ ਪੱਲਵੇ ਜੇਜਲ ਟੁੱਬੀ ਦੇ ਫਰੀਦਾ ਜੋ ਡੁਹਾਗਣ ਰੱਬ ਦੀ ਚੂਰੇਂਦੀ ਚੂਰੇ ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਵੱਤ ਕੁਆਰੀ ਨਾ ਥੀਏ ਕੱਲਰ ਕੇਰੀ ਛਪੜੀ ਆਏ ਉਲੱਥੇ ਹੰਜ ਚਿੰਜੂ ਬੋੜਨ ਨਾ ਪੀਵੇ ਉੱਡਣ ਸੰਧੀ ਡੰਜ ਹੰਸ ਉੱਡਰ ਕੋਧ ਰਹਿ ਪਏ।

ਚਲਸੀ ਥੱਕੇ ਕਵਲ ਇਕੱਲ ਫਰੀਦਾ ਇੱਟ ਸਰਾਣੇ ਪੋਏ ਸਵਣ ਕੀੜਾ ਲੜੇ ਓ ਮਾਸ ਕਿਤੜਿਆ ਜੁਗ ਵਾਪਰੇ ਇਕਤ ਪਿਆ ਪਾਸ ਫਰੀਦਾ ਭੰਨੀ ਕੜੀ ਸਵਨਵੀ ਟੁੱਟੀ ਨਾ ਗਰਲੱਜ ਅਜਰਾਈਲ ਫਰਿਸ਼ਤਾ ਕਹੇ ਕਰਨਾਠੀ ਅੱਜ ਫਰੀਦਾ ਭੰਨੀ ਕੜੀ ਸਵਨ।

ਚਲਨ ਰਤਨ ਤੇ ਸੁਣੀਅਰ ਬਹਿ ਗਏ, ਖੇੜੇ ਮੁਤੀ ਤਾ ਛੇ ਜਾਨੀ ਚੱਲ ਗਏ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਫਰੀਦਾ ਪੰਖ ਪਰਾਉਣੀ ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਹ ਸਿਉ ਚੱਲਣ ਕਾ ਕਰ ਸਾਜ। ਫਰੀਦਾ ਰਾਤ ਕਸੂਰੀ ਵੰਡੀ ਏ, ਸੁੱਤਿਆਂ ਮਿਲੇ ਨਾ ਪਾਓ। ਜਿੰਨਾ ਨੈਣ ਨੀਂਦਰ ਆਵਲੇ, ਤਿੰਨਾ ਮਿਲਣ ਕੁਆਓ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਵਾਇਆ ਜੱਗ। ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਮਹੱਲਾ ਪੰਜਵਾਂ। ਫਰੀਦਾ ਪੂੰ ਵਰੰਗਾਵਲੀ ਮੰਜ ਵਸੂਲਾ ਬਾਗ, ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ। ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ,

ਅੱਖਾਂ ਸੇਤੀ ਦਿਓ ਗਿਆ, ਤੂਲਾ ਸੇਤੀ ਰਾਤ। ਖੜਾ ਪੁਕਾਰੇ ਪਾਤਣੀ, ਬੇੜਾ ਕੱਪਰ ਵਾਤ, ਲੰਮੀ ਲੰਮੀ ਨਦੀ ਵਹੇ, ਕੰਧੀ ਕੇ ਰਹੇਤ। ਬੇੜੇ ਨੂੰ ਕੱਪਰ ਕਿਆ ਕਰੇ, ਜੇ ਪਾਤਣ ਰਹੇ ਸੁਚੇਤ। ਫਰੀਦਾ ਗੱਲੀ ਸੋ ਸੱਜਣ ਵੀ, ਇਕ ਟੂੜੇ ਦੀ ਨਾਲ ਧੁੱਖਾਂ ਜੋ ਮਾਲੀ, ਕਾਰਨ ਤਿਨਾ ਮਾਂ ਪਿਰੀ। ਫਰੀਦਾ ਇਹ ਤਨ

ਭੁਕਣਾ ਨਿਤਨ ਦੁਹੀਏ ਕੌਣ ਕੰਨੀ ਬੁੱਝੇ ਦੇ ਰਹਾ ਕੀਤੀ ਵਗੈ ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਈ ਵਹਨ ਜੋ ਜੋ ਵੰਜੇ ਢੀੜਾ ਤੂੰ ਉਮਰ ਹੱਥ ਪਵਨ।

ਕਾਗਾਂ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਏ ਦੋਏ ਨੈਨਾ ਮਤ ਸ਼ੋਹ ਫਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੇ ਤਾਂ ਉੱਡਰ ਜਾਹੇ ਜਿਹੜ ਪਿੰਜਰੇ ਮੇਰਾ ਸੌ ਵਸੇ ਮਾਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਿਮਾਣੀ ਸੜ ਕਰੇ ਨੇ ਕਰਿਆ ਕਰ ਆਓ ਸਰਪੁਰ ਮੇਥੇ ਆਵਣਾ ਮਰਨੋ ਨਾ ਡਰਿਆ ਹੋ ਇੰਨੀ ਲੋਹਣੀ ਦੇਖਦਿਆਂ ਕੇਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੁਕੜ ਕਿਚਕ ਬੰਨੇ ਤੀਰ ਫਰੀਦਾ ਕੱਚੇ ਪਾਂਡੇ ਰੱਖੀਏ ਕਿਚਿਰਤਾਈ ਨੀਰ ਫਰੀਦਾ ਮਹਿਲ ਸੱਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੇ ਦਾ ਬੰਨਾ ਏਵੇ ਦਿਸ ਜਿਉਂ ਦਰੀਆ ਵੇਟਾ ਅੱਗੇ ਦੋਜਕ ਤਪਿਆ ਸੁਣੀਏ ਫੂਲ ਪਵੇ ਕਾਹਾ ਇਕਨਾਂ ਨੂੰ ਸਭ ਸੋਝੀ ਆਈ ਇਕ ਫਿਰ ਦੇਵੇ ਪਰਵਾਹ ਅਮਲ ਜੇ ਕੀਤਿਆ ਦੁਨੀ ਵਿਚ ਸੇ

ਆਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤਨਾ ਚੇਤੇ ਸਨ ਤੋ ਗਾਲੀ ਰੱਬ ਕੀਆਂ, ਸਾਡੇ ਤ੍ਰੈਮਣ ਜੋਰੀ ਚੱਲੇ ਪਾਣੀ ਅੰਨ। ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜਾਂ ਆਪਸੀ

ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਚੜ ਪਾਹੇ ਚਾਰੇ ਕੁੰਡਾਂ ਟੂੰਡੀਆਂ ਰਹਿਣ ਕਥਾਊ ਨਾਹ ਫਰੀਦਾ ਪਾੜ ਪਟੋਲਾ ਤਲ ਕਰੀ ਕੰਬਲੜੀ ਪਏ ਰਿਓ ਜਿੰਨੀ ਵੇਸੀ ਸੋ ਮਿਲੇ ਸੇਈ ਵੇਸ ਕਰਿਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਏ ਰੇ ਨਾਨਕ ਕਰ ਹੀ ਬੈਠਿਆ ਸੋ ਮਿਲੇ

ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਸਾਰੇ ਓਨ ਨਾ ਇਥੇ ਦੁੱਖ ਕਨੇਰਿਆ ਅੱਗੇ ਠੌਰ ਨਾ ਠਾਓ ਫਰੀਦਾ ਪਿਛਲ ਰਾਤ ਨਾ ਜਾਗੇ ਓਹੇ।

ਪਰਾਵਾਂ ਸਾਜ ਮਹੱਲਾ ਪੰਜਵਾਂ ਫਰੀਦਾ ਦੁਸ ਇੱਕ ਕਰ ਦਿਲ ਤੇ ਲਾਏ ਵਿਕਾਰ ਅੱਲੇ ਪਾਵੇ ਸੋ ਪਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੇ ਨਾਲ ਕੋਈ ਜੀਉ ਨਾ ਵੱਜਦਾ ਜਿਸ ਅੱਲੋ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਤੋ ਪਾਈਗੇ ਪੂਰ ਕਰਮ ਪਹਿਲੇ ਪੈਰੇ ਫੁੱਲੜ ਫਲ ਪੀ ਪੱਛਾ ਰਾਤ ਜੋ ਜਾਗਨ ਹਨਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਾਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਟੂੜੇਂਦੀਏ ਸੁਹਾਗ ਕੂ ਤੋ ਤਨਕਾਈ ਕੋਰ ਜਿਨ੍ਹਾਂ ਨਾਓ ਸੁਹਾਗਣੀ ਇਨ੍ਹਾਂ ਝਾਕ ਨਾ ਹੋਰ ਸਬਰ ਮੰਝ ਕਮਾਣ ਏ ਸਬਰ ਕਾ ਨਿਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਵੇ ਜਾਲੇਨ ਹੋਨ ਨਜੀਕ ਖੁਦਾਏ ਦੇ ਪੇਤ ਨਾ ਕਿਸੇ ਦੇਨ ਸਬਰ ਓ ਸਵਾਓ।

ਤਣ ਤਪੈ ਤਨੂਰ ਜਿਉ ਬਾਲਣ ਹੱਡ ਬਲਨ ਪੈਰੀ ਤੱਕਾਂ ਸਿਰ ਜੁਲਾ ਜੇ ਮੂੰਹ ਪਿਰੀ ਮਿਲਨ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਰ ਸਿਰ ਪੈਰੀ ਕਿਆ ਵੇੜਿਆ ਅੰਦਰ ਪਿਰੀ ਨਿਹਾਲ ਹਉ ਟੂੜੇਂ ਦੀ ਸੱਜਣਾ ਸੱਜਣ ਮਹਿੰਡੇ ਨਾਲ ਨਾਨਕ ਅਲੱਖ ਨਾ ਲਖੀਏ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰਨਦਿਆਂ ਬੱਗਾ ਆਇਆ ਚਾਓ ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਭਰੇ ਜੇ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹੇਕੜੋ ਪਾਹੀ ਵਾਲ ਪਚਾਸ ਕਿਉਤਨ ਲਹਿਰੀ ਗੜਤਿਆ ਸੱਚੇ ਤੇਰੀ ਆਸ ਕਵਣ ਸੁ ਅੱਖਰ ਕਵਣ ਗੁਣ ਕਵਣ ਸੁਮਣੀਆ ਮੰਤ ਕਵਣ ਸੁਵੇ ਸੁ ਹੋਂ ਕਰੀ ਜਿਤ ਵਸਿਆਵੇ ਕੰਤ ਨਿਮੜ ਸੁ ਅੱਖਰ ਖਮਣ ਗੁਣ ਜੇਬਾ ਮਣੀਆਂ ਮੰਤ ਏ ਤਰੈ ਪੈਣੇ ਵੇਸ ਕਰ ਤਾਂ ਵਸਿਆ ਵੀ ਕੰਤ ਮਤ ਹੁੰਦੀ ਹੋਏ ਏਆਣਾ ਤਾਣ ਹੁੰਦੇ ਹੋਏ ਨਿਤਾਣਾ ਅਣਹੁੰਦੇ ਆ ਵੰਡਾਏ ਉਹ ਐਸਾ ਭਗਤ ਸਦਾਏ ਇਹ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਣੀ ਹਿਆਉ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ ਸਭਨਾ ਮਨ ਮਾਣਕ।

ਕਾਮਨ ਕੂਰਕ ਮਾਨ ਏਵਿਧ ਕਰਤ ਔਤ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਵਿਦਹਾਰੀ ਪਸ਼ ਪੰਖੀ ਬਿਰਖ ਅਸਥਾਵਰ ਬਹੁਵਿਧ ਜੋਨ ਪ੍ਰਮਿਉ ਅਧਪਾਰੀ ਕਿਣ ਪਚਸਾ ਨਾਮ ਨੀ ਸਿਮਰਿਓ ਦੀਨਾ ਨਾਥ ਪ੍ਰਾਣ ਪਾਸਾਰੀ ਖਾਣ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਦਕਾਰੀ ਨਾਨਕ ਸੰਤ ਚਰਨ ਸਿੰਘ ਉਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ ਬ੍ਰਹਿ ਮਾਦਕ ਸਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਤਾਰਨ ਗਗਨ ਆਤਫੁਨ ਤਾਵਤ ਸਿੱਧ ਮਾਨੁਖ ਦੇਵ ਅਰ ਦਾਨਵ ਇਕ ਤਿਲਤਾ ਕੋ ਮਰ ਮਨ ਪਾਵਤ ਪ੍ਰੇ ਪ੍ਰਾਪ੍ਰੀਤ ਪ੍ਰੇਮ ਰਸ ਭਗਤੀ ਹਰ ਜਨਤਾ ਕੇ ਦਰਸ ਸਮਾਪਤ ਇਸੇ ਤਿਆਗ ਆਣ ਕਉ ਜਾਚ ਹੈ ਮੁਗਦੰਤ ਰਸਨ ਸਗਲ ਕਹ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਕੇ ਕੂਪ ਗੁਬਾਰ ਪਰਿਓ ਹੈ ਏਤਾ ਗਬ ਆਕਾਸ ਨਾ ਮਾਵਤ ਰਿਸ਼ਤਾ ਅਸਤ ਕ੍ਰਿਮ ਉਦਰ ਪਰਿਓ ਹੈ ਲੈ ਤਾਏ ਮਹਾਂ ਬਿਖਿਆ ਕਉ ਪਰਤਨ ਛੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਰਸਿਓ ਜਮ ਦੂਤਨ ਡੰਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਦਰੇ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਵਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਾਦ ਮਸਰ ਤ੍ਰਿਸ਼ਨਾ ਬਿਨ ਸਜਾਏ ਹਰ ਨਾਮ ਉਚਾਰੀ ਇਸਨਾਨ ਦਾਨ ਤਾਪਨ ਸੁਜ ਕਿਰਿਆ ਚਰਨ ਕਮਲ ਹਿਰਦੇ ਪ੍ਰੋਤਾਰੀ ਸਾਜਨ ਮੀਤ ਸਖ ਹਰ ਬੰਧਪ ਜੀ ਧਾਨ ਪ੍ਰਾਣ ਅਧਾਰੀ ਓੜ ਗਈ ਸਵਾਮੀ ਸਮਰਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਪਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਧਿਓ ਨਾ ਜਾਤ ਵਿਦੇ ਮਨ ਦਰਸ ਮਗ ਪਾਪ ਕਜਰਿਓ ਨਾ ਜਾਤ ਰਿਓ ਜਨ ਤੂਰ ਲਗ ਨੀਰ ਨ ਸਾਕਸ ਬੋਰ ਚਲੇ ਹਰ ਪੰਥ ਪਗ ਨਾਨਕ ਰੋਗ ਦੋਖ ਅਗਮੋਹ ਛਿਦੇ ਹਰ ਨਾਮ ਖਗ ਉਦਮ ਕਰ ਲਾਗੇ ਬਹੁ ਭਾਤੀ ਵਿਚਰੇ ਅਨਕ ਸਾਤਰ ਬਹੁ ਖਟੂਆ ਪਸਮ ਲਗਾ ਤੀਰਥ ਬਹੁ ਪ੍ਰਮਤੇ ਸੂਖਮ ਦੇ ਬੰਦੇ ਬਹੁ ਜਟੂਆ ਬੇਨ ਘਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਬਢਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਫਾਟੇ ਕਰ ਥਟੂਆ ਸਵਈਏ ਮਹੱਲੇ ਪਹਿਲੇ ਕੇ ਇਕ ਓਅੰਕਾਰ ਸਤਗੁਰ ਪ੍ਰਸਾਦ ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤ ਤਾਜ ਚਰਨ ਲੇ ਹਿਰਦੇ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੇ ਗੰਭੀਰ ਤੀਰ ਮਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੇ ਇੰਦਰਾਦ ਭਗਤ ਪ੍ਰਹਿਲਾਦਕ ਆਤਮਰਾ ਜਿਨ ਜਾਣਿਓ ਤਬ ਕਲਸ ਜਦ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਜਿਨ ਕਾਦ ਜੁਗਤ ਜੋਗੇਸਰ ਹਰਸ ਪੂਰਨ ਸਰਬ ਕਲਾ ਗਾਵੇ ਸੰਕਾਦ ਸਾਧ ਸਿਧਾਦਕ ਮੁਨ ਜਨ ਗਾਵੇ ਅਸ਼ਰ ਸ਼ਲਾ ਗਾਵੇ ਗੁਣ ਧੋਮ ਅਟਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਾਬ ਕਲਸ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਕਪਲਾਦ ਆਦ ਜੋਗੇਸਰ ਅਪਰੰਪਰ ਅਵਤਾਰ ਵਰੋ ਗਾਵੇ ਜਮ ਦਗਨ ਪਰਸਰਾ ਮੇਸਰ ਕਰ ਕੁਠਾਰ ਰਗ ਤੇਜ ਹਰਿਓ ਉਦੋ ਅਕਰੂਰ ਬਿਦਰ ਗੁਣ ਗਾਵੇ ਸਰਬਾਤਮ ਜਿਨ ਜਾਣਿਓ ਤਬ ਕਲਸ ਜਦ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ ਗਾਵੇ ਗੁਣ ਵਰਨ ਚਾਰ ਖੜ ਦਰਸਨ ਬ੍ਰਹਿ ਮਾਦਕ ਸਿਮਰੰਥ ਗੁਣਾ ਗਾਵੇ ਗੁਣ ਸੇਸ ਸਹਿਜੇਬਾ ਰਸ ਆਦ ਅੰਤਲਿਵ ਲਾਗ ਤੁਨਾ ਗਾਵੇ ਗੁਣ ਮਹਾਂ ਦਿਓ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲਸ ਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ ਰਾਜ ਯੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ ਸਿੱਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵੇ ਸੰਕਾਦ ਆਸ ਜਿਨ ਕਾਦ ਜੁਗਹਿ ਲਗ ਧਨ ਤਨ ਗੁਰ ਤਨ

ਪੂਰੀ ਜੈਕਾਰ ਧੁਨ ਸਭਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਯੋਗ ਤੈ ਮਾਣਿਓ ਸਾਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਪਹਿ ਭਗਤੇ ਜਨ ਦੀਓ ਕਲ ਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫੁਰਮਾਇਓ ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ ਭਗਤ ਬੇਣ ਗੁਣ ਰਵੇ ਸਹਿਜ ਆਤਮ ਰੰਗ ਮਾਣੇ ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੇ ਸੁਖ ਦਿਓ ਪ੍ਰੀਖਿਤ ਗੁਣ ਰਵੇ ਗੋਤਮ ਰਿਖ ਜਸ ਗਾਇਓ ਕਾਵ ਕਲਸ ਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਗੁਣ ਗਾਵੇ ਪਾਇਆਲ ਭਗਤ ਨਾ ਗਾਦ ਪੋਹੇ ਅੰਗਮ ਮਹਾਂਦਿਓ ਗੁਣ ਰਵੇ ਸਦਾ ਜੋਗੀ ਜਤ ਜੰਗਮ ਗੁਣ ਗਾਵੇ ਮੁਨ ਬਿਆਸ ਜਿਨ ਬੇਦ ਵਿਆਕਰਨ ਵਿਚਾਰ ਬ੍ਰਹਮਾ ਗੁਣ ਉਚਰੇ ਜੇ ਹੁਕਮ ਸਭ ਸਿੱਟ ਸਵਾਰੀ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਬ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੇ ਨਵਨਾਥ ਤਨ ਗੁਰ ਸਾਸ ਸਮਾਇਓ ਮਾਂ ਧਾਤਾ ਗੁਣ ਰਵੇ ਜੇਨ ਚੱਕਰ ਵੈ ਕਹਾਇਓ ਗੁਣ ਗਾਵੇ ਬਲਰਾਓ ਸਬਦ ਪਾਤਾਲ ਬਸੰਤੋ ਭਰਥਰ ਗੁਣ ਉਚਰ ਸਦਾ ਗੁਰ ਸੰਗਰ ਹੰਤੋ ਦੂਰਬਾ ਪਰੂਰੋ ਅੰਗਰ ਗੁਰ ਨਾਨਕ ਜਸ ਗਾਇਓ ਕਾਬ ਕਾਲ ਸੁਜਸ ਨਾਨਕ ਗੁਰ ਕੜ ਕੜ ਸਹਿਜ ਸਮਾਇਓ ਸਵਾਈਗੇ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਤਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਗੁਰੂ ਤਨ ਨਾਨਕ ਮਸਤਕ ਤੁਮ ਤਰਿਓ ਜਿਨ ਹੱਥੋ ਤਾਂ ਤਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਛੱਜ ਸੁਰ ਨਰ ਗਣ ਮੁਨ ਬੋਝ ਅਗਾਜ ਮਾਰੋ ਕੰਟਕ ਕਾਲ ਗਰਜ ਤਾਪਤ ਲਈਓ ਬਰਜ ਪੰਚ ਭੂਤ ਏਕ ਕਰ ਰਾਖ ਲੇ ਸਮਾਜ ਜਗ ਜੀਤੋ ਗੁਰਦੁਆਰ ਖੇਲੇ ਸੰਤ ਸਾਰ ਰਾਥ ਉਨ ਮਨ ਲੇਵ ਰਾਖ ਨਿਰੰਕਾਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਜਾ ਕੀ ਦਿਸ਼ਟ ਅੰਮ੍ਰਿਤ ਧਾਰ ਕਾਲ ਖਨ ਉਤਾਰ ਤੇਮਰ ਅਗਿਆਨ ਜਾਗੇ ਦਰਸ ਦੁਆਰ ਓਏ ਜੋ ਸੇਵੇ ਸਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਪਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਲੇ ਗੁਰ ਵਿਚਾਰ ਨਿਮਰੀ ਭੂਸ ਦੀਵ ਪਰਮ ਪਿਆਰ ਕਉ ਕੀਰਤ ਕਲਸ ਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਤੈ ਤੋ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਥਾਰ ਸਾਧਕ ਸਿੱਧ ਸੋ ਜਾਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲਪ ਤਾਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਪਤ ਤੇਰੇ ਏਕ ਲਿਵਤਾਰ ਕਉ ਕੀਰਤ ਕਲਸ ਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਤੈ ਤਾਂ ਹਦਰਤ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਉਨਮਾਨ ਹਰ ਘਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੀ ਅਕਲਗਤ ਗੁਰ ਪ੍ਰਵਾਨ ਜਾ ਕੀ ਦਿਸ਼ਟ ਅਚਲ ਠਾਣ ਬਿਮਨ ਬੁੱਧ ਸੁਥਾਨ ਪੈਰ ਸੀਲ ਸੁਨਾਹੋ ਸਖਤ ਬਿਦਾਰ ਕਉ ਕੀਰਤ ਕਲਸ ਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਟ ਧਰਤ ਤਮ ਹਰਨ ਦੈਨ ਅਗਪਾਪ ਪ੍ਰਨਾਸਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋ ਮੂਵਸ ਕਰਨ ਸਰਨ ਜਾਚਕ ਪ੍ਰਤਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੇ ਸੋ ਪੈਤਰ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਯੋਗ ਲੈਣਾ ਕਰੇ ਸਦਾ ਅਕਲ ਲਿਵ ਰਹਿ ਕਰਨ ਸਿਉ ਇੱਛਾ ਚਾਰ ਹੈ ਦ੍ਰਮ ਸਪੂਰ ਜਿਉ ਨਿਵੇ ਖਵੇ ਕਸ ਬਿਮਨ ਵਿਚਾਰ ਹੈ ਇਹ ਤਤ ਜਾਣਿਓ
ਸਰਬਗਤ ਅਲਖ ਬਿੜਾਣੀ ਸਹਿਜ ਪਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੇ ਪਾਇਓ ਸਤ ਸੰਤੋਖ ਗਰਾਜ ਲਇਓ ਹਰ ਪਰਸਿਓ ਕਲ ਸੁਮੁਲ ਵੈ ਜਨ ਦਰਸ਼ਨ ਲੈਣੇ ਪਇਓ ਮਨ ਵਿਸਾਸ ਪਾਇਓ ਗੈਰਗ ਹਦਰਥ ਦੀਓ ਗਰਲ ਨਾਲ ਤਨ ਨੱਠਿਓ ਅਮਿਓ ਅੰਤਰਗਤ ਪੀਓ ਰਿਧ ਵਿਗਾਸ ਜਾਗਿਓ ਅਲਖ ਕਲ ਤਰੀ ਜੁਗੰਤਰ ਸਤਗੁਰ ਸਹਿਜ ਸਮਾਧ ਰਵਿਓ ਸਾਮਾਨ ਨਿਰੰਤਰ ਉਦਾਰੋ ਚਿੱਤ ਦਾਰਦ ਹਰਨ ਪੇਖਨ ਤੇ ਕਮਲ ਤ੍ਰਸਨ ਸਦ ਰੰਗ ਸਹਿਜ ਕਲ ਉੱਚਰ ਜਾਂ ਜੰਪੋ ਲੈਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੁਖ ਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੇ ਬੋਹ ਹੈ ਨਾਮ ਪਰਜਨ ਪਾਇਓ ਸਭ ਪ੍ਰਟਿਓ ਰਵ ਲੋਏ ਦਰਸ਼ਨ ਪਰਸੇ ਹੈ ਗੁਰੂ ਕੈ ਆਸੜ ਮੱਜਨ ਹੋਏ ਸਚ ਤੀਰਥ ਸਚ ਇਸ਼ਨਾਨ ਅਰ ਭੋਜਨ ਪਾਓ ਸਚ ਸਦਾ ਸਚ ਪਾਖੰਤ ਸੋਖ ਸਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋਹ ਹੈ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਣ ਦਰਸ਼ਨ ਪਰਸੇ ਹੈ ਗੁਰੂ ਕੈ ਸਚ ਜਨਮ ਪਰਵਾਨ ਅਮੇਦਿਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਾਮ ਨਦਰੀ ਆਓ ਜਨਮ ਹਮ ਕਾਲਖ ਤੋਵੈ ਸੋ ਕਹੋ ਟਲ ਗੁਰ ਸੇਵੀ ਹੈ ਅਹੇ ਨਿਸ ਸਹੇ ਸੁਪਾਏ

ਪਾਸ ਸਾਧ ਸੰਗਤ ਹੋ ਤੱਕੋ ਤੇਰੇ ਹੁਕਮ ਪਵੇ ਨਿਸ਼ਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੇ ਸੁਭ ਦਿਸ਼ਟ।

ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੇ। ਸਚੇ ਸਚ ਜਾਣੀਐ ਇਕ ਚਿੱਤ ਹੈ ਲਿਵਲਾਵੇ। ਕਾਮ ਕ੍ਰੋਧ ਵਸ ਕਰੇ।

ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ, ਤਿਨ ਕੇ ਗੁਣ ਹੋ ਕਿਆ ਕਹੋ, ਗੁਰ ਦਈਏ ਮਲਾਇਓ ਪਿਖਿਆ, ਜਿਵ ਤੂੰ ਰੱਖੈ ਤਿਵ ਰਹੋ, ਪੈਰ ਸਮਾਧ ਸਨਾਹੋ, ਗਿਆਨ ਗਏ ਆਸਨ ਚੜਿਓ, ਧਰਮ ਤਨਕ ਕਰ ਗਏ, ਭਗਤ ਸੀਲੇ ਸਰ ਲੜਿਓ, ਪੈ ਨਿਰਪੋ ਹਰ ਅਟਲ ਮਾਨ, ਸਬਦ ਗੁਰ ਨੇ ਜਾ ਗੱਡਿਓ, ਕਾਮ ਕ੍ਰੋਧ ਲੋਭ ਮੋਹ ਅਵਤ, ਪੰਚ ਦੂਤ ਬਿਖੰਡਿਓ, ਪਲੋ ਪੂਹਾਲ ਤੇਜੋ ਤਨਾ, ਨਿਰਭਤਨਾਥ ਨਾਨਕ ਬਾਰ, ਗੁਰ ਅਮਰਦਾਸ ਸਚ ਸਲ ਭਾਣ, ਤੈ ਦਲ ਜਿੱਤੋ ਇਵ ਯੁੱਧ ਕਰ, ਕਣ ਹਰ ਬੂੰਦ ਬਸੋ ਰੋਹ ਮਾਵਲ, ਕੁਸਮ ਬਸੰਤ ਗਨੰਤ ਨ ਆਵੇ, ਰਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਉਦਰ ਧਿਆਨ ਗਿਆਨ ਸਤਿਗੁਰ ਕੇ।

ਅਲ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ ਗੁਰ ਜਿਨ ਕਉ ਸੋ ਪ੍ਰਸੰਨ ਨਾਮ ਹਰ ਜੈ ਨਿਵਾਸੈ ਜਿਨ ਕਉ ਗੁਰ ਸੋ ਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਗੁਰ ਜਿਨ ਕਉ ਸੋ ਪ੍ਰਸੰਨ ਮਾਨ ਅਭਮਾਨ ਨਿਵਾਰੈ ਜਿਨ ਕਉ ਗੁਰ ਸੋ ਪ੍ਰਸੰਨ ਸ਼ਬਦ ਲਗ ਪਵ ਜਲ ਤਾਰੈ ਪਰਚੋ ਪ੍ਰਮਾਣ ਗੁਰ ਪਾਇਓ ਤਿਨ ਸਕੇ ਅਥੋ ਜਨਮ ਜਗ ਸ੍ਰੀ ਗੁਰੂ ਸਰਨ ਭਜ ਕਲ ਕਾਬ ਭੁਗਤ ਮੁਗਤ ਸਭ ਗੁਰੂ ਲਗ ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ ਅਨਪੋ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਉਨ ਮਾਰਾ ਧਰਿਆ ਸਤ ਸੰਤੋਖ

ਕੀ ਬਣ ਆਵੇ। ਸਤਿਗੁਰ ਨਾਮ ਏਕ ਲਿਮਨ ਜਪੇ ਦ੍ਰਿੜ, ਤਿੰਨ ਜਨ ਦੁਖ ਪਾਪ ਕਉ ਕਤ ਹੋਵੇ ਜੀਓ, ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਟ ਧਾਰੈ।

ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਕਵਣ ਉਪਮਾ ਦੇਉ ਕਵਣ ਸੇਵਾ ਸਰੇਉ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਹੋਰ ਮਾਨ ਬਚ ਕਰਮ ਜਾਨ ਅੰਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਤਰ ਨਾਲ ਕਵ ਪਾਰਸ ਪਰਸ ਕਚ ਕੰਚਨਾ ਹੋਏ ਚਿੰਦਨਾ ਸੁਭਾਸ ਜਾਸ।

ਪਰ ਰਾਜ ਯੋਗ ਤਖਤ ਦੀਅਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਪਯੋ ਆਨੰਦ ਤਾਰਨ ਮਾਨੁਖ ਜਨ ਕੀਓ ਪਰਗਾਸ ਗੁਰ ਅੰਗਦ ਦੀਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਜ ਗੁਰਾ ਕੀ ਪਤ ਸਗਨ ਦੇਖਤ ਗਤ ਚਰਨ ਕਬਲ ਜਾਸ ਸਬਦ ਮਾਨਿਓ ਮਨ ਤਬ ਗੀ ਪਯੋ ਪ੍ਰਸੰਨ ਰਾਜ ਯੋਗ ਤਖਤ ਦੀਅਨ ਗੁਰ ਰਾਮਦਾਸ ਅਰਡ ਜਿਸੇ ਧਾਰਿਓ ਤਰਤ ਅਰ ਵਿਓਮ ਅਰ ਪਵਣ ਤੇ ਨੀਰ ਸਰ ਆਵਰ ਅਨਲ ਅਨਾਦ ਕੀਓ ਸਸ ਰਿਖ ਨਿਸ ਸੂਰ ਦਿਨ ਸੈਲ ਤਰੂ ਫਲ ਫੁਲ ਦੀਓ ਸੁਰ ਨਾਰ ਸਪਤ ਸਮੁੰਦਰ ਕੇ ਧਾਰਿਓ ਤਿਰ ਪਵਣ ਜਾਸ ਤੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪਰਗਾਸ ਕੱਚੋ ਕੰਚਨ ਭਇਓ ਸਬਦ ਗੁਰ ਸਰਵਣੇ ਸੁਣਿਓ ਦਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਾ ਥਾਰੇ ਪਾਣ ਮਾਣਕ ਕਰੇ ਗਿਆਨ ਗੁਰ ਕਯੋ ਵਿਚਾਰੇ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ

ਮੁਕਤ ਨਾ ਪਾਵੇ। ਹੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ, ਹੁਰ ਕਰ ਸ਼ਬਦ ਸਪੁੰਨ ਅਗਨ ਕੱਟੇ ਸਭ ਤੇਰੇ, ਹੁਰ ਨੈਣ ਬੈਣ ਗੁਰ ਗੁਰ ਕਰੋ।

ਸੁਨਤ ਸਮਾਧ ਸਬਦ ਜਿਸ ਕੇਰੇ ਪੁਨ ਦੁਖਨ ਨਾਸ ਸੁਖਦਾਇਕ ਸੂਰਵ ਜੋ ਧਰਤ ਧਿਆਨ ਬਸਤ ਤੇ ਨੇਰੇ ਪੂਰਵ ਪੁਰਖ ਦੇ ਗਰ ਸਿਮਰਤ ਮੁਖ ਦੇਖਤ ਅਗ ਜਾਏ ਪਰੇਰੇ ਜੌਹਰ ਬੁੱਧ ਰਿਧ ਸਿਧ ਚਾਹਤ ਗੁਰੂ ਗੁਰੂ ਗੁਰ ਕਰਮਨ ਮੇਰੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੁਤੀ ਜੋ ਪਿਆਸ ਪਿਊਸ ਪਿਵਨ ਕੀ ਬੰਛਿਤ ਸਿਧ ਕੋ ਬਿਦ ਮਲਾਇਓ ਪੂਰਨ ਪੋਮਨ ਠੌਰ ਬਸੋ ਰਸ ਬਾਸਨ ਸਿਉ ਜੋ ਦਹੰ ਦਿਸ ਥਾਇਓ ਗੋਬਿੰਦਵਾਲ ਗੋਬਿੰਦਪੁਰੀ ਸਾਮ ਜਲਨ ਤੀਰ ਬਪਾਸ ਬਨਾਇਓ ਗਯੋ ਦੁਖ ਦੂਰ ਬਰਖਨ ਕੋ ਤੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜੇ ਦੇਖ ਚਿਰਨ ਅਗਨ ਹਰਿਓ ਜਿਸ ਬਾਸਰ ਏਕ ਸਮਾਨ ਧਿਆਨ ਤੋ ਨਾਮ ਸੁਨੇ ਸੁਧ ਪਾਨ ਡਰਿਓ ਪਣ ਦਾਸ ਸੁਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਆਰਾਮ ਦਾਸ ਗੁਰੂ ਹਰ ਸਤ ਕੀਓ ਸਮਰਥ ਗੁਰੂ ਸਿਰ ਹੱਥ ਧਰਿਓ ਆਪ ਰੱਖੋ ਦਾਸ ਪਾਠ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਗ ਸਪਾਰੇ ਕਰ ਆਜ ਪੁਨ ਦ੍ਰੋਪਦੀ ਰਾਜ ਰੱਖੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬੋਸਾਜ ਸੋ ਦਾਮਾ ਅਬਦਾ ਤੇ ਰੱਖਿਆ ਕਣਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ ਰੱਖੋ ਦਾਸ ਪਾਠ ਕੀ ਲਾਜ ਚੋਲਨਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਸਬਦ ਹਰ ਹਰ ਜਪੇ ਨਾਮ ਨਮਰਦ ਅਪੇ ਰਸਨ ਐਨ ਸਰਸ ਸਤ ਕਰ ਜਾਨੀਓ ਹੁਣ ਪ੍ਰੇਮ ਰੰਗ ਪਾਈਏ ਗੁਰਮੁਖੇ ਧਿਆਈਏ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਜਨ ਗੁਰਿਦ ਧਰੋ ਪੰਚ ਪੂ ਬਸ ਕਰੋ ਜਨਮ ਕੁਰ ਉਧਰੋ ਦੁਆਰ ਹਰ ਮਾਨੀਓ

ਸਤਿਕਾਰ ਆਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਤਹਿਨਸ ਕਰੋ ਬਜਨ ਗੁਰ ਦੇ ਤਾਰ ਹੋਨ ਗੁਰੂ ਜਲ ਬਿਮਲ ਅਥਾ ਮੱਜਨ ਕਰੋ ਸੰਤ ਗੁਰਸਿਖ ਧਰੋ ਨਾਮ ਸਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਾਰ ਮੁਗਧ ਮਨ ਪ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਕਾਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨਗਹੀਰ ਮਨ ਮਿਲਤ ਲਿਵਲਾਈਏ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮਾਇਲ ਦੁਰਮਤ ਹਿਰਤ ਸਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁੜਕੰਤ ਸਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਉਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾ ਕੀ ਸੇਵ ਸੇਵ ਸਿੱਧ ਸਾਧਕ ਤੁਰ ਅਸੁਰ ਗਣ ਤਰੇ ਤੇ ਤੀਸ ਗੁਰ ਬਚਨ ਸੁਨ ਕਨ ਰੇ ਪੁਨ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਰੇ ਤਰੇ ਉਪਰੇ ਲਾਦ ਗੁਰ ਮਿਲਤ ਮੁਨ ਜਨ ਰੇ ਤਰੇ ਨਾਰਦਾਸ ਸੰਕਾਦ ਹਰ ਗੁਰਮੁਖੇ ਤਰੇ ਇਕ ਨਾਮ ਲਗ ਤਜੋ ਰਸ ਅਨ ਰੇ ਦਾਸ ਬੇਨਤ ਕਹੇ ਨਾਮ ਗੁਰਮੁਖ ਲਹੇ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਹਿਯੁਗ ਜਿਨ ਤਰੂਪਰ ਸ੍ਰੀ ਪ੍ਰਹਿਲਾਦ ਭਗਤ ਉਧਰੀਅੰ ਹਸਤ ਕਮਲ ਮਾਥੇ ਪਰ ਤਰੀਅੰ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਾਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੇ ਬਨਵਾਰੀ ਤੇ ਲੈਣਾ ਥਾਪ ਜੋਤ ਜਗਤਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਪੱਲੇ ਕਉ ਦੀਆ ਤੇ ਸ੍ਰੀ ਰਾਮਦਾਸ ਥੋਡੀ ਸਿਰ ਥਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੋ ਜੁਗ ਗੁਰ ਸੇਵਾ ਕਰ ਫਲ ਲਈਅੰ ਬੰਦੇ ਜੋ ਚਰਨ ਸਰਨ ਸੁਖ ਪਾਵੇ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇ ਪਾਰ ਬ੍ਰਹਮ ਸੁਵਾਮੀ ਆਦ ਰੂਪੋਖਣ ਪਰਣੰ ਸਤਿਗੁਰ ਗੁਰਸੇਵ ਅਲਾਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਣੰ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਰਬ ਚਿੱਤ ਚਾਓ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਬਲ ਸੰਸਾਰ ਸੰਸਾਰ ਸਬਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤੇ ਜਮ ਲੋਕ ਪੁੱਤ ਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਘਵੰਸ ਤਿਲਕ ਸੁੰਦਰ ਦਸਰਥ ਘਰ ਮੁਰ ਬੰਚੇ ਜਾ ਕੀ ਸਰਣੰ ਸਤਿਗੁਰ ਗੁਰਸੇਵ ਅਲਾ ਕਦ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਣੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨ ਮਰਨ ਪਗਾ ਇਹ ਆਈ ਏ ਪ੍ਰਤੀਤ ਪ੍ਰਤੀਤ ਹੀ ਆਈ ਜਿਨ ਜਨ ਕਹੇ ਤਿਨ ਕੋ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਭ ਅਰ ਲਾਲ ਕਾਮ ਕ੍ਰੋਧ ਕੀ ਬਿਰਥਾ ਗਈ ਅਵਲੋਕਿਆ ਬ੍ਰਹਮ ਪਰਮ ਸਭ ਛੁਟਕਿਆ ਦਿਵ ਦੁਸ਼ਟ ਕਾਰਨ ਕਰਨੰ ਸਤਿਗੁਰ ਗੁਰਸੇਵ ਅਲਾਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕਹੇ ਇਕ ਪੜੇ ਸੁਣੇ ਗਾਵੇ ਪ੍ਰਭਾਤੇ ਕਰੇ ਇਸਨਾਨ ਇਸਨਾਨ ਕਰੇ ਪ੍ਰਭਾਤ ਸੁਧਮਾਨ ਗੁਰ ਪੂਜਾ ਵਿਦ ਸਹਿਤ ਕਰਨ ਕੰਚਿੰਤਨ ਹੋਏ ਪਰਸ ਪਾਰਸ ਕਹੋ ਜੋਤ ਸਰੂਪੀ ਧਿਆਨ ਧਰਨ ਜਗ ਜੀਵਨ ਜਗਨਨਾਥ ਜਲ ਥਲ ਮਹਿ ਰਹਿਆ ਪੂਰ ਬਹੁ ਵਿਦ ਵਰਨੰ ਸਤਿਗੁਰ ਗੁਰਸੇਵ ਅਲਾਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨ ਜਿਨੋ ਬਾਤ ਨਿਚਲ ਤੂੰ ਜਾਨੀ ਤੇਈ ਜੀਵ ਕਾਲ ਤੇ ਬਚਾ ਤਿਨ ਤਰਿਓ ਸਮੁੰਦਰ ਰੁਦਰ ਖਿਨ ਇਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਜ ਕਰਮ ਸੇਵੀਏ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਕਮਲ ਨੈਨ ਮਧੁਰ ਬੈਨ ਕੋੜ ਸੈਨ ਸੰਗ ਸੋਭ
ਕਹਿਤ ਮਾਂ ਜਸੋਦ ਜਿਸੈ ਦਹੀਂ ਪਾਦ ਖਾਏ ਜੀਓ। ਦੇਖ ਰੂਪ ਆਤਨੂਪ ਮੋਹ ਮਾ ਮਗ ਭਈ ਇੰਕਨੀ ਸ਼ਬਦ ਚੰਤਕਾਰ ਖੇਲ ਪਾਏ ਜੀਓ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇੜ ਸਕੈ ਈਸ ਬੰਮ ਗਿਆਨ ਧਿਆਨ ਹਰਤ ਹੀਏ ਚਾਹੇ ਜੀਓ। ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ। ਆਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕੋ ਕਾਹੇ ਜੀਓ। ਸੁਥਰ ਚਿੱਤ ਭਗਤ ਹਿੱਤ ਪੇਗ ਤਰਿਓ ਹਰਨਾਸ ਹਰਿਓ ਨਖ ਬਦਾਰ ਜੀਓ। ਸੰਕ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪਰਮ ਪਰਪਾਰ ਬ੍ਰਹਮ ਲਖੇ ਕੌਣ ਤਾਹੇ ਜੀਓ। ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ। ਪੀਤ ਬਸਨ ਪੁੰਦ ਦਸਨ ਪ੍ਰਿਆ ਸਿਧ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ। ਬੇਵ ਜੀਰ ਵੱਡੇ ਧੀਰ ਧਰਮ ਅੰਗ ਅਲਖ ਅਗਮ ਖੇਲ ਕੀਆ ਆਪਣੇ ਉਸ਼ਾਏ ਜੀਓ। ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਿਆ ਸਮਾਏ ਸੁਤੇ ਸਿਧ ਰੂਪ ਤਰਿਓ ਸਹਨ ਕੈ ਸਾਹੇ ਜੀਓ। ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਬਲੇ ਸ਼ਲਨ ਸਬਲ ਮਲਨ ਭਗਤ ਫਲਨ ਕਾਨ ਕੁਰ ਨੇਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ। ਰਾਮ ਰਾਵਣ ਦੁਰਤ ਦਵਣ ਸਗਲ ਪਵਣ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ। ਜਰਮ ਕਰਮ ਮਸ਼ ਕਸ਼ ਹੋ ਬਰਹਾ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ। ਨਾਮ ਸਾਰ ਹੀ ਏ ਧਾਰ ਤਜ ਕਾਰ ਮਨ ਗਏ ਅੰਤ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਹੁਰ ਕਿਆ ਮਾਨ ਨਿਜ ਨਿਧਾਨ ਸਚ ਜਾਨ ਮੰਤਰ ਇਹ ਨਿਸ ਬਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ। ਕਾਮ ਕ੍ਰੋਧ ਲੋਭ ਮੋਹ ਜਨ ਜਨ ਸੁਛਾੜ ਤੋਹ ਹੋਮੇ ਕਾ ਫੰਦ ਕਾਟ ਸਾਧ ਸੰਗ ਰਤ ਜੀ।

ਵਧੀਕ ਮਹੱਲਾ ਪਹਿਲਾ ਉਹ ਤੰਗੀ ਪਏ ਓਰੀ ਗਹਿਰੀ ਗੰਭੀਰੀ ਸਸਰ ਸੁਈਆ ਕਿਵ ਕਰੀ ਨਿਮਣ ਨਾ ਜਾਏ ਥਣੀ ਗੱਚ ਜੇ ਲੱਗਾ ਗੜਬੜੀ

ਰੇਮਨ ਡੀਕ ਨਾ ਡੋਲੀਏ ਸਿੱਧੇ ਮਾਰਗ ਤਾਓ ਪਾਛੇ ਬਾਗ ਡਰਾਵਣੋ ਆਗੇ ਅਗਨ ਤਲਾਓ ਸੇ ਜੀਰਾ ਪਰ ਹੋ ਮਾ ਕੋ ਅਵਰ ਨਾ ਟੰਗ ਨਾਨਕ ਗੁਰਮੁਖ ਛੁੱਟੀਏ ਹਰ ਪ੍ਰੀਤਮ ਸਿਉ ਸੰਗ ਬਾਗ ਮਰੇ ਮਨ ਮਾਰੀਏ ਜਿਸ ਸਤਿਗੁਰ ਦੀਖਿਆ ਹੋਏ ਆਪ ਛਾਣੇ ਹਰ ਮਿਲੇ ਬੌੜ ਨਾ ਮਰਨਾ ਹੋਏ ਇੱਚੜ ਹਾਥ ਨਾ ਬੂਡਈ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਬਰ ਗੁਰ ਸਰਵਰ ਸੱਚੀ ਪਾਲ ਅਗਨ ਮਰੇ ਜਲ ਲੋੜ ਲਹੋ ਵਿਣ ਗੁਰ ਨਿਤ ਜਲ ਨਾਹੇ ਜਨਮ ਮਰੇ ਪਰਮਾਈ ਏ ਜੇ ਲਾ ਕਰਮ ਕਮਾਹੇ ਜਮ ਜਾ ਗਾਤ ਨਾ ਲੱਗਈ ਜੇ ਚੱਲੇ ਸਤਿਗੁਰ ਪਾਏ ਨਾਨਕ ਨਿਰਮਲ ਅਮਰ ਪਾਦ ਗੁਰ ਹਰ ਮੇਲੇ ਮੇਲਾਏ ਕੱਲਰ ਕੇਰੀ ਛਪੜੀ ਪਊਆ ਮਲ ਮਲ ਨਹਾਏ ਮਨ ਤਨ ਮੈਲਾ ਅਵਗੁਣੀ ਕਿੰਜ ਪਰੀ ਗੰਦੀ ਆਏ ਸਰਬਰ ਹੰਸ ਨਾ ਜਾਣਿਆ ਕਾਗ ਕੁਪੰਕੀ ਸੰਗ ਸਾਕਸ ਤੂੰ ਐਸੀ ਪ੍ਰੀਤ ਹੈ ਬੂਜੋ ਗਿਆਨੀ ਰੰਗ ਸੰਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰੀਆਓ ਜਨਮੇ ਕਾਫਲ ਕਿਆ ਗਣੀ ਜਾਰ ਭਗਤ ਨਾ ਪਾਓ ਪੈਦਾ ਖਾਦਾ ਬਾਦ ਹੈ ਜਾ ਮਨ ਦੂਜਾ ਪਾਓ ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਆ ਲਾਓ ਨਾਨਕ ਨਾਮ ਸਲਾਏ ਤੂੰ ਹੋਰ ਹੋਮੇ ਆਵੋ ਜਾਓ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ ਨਾਨਕ ਲੱਗੀ ਤੁਰ ਮਰੇ ਜੀਵਨ ਨਾਹੀ ਤਾਣ ਟੋਟੇ ਸੇ ਤੀਜੋ ਮਰੇ ਲੱਗੀ ਸਾ ਪ੍ਰਵਾਨ ਜਿਸਨੂੰ ਲਾਏ ਤਿਸ ਲੱਗੇ ਲੱਗੀ ਤਾ ਪ੍ਰਵਾਨ ਤੇਰਮ ਪਏ ਕਾਮਨਾ ਨਿਕਲੇ ਲਾਇਆ ਤੇਨ ਸੁਜਾਨ ਭਾਂਡਾ ਤੋਵੇ ਕੌਣ ਜੇ ਕੱਚਾ ਸਾਜਿਆ ਧਾਤੂ ਪੰਜਰ ਲਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਜਾਂਤ ਭਾਵਸੀ ਪਰਮ ਜੋਤ ਜਾਗਾਏ ਵਾਜਾ ਵਾਪਸੀ ਮਨੋ ਦੇ ਅੰਧੇ ਭੂਪ ਕਹਿਆ ਬਿਰਤ ਨਾ ਜਾਣਨੀ ਮਨ ਅੰਧੇ ਉਂਦੇ ਕਬਲ ਦਿਸਨ ਖਰੇ ਕਰੂਪ ਇਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਵੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ ਜਬ ਤਬ ਸੰਜਮ ਕਮਾਵੇ ਕਰਮ ਸੀਲ ਸੰਤੋਖਾ ਰੱਖੇ ਧਰਮ ਬੰਧਨ ਤੋੜੇ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਨ ਜੁਗਤ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੇ ਸਰੀਰ ਖੇਤ ਪਛਾਣੇ ਬੀਜੇ ਦਾਨ ਸੋ ਖੱਤਰੀ ਦਰ ਗਏ ਪ੍ਰਵਾਨ ਲਬ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਤਰੀ ਸੰਭਾਲ ਸਭਨੀ ਘਟੀ ਸੋ ਵਸੇ ਸਹਿਬਨ ਖੱਟ ਨਾ ਕੋਏ ਨਾਨਕ ਤੇ ਸੋਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ।

ਔਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹੇ ਕਿਆ ਨੀਸਾਨੀ ਟੋਟ ਨ ਆਵੇ ਅੰਨੀ ਉਦੋ ਸੀ ਕਰੇਗੀ ਬੁੱਠੀ ਕੁੜਈ ਰੰਨੀ ਥੰਮੀ

ਕਾ ਤਾਨ ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਮਾਨ ਪਾਏ ਏਤੇ ਜਾਹੇ ਵੀਸਰ ਨਾਨਕਾ ਇੱਕ ਨਾਮ ਸਾ ਬੁੱਧੀ ਜਾਲੀਐ ਇੱਕ ਰਹਿ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੈ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੂੰ ਨਜ਼ਰ ਹੋਏ

ਮਨ ਮੁਖ ਬੰਨ ਚਲਾਈ ਹੈ, ਨਾ ਮਿਲੀ ਵਗ ਸਾਗ ਆਪ ਉਲਾਏ ਪੁੱਲੀਏ ਆਪੇ ਮੇਲ ਮਿਲਾਏ। ਨਾਨਕ ਗੁਰਮੁਖ ਛੁੱਟੀਏ ਜੇ ਚੱਲੇ ਸਤਿਗੁਰ ਪਾਏ, ਸਾਲਾ ਕੀ ਸਾਲਾਣਾ ਹੀ ਸੱਚਾ ਸਾਲਾਹੇ। ਨਾਨਕ ਸੱਚਾ ਏਕ ਦਰ ਬੀਬਾ ਪਰਵਰ ਆਹੇ, ਨਾਨਕ ਜੈ ਜੈ ਮੈਂ ਫਿਰੋ ਤੈ ਤੇ ਸੱਚਾ ਸੋਏ। ਜੈ ਦੇਖਾਂ ਤੈ ਏਕ ਹੈ ਗੁਰਮੁਖ ਪ੍ਰਗਟ ਹੋਏ, ਦੁਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ। ਗੁਰ ਕਿਰਪਾ ਤੇ ਮਨ ਵਸੇ ਕਰਮ ਪ੍ਰਾਪਤ ਹੋਏ, ਨਾਨਕ ਹਉ ਕਰਤੇ ਖਪ ਮੋਏ ਖੂਹਣ ਲਖੇ ਸੰਖ। ਸਤਿਗੁਰ ਮਿਲੇ ਸੋ ਉਭਰੇ ਸਾਚੇ ਸ਼ਬਦ ਅਲੰਕ, ਜਿਨ੍ਹਾਂ ਸਤਿਗੁਰ ਇਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ। ਗੁਰ ਸਬਦੀ ਹਰ ਮਨ ਵਸੇ ਮਾਇਆ ਕੀ ਭੁੱਖ ਜਾਏ, ਸੇਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ। ਨਾਨਕ ਹੋਰ ਪਤਸਾਈਆਂ ਕੂੜੀਆਂ ਨਾਮ ਰਤੇ ਪਾਤਸ਼ਾਹ, ਜੋ ਪੁਰਖੇ ਘਰ ਭਗਤੀ ਨਾਰ ਗਏ ਅਤ ਲੋਚੇ ਭਗਤੀ ਪਾਏ। ਹੋਰ ਸਾਲਣੇ ਸਵਾਰ ਦੀ ਖਟਸ ਮੀਠੇ ਪਾਏ, ਤਿਉ ਬਾਣੀ ਭਗਤ ਸਲਾਹਾਂ ਦੇ ਹਰ ਨਾਮੇ ਚਿਤ ਲਾਏ। ਮਨ ਤਨ ਤਨ ਆਗੇ ਰੱਖਿਆ ਸਿਰ ਵੇਚਿਆ ਗੁਰ ਆਗੇ ਜਾਏ, ਪਏ ਭਗਤੀ ਭਗਤ ਬਹੁ ਲੋਚਦੇ ਪ੍ਰਲੋਚਾ ਪੂਰ ਮਿਲਾਏ। ਹਰ ਪ੍ਰਾਵੇ ਪ੍ਰਭਾਉ ਹੈ ਕਿਰ ਖਾਦੇ ਤਿਵਤਾਏ, ਸਤਿਗੁਰ ਕੈ ਭਾਣੇ ਜੋ ਚੱਲੇ ਤਿਵਤਾਸੇ ਹਰ ਗੁਣ ਗਾਏ। ਤਨ ਤਨ ਕਲ ਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ, ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰ ਧਾਰ। ਢਿੱਗ ਤਿਨਾ ਕਾ ਜੀਵਿਆ ਕਿ ਤਿਆਏ ਸੰਸਾਰ, ਗੁਰਮਤੀ ਪਉ ਮਨ ਪਵੇ ਤਾਂ ਹਰਸ ਲੱਗੇ ਪਿਆਰ। ਨਾਉ ਮਿਲੇ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ, ਮਾਇਆ ਮੋਹ ਜਗ ਪਰਮਿਆ ਘਰ ਮੁਸੇ ਖਬਰ ਨਾ ਹੋਏ। ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖ ਅੰਧਾ ਲੋਏ, ਗਿਆਨ ਖੜਗ ਪੰਜ ਦੂਤ ਸੰਘਾਰੇ ਗੁਰਮਤਿ ਜਾਗੇ ਸੋਏ। ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋ।

ਵਿਕਾਰ ਵਡਭਾਗ ਹੋਵੇ ਸਤਿਗੁਰ ਮਿਲੇ ਹਉਮੈ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤਨ।

ਹੱਥ ਨਾ ਪਾਏ, ਮਨ ਮੁਕਸੇ ਤੀ ਸੰਗ ਕਰੇ, ਮੋਹ ਕਾਲਖ ਦਾਗ ਲਗਾਏ, ਮੋਹ ਕਾਲੇ ਤਿਨ ਲੋਭੀਆਂ ਜਸਨ ਜਨਮ ਗਵਾਏ, ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ, ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ, ਤੁਰ ਹਰ ਪ੍ਰਭ ਕਰ

ਰੁਲ ਮੋਏ, ਇਹਨਾਂ ਹੱਥ ਨਾ ਕਥਾਉ ਪਾਏ, ਬਾਰ ਪਾਖੰਡ ਸਭ ਕਰਮ ਕਰੇ, ਮਨ ਹਿਰਦੇ ਕਵਟ ਕਮਾਏ, ਖੇਤ ਸਰੀਰ ਜੋ ਬੀਜੀ ਹੈ, ਸੋ ਅੰਤ ਖਰੋਆ ਆਏ, ਨਾਨਕ ਕੀ ਪ੍ਰਾ ਬੇਨਤੀ, ਹਰ ਭਾਵੇ ਬਖਸ ਮਿਲਾਏ, ਮਨ ਆਵਣ ਜਾਣ ਨਾ ਸੁਜੈ, ਨਾ ਸੁਜੈ ਦਰਬਾਰ, ਮਾਇਆ ਮੋਹੇ ਪਲੇਟਿਆ, ਅੰਤਰ ਅਗਿਆਨ ਗੁਬਾਰ, ਤਬ ਨਾਰੇ ਸੁੱਤਾ ਜਾਗਿਆ, ਸਿਰ ਡੰਡ ਲੱਗਾ ਬਹੁ ਭਾਰ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਸੇ ਪਾਇਨ ਮੋਹ ਦੁਆਰ, ਨਾਨਕ ਆਪ ਹੋਏ ਉਧਰੇ, ਤਬ ਕੁਟੰਬ ਤਰੇ ਪਰਵਾਰ, ਸ਼ਬਦ ਮਰੇ ਸੋ ਮੋਆ ਜਾਪੇ, ਗੁਰ ਪ੍ਰਸਾਦੀ ਹਰ ਹਸਤ ਆਪੇ, ਹਰ ਦਰਗ ਹੈ ਗੁਰ ਸ਼ਬਦ ਸੰਜਾਪੇ, ਬਿਨ ਸ਼ਬਦ ਹੈ ਮੋਆ ਹੈ ਸਭ ਕੋਏ, ਮਨਮੁਖ ਮੋਆ ਆਪਣਾ ਜਨਮ ਖੋਏ, ਹਰ ਨਾਮ ਨਾ ਚਿੱਤ ਹੈ ਅੰਤ ਦੁਖ ਰੋਏ, ਨਾਨਕ ਕਰਤਾ ਕਰੇ ਸੋਹੋਏ, ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੇ, ਅੰਤਰ ਸਹਿਜ ਧਿਆਨ, ਓਏ ਸਦਾ ਆਨੰਦ।

ਪਰ ਹਰ ਸੁਰਤ ਨਾਹੀ ਵਿੱਚ ਹਉਮੈ ਕਰਮ ਕਮਾਮ ਦੇ ਸਭ ਧਰਮ ਰਾਏ ਕੈ ਜਾਹੀ ਗੁਰਮੁਖ ਹੱਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ ਉਨਾ ਮੈਲ ਪਤੰਗ ਨ ਲੱਗਈ ਜੇ ਚੱਲਣ ਸਤਿਗੁਰ ਪਾਏ ਮਨਮੁਖ ਝੂਠ ਨਾ ਉਤਰੈ ਜੇ ਸੋ ਧੋਵਣ ਪਾਏ ਨਾਨਕ ਗੁਰਮੁਖ ਮੇਲਿਆਂ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕੇਹਾ ਸਿੱਜੈ ਆਪਣੇ ਰੋਹ ਆਪੇ ਹੀ ਦੱਜੈ ਮਨਮੁਖ ਕਮਲਾ ਰਗੜੈ ਲੁੱਜੈ ਗੁਰਮੁਖ ਹੋਏ ਤਿਸ ਸਭ ਕਿਜ ਸੁੱਜੈ ਨਾਨਕ ਗੁਰਮੁਖ ਮਨ ਸਿਓ ਲੁੱਜੈ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਕਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨ

ਹਰਮੰਦਰ ਵਸਤ ਅਨੇਕ ਹੈ ਨਾਮ ਨਿਧ ਨਾਮ ਸਮਾਲ ਤਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ ਵਡ ਭਾਗੀ ਗੜ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ ਮਨਮੁਖ ਦਹੇ ਦਿਸ ਫਿਰ ਰਹੇ ਅਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਰ ਜੰਮਹਿ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਅਤ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁੱਖ ਗਿਆ

ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਧਨਾਸਰੀ ਤਨਵੰਤੀ ਜਾਣੀਐ ਪਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਂਪੇ ਜੀ ਸੋ ਪਾਈ ਲੈ ਹੁਕਮ ਫਿਰਾਓ ਜੈ ਬੈਸਾ ਵੈ ਬੈਸੇ ਪਾਈ ਜੈ ਭੇਜੇ ਤੈ ਜਾਓ ਏਵੜ ਧਾਨ ਹੋਰ ਕੋ ਨਹੀਂ ਪਾਈ ਜੇਵੜ ਸੱਚਾ ਨਾਓ ਸਦਾ ਸੱਚੇ ਕੇ ਗੁਣ ਗਾਵਾਂ ਪਾਈ ਸਦਾ ਸੱਚੇ ਕੇ ਸੰਗ ਰਹਾਓ ਪਹਿਨਣ ਗੁਣ ਚੰਗਿਆਈਆਂ ਪਾਈ ਆਪਣੀ ਪਦ ਕੇ ਸਾਧ ਆਪੇ ਖਾਏ ਜਿਸਕਾ ਕਿਆ ਸਾਰਾਈਏ ਪਾਈ ਦਰਸ਼ਨ ਕਉ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ ਕਰਮ ਮਿਲੇ ਤਾਂ ਪਾਏ ਇੱਕ ਹੁਕਮ ਮਨ ਨਾ ਜਾਣਨੀ ਪਾਈ ਦੂਜੇ ਪਾਏ ਫਿਰਾਏ ਸੰਗਤ ਢੋਈ ਨਾ ਮਿਲੇ ਪਾਈ ਪੈਸਣ ਮਿਲੇ ਨਾ ਥਾਓ ਨਾਨ ਹੁਕਮ ਤਿਨਾ ਮਨਾਏ ਸੀ ਪਾਈ ਜਿਨ੍ਹਾਂ ਤੁਰੇ ਕਮਾਇਆ ਨਾਓ ਤਿਨ ਵਿਟੋਂ ਹੋ ਵਾਰਿਆ ਪਾਈ ਤਿਨ ਕਉ ਸਦ ਬਲਿਹਾਰੇ ਜਾਓ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ ਅਨ ਦਿਨ ਸੇਵਨ ਗੁਰ ਆਪਣਾ ਅਨ ਦਿਨ ਅੰਦਰ ਹਨ ਨਾਨਕ ਸੇ ਮੋ ਸੋਹਣੇ ਸੱਚੇ ਦਰ ਦਿਸਨ ਮੁਗ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਹੇ ਸੱਚੀ ਰਾਸੀ ਸੱਚ ਤਨ ਉੱਤਮ ਪਦਵੀ ਪਾਹੇ ਸੱਚ ਸੁਣੇ ਸੱਚ ਮਨ ਲੈਨ ਸੱਚੀ ਕਾਰ ਕਮਾਹੇ ਸੱਚੀ ਦਰਗਹਿ ਬੈਸਣਾ ਸੱਚੇ ਮਾਏ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ ਮਨਮੁਖ ਪੂਲੇ ਜਾਹੇ ਬਾ ਬੀਹਾ ਪ੍ਰਿਉ ਪ੍ਰਿਉ ਕਰੇ ਜਲ ਨਿਤ ਪ੍ਰੇਮ ਪਿਆਰ ਗੁਰ ਮਿਲੇ ਸੀਤ ਜਲ ਪਾਇਆ ਸਭ ਦੁੱਖ ਨਿਵਾਰਣ ਹਾਰ ਤਿਸ ਚੁਕੇ ਸਹਿਜ ਉਪਜੈ ਚੁਕੇ ਕੂਕ ਪੁਕਾਰ ਨਾਨਕ ਗੁਰਮੁਖ ਸਾਂਤ ਹੋਏ ਨਾਮ ਰੱਖੋ ਉਰਤਾਰ ਬਾਬੀਆ ਤੂੰ ਸੱਚ ਚਉ ਸੱਚੇ ਸੋ ਲਿਵ ਲਾਏ ਬੋਲਿਆ ਤੇ ਰਾਥਾਏ ਪਵੇ ਗੁਰਮੁਖ ਹੋਏ ਅਲਾਏ ਸ਼ਬਦ ਤੀਨ ਤਿਖ ਉੱਤਰ ਮਨ ਲਏ ਰਜਾਏ ਚਾਰੇ ਕੁੰਡਾਂ ਚੋਕ ਵਰਸਦਾ ਬੂੰਦ ਪਵੇ ਸਹਿਜ ਸੁਪਾਏ ਜਲ ਗੀਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ

ਇਨਾਮ ਸਮਾਏ, ਧੁਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ, ਇੰਦ ਵਰਸੇ ਦਇਆ ਕਰ ਗੂੜੀ ਸ਼ੈਬਰ ਲਾਏ, ਬਾਬੀ ਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਏ ਪਾਏ, ਅੰਨ ਤਨ ਬਹੁਤਾ ਉਪਜੈ ਧਰਤੀ ਸੋਭਾ ਪਾਏ, ਅਨ ਦਿਨ ਲੋਗ ਭਗਤ ਕਰੇ ਗੁਰ ਕੈ ਸ਼ਬਦ ਸਮਾਏ।

ਆਪ ਛੋਡੇ ਤਾਂ ਸੌ ਮਿਲੇ। ਸੱਚਾ ਇਹੋ ਵਿਚਾਰ, ਹੋਮੇ ਫਿੱਕਾ ਬੋਲਣਾ ਬੁੱਝ ਨਾ ਸਕਾ ਕਾਰ। ਵਣ ਤ੍ਰੇਣ ਤਿਰ ਪਵਣ ਤੁਝੇ ਧਿਆਏ ਦਾ, ਅਨ ਦਿਨ ਸਦਾ ਵਿਹਾਨ। ਬਿਨ ਸਤਿਗੁਰ ਕਿਨੇ ਨਾ ਪਾਇਆ, ਕਰ ਕਰ ਥੱਕੇ ਵਿਚਾਰ। ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਸਵਾਰ। ਨਾਨਕ ਗੁਰਮੁਖ ਜਿਨੀ ਧਿਆਇ ਆਏ ਸੇ ਪ੍ਰਵਾਨ। ਜੋਗ ਨਾ ਪਗਵੀ ਕੱਪੜੀ, ਜੋਗ ਨਾ ਮੈ ਲੇਵੇਸ। ਨਾਨਕ ਘਰ ਬੈਠਿਆਂ ਜੋਗ ਪਾਈ ਹੈ, ਸਤਿਗੁਰ ਕੈ ਉਪਦੇਸ਼। ਚਾਰੇ ਕੁੰਡਾਂ ਚੇ ਪਵੇ, ਵੇਦ ਪੜੇ ਜੁਗ ਚਾਰ। ਨਾਨਕ ਸਾਚਾ ਪੇਟੇ ਹਰ ਮਨ ਵਸੈ, ਪਾਵੇ ਮੋਖ ਦੁਆਰ। ਨਾਨਕ ਹੁਕਮ ਵਰਤੇ ਖਸਮ ਕਾ, ਮਦ ਭਵੀ ਫਿਰੇ ਚਲ ਚਿੱਤ। ਮਨਮੁਖ ਸਭ ਕਰ ਦੋਸਤੀ, ਸੁਖ ਕੇ ਪੁੱਛੇ ਮਿੱਤ। ਗੁਰਮੁਖ ਸਭ ਕਰ ਦੋਸਤੀ, ਸਤਿਗੁਰ ਸਭ ਲਾਏ ਚਿੱਤ। ਜੰਮਣ ਮਰਨ ਕਾ ਮੂਲ ਕੱਟੀਏ, ਤਾਂ ਸੁਖ ਹੋਵੀ ਮਿੱਤ। ਭੁੱਲਿਆ ਆਪ ਸਮਝਾਏ ਸੀ, ਜਾ ਕੋ ਨਦਰ ਕਰੇ।

ਸਤਿਗੁਰ ਪ੍ਰਸਾਦ ਵਡਭਾਗੀਆ ਸੋਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹੋ ਵਾਹੋ ਸਤਿਗੁਰ ਪੁਰਖ ਹੈ ਜਿਨ ਸਚ ਜਾਤਾ ਸੋਏ ਜਿਤ ਮਿਲਿਆ ਤਿਖ ਉਤਰ ਤਨ ਮਨਸੀ ਤਲ ਹੋਏ ਵਾਹੋ ਵਾਹੋ ਸਤਿਗੁਰ ਸਤਪੁਰਖ ਹੈ ਜਿਸ ਨੂੰ ਸੰਤ ਸਭ ਕੋਏ ਵਾਹੋ ਵਾਹੋ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹੋ ਵਾਹੋ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹੋ ਵਾਹੋ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ ਵਾਹੋ ਵਾਹੋ ਸਤਿਗੁਰੂ ਹੈ ਜੇ ਸੱਚ ਦ੍ਰਿੜਾ ਏ ਸੋਏ ਨਾਨਕ ਸਤਿਗੁਰ ਵਾਹੋ ਵਾਹੋ ਜਿਸ ਤੇ ਨਾਮ ਪ੍ਰਾਪਤ ਹੋਏ ਹਰ

ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ, ਗੁਰਮੁਖ ਹੋਵੇ ਸੋ ਕਰੇ ਵਿਚਾਰ, ਗੁਰਮੁਖ ਨਾਨਕ ਪਾਵੇ ਪਾਰ, ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ, ਤਿਨਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ, ਤਿਨ ਬਹਿੰਦਿਆਂ ਉੜਦਿਆਂ ਕਦੇ ਨਾ ਵਿਸਰੈ, ਜੇ ਆਪ ਬਖਸੇ ਕਰਤਾਰ, ਨਾਨਕ ਗੁਰਮੁਖ ਮਿਲੇ ਨਾ ਵਿਛੜੈ, ਜੇ ਮਿਲੇ ਸਿਰਜਣਹਾਰ, ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਨਦਰ ਕਰੇ ਜਿਸ ਆਪਣੀ ਇਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵੇ ਲੱਗਿਆ ਭੌਜਲ ਤਰੇ ਸੰਸਾਰ, ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ, ਨਾਨਕ ਸਤਿਗੁਰ ਮਿਲੇ ਪ੍ਰਾਪਾਈਐ ਸਭ ਦੁੱਖ ਨਿਵਾਰਨ ਹਾਰ, ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ, ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ, ਦਰਗ ਹੈ ਲੇਖਾ ਮੰਗੀਐ ਕੋਈ ਅੰਤ ਨ ਸਕੀ ਛਡਾਏ, ਬਿਨ ਨਾਵੇ ਸਭ ਦੁੱਖ ਹੈ ਦੁਖਦਾਈ ਮੋਹ ਮਾਏ, ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ, ਗੁਰਮੁਖ ਹੁਕਮ ਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ, ਹੁਕਮ ਸੇਵੇ ਹੁਕਮ ਆਰਾਧੇ ਹੁਕਮੇ ਸਮੇ ਸਮਾਏ, ਹੁਕਮ ਵਰਤਨ ਏਮ ਸੁਸੰਜਮ ਮਚਿੰਦਿਆ ਫਲ ਪਾਏ, ਸਦਾ ਸੁਹਾਗਣ ਜੇ ਹੁਕਮੇ ਬੁੱਝੈ ਸਤਿਗੁਰ ਸੇਵੈ ਲਿਵਲਾਏ, ਨਾਨਕ ਕਿਰਪਾ ਕਰੇ ਜਿਨ ਉਪਰ ਤਿਨਾ ਹੁਕਮੇ ਲਏ ਮਿਲਾਏ, ਮਨਮੁਖ ਹੁਕਮ ਨਾ ਬੁੱਝੇ ਬਪੜੀ ਨਿਤ ਹੋਮੇ ਕਰਮ ਕਮਾਏ, ਵਰਤਨੇ ਸੁਸੰਜਮ ਪੂਜਾ ਪਾਖੰਡ ਪਰਮ ਨਾ ਜਾਏ, ਅੰਤਰੋਂ ਕਸੁਧ ਮਾਇਆ ਮੋਏ ਵਿਦ ਜੋ ਹਸਤੀ ਸ਼ਾਰੇ ਉਡਾਏ, ਜਿਹਨੇ ਉਪਾਏ ਤਿਸੇ ਨਾ ਚੇਤ ਹੈ ਬਿਨ ਚੇਤੇ ਕਿਉਂ ਸੁਖ ਪਾਏ, ਨਾਨਕ ਪਰਪੰਚ ਕੀਆ ਤੁਰ ਕਰਤੈ ਪੂਰਬ ਲਿਖਿਆ ਕਮਾਏ, ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅਨਦਨ ਸੇਵਾ ਕਰਤ ਸਮਾਏ, ਅੰਤਰ ਸਤਿਗੁਰ ਗੁਰੂ ਸਾ ਪੂਜੇ ਸਤਿਗੁਰ ਕਾ ਦਰਸ ਦੇਖੇ ਸਭ ਆਏ, ਮੰਨਿਏ ਸਤਿਗੁਰ ਪਰਮ ਵਿਚਾਰੀ ਜਿਤ ਮਿਲੇ ਤਿਸ ਨਾ ਭੁੱਖ ਸਭ ਜਾਏ, ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ

ਨਾਲ ਅੰਤਰ ਬਾਹਰ ਹੋਂ ਫੇਰਾਂ ਕੀ ਹਿਰਦੇ ਰੱਖਾਂ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸੋ ਚਿੱਤ ਲਾਏ ਤਿਨ ਕੀ ਦੁੱਖ ਭੁੱਖ ਹੋਮੇ ਵੱਡਾ ਰੋਗ ਗਿਆ ਨਿਰਦੋਖ ਪਏ ਲਿਵ ਲਾਏ ਗੁਣ ਗਾਵੇ ਗੁਣ ਉੱਚਰ ਹੈ ਗੁਣ ਮੈਂ ਸਵੇ ਸਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਵਿਆਏ ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗਰੇ ਕੂੜ ਕਰੇ ਆਹਾਰ ਬਿਖ ਮਾਇਆ ਤੈ ਸੰਚ ਮਰੇ ਅੰਤ ਹੋਏ ਸਵਸਾਰ ਕਰਮ ਧਰਮ ਸੁ ਸੰਜਮ ਕਰੇ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ ਦਰ ਗਏ ਹੋਏ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨ ਆਏ ਰਾਗ ਨਾ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੇ ਨਾ ਦੇ ਬਹਾਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੇ ਬੂਝੇ ਤਿਨਾ ਰਾਸ ਹੋਏ ਸਤਿਗੁਰ ਤੇ ਸੋਜੀ ਪਾਏ ਸਭ ਕਿਛ ਤਿਸ ਤੇ ਹੋਇਆ ਜਿਉ ਤਿਸੇ ਦੀ ਰਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੇ ਮਨ ਆਏ ਹਿਰਦੇ ਕਮਲ ਪਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਤਿਨ ਕੋ ਮੇਲਿਓਨ ਜਿਨ ਤੁਰ ਮਸਤਕ ਪਾਗ ਲਿਖਾਏ ਅੰਦਰ ਤਿਸਨਾ ਅੱਗ ਹੈ ਮਨਮੁਖ ਭੁੱਖ ਨ ਜਾਏ ਮੋਹ ਕੁਟੰਬ ਸਭ ਕੂੜ ਹੈ ਕੂੜ ਰਹਿਆ ਲਪਟਾਏ ਅਨਦਿਨ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ ਜੰਮਣ ਮਰਨ ਨਾ ਚੁੱਕਈ ਹਉਮੈ ਕਰਮ ਕਮਾਏ ਗੁਰ ਸਰਣਾਈ ਉਬਰ ਨਾਨਕ ਲੈ ਛਡਾਏ ਸਤਿਗੁਰ ਪੁਰਖ ਹਰ ਧਿਆਏ ਦਾ ਸਤ ਸੰਗਤ ਸਤਿਗੁਰ ਪਾਏ ਸਤ ਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਇਹੋ ਭੌਜਲ ਜਗਤ ਸੰਸਾਰ ਹੈ ਗੁਰਬੋਇਥ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਤੂੜ ਦੇਹ ਹਮ ਪਾਪੀ ਪੀ ਗਦ ਪਾਹੇ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਦਾਰਿਅਨ ਹਰ ਦਰ ਗਏ ਲਏ ਛਡਾਏ ਗੁਰ ਸਿੱਖਾਂ ਨੂੰ ਸਾਵਾਸ ਹੈ ਹਰ ਤੁੱਠਾ ਮੇਲ ਮਿਲਾਏ ਗੁਰ ਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਏ ਨਾ ਸਕੈ ਸੱਚੇ ਨਾ ਏ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾ ਏ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੇ ਖਿਨ ਮਰ ਜਾਇਆ ਮਨ ਅੰਤਰ ਹੋਮੇ ਰੋਗ ਪਰਮ ਫੂਲੇ ਹੋਮੇ ਸਾਗਦ ਦੁਰਜਨਾ ਨਾਨਕ ਰੋਗ ਗਵਾਏ ਮਿਰ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਿੜਾਇਆ ਮਾਨ ਅੰਤਰ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੁਲ ਗੋਲੇ ਸਲੋਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਰੱਤੇ ਸਹੀ ਜੇ ਮੁੱਖ ਨਾ ਮੋੜਨ ਜਿਨੀ ਸੰਜਾਤਾ ਸਾਈ ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ ਤਣੀ ਵਿਹੂਣਾ ਪਾੜ ਪਟੰਬਰ ਪਾਹੀ ਸੇ ਤੀ ਜਾਲੇ ਧੂੜੀ ਵਿੱਚ ਲੋਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ ਗੁਰ ਕੈ ਸ਼ਬਦ ਆਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਬਲ ਮਾਰੂ ਇਹੋ ਰਾਗ ਜਾਮ ਇੱਕ ਤਾਂ ਲੱਖ ਤੋ ਜਿੱਤੀ ਪਿੰਨੇ ਦਰ ਕਿੱਤੜੇ ਬਾਹਮਣ ਬਿਰਥਾ ਗਯੋ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੋਰਸ ਪੀਜੀ ਹੈ ਕਹੂ ਨਾ ਵੀ ਕਾ ਹੋਏ ਨਾਨਕ ਰਾਮ ਨਾਮ ਗੁਣ ਗਾਈ ਹੈ ਦਰ ਗਏ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨਾ ਮਾਰਈ ਅੰਦਰ ਨਾਮ ਨਿਧਾਨ।

ਪਿਆ ਲੇਖ ਸੋਈ ਸਭ ਕਮਾਏ ਸਭ ਕਸ਼ਟ ਦੇ ਵਸ ਦੂਜੀ ਨਾਹੇ ਜਾਏ ਨਾਨਕ ਸੁਖ ਅਨੰਦ ਭਏ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਿਨ ਸਿਮਰਿਆ

ਤੇਈ ਉਬਰੇ ਜਿਨ੍ਹਾਂ ਪਾਗ ਮਥਾਹ ਸੁਤੜੇ ਸੁਗੀ ਸਵੰਨ ਜੋ ਰੱਤੇ ਸਏ ਆਪਣੇ ਪ੍ਰੇਮ ਸ਼ੋਹਾ ਤਣੀ ਸੋ ਅੱਠੇ ਪੈਰ ਲਵੰਨ ਸੁਤੜੇ ਅਸੰਖ।

ਉੱਠੇ ਨਗਰ ਗੰਧਰਵ ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਪਤਿਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖੇ ਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਚੋੜ ਕੁਵਾਟੜੀ ਇੱਕ ਸੌ ਚਿਤ ਲਾਏ ਦੂਜੇ ਪਾਵੀ ਨਾਨਕਾ ਵਹਿਣ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵੱਖਰ ਜਿਨੀ ਲੱਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣਈ ਉਲੀ ਫਿਰੇ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ ਮਾਇਆ ਮਨੋਨਾ ਵੀ

ਸਾਬਤ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਤਨ ਮਾਲ, ਖੰਭ ਵੇ ਕਾਂਦੜੇ ਜੇਲ ਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ

ਕਾਰ ਸਤਿਗੁਰ ਪ੍ਰਸਾਦ ਅਰਾਗ ਮਾਲਾ ਅਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੇ ਅੱਠੋ ਨੰਦਨ ਪ੍ਰਥਮ ਰਾਗ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ।

ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ।

ਮਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੀ ਸਰਗੁਰ।

ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜਿਤ ਸਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ।

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹੀ ਧਿਆਨ। ਨਾਨਕ ਭਗਤਾਂ ਸਦਾ

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਗ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ,

ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ।

ਜੋ ਤੁਧ ਭਾਵੈ ਸਾਈ ਭਲੇ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ।

ਆਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹੋ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲਿਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾ ਸਾਇਆ ਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇਤਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਨਾ ਅੰਤ

ਔਰ ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ।

ਇੱਕ ਹੀ ਕੇ ਜਿਸਨੋਂ ਬਖਸ਼ੇ ਸਿਫਤ ਸਾਹ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰੈ ਵਖਿਆਣ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਆਖੈ ਈਸਰੇ ਆਖੈ

ਉੱਠ ਜਾਹੇ। ਏਤੇ ਕੀਤੇ ਹੋਰ ਕਰੇ ਹੈ ਤਾਂਖ ਨਾ ਸਕੈ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰਗਾ ਵਾਰਾਂ ਗਾ ਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਪੈ ਸਰਬ ਸੰਭਾਲੇ, ਵਾਜੇ ਨਾਦਾ ਨਿਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਜ ਪਰੀ ਸੋ ਕਹੀਆ ਨੂੰ, ਕੇਤੇ ਗਾਵਣ ਹਾਰੇ, ਗਾਵੈ ਤੁਹਨੋ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵ ਹੈ ਚਿਤ ਗੁਪਤ ਲਿਖ ਜਾਣ ਹੈ।

ਸਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੰਨ ਰਖੀਸਰ ਜੋ ਯੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਲ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਮੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਨ ਪਰ ਝੋਲੀ ਧਿਆਨ ਕੀ ਕਰੈ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਉਤਸੈ ਆਦੇਸ਼ ਆਦਾ ਨੀਲਾ ਨਾਦਾ ਨਾਹਤ ਜੁਜੁਏ ਕੋ ਵੇਸ ਭੋਤ ਗਿਆ ਦਇਆ ਭੰਡਾਰਨ ਕੜਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਧ ਸਿਦਵਰਾ ਸਾਧ ਸੰਯੋਗ ਵਿਯੋਗ ਦੋਇ ਕਰ ਚਲਾਵੈ ਲਿਖੇ ਆਵੈ ਭਾਗ ਵਾਦੇਸ ਉਤਸੈ ਆਦੇਸ਼ ਆਦਿਆ ਨੀਲਾ ਨਾਦਾ ਨਾਥ ਜੁਜੁਏ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਉਤਸੈ ਆਦੇਸ਼ ਆਦਿਆ ਨੀਲਾ ਨਾਦਾ ਨਾਥ ਜੁਜੁਏ ਕੋ ਵੇਸ ਆਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦਾ ਨੀਲਾ ਨਾਦਾ ਨਾਤ ਜੁਗ ਜੁਗੇ ਕੋ ਵੇਸ ਇਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆ ਚੜੀਐ ਹੋਇਆ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਰੁਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮਾ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਭਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਪੌਣ ਪਾਣੀ ਵੈ ਸੰਤਰ ਕੇਤੇ ਕਨ ਮਹੇਸ਼ ਕੇਤੇ ਬ੍ਰਹਮੇ ਘੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸਿਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘੜਤ ਘੜੀਐ ਬਹੁਤਾਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਿਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਸ ਦਾ ਕੀ ਸੁਧ ਕਰਮ ਖੰਡ ਕੀ ਬਾਣੀ।

ਹੈ ਤਿਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ।

ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦਾ ਨੇਕਾ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਤਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆਂ, ਕਰਮ ਮਿਲੈ ਨਾਹੀ ਠਾਕਰਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਗ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੈ ਆਖਣ ਪਾਹੇ,

ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਭਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਇ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰੋ, ਕਾਹੇ ਮਨ ਪਉ ਕਰਿਆ। ਉਡੇ ਉਡਿਆ ਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਮਣ ਖਲਾਵੈ ਕਮਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਲਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ।

ਸੋ ਪੁਰਖ ਨਿਰੰਜਨੂ ਹਰ ਪੁਰਖ ਨਿਰੰਜਨੂ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਉ ਸੰਤ ਹੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ

ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਤੁਦ ਜੀ ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਪਉ ਜਿਨ ਹਰ ਨਿਰਪਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ

ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ ਹਰ ਗੁਣ ਸਦ ਹੀ ਆਖ ਵਖਾਣਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਸ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਿਆ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨ ਖੁਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ

ਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਆ ਨੂੰ ਦੇਖੇ ਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਤੇਲ। ਦੇਹੋ ਸੱਜਣ ਆਸੀ ਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ

ਵਿਸੋਇ ਚਸਿਆ ਕੜੀਆਂ ਪਹਿਰਾਂ ਥਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕ

ਵਾਸਾ ਅਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਰ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਓ ਸਾਕ ਤਹਾਰਾ ਸਾਧਨਾ ਜਾਣਿਆ ਤਨੇ ਅੰਤਰਾ ਹਮੈ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰਲਾਹਾ ਆਗੇ ਬਸਨ ਸੁਹੇਲਾ ਔਦ ਘਟੈ ਦਿਨ ਸੁਰਹਿਣਾਰੇ ਮਨ ਗੁਰਮਲ ਕਾਇ ਸਵਾਰੇ ਰਹਾਓ ਇਹੋ ਸੰਸਾਰ ਬਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾ

ਕੁੱਸਾ ਕੱਟਿਆ ਵਾਰ ਵਾਰ, ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆ, ਭਸਮ ਸੇਤੀ ਰਲ ਜਾਓ। ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡੇ ਆਖਾ ਨਾਓ, ਪੰਖੀ ਹੋਏ ਕਹਿ ਜੇ ਭਵਾਂ, ਸਹਿ ਅਸਮਾਨੀ ਜਾਓ। ਨਦਰੀ ਕਿਸੈ ਨਾ ਆਵਉ, ਨਾ ਕਿਛ ਪੀਆ ਨਾ ਖਾਓ, ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡੇ ਆਖਾ ਨਾਓ। ਨਾਨਕ ਕਾਗਦ ਲਖ ਮਣਾ, ਪੜ ਪੜ ਕੀਚੈ ਭਾਓ, ਮੱਸੂ ਟੂਟ ਨਾ ਆਵਈ, ਲੇਖਣ ਪਾਉਣ ਚਲਾਓ। ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡੇ ਆਖਾ ਨਾਓ।

ਲੇਖੈ ਸਾਲ ਵਾਈਐ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋਹੋ ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਉ ਜੀਵਨ ਮਰਨਾ ਜਾਏ ਕੈ ਇੱਥੇ ਖਾਜੈ ਕਾਲ ਜਿੱਥੇ ਬੈ ਸਮਝਾਈ ਹੈ ਤਿੱਥੇ ਕੋਈ ਨਾ ਚੱਲਿਓ ਨਾਲ।

ਕੀਮਤ ਕਹਿਣਾ ਨਾ ਪਾਈਆ, ਕਹਿਣ ਨਾ ਵੱਡਾ ਹੋਏ। ਸਾਚਾ ਸਾਹਿਬ ਇਕ ਤੂੰ, ਹੋਰ ਜੀਆਂ ਕੇ ਤੇ ਲੋ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਮਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਆ ਨੂੰ, ਤਿੱਥੇ ਨਦਰ ਤੇਰੀ ਬਖਸੀਸ। ਸ੍ਰੀ ਰਾਗ ਮਹੱਲਾ ਪਹਿਲਾ। ਲਭ ਕੁੱਤਾ ਕੂੜ ਚੂਹੜਾ, ਠੱਗ ਖਾਦਾ ਮੁਰਦਾਰ। ਪਰ ਨਿੰਦਾ ਪਾਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਬਾਬਾ ਬੋਲੀਏ ਪਤ ਹੋਏ, ਉਤਮ ਸੇਦਾਰੀ ਉਤਮ ਕਹੀ ਹੈ। ਨੀਚ ਕਰਮ ਬੈ ਰੋਏ ਰਹਾਓ, ਰਸ ਸੋਏ ਨਾ ਰਸ ਰੂਪਾ ਕਾਮਣੋ। ਰਸ ਪਰ ਮਲਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ। ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਣ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਜੋ ਤਿਸ ਭਾਵੈ ਸੇ ਭਲੇ, ਹੋਰ ਕੇ ਕਹਿਣ ਵਖਾਣ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ, ਜਿਨ ਹਿਰਦੈ ਰਿਆ ਸਮਾਏ। ਤਿਨਕਾ ਕਿਆ ਸਾਲਾਹਣਾ, ਅਵਰ ਸਵਾਲਿਓ ਕਾਏ। ਨਾਨਕ ਨਦਰੀ ਬਾਹਰੇ, ਰਾਚੈ ਦਾਨ ਨਾ ਨਾਏ। ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜਕਾ, ਦਿੱਤਾ ਦੇਵਣ ਹਾਰ। ਮਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿੰਨ ਸੋਫੀਆ, ਰਾਖਣ ਕਉ ਦਰਬਾਰ। ਨਾਨਕ ਸਾਚੇ ਕਉ ਸੱਚ ਜਾਣ, ਜਿਤ ਸੇਵਿਆ ਸੁਖ ਪਾਈਐ। ਤੇਰੀ ਦਰਗਹਿ ਚੱਲੈ ਮਾਣ, ਰਹਾਓ ਸੱਚ ਸਰਾ ਗੁੜ ਬਾਹਰਾ। ਜਿਸ ਵਿੱਚ ਸੱਚਾ ਨਾਉ, ਸੁਣੈ ਮਖਾਣੈ ਜੇਤੜੇ। ਹਉ ਤਿਲ ਬਰ ਹਾਰੈ ਜਾਓ, ਤਾਂ ਮਨ ਖੀਵਾ ਜਾਣੀਐ। ਜਾਂ ਮਹਿਲੀ ਪਾਏ ਥਾਓ, ਨਾਉ ਨੀਰ ਚੰਗਿਆਈਆਂ। ਸਤ ਪਰਮਲ ਧਨਵਾਸ, ਤਾਂ ਮੁਖ ਹੋਵੇ ਉਜਲਾ। ਲਖ ਦਾਤੀ ਇਕ ਦਾਤ, ਦੁਖ ਤਿਸੈ ਪੈ ਆਖੀਐ। ਸੁਖ

ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਨ। ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ,

ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ ਰਹਾਉ ਜਿੱਥੈ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਐ ਨਾ

ਅੱਗੇ ਗਇਆ ਜਾਣੀਐ ਮਿੰਨਾ ਮੈਂ ਬੇਕਾਰ ਪੈ ਤੇਰਾ ਡਰ ਅਗਲਾ ਖਪ ਖਪ ਛਿਜੈ ਦੇਹੇ ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇਹੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾਂ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਉ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈ ਦੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਉ ਘੋੜੇ ਪਾਖਰ ਸੋਇਨੇ ਸਾਖਤ ਬੂਜਣ ਤੇਰੀ ਵਾਟ ਤਰਕ ਸਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਉ ਪ੍ਰਗਟ

ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛਣਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਾਲਾਹਣਾ ਸਚ ਨਾਮ ਗੁਣਤਾਸ

ਆਵਣ ਜਾਣ ਨਾ ਚੁੱਕਈ ਮਰਜਨ ਮੈਂ ਹੋਏ ਖੁਆਰ ਚੰਦਨ ਮੋਲੇ ਅਣਾਇਆ ਕੁੰਗੂ ਮੰਗ ਸੰਧੂਰ ਚੋਵਾ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਜੀਐ ਕਿਉਂ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹਲਾ

ਜਿਨੀ ਨਾ ਵਿਸਾਰਿਆ ਦੂਜੀ ਕਰ ਅਲੱਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਤੰਦੈ ਠੱਗ ਮੋਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੋਧ ਤੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਕਰਮ ਲੈ ਸਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਂਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹੇ ਮਨੂਰ ਔਗਣ ਫਿਰ ਲਾਗੂ ਭਏ ਕੂਰਵ ਜਾਵੈ ਤੂਰ ਬਿਨ ਸਬਦ ਪਰਮਾਈ ਹੈ ਦੁਬਦਾ ਡੋਬੇ ਪੂਰ ਮਨ ਰੇ ਸਭ ਤਰ ਉਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮੈਂ ਸਾਚਾ ਨਾਉ ਭੈ ਸੱਚ ਰਾਤੀ ਦੇਹੁਰੀ ਜੇਵਾ ਸੱਚ ਸੁਆਉ ਸੱਚੀ ਨਦਰ ਨੇ

ਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮਿਲ ਮਿਲਾ ਵਹੀ ਸਾਚੈ ਮਿਲ ਹਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰੇ ਓ ਜਿਉਂ ਜਿਉਂ ਸਾਹੇ ਮਨ ਵਸੈ ਗੁਰਮੁਖ ਅੰਮ੍ਰਿਤ ਪੇ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਓ ਜਿਨ ਇਹੋ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਘੜ ਘੜ ਜੋਤ ਨਿਰੰਤਰੀ ਬੂਝੈ ਗੁਰਮਤਿ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੈਸਾ ਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜਿਉ ਪਿੰਡ ਪ੍ਰਭਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹੋ ਤਨ ਦੇਹ ਬਿਨ ਗੁਣ ਕਾਮਨਾ ਆਵਈ ਟਹਿ ਟੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮੁਖ ਨਾਮ ਸਲਾਹੀਐ ਹਮੈ ਨਿਵਰੀ ਭਾਹੇ ਰਹਾਓ ਸੁਣ ਸੁਣ ਗੰਢਣ ਗੰਢੀਐ ਲਿਖ ਪੜ ਬੁਝੈ ਭਾਰ ਤ੍ਰਿਸ਼ਨਾ ਅਹਿਨਸ ਅਗਲੀ ਹਉਮੈ ਰੋਗ ਵਿਕਾਰ ਉਹ ਵੇ ਪ੍ਰਵਾਹੋ ਅਤੋਲਵਾ ਗੁਰਮਤ ਕੀਮਤ ਸਾਰ ਲਕਸ਼ ਆਣ ਪਜੇ ਕਰੀ ਲਕਸ਼ਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਵੈ ਦੁਖ ਸੰਤਾਪ ਹਰ ਜਪ ਜੀ ਅਰੇ ਛੁੱਟੀਐ ਗੁਰਮੁਖ ਜੀ ਨਾ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀ ਆ ਸਿਰ ਨਾਲ ਤ੍ਰਿਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀ

ਦੁੱਖ ਵਿਛੜੇ ਮਨਮੁਖ ਲਹਿ ਨਾ ਮੇਲ। ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ, ਗਿਆਨ ਮਹਾਰਸ ਭੋਗ ਵੈ ਬਾਹੁੜ ਭੂਖ ਨਾ ਹੋਏ। ਨਾਨਕ ਇਹੋ ਮਨ

ਮਨ ਜਾਨ ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹੋ ਮੈਂ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ ਰਹਾਓ ਆਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਿਨਿਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈ ਐ ਗੁਰਨਿੰਦਾ ਪਚੈ ਪਚਾਨ ਭਰਮੇ ਪੂਲਾ ਦੁਖ ਘਣੋ ਜਮ ਮਾਰ ਕਰੈ ਖੁਲਹਾਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਐਥੈ ਤੰਦ ਪਿਟਾਈਐ ਸਚ ਲਿਖਤ ਪਰਵਾਨ ਹਰ ਸੱਜਣ ਗੁਰਸੇਮ ਦਾ ਗੁਰਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉਂ ਦਰਗੈ ਪਤ ਪਾਈਐ ਜਾਂ ਹਰ ਨਾ ਵਸੈ ਮਨ ਮਾਹੇ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਿਨਸ ਹਰ ਗੁਣਸਾਰ ਜਿਨ ਖਿਨ

ਹੋਏ। ਨਾਨਕ ਸੁੱਤੀ ਪਈਐ ਜਾਣ ਵਰਤੀ ਸੰਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਦੂਜਾ ਦੂਜਾ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਆਪੇ ਹੋਵੇ ਚੋਲੜਾ, ਆਪੇ ਸਹਿਜ ਪਤਾਰ। ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ ਰਹਾਓ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਆਪੇ

ਗਿਆ ਤੂੰ ਹੈ ਆਪੇ ਵੇਖ ਵਿਗਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ, ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਆ ਪਾਓ ਸਾਰੰਗ ਪਾਣੀ, ਮਨ ਕਿਰਸਾਨ ਹਰਦੈ ਜਮਾਇ ਲੈ, ਇਉ ਪਾਵਸ ਪਦ ਨਿਰਬਾਣੀ। ਕਾਹੇ ਗਰਭ ਸਮੂੜੇ ਮਾਇਆ, ਪਿਤ ਸੁਤੋ ਸਗਲ ਕਲਤਰ ਮਾਤਾ, ਤੇਰੇ ਹੋਹੇ ਨਾ ਅੰਤ ਸਿਖਾਇਆ, ਰਹਾਉ ਬਿਖੈ ਬਿਕਾਰ ਦੁਸ਼ਟ ਕਿਰਕਾ ਖਰੇ, ਇਨ ਤਾ ਆਤਮਾ ਹੋਏ ਧਿਆਈ, ਜਪ ਤਪ ਸੰਜਮ ਹੋਏ ਜਬ ਰਾਖੇ, ਕਮਲ ਬਿਕਸੈ ਮਦ ਆਸਰਮਾਈ। ਬੀ ਸਪਤਾਹ ਹਰੋ ਬਸਰੋ ਸੰਗ੍ਰਹ, ਤੀਨ ਖੋੜਾ ਨਿਤ ਕਾਲ ਸਾਰ, ਦਸ ਅਠਾਰ ਮੈਂ ਅਪਰਮ ਪ੍ਰੋਚੀਨ, ਕਹਿ ਨਾਨਕ ਇਵ ਏਕ ਤਾਰ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ, ਅਮਲ ਕਰ ਧਰਤੀ ਬੀਜ ਸਬਦੋ ਕਰ, ਸੱਚ ਕੀ ਆਪ ਨਿਤ ਦੇਹੇ ਪਾਣੀ, ਹੋਏ ਕਿਰਸਾਨ ਈਮਾਨ ਜਮਾਇ ਲੈ, ਪਿਸਤ ਦੋਜਕ ਮੂੜੇ ਏ ਵਜਾਣੀ। ਮਤ ਜਾਣ ਸੈ ਗੱਲੀ ਪਾਇਆ, ਮਾਲਕੈ ਮਾਣੈ ਰੂਪ ਕੀ ਸੋਭਾ, ਇਤ ਬਿਧੀ ਜਨਮ ਗਵਾਇਆ, ਰਹਾਉ ਐਬ ਤਨ ਚਿਕੜੋ ਇਹੋ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਪਾਵਰ ਉਸਤਾਦ ਨਿਤ ਪਾਖਿਆ ਬੋਲੇ, ਕਿਉ ਬੂਝੈ ਜਾਣੈ ਬੁਝਾਈ, ਆਖਣ ਸੁਣਨਾ ਪਾਉਣ ਕੀ ਬਾਣੀ, ਇਹੋ ਮਨ ਰਤਾ ਮਾਇਆ, ਖਸਮ ਕੀ ਨਦਰ ਦਿਲੈ ਪਸੰਦੇ, ਜਿਨੀ ਘਰ ਏਕ ਧਿਆਇਆ, ਤੀਹੀ ਕਰ ਰਾਖੇ ਪੰਜ ਕਰ ਸਾਥੀ, ਨਾਉ ਸਹਿ ਤਾਨ ਮਤ ਕਟ ਜਾਈ, ਨਾਨਕੇ ਆਖੇ ਰਾਹੇ ਪੈ ਚੱਲਣਾ, ਮਾਲ ਧਨ ਕਿਤ ਕੂ ਸੰਜਿਆਹੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਸੋਈ ਮੌਲਾ ਜਿਨ ਜਗ ਮੌਲਿਆ।

ਜੇਬੋ ਤੇਰਾ ਪੜਿਆ ਹੋਵੈ ਕੋ ਰਹਿ ਨਾ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀ ਆਇਆ ਦਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੋ ਪੰਜ ਵਕਤ ਨਿਵਾਜ ਗੁਜਾਰੈ ਪੜੈ ਕਿਤੇਬ ਕੁਰਾਣਾ ਨਾਨਕ ਆਖੈ ਗੁਰ ਸਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਪੌਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਤਾਣਕ ਰੂਪ ਰਹਾਂ ਕਰਤਾਰ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਹਉ ਬਿਗੜੈ ਰੂਪ ਰਹਾਂ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਰਹਾਉ ਮੁਖ ਨਿੰਦਾ ਆਖਾ ਦਿਨ ਰਾਤ ਪਰ ਕਰ ਜੋਹੀ ਨੀਸ ਸਨਾਤ ਕਾਮ ਕ੍ਰੋਧਨ ਵਸੈ ਚੰਡਾਲ ਧਾਨਕ ਰੂਪ ਰਹਾਂ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹਉ ਠਗਵਾੜਾ ਠੱਗੀ ਦੇਸ ਖਰਾ ਸਿਆਣਾ

ਕਿਤ ਕਉ ਸਾਹਿਬ ਆਵੈ ਰੋਹੇ। ਜੇ ਤੂੰ ਸਾਹਿਬ ਆਵੈ ਰੋਹੇ, ਤੂੰ ਉਹਨਾਂ ਕਾ ਤੇਰੇ ਓਹੇ। ਅਸੀਂ ਬੋਲ ਵਿਗਾੜ ਵਿਗਾੜੈ ਬੋਲ, ਤੂੰ ਨਦਰੀ ਅੰਦਰ ਤੋਲੈ ਤੋਲ। ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਜੋ ਕੱਟੇ ਘੱਟ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ। ਗੁਰਪ੍ਰਸਾਦ ਕਰੇ ਬੀਚ।

ਕੁਦਰਤ ਕਰੇ ਜਹਾਨੋ, ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ।

ਆਪੇ ਸੱਚ ਪਾਵੈ ਤੇ ਸੱਚ, ਅੰਧਾ ਕੱਚਾ ਕੱਚਨ ਕੱਚ ਰਹਾਓ। ਜਾਂ ਕੇ ਰੁੱਖ ਬਿਰਖਿਆ ਰਾਓ, ਜੇਹੀ ਤਾਤੇ ਹੱਥ ਨਾਓ, ਫੁੱਲ ਪਾਓ ਫਲ।

ਨਾਨਕ ਆਣਿਆ ਵੈ ਰਾਸ ਵਿਣਨਾਵੈ ਨਾਹੀ ਸਾਬਾਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਸ਼ਲ ਸ਼ਲਾਈ ਨਹਿ ਸ਼ਲੈ ਨਹਿ ਕਾਉ ਕੁਟਾਰਾ ਕਰ ਸਕੈ ਜਿਉ ਸਾਹਿਬ ਰਾਖੈ ਤਿਉ ਰਹੈ ਇਸ ਲੋਭੀ ਕਾ ਜੀਉ ਟਲ ਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ। ਪੋਥੀ ਪ੍ਰਾਣ ਕਮਾਈ ਐ ਪਉ ਵੱਟੀ ਇਹ ਤਨ ਪਾਈ ਐ ਸੱਚ ਬੂਝਣ ਆਣ ਜਲਾਈ ਐ ਇਹੋ ਤੇਲ ਦੀਵਾ ਇਉ ਜਲੈ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ। ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵਕ ਮਾਈ ਐ ਤਾਂ ਦਰਗਹਿ ਬੈਸਣ ਪਾਈ ਐ ਕਹੋ ਨਾਨਕ ਬਹਾ ਲੁੜਾਈ ਐ। ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੋ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਿਜ ਸਮਾਏ। ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿੰਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ। ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ ਸਤਿਗੁਰ ਸੇਵਨ ਆਪਣਾ ਤੇ ਵਰਲੇ ਸੰਸਾਰ ਹਉ ਮੈਂ ਮਮਤਾ ਮਾਰ ਕੈ ਹਰ ਰਾਖਿਆ ਉਰਤਾਰ ਹਉ ਤਿਲ ਕੈ ਬਲਿਹਾਰਣੈ ਜਿਨ੍ਹਾਂ ਨਾਮੇ ਲੱਗਾ ਪਿਆਰ ਸਹੀ ਸੁਖੀਏ ਚਹੁ ਜੁਗੀ ਜਿਨ੍ਹਾਂ ਨਾਮ ਹੈ ਖੋਟਿਆ ਪਾਰ ਗੁਰ ਮਿਲਿਆ ਨਾਮ ਪਾਈਐ ਚੁਕੈ ਮੋਹ ਪਿਆਸ ਹਰ ਸੇਤੀ ਮਨ ਰਵ ਰਿਆ ਕਰੀ ਮੈਂ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਹਉ ਤਿਨ ਬਲਿਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ। ਸ੍ਰੀ ਰਾਗ ਮਹੱਲਾ ਤੀਜਾ ਬਹੁ ਪੇਹ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨਾ ਪਾਵੈ ਮਰ ਵਿਸ਼ਟਾ ਮਾਏ ਸਮਾਏ ਮਨ ਰੇ ਗ੍ਰਹੀ ਮਾਏ ਉਦਾਸ ਸਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ। ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਘਰੈ ਮੈਂ ਪਾਏ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲੱਖ ਇਸਤਰੀਆਂ ਭੋਗ ਕਰੈ ਨਵ ਖੰਡ ਰਾਜ ਕਮਾਹੇ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿੰਨੀ ਪਹਿਰਿਆ ਗੁਰ ਚਰਨੀ ਚਿਤ ਲਾਏ ਤਿੰਨਾ ਪਿੱਛੇ ਰਿਧ ਸਿਧ ਫਿਰੈ ਓਨਾ ਤਿਲ ਨਾ ਤਮਾਏ ਜੋ ਪ੍ਰਭਾਵੈ ਸੋ ਥੀਐ ਅਵਰ ਨਾ ਕਰਨਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿ ਸੁਭਾਏ। ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ

ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ। ਸ਼ਬਦ ਮਿਲੈ ਸੋ ਮਿਲ ਰਹੇ ਜਿਸਨੂੰ ਆਪੇ ਲੈ ਮਿਲਾਏ, ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੇ ਜਾਏ। ਸਭ ਮੈਂ ਇੱਕ ਵਰਤਦਾ ਇੱਕ ਹੋ ਰਿਹਾ ਸਮਾਏ, ਜਿਸਨੋ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਿਤ ਜੋਤ ਕੀ ਵਾਦ ਕਰੈ ਵਿਚਾਰ, ਮਤ ਬੁੱਧ ਭਵੀ ਨਾ ਬੁੱਝਈ ਅੰਤਰ ਲੋਭ ਵਿਕਾਰ। ਲਖ ਚੌਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ, ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ, ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ। ਪਾਰਸ ਪਰਸਿਐ ਪਾਰਸ ਹੋਏ ਜੋਤੀ ਜੋਤ ਸਮਾਏ, ਜਿਨ ਕਉ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਮਨ ਭੁੱਖਾ ਭੁੱਖਾ ਮਤ ਕਰੈ ਮਤ ਤੂੰ ਕਰੈ ਪੁਕਾਰ, ਲਖ ਚੌਰਾਸੀ ਜਿਨ ਸ੍ਰੀ ਸਭ ਸਹਿ ਦੇ ਆਧਾਰ, ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ। ਨਾਨਕ ਗੁਰਮੁਖ ਬੁੱਝੀਐ ਪਾਈਐ ਮੁਖ ਦੁਆਰ, ਸ੍ਰੀ ਰਾਗ ਮਹੱਲਾ ਤੀਜਾ, ਜਿਨੀ ਸੁਣ ਕੇ ਮੰਨਿਆ ਤਿੰਨਾ ਨੀ ਕਰਵਾਸ, ਗੁਰਮਤੀ ਸਾਲਾਹੇ ਸੱਚ ਹਰ ਪਾਇਆ ਗੁਣਤਾਸ। ਸ਼ਬਦ ਰਤੇ ਸੇ ਨਿਰਮਲੇ ਹਾਂ ਸਤਬਲ ਹਾਰੈ ਜਾਸ, ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਤੁਰ ਮਸਤਕ ਜਿਨ ਕਉ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ। ਰਹਾਉ ਹਰ ਸੰਤਹੁ ਦੇਖੋ ਨਦਰ ਕਰ, ਨਿਕਟ ਵਸੈ ਭਰਪੂਰ, ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ। ਜਿਨ ਗੁਣ ਤਿਨ ਸਦ ਮਨ ਵਸੈ ਔਗੁਣਵੰਤਿਆਂ ਦੂਰ, ਮਨਮੁਖ ਗੁਣ ਤੈ ਬਾਹਰੇ ਬਿਨ ਨਾਮੈ ਮਰਦੇ ਝੂਰ। ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ, ਅੰਦਰ ਭਗਤੀ ਰਤਿਆ ਮਨ ਤਨ ਨਿਰਮਲ ਹੋਏ। ਕੂੜਾ ਰੰਗ ਕੁਸੁੰਭ ਕਾ ਬਿਨ ਸਜਾਏ ਦੁਖ ਰੋਏ, ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ। ਇਹੋ ਜਨਮ ਪਦਾਰਥ ਪਾਏ ਕਹਿ ਹਰ ਨਾਮ ਨਾ ਚੇਤੈ ਲਿਵ ਲਾਏ, ਪਗ ਖਿਸਿਆ ਰਹਿਣਾ ਨਹੀਂ ਅੱਗੇ ਠੌਰ ਨਾ ਪਾਏ, ਉਹ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ। ਜਿਸ ਨਦਰ ਕਰੇ ਸੋ ਉਭਰੈ ਹਰ ਸੇਤੀ ਲਿਵ ਲਾਏ, ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ। ਜਿਨ ਗੁਰਮੁਖ ਹਿਰਦਾ ਸੁਧ ਹੈ ਸੇ ਪਈ ਤਿਨ ਥਾਏ, ਹਰ ਗੁਣ ਗਾਵੇ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ। ਸ੍ਰੀ ਰਾਗ ਮਹੱਲਾ ਤੀਜਾ, ਜਿਨੀ ਇਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ, ਤਿਨਕੇ ਮੁਖ ਸਾਧੂ ਜਲੇ ਤਿਨ ਸੱਚੈ ਦਰਬਾਰ। ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੈ ਨਾਮ ਪਿਆਰ, ਭਾਈ ਰੇ ਗੁਰਮੁਖ ਸਦਾ ਪਤ ਹੋਏ, ਹਰ ਹਰ ਸਦਾ ਧਿਆਈਐ ਮਲਹੋਮੈ ਕੱਢੈ ਧੋਏ। ਰਹਾਉ ਮਨਮੁਖ ਨਾਮ ਨਾ ਜਾਣ ਨਹੀਂ ਵਿਨ ਨਾਮੈ ਪਤ ਜਾਏ, ਸਬਦੈ ਸਾਧਨਾ ਆਇਓ ਲਾਗੇ ਦੂਜੈ ਪਾਏ। ਵਿਸ਼ਟਾ ਕੇ ਕੀੜੇ ਪਵੈ ਵਿਚ ਵਿਸ਼ਟਾ, ਸੇ ਵਿਸ਼ਟਾ ਮਹੇ ਸਮਾਏ, ਤਿਨਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਪਾਏ। ਕੁਲ ਉਧਾਰੈ ਆਪਣਾ ਧਨ ਜਣੇ ਦੀ ਮਾਏ, ਹਰ ਹਰ ਨਾਮ ਤੇ ਆਈਐ ਜਿਸਨੋ ਕਿਰਪਾ ਕਰੇ ਰਜਾਏ। ਜਿਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ, ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ। ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ। ਸ੍ਰੀ ਰਾਗ ਮਹੱਲਾ ਤੀਜਾ, ਹਰ ਭਗਤਾਂ ਹਰ ਤਨ ਰਾਸ ਹੈ ਗੁਰਪੂਛ ਕਰੈ ਵਾਪਾਰ, ਹਰ ਨਾਮ ਸਲਾਹਨ ਸਦਾ ਸਦਾ ਵੱਖਰ ਹਰ ਨਾਮ ਆਧਾਰ। ਗੁਰਪੂਰੈ ਹਰ ਨਾਮ ਦ੍ਰਿੜਾਇਆ ਹਰ ਭਗਤਾਂ ਅਤੁੱਟ ਭੰਡਾਰ, ਭਾਈ ਰੇ ਇਸ ਮਨ ਕਉ ਸਮਝਾਏ ਇਹ ਮਨ ਆਲਸ ਕਿਆ ਕਰੈ, ਗੁਰਮੁਖ ਨਾਮ ਤੇ ਆਏ ਰਹਾਉ। ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ, ਪਾਖੰਡ ਭਗਤ ਨਾ ਹੋਵਈ ਦੁਬਦਾ ਬੋਲ ਖੁਆਰ। ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਬਿਵੇਕ ਵਿਚਾਰ,
ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰ ਧਾਰ ਮੰਤਨ ਸੋਪੇ ਆਗੈ ਧਰੇ ਹਉਮੈ ਵਿੱਚੋਂ ਮਾਰ ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੈ ਹਾਰ ਕਰਮ ਮਿਲੈ ਤਾਂ ਪਾਈਐ ਮਿਣ ਕਰ ਮੈਂ ਪਾਇਆ ਨਾ ਜਾਏ ਲੱਖ ਚੌਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੈ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਦਰ ਨਾਮ ਧਿਆਈਐ ਸਹਿਜੇ ਨਾਮ ਸਮਾਏ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੈ ਪਾਏ ਗੁਰਸਰਨਾਈ ਸੁਖ ਲਹੈ ਅੰਦਰ ਨਾਮ ਧਿਆਏ ਰਹਾਓ ਸਾਚੇ ਮਹਿਲ ਨਾ ਲੱਗ ਗਈ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨਾ ਦੇ ਰਾਜਾਏ ਮਨਮੁਖ ਮਹਿਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ ਬਿਨ ਸਬਦੈ ਮਹਿਲ ਨਾ ਉਤਰੈ ਮਰ ਜਮੈ ਹੋਏ ਖੁਆਰ ਧਾਤਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਹੇ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁੱਖ ਹਰ ਦਰ ਗੈ ਪਤ ਖੋਏ ਹਉਮੈ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਿਨਿਸ ਪੂਰ ਰਹੀ ਨਿਤਿਆਸਾ ਸਤਿਗੁਰ ਸੇਵ ਮੋਹ ਪਰਜਲੈ ਘਰੀ ਮਾਏ ਉਦਾਸਾ ਰਹਾਉ ਗੁਰਮੁਖ ਕਰਮਕ ਮਾਵੈ ਬਿਕਸੈ ਹਰ ਬੈ ਰਾਗਿਆ ਆਨੰਦ ਅਹਿਨਿਸ ਭਗਤ ਘਰੇ ਦਿਨ ਰਾਤੀ ਹਉਮੈ ਮਾਰ ਨਿਚੰਦ ਵੱਡੇ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜਾਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗਨਾ ਤਾਮ ਸਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਰਸ ਪੀਆ ਆਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨਮੁਖ ਫਿਰੈ ਨਾ ਜਾਣੈ ਸਤਿਗੁਰ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ

ਗੁਰਮੁਖ ਪਾਵੈ ਕੋਏ, ਨਾਮ ਨਿਧਾਨ ਅਖੁੱਟ ਹੈ, ਵਡਭਾਗ ਪ੍ਰਾਪਤ ਹੋਏ। ਮੇਰੇ ਮਨ ਤਜ ਨਿੰਦਾ ਹੋਮੈ ਹੰਕਾਰ, ਹਰ ਜੀਉ ਸਦਾ ਧਿਆਏ ਤੂੰ, ਗੁਰਮੁਖੇ ਤੁੰਕਾਰ ਰਹਾਓ। ਗੁਰਮੁਖਾਂ ਕੇ ਮੁਖ ਉਜਲੇ, ਗੁਰਸਬਦੀ ਵਿਚਾਰ, ਹਲਤ ਪਲਤ ਸੁਖ ਪਾਏਂਦੇ, ਜਪ ਜਪ ਦੈ ਮੁਰਾਰ, ਘਰ ਹੀ ਵਿੱਚ ਮਹਿਲ ਪਾਇਆ, ਗੁਰਸਬਦੀ ਵਿਚਾਰ, ਸਤਿਗੁਰ ਤੇ ਜੋ ਮੋਹ ਫੇਰ ਹੈ, ਮੱਥੇ ਤਿਨ ਕਾਲੇ, ਅੰਦਨ ਦੁੱਖ ਕਮਾਉਂਦੇ, ਨਿਤ ਜੋਹੇ ਜਮ ਜਾਲੇ, ਸੁਪਨੇ ਸੁਖ ਨਾ ਦੇਖਣੀ, ਬਹੁ ਚਿੰਤਾ ਪਰ ਜਾਲੇ, ਸਭਨਾ ਕਾ ਦਾਤਾ ਏਕ ਹੈ, ਆਪੇ ਬਖਸ ਕਰੇ, ਕਹਿਣਾ ਕਿਛੂ ਨਾ ਜਾ ਵਈ, ਜਿਸ ਭਾਵੈ ਤਿਸ ਦੇ, ਨਾਨਕ ਗੁਰਮੁਖ ਪਾਈਐ, ਆਪੇ ਜਾਣੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ, ਸੱਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੈ, ਹੋ ਮੈਂ ਦੂਰ ਕਰੇ, ਇਹੋ ਮਨ ਤਾਂ ਵਤਾਂ ਰਹਿ, ਜਾਂ ਆਪੇ ਨਦਰ ਕਰੇ। ਭਾਈ ਰੇ ਗੁਰਮੁਖ ਹਰ ਨਾਮ ਤੇ ਆਏ, ਨਾਮ ਨਿਧਾਨ ਸਦ ਮਨ ਵਸੈ, ਮਹਿਲੀ ਪਾਵੈ ਥਾਉ ਰਹਾਉ। ਮਨਮੁਖ ਮਨ ਤਨ ਅੰਦ ਹੈ, ਤਿਸਨੋਂ ਠੌਰ ਨਾ ਠਾਉ, ਬਹੁ ਜੋ ਨੀ ਭਾਉਂਦਾ ਫਿਰੈ, ਜੋ ਸੁਣੈ ਕਰ ਕਾਉ। ਗੁਰਮਤੀ ਕਟ ਚਰਨਾ, ਸ਼ਬਦ ਮਿਲੈ ਹਰ ਨਾਉ, ਤ੍ਰੈ ਗੁਣ ਵਿਖਿਆ ਅੰਧ ਹੈ, ਮਾਇਆ ਮੋਹ ਗੁਬਾਰ, ਲੋਭੀ ਅਨ ਕਉ ਸੇਵਦੇ, ਪਲਵੇਦਾ ਕਰੈ ਪੁਕਾਰ, ਵਿਖਿਆ ਅੰਦਰ ਪਚ ਮੋਏ, ਨਾ ਉਰਵਾਰ ਨਾ ਪਾਰ, ਮਾਇਆ ਮੋਹ ਵਿਸਾਰਿਆ, ਜਗਤ ਪਿਤਾ ਪ੍ਰਤਪਾਲ, ਬਾਜਹੋ ਗੁਰੂ ਅਚੇਤ ਹੈ, ਸਬਦ ਦੀ ਜਮਕਾਲ, ਨਾਨਕ ਗੁਰਮਤ ਉਭਰੇ, ਸੱਚਾ ਨਾਮ ਸੰਭਾਲ। ਸ੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮੇਲਾਇਆ ਨੂੰ, ਹਰ ਨਾਮ ਵਸਿਆ ਮਨ ਆਏ, ਪੋਤਿਆ ਜਿਨ ਕੈ ਪੁੰਨ ਹੈ, ਤਿਨ ਸਤ ਸੰਗਤ ਮੇਲਾਏ। ਭਾਈ ਰੇ ਗੁਰਮਤ ਸੱਚ ਰਹਾਓ, ਸੱਚੋ ਸੱਚ ਕਮਾਉਣਾ, ਸੱਚ

ਬਿਨ ਸਬਦ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ। ਹਾਹੋ ਕਰਤੀ ਜਗ ਫਰੀ ਨਾ ਤਨ ਸੰਪੈ ਨਾਲ, ਅੰਧੀ ਨਾਮ ਨਾ ਚੇਤਈ ਸਭਾ ਦੀ ਜਮਕਾਲ। ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸੰਭਾਲ। ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿ ਸੁਭਾਏ। ਮੰਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਏ। ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋੜਿਆ ਲਾਏ। ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ। ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਸੋਈ।

ਅਹਿਨਸ ਹਿਰਦੈ ਰਵਰ ਹੈ ਨਿਰਭਉ ਨਾਮ ਨਿਰੰਕਾਰ। ਨਾਨਕ ਆ ਮਿਲਾਇਆ ਨਾ ਪੂਰੇ ਸ਼ਬਦਿਆ ਪਾਰ। ਸ੍ਰੀ ਰਾਗ ਮਹੱਲਾ ਤੀਜਾ। ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ, ਕਥਨੀ ਬਦਨੀ ਨਾ ਪਾਈਐ ਹਉਮੈ ਵਿੱਚੋਂ ਜਾਏ। ਸਤਿਗੁਰ ਮਿਲਿਆ ਸਦ ਭੈ ਰਚੈ ਆਪ ਵਸੈ ਮਨ ਆਏ। ਭਾਈ ਰੇ ਗੁਰਮੁਖ ਬੂਜੈ ਕੋਏ, ਬਿਨ ਬੂਜੇ ਕਰਮ ਕਮਾਵਣੇ ਜਨ ਪਦਾਰਥ ਖੋਏ ਰਹਾਓ। ਜਿੰਨੀ ਚਾਖਿਆ ਤਿੰਨੀ ਸਾਧ ਪਾਇਆ, ਬਿਨ ਚਾਖੇ ਪਰਮ ਭੁਲਾਏ। ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ। ਪੀਵ ਤੂੰ ਪ੍ਰਮਾਣ ਭਇਆ ਪੂਰੇ ਸ਼ਬਦ ਸਮਾਏ, ਆਪੇ ਦੇ ਤਾਂ ਪਾਈਐ ਹੋਰ ਕਰਨਾ ਕਿਛੂ ਨਾ ਜਾਏ। ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੇ ਪਾਏ, ਜਿਹਾ ਕੀਤੋ ਨੋ ਤਿਹਾ ਹੋਵਾ ਜਿਹੇ ਕਰਮ ਕਮਾਏ। ਜਤ ਸਤ ਸੰਜਮ ਨਾਮ ਹੈ ਵਿਣ ਨਾਮੈ ਨਿਰਮਲ ਨਾ ਹੋਏ, ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ। ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਧੈ ਉਰਧ ਤਪ ਕਰੈ ਵਿੱਚੋਂ ਹਉਮੈ ਨਾ ਜਾਏ, ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ। ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ। ਸੁਣ ਮਨ ਮੇਰੇ ਭਜ ਸਤਿਗੁਰ ਸਰਨਾ, ਗੁਰਪ੍ਰਸਾਦੀ ਛੂਟੀ ਐ ਬਿਖ ਭਵ ਜਲ ਸ਼ਬਦ ਗੁਰ ਤਰਨਾ ਰਹਾਓ। ਤ੍ਰੈਗੁਣ ਸਭਾ ਧਾਤ ਹੈ ਦੂਜਾ ਪਾਉ ਵਿਕਾਰ, ਪੰਡਿਤ ਪੜੈ ਬੰਧਨ ਮੋਹ ਬਾਧਾ ਨੈ ਬੂਝੈ ਬਿਖਿਆ ਪਿਆਰ। ਸਤਿਗੁਰ ਮਿਲਿਆ

ਗੁਰਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ। ਇਹੋ ਮਨੁਮਾ ਅਤ ਸਬਲ ਹੈ, ਛੱਡੇ ਨਾ ਕਿਤੇ ਉਪਾਏ, ਦੂਜੇ ਪਾਏ ਦੁਖ ਲਾਏ ਦਾ ਬਹੁਤੀ ਦੇ ਸਜਾਏ। ਨਾਨਕ ਨਾਮ ਲੱਗੇ ਸੇ ਉਭਰੇ, ਹਉਮੈ ਸ਼ਬਦ ਗਵਾਏ। ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਐ, ਹਰ ਨਾਮੋ ਦੇ ਦਰੜਾਏ, ਬਿਨ ਗੁਰ ਕਿਨੈ ਨਾ ਪਾਇਓ, ਬਿਰਥਾ ਜਨਮ ਗਵਾਏ। ਮਨਮ ਕਰਮ ਕਮਾਵਣੇ, ਦਰਗਹਿ ਮਿਲੈ ਸਜਾਏ। ਮਨ ਰੇ ਦੂਜਾ ਪਾਉ ਚੁਕਾਏ, ਅੰਤਰ ਤੇਰਾ ਹਰ ਵਸੈ, ਗੁਰ ਸੇਵਾ ਸੁਖ ਪਾਏ ਰਹਾਉ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਤਰੇ ਪਿਆਰ, ਹਰ ਕਾ ਨਾਮ ਮਨ ਵਸੈ, ਹਉਮੈ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਤੇ ਆਈਐ, ਤਾਂ ਪਾਏ ਮੁਖ ਦੁਆਰ। ਹਉਮੈ ਵਿੱਚ ਜਗ ਬਿਨਸਦਾ, ਮਰ ਜੰਮੈ ਆਵੈ ਜਾਏ। ਮਨਮੁਖ ਸ਼ਬਦ ਨਾ ਜਾਣਨੀ, ਜਾਸਨ ਪਤ ਗਵਾਏ। ਗੁਰ ਸੇਵਾ ਨਾਉ ਪਾਈਐ, ਸੱਚੇ ਰਹਿ ਸਮਾਏ। ਸ਼ਬਦ ਮੰਨਿਆ ਗੁਰ ਪਾਈਐ, ਵਿੱਚੋਂ ਆਪ ਗਵਾਏ। ਅੰਧਨ ਭਗਤ ਕਰੇ ਸਦਾ, ਸਾਚੇ ਕੀ ਲਿਵਲਾਏ। ਨਾਮ ਪਦਾਰਥ ਮਨ ਵਸਿਆ, ਨਾਨਕ ਸਾਹਿ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ, ਸੇ ਦੁਖੀਏ ਜੁਗ ਚਾਰ। ਘਰ ਹੁੰਦਾ ਪੁਰਖ ਨਾ ਪਛਾਣਿਆ, ਅਭਮਾਨ ਮੁੱਠੇ ਅਹੰਕਾਰ। ਸਤਿਗੁਰੂ ਕਿਆ ਫਿਟਕਿਆ, ਮੰਗ ਥੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵਿਓ, ਸਭ ਕਾਜ ਸਵਾਰਨ ਹਾਰ। ਮਨ ਮੇਰੇ ਸਦਾ ਹਰ ਵੇਖ ਹਦੂਰ, ਜਨਮ ਮਰਨ ਦੁਖ ਪਰ ਹਰੈ, ਸਦਰਿਆ ਭਰਪੂਰ ਰਹਾਉ। ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ। ਸੱਚੀ ਕਾਰ ਕਮਾਵਣੀ, ਸੱਚੇ ਨਾਲ ਪਿਆਰ। ਸੱਚਾ ਸਾਹੋ ਵਰਤਦਾ, ਕੋਈ ਨਾ ਮੇਟਣ ਹਾਰ। ਮਨਮੁਖ ਮਹਿਲ ਨਾ ਪਾਏ ਨੀ, ਕੂੜ ਮੁਠੇ ਕੂੜਿਆਰ। ਹਉਮੈ ਕਰਤਾ ਜਗ ਮੁਵਾ, ਗੁਰਬਿਨ ਕੋਰਿਆ ਅੰਧਾਰ। ਮਾਇਆ ਮੋਹਿ ਵਿਸਾਰਿਆ, ਸੁਖਦਾਤਾ ਦਾਤਾਰ। ਸਤਿਗੁਰ ਸੇਵੈ ਤਾਂ ਉਭਰੈ, ਸੱਚ ਰੱਖੈ ਉਰ ਧਾਰ। ਕਿਰਪਾ ਤੇ ਹਰ ਪਾਈਐ, ਸੱਚ ਸ਼ਬਦ ਵਿਚਾਰ। ਸਤਿਗੁਰ ਸੇਵ ਮਨ ਨਿਰਮਲਾ, ਹਉਮੈ ਤਜ ਵਿਕਾਰ। ਆਪ ਛੋੜ ਜੀਵਤ ਮਰੈ, ਗੁਰ ਕੈ ਸ਼ਬਦ ਵਿਚਾਰ। ਧੰਦਾ ਤਾਪਤ ਰਹਿ ਗਏ, ਲਾਗਾ ਸੱਚ ਪਿਆਰ। ਸੱਚਰ ਤੇ ਮੁਖ ਉਜਲੇ, ਤੇ ਸੱਚੈ ਦਰਬਾਰ। ਸਤਿਗੁਰ ਪੁਰਖ ਨਾ ਮੰਨਿਓ, ਸ਼ਬਦ ਨਾ ਲੱਗੋ ਪਿਆਰ। ਇਸਨਾਨ ਦਾਨ ਜੇਤਾ ਕਰੈ, ਦੂਜੇ ਪਾਏ ਖੁਆਰ। ਹਰ ਜੀਓ ਆਪਣੀ ਕਿਰਪਾ ਕਰੇ, ਤਾਂ ਲਾਗੈ ਨਾਮ ਪਿਆਰ। ਨਾਨਕ ਨਾਮ ਸਮਾਲ ਤੂੰ, ਗੁਰ ਕੈ ਹੈ ਤੇ ਅਪਾਰ। ਸ੍ਰੀ ਰਾਗ ਮਹੱਲਾ ਤੀਜਾ। ਕਿਸ ਹਉ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛੋ ਜਾਏ। ਸਤਿਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ। ਇਹਾ ਸੇਵਾ ਚਾਕਰੀ, ਨਾਮ ਵਸੈ ਮਨ ਆਏ। ਨਾਮੈ ਹੀ ਤੇ ਸੁਖ ਪਾਈਐ, ਸੱਚੈ ਸ਼ਬਦ ਸੁਹਾਏ। ਮਨ ਮੇਰੇ ਅਨਦਿਨ ਜਾਗ ਹਰ ਚੇਤ, ਆਪਣੀ

ਭੈ ਪਾਏ ਭਗਤ ਕਰੇ ਦਿਨ ਰਾਤੀ, ਹਰ ਜੀਉ ਵੇਖੇ ਸਦਾ ਹਦੂਰ। ਸੱਚੇ ਸ਼ਬਦ ਸਦਾ ਮਨ ਰਾਤਾ, ਭ੍ਰਮ ਗਿਆ ਸਰੀਰੋ ਦੂਰ। ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ, ਜੋ ਜਾਗੇ

ਜੋ ਸੱਚ ਰਹੇ ਲਿਵਲਾਏ, ਨਦਰੀ ਨਾਮ ਧਿਆਈ ਹੈ ਵਿਣ ਕਰਮਾ ਪਾਇਆ ਨਾ ਜਾਏ, ਪੂਰੇ ਭਾਗ ਸਤ ਸੰਗਤ ਲਹੈ ਸਤਿਗੁਰ ਪੇਟੈ ਜਿਸ ਆਏ, ਅਨ ਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ, ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਆਪਣਾ ਭਉ ਦਿਨ ਪਾਏ ਉਹਨ ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ, ਦੁਬਦਾ ਮੈਲ ਚੁਕਾਈ ਅਨ ਹਰ ਰਾਖਿਆ ਉਰਤਾਰ, ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ, ਮਨ ਮੇਰੇ ਹਉ ਮੈਂ ਮੈਲ ਭਰ ਨਾਲ, ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਰਨ ਹਾਰ, ਰਹਾਉ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ, ਅੰਦਰ ਨਾਮੇ ਰਤਿਆ ਜੋਤੀ ਜੋ ਸਮਾਏ, ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝਨਾ ਪਾਏ, ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨੇ ਆਏ, ਵਿਣ ਨਾਮੈ ਸਭ ਡੁੰਮਣੀ ਦੂਜੇ ਭਾਏ ਖੁਆਏ, ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ, ਭਰਮ ਭੁਲਾਣਾ ਅੰਧਲਾ ਫਿਰ ਫਿਰ ਆਵੈ ਜਾਏ, ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ, ਸਭ ਕੇ ਸੁਣਦਾ ਵੇਖਦਾ ਕਿਉਂ ਮੁਕਰ ਪਿਆ ਜਾਏ, ਪਾਪੋ ਪਾਪ ਕਮਾਉਂਦੇ ਪਾਪੇ ਪਜੈ ਪਚਾਏ, ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ, ਜਿਸ ਵੇ ਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨਾ ਟੁੱਟਈ ਹਉ ਮੈਂ ਪੀਣ ਨਾ ਜਾਏ, ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੇ ਸਮਾਏ, ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਭੁਲਾਏ, ਮਨ ਰੇ ਨਿਜ ਕਰ ਵਾਸਾ ਹੋਏ ਰਾਮ ਨਾਮ ਸਲਾਹੇ, ਤੂੰ ਫਿਰ ਆਵਣ ਜਾਣ ਨਾ ਹੋਏ, ਰਹਾਉ ਹਰੇ ਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ, ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ, ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ, ਹਉ ਮੈਂ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੇ, ਬੇਕੀ ਕਾਰਕ ਮਾਵਣੀ ਬਿਖ ਹੀ ਮਾਏ ਸਮਾਹੇ, ਬਿਨ ਨਾਮੈ ਠੌਰ ਨਾ ਪਾਏ ਨੀ ਜੰਪੁਰ ਦੁਖ ਸੁਹਾਹੇ, ਜੀਓ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ, ਗੁਰਪ੍ਰਸਾਦੀ ਬੁੱਝੀਐ ਤਾਂ ਪਾਏ ਮੋਖ ਦੁਆਰ, ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ। ਸ੍ਰੀ ਰਾਗ ਮਹੱਲਾ ਤੀਜਾ। ਤਿੰਨਾ ਆਨੰਦ ਸਦਾ ਸੁਖ ਹੈ ਜਿੰਨਾ ਸੱਚ ਨਾਮ ਆਧਾਰ, ਗੁਰਸਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ, ਸਦਾ ਸਦਾ ਸਾਚੇ ਗੁਣ ਗਾਵੈ ਸਾਚੈ ਨਾਏ ਪਿਆਰ, ਕਿਰਪਾ ਕਰਕੇ ਆਪਣੀ ਦਿੱਤੋਨ ਭਗਤ ਭੰਡਾਰ, ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸੋ ਰਹਿ ਸਮਾਏ, ਰਹਾਉ ਸੱਚੀ ਭਗਤੀ ਮਨ ਲਾਲਥੀ ਆਰਤਾ ਸਹਿ ਸੁਭਾਏ, ਗੁਰਸਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ, ਜਿਹ ਵਰਤੀ ਸਭ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ, ਗੁਰਮੁਖ ਇਹੋ ਰੰਗ ਪਾਈਐ ਜਿਸਨੋ ਕਿਰਪਾ ਕਰੇ ਰਜਾਏ, ਸੰਸਾਏ

ਇੱਕ ਆਪ ਆਪ ਖੁਆਇਆ ਨਾ ਦੂਜਾ ਛੱਡਿਆ ਨਾ ਲਾਏ। ਗੁਰਮਤੀ ਹਰ ਪਾਈ ਹੈ ਜੋਤੀ ਜੋਤ ਮਿਲਾਏ, ਅੰਧਨ ਨਾ ਮੇਰਤਿਆ ਨਾਨਕ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ, ਗੁਰ ਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ। ਬਿਨ ਸਤਿਗੁਰ ਕਹਿ ਨਾ ਪਾਇਓ ਕਰ ਵੇਖੋ ਮਨ ਵਿਚਾਰ, ਮਨਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਮਨ ਮੇਰੇ ਸਤਿਗੁਰ ਕਹਿ ਭਾਣੈ ਚੱਲ, ਨਿਜ ਕਰ ਵਸ ਹੈ ਅੰਮ੍ਰਿਤ ਪੀਵਹਿ ਤਾਂ ਸੁਖ ਲਹਿ ਮਹੱਲ ਰਹਾਉ। ਆਉ ਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੈ ਹਦੂਰ, ਮਨਮੁਖ ਸ਼ਬਦ ਨਾ ਜਾਣਈ ਅਵਗਣ ਸੋ ਪ੍ਰਭ ਦੂਰ। ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ, ਗੁਰ ਸ਼ਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ। ਆਪੇ ਰੰਗਣ ਰੰਗਿਓਨ ਸਬਦੇ ਲਯੋਨ ਮਿਲਾਏ, ਸੱਚਾ ਰੰਗ ਨ ਉਤਰੈ ਜੋ ਸੱਚ ਰਤੇ ਲਿਵਲਾਏ। ਚਾਰੇ ਕੁੰਡਾ ਭਵ ਥੱਕੇ ਮਨਮੁਖ ਬੂਝ ਨਾ ਪਾਏ, ਜੇ ਸਤਿਗੁਰ ਮੇਲੇ ਸੋ ਮਿਲੈ ਸੱਚੇ ਸ਼ਬਦ ਸਮਾਏ। ਮਿੱਤਰ ਕਨੇਰੇ ਕਰ ਥੱਕੀ ਮੇਰਾ ਦੁੱਖ ਕਾਟੈ ਕੋਏ, ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ। ਸੱਚ ਘਟਣਾ ਸੱਚ ਰਸ ਹੈ ਸੱਚੇ ਸੱਚੀ ਸੋਏ, ਸੱਚ ਮਿਲੇ ਸੇ ਨਾ ਵਿਛੜ ਹੈ ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪੋ ਪਾਏ, ਸਭ ਇੱਕੋ ਇੱਕ ਵਰਤਦਾ ਅਲੱਖ ਨਾ ਲਿਖਿਆ ਜਾਏ। ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ, ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ। ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਮਨ ਤਾਂ ਸੀਤਰ ਸਭ ਥੀਐ ਨਾਮ ਵਸੈ ਮਨ ਆਏ ਰਹਾਉ। ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ, ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ। ਸੇਜਨ ਸ਼ਬਦੇ ਸੋਹਣੇ ਤੇ ਸੱਚੈ ਦਰਬਾਰ, ਗੁਰਮੁਖ ਸੱਚੈ ਸ਼ਬਦ ਰਤੇ ਆਪ ਮੇਲੇ ਕਰਤਾਰ। ਗੁਰਮਤੀ ਸੱਚ ਸਲਾਹਣਾ ਜਿਸਦਾ ਅੰਤ ਨਾ ਪਾਰਾ ਵਾਰ, ਘੜ ਘੜ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ। ਗੁਰ ਸ਼ਬਦੀ ਸਲਾਹੀ ਐ ਹਮੈ ਵਿੱਚੋਂ ਖੋਏ, ਸਾ ਤਾਨਾ ਮੈਂ ਬਾਹਰੀ ਅਵਗਣਵੰਤੀ ਰੋਏ। ਸੱਚ ਸਲਾਹੀ ਸੱਚ ਲੱਗਾ ਸੱਚੈ ਨਾਏ ਤ੍ਰਿਪਤ ਹੋਏ, ਗੁਣ ਵਿਚਾਰੀ ਗੁਣ ਸੰਗ੍ਰਹ ਅਵਗੁਣ ਕੱਢਾ ਧੋਏ। ਆਪੇ ਮੇਲ ਮਿਲਾਏਂਦਾ ਫਿਰ ਵਿਛੋੜਾ ਨਾ ਹੋਏ, ਨਾਨਕ ਗੁਰਸਾ ਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੁਣ ਸੁਣ ਕਾਮ ਗਹੇਲੀਏ ਕਿਆ ਚੱਲੈ ਬਾਲ ਉਡਾਏ, ਆਪਣਾ ਪਿਰਨਾ ਪਛਾਣੇ ਕਿਆ ਮੋਹ ਦੇਸੈ ਜਾਏ। ਜਿਨੀ ਸਖੀ ਕੰਤ ਪਛਾਣਿਆ

ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ। ਮਨਮੁਖ ਕੰਤ ਨਾ ਪਛਾਣਈ ਤਿਨ ਕਿਉ ਰਹਿਣ ਵਿਹਾਏ, ਗਰਭ ਅਟਿਆ ਤ੍ਰਿਸ਼ਨਾ ਜਲੈ ਦੁਖ ਪਾਵੈ ਦੂਜੈ ਪਾਏ। ਸ਼ਬਦ ਰਤੀਆਂ ਸੁਹਾਗਣੀ ਤਿਨ ਵਿੱਚੋਂ ਹਮੈ ਜਾਏ, ਸਦਾ ਪ੍ਰਗਟਾਵੈ ਆਪਣਾ ਤਿੰਨਾ ਸੁਖੇ ਸੁਖ ਵਿਹਾਏ। ਗਿਆਨ ਵਿਹੋਣੀ ਪਿਰ ਮੁੱਤੀਆਂ ਪ੍ਰਮ ਨਾ ਪਾਇਆ ਜਾਏ, ਅਗਿਆਨ ਮਤੀ ਅੰਧੇਰ ਹੈ ਬਿਨ ਪਰ ਦੇਖੇ ਭੁੱਖ ਨਾ ਜਾਏ। ਆਵੋ ਮਿਲੋ ਸਹੇਲੀ ਹੋ ਮੈਂ ਪਿਰ ਦੇਹੋ ਮਿਲਾਏ, ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ। ਸੇ ਸਹੀਆ ਸੁਹਾਗਣੀ ਜਿਨ ਕਉ ਨਦਰ ਕਰੇ, ਖਸਮ ਪਛਾਣੈ ਆਪਣਾ ਤਨ ਮਨ ਆਗੈ ਦੇ। ਘਰ ਵਾਰ ਪਾਇਆ ਆਪਣਾ ਹਮੈ ਦੂਰ ਕਰੇ, ਨਾਨਕ ਸੋਭਾਵੰਤੀਆਂ ਸੁਹਾਗਣੀ ਅਨਜਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ। ਇੱਕ ਪਿਰ ਰਾਵੈ ਆਪਣਾ ਹਉ ਕਹਿ ਦਰ ਪੁੱਛੋ ਜਾਏ, ਸਤਿਗੁਰ ਸੇਵੀ ਭਾਉ ਕਰ ਮੈਂ ਪਰ ਦੇਹ ਮਿਲਾਏ। ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ, ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ। ਮੁੰਦੇ ਤੂੰ ਚੱਲ ਗੁਰ ਕੈ ਪਾਏ, ਆਂਦਨ ਰਾਵੈ ਪਿਰ ਆਪਣਾ ਸਹਿਜੇ ਸਚ ਸਮਾਏ ਰਹਾਉ। ਸ਼ਬਦ ਰਤੀਆ ਸੁਹਾਗਣੀ ਸੱਚੈ ਸ਼ਬਦ ਸਿੰਗਾਰ, ਹਰ ਵਾਰ ਪਾਇਨ ਘਰ ਆਪਣਾ ਗੁਰ ਕੈ ਹਿਤ ਪਿਆਰ। ਸੇ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ, ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ। ਪਿਰ ਸਾਲਾਹਨ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਓ, ਮਨ ਤਨ ਅਰਪੀ ਸਿਰ ਦੇਈ ਤਿਨ ਕੈ ਲਾਗਾਂ ਪਾਏ। ਜਿਨੀ ਇੱਕ ਪਛਾਣਿਆ ਦੂਜਾ ਪਾਉ ਚੁਕਾਏ, ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਜੀ ਸੱਚਾ ਸੱਚ ਤੂੰ ਸਭ ਕਿਸ ਤੇਰੈ ਚੀਰੈ, ਲਖ ਚੌਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੈ। ਹਰ ਜੀਓ ਬਖਸੇ ਬਖਸ ਲਏ ਸੁਖ ਸਦਾ ਸਰੀਰੈ, ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ। ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨਾ ਕੋਏ ਰਹਾਉ। ਧਰਮ ਰਾਏ ਨੋ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੈ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਧਾਸ ਮਨ ਜਪ ਹੈ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ। ਮਨ ਕੇ ਬਿਕਾਰ ਮਨੈ ਤਜੈ ਮਨ ਚੂਕੈ ਮੋਹ ਅਭਿਮਾਨ, ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ। ਬਿਨ ਸਤਿਗੁਰ ਮੁਕਤ ਨਾ ਪਾਈਐ

ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮੇਂ ਲਾਵਾ ਹੋਏ। ਨਾਨਕ ਨਾਮ ਸਮਾਲ ਤੂੰ ਜਿਤ ਸੇਵੈ ਸੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਜਗ ਹਉ ਮੈਂ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਭਾਏ। ਮਲ ਹਉ ਮੈਂ ਧੋਤੀ ਕਿਵੇਂ ਨਾ ਉਤਰੈ ਜੇ ਸਭ ਤੀਰਥ ਨਾਏ। ਬਹੁਵਿਧ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ। ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ। ਮਨ ਮੇਰੇ ਗੁਰਸਰਨ ਆਵੈ ਤਾਂ ਨਿਰਮਲ ਹੋਏ। ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਰਹਾਉ। ਮਨ ਮੈਲੈ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ। ਮਨ ਮੁਖ ਮੈਲੇ ਮੈਲੇ ਮੋਏ ਜਸਨ ਪਤ ਗਵਾਏ। ਗੁਰਪ੍ਰਸਾਦੀ ਮਨ ਵਸੈ ਮਲ ਹਉ ਮੈਂ ਜਾਏ ਸਮਾਏ। ਜਿਉਂ ਅੰਧੇਰੈ

ਬਿਰ ਸਤਿਗੁਰ ਪੱਲੈ ਨਾ ਪਵੈ ਮਨਮੁਖ ਰਹੇ ਬਿਲਲਾਏ। ਓਏ ਸਤਿਗੁਰ ਆਗੈ ਨਾ ਨਿਵੈ ਓਨਾ ਅੰਤਰ ਕ੍ਰੋਧ ਬਿਲਾਏ। ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖੇ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਸਚੜੈ ਫਿਰ ਆਥ ਵੈ ਰਹਿਣ ਸਬਾਈ ਜਾਏ। ਆਪ ਘਟੈ ਨਰ ਨਾ ਬੁਝੈ ਨਿਤ ਮੂਸਾ ਲਾਇ ਟੁਕਾਏ। ਗੁਣ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮਾਖੀ ਪਚੈ ਪਚਾਏ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਬਿਖ ਹੈ ਅੰਤ ਬੇਲੀ ਕੋਇ ਨਾ ਹੋਏ ਰਹਾਉ। ਗੁਰਮਤ ਹਰ ਲਿਵੇ ਉਬਰੇ ਅਲਿਪਤ ਰਹੇ ਸਰਣਾਏ। ਓਨੀ ਚਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ। ਗੁਰਮੁਖ ਦਰਗੈ ਮੰਨੀਐ ਹਰ ਆਪ ਗਏ ਗੱਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ। ਹਰ ਨਾਮ ਸਲਾਹਨ ਨਾਮ ਮਾਨੋ ਨਾਮ ਰਹਿਣ ਲਿਵਲਾਏ। ਅਨਹਦ ਧੁਨੀ ਦਰ ਵਜਦੇ ਦਰ ਸੱਚੈ ਸੋਭਾ ਪਾਏ। ਜਿਨੀ ਗੁਰਮੁਖ ਨਾਮ ਸਲਾਹਿਆ ਤਿੰਨਾ ਸਭ ਕੋ ਕਹੈ ਸਾਵਾਸ। ਤਿੰਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਵੱਡੇ ਤਿੰਨਾ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਪਹਿਲਾ। ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲੱਤਰ ਸਿੰਗਾਰ। ਰਸ ਭੋਗੈ ਖੁਸ਼ੀਆਂ ਕਰੈ ਮਾਣੈ ਰੰਗ ਅਪਾਰ। ਬਹੁਤ ਕਰੈ ਫੁਰਮਾਇਸੀ ਵਰਤੈ ਹੋਏ ਅਫਾਰ। ਕਰਤਾ ਚੇਤਨਾ ਆਵਈ ਮਨਮੁਖ ਅੰਧ ਗਵਾਰ। ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ। ਕੱਪੜ ਭੋਗ ਲਪਟਾਇਆ ਸੋਏ ਨਾ ਰੂਪਾ ਖਾਕ। ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ। ਕਿਸੀ ਚਿਤ ਨਾ ਪਾਵਹੀ ਬਿਸਰਿਆ ਸਭ ਸਾਕ। ਸਿਰਜਣ ਹਾਰ ਭੁਲਾਇਆ ਵਿਣਨਾ ਵੈ ਨਾ ਪਾਕ। ਲੈਂਦਾ ਬਦ ਦੁਆਏ ਤੂੰ ਮਾਇਆ ਕਰੈ ਅਕਤ। ਜਿਸਨੋ ਤੂੰ ਪਤੀਆਏਂਦਾ ਸੋ ਸੰ ਤੁਜੇ ਅਨਿਤ। ਅਹੰਕਾਰ ਕਰੈ ਅਹੰਕਾਰੀਆਂ ਵਿਆਪਿਆ ਮਨ ਕੀ ਮਤ। ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ। ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਮ ਮੈ ਰੋਏ। ਜੋ ਹਰ ਜਨ ਪਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ। ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਗ ਘਣਾ ਦ੍ਰਿਹਟ ਪੂਲ ਖੁਸ਼ੀਆਂ ਛਤਰ ਧਾਰ ਬਾਦਸ਼ਾਹੀਆਂ ਵਿਸੈ ਸੇ ਭਰੀਆਂ। ਭਾਈ ਰੇ ਸੁਖ ਸਾਹ ਸੰਗ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਿਧਾਤੈ ਦੁਖ ਸਹਿ ਸਮਿਟ ਗਿਆ ਰਹਾਉ। ਜੇਤੇ ਥਾਂ ਥਨੰਤਰਾ ਤੇਤੇ ਭਾਵੇ ਆਇਆ ਧਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ। ਹੁਕਮ ਚਲਾਏ ਨਿਸੰਗ ਹੋਏ ਵਰਤੈ ਆ ਫਰਿਆ ਸਭ ਕੋ ਵਸਗਤ ਕਰ ਲਏ ਓਨ ਬਿਨਾ ਮੈਂ ਖਾਕ ਰਲਿਆ। ਕੋੜ ਤੇਤੀਸ ਸੇਵਕਾ ਸਿੱਧ ਸਾਧਕ ਦਰ ਖਰਿਆ ਗਰੰਗ ਬਾਰੀ ਵੜ ਸਾਹਬੀ ਸਭ ਨਾਨਕ ਸੁਪਨ ਥੀਆ। ਸ੍ਰੀ ਰਾਗ ਮਹੱਲਾ ਪੰਜਵਾਂ। ਭਲ ਕੇ ਉੱਠ ਭੋਲੀਐ ਵਿਣ ਬੁੱਝੇ ਮੁਗਦਿਆ ਜਾਣ ਸੋ ਪ੍ਰਭ ਚੇਤਨਾ ਆਇਓ ਛੁੱਟੈ ਗੀ ਬੇਬਾਣ। ਸਤਿਗੁਰ ਸੇਤੀ ਚਿਤ ਲਾਏ।

ਜਿੱਥੇ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈ ਹੈ ਜੀਅੜ ਸਿਰ ਸ਼ਾਹਾਂ ਪਾਤਸ਼ਾਹੋ ਤਿਸ ਹੀ ਕੀ ਕਰ ਆਸਮਾਨ ਜਿਸ ਕਾ ਸਭ ਸਵਿਸਾਹੋ ਸਭ ਸਿਆਣ ਪਾ ਛੱਡ ਕੈ ਗੁਰ ਕੀ ਚਰਨੀ ਪਾਹੋ ਮਨ ਮੇਰੇ ਸੁਖ ਸਹਿ ਸੇਤੀ ਜਪਨਾਉ ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ਰਹਾਉ ਤਿਸ ਕੀ ਸਰਣੀ ਪਰ ਮਨਾ ਜਿਸ ਜੀਵਡ ਅਵਰਨਾ ਕੋਏ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟੀਏ ਜਮ ਕੀ ਫਾਸ ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤੋ ਬਹੁਤ ਵਖਾਣੀ ਐ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ ਨਾਨਕ ਕਹੋ ਪ੍ਰਭ ਮਾਇਆ ਕਰ ਸੱਚ ਦੇਵੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਤੇ ਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕਹਿ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਆਗੈ ਲੈ ਛਡਾਏ ਰਹਾਓ ਦੁਨੀਆਂ ਕੀਆਂ ਵਡਿਆਈਆਂ ਕਮ ਨਾ ਆਵੈ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ ਉਪਾਵ ਸਿਆਣਤ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਤਿਸੈ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹਉ ਮੈਂ ਤਾਪ ਨਾਨਕ ਕਹੋ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤੇ ਸਰਨ ਆਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲਿਓ ਪਾਪ ਤਿਆਗ ਗੁਰਪੂਰ ਆਰਾਧ ਨਿਤ ਇੱਕ ਸਕੀ ਲਿਵਲਾਗ ਰਹਾਓ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਪ੍ਰਭ ਮਨੋ ਨਾ ਵਿਸਰੈ ਜਿਨ ਸਭ ਕਿਛ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਂ ਥਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ ਜੀਓ ਪਿੰਡ ਸਭ ਤਿਸ ਕਾ ਜੋ ਤਿਸ ਪਾਵੈ ਸੋ ਹੋਏ ਗੁਰ ਪੂਰੇ ਪੂਰਾ ਪਿਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕਉ ਆਪ ਦਿਆਲ ਹੋਏ ਤਿਨੂ ਉਪਜੈ ਮਨ ਗਿਆਨ ਜਿਨ ਕਉ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਤੇ ਆਏ ਸਰਬ ਸੁਖਾਂ ਸੁਖੀ ਉਪਜਹਿ ਦਰਗਹਿ ਪੈਂਦਾ ਜਾਏ ਰਹਾਉ ਜਨਮ ਮਰਨ ਕਾ ਭਉ ਗਿਆ ਭਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ ਥਾਂ ਥਨੰਤਰ ਰਵ ਰਹਿਆ।

ਅੰਤਰ ਜਮ ਇਸ ਦਾ ਸੰਗ ਕਰਨਾ ਹਰ ਪਛਾਣ ਗੁਰ ਪ੍ਰਸਾਦੀ ਮੁਖੀ ਉਜਲਾ ਜਪ ਨਾਮ ਦਾਨ ਇਸਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰਾਖਦਾ।

ਪਾਰ ਪਾਰ ਬ੍ਰਹਮ ਸੁਖ ਸਾਗਰ ਨਾਨਕ ਸਦ ਬਲਿਹਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ, ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ।

ਦੇਖੈ ਸੁਣੈ ਹਦੂਰ ਸਾਧ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ। ਸਦਾ ਸਦਾ ਪ੍ਰਭ ਸਿਮਰੀ ਐ ਅੰਤਰ ਰਾਖਿਓ ਤਾਰ। ਮੇਰੇ ਮਨ ਹਰ ਬਿਨਿਆ ਵਰਨਾ ਕੋਏ ਪ੍ਰਭ ਸਰਨਾਈ ਸਦਾ ਰਹੋ ਦੁਖ ਨਾ ਵਿਆਪੈ ਕੋਏ ਰਹਾਉ। ਰਤਨ ਪਦਾਰਥ ਮਾਣਕਾ ਸੋਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਕ ਜਿਨ ਕੀਤਾ ਤਿਸੈ ਨਾ ਜਾਣੀ ਮਨ ਮੁਖ ਪਸ ਨਾ।

ਆਏ ਕਰ ਸੰਗਤ ਨਿਤ ਸਾਧਕੀ ਗੁਰਚਰਨੀ ਚਿਤ ਲਾਏ ਰਹਾਓ। ਨਾਮ ਨਿਧਾਨ ਧਿਆਈਐ ਮਸਤਕ ਹੋਵੇ ਭਾਗ, ਕਾਰਜ ਸਭ ਸਵਾਰੀਐ ਗੁਰ ਕੀ ਚਰਨੀ ਲਾਗ। ਹਉ ਮੈਂ ਰੋਗ ਭ੍ਰਮ ਕੱਟੀਐ ਨਾ ਆਵੈ ਨਾ ਜਾਗ, ਕਰ ਸੰਗਤ ਤੂੰ ਸਾਧਕੀ ਅੜ ਸੜ ਤੀਰਥ ਨਾਓ। ਜਿਉ ਪ੍ਰਾਣ ਮੰਤਨ ਹਰੇ ਸੱਚ ਆਇਹੋ ਸਵਾਓ, ਐਥੇ ਮਿਲੈ ਵਡਿਆਈਆਂ ਦਰਗਹਿ ਪਾਵੈ ਥਾਓ। ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸਹੀ ਹਾਥ, ਮਾਰਾ ਪੇਜੀ ਵਾਲ ਦਾ ਅੰਤਰ ਬਾਹਰ ਸਾਥ, ਨਾਨਕ ਪ੍ਰਭ ਸਰਨਾਗਤੀ ਸਰਬ ਘਟਾਂ ਕੇ ਨਾਥ। ਸ੍ਰੀ ਰਾਗ ਮਹੱਲਾ ਪੰਜਵਾਂ, ਸਰਨ ਭਏ ਪ੍ਰਭ ਆਪਣੇ ਗੁਰ ਹੋਵਾ ਕਿਰਪਾਲ, ਸਤਿਗੁਰ ਕੈ ਉਪਦੇਸੈ ਬਿਨਸੇ ਸਰਬ ਜੰਜਾਲ, ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ, ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀ ਇਕ ਨਿਮਖ ਨਾ ਮਨੋ ਵਿਸਾਰ ਰਹਾਓ। ਗੁਣ ਗੋਬਿੰਦ ਨਿਤ ਗਾਵੀਐ ਅਵਗੁਣ ਕੱਟਣ ਹਾਰ, ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਥਾਰ। ਸਹਿਜੇ ਸਿਫਤੀ ਰਤਿਆ ਭਵਜਲ ਉਤਰੇ ਪਾਰ, ਤੀਰਥ ਵਰਤ ਲੱਖ ਸੰਜਮਾ ਪਾਈਐ ਸਾਧੂ ਧੂਰ, ਲੂਕ ਮਾਵੈ ਕਿਸਤੇ ਜਾਂ ਵੇਖੈ ਸਦਾ ਹਦੂਰ। ਥਾਨ ਥੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ, ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ। ਸੱਚੀ ਕੁਦਰਤ ਧਾਰੀਆਂ ਨੂੰ ਸੱਚ ਸਿਰ ਜਿਉਣ ਜਹਾਨ, ਨਾਨਕ ਜਪੀਐ ਸੱਚ ਨਾਮ ਸਦਾ ਸਦਾ ਕੁਰਬਾਨ। ਸ੍ਰੀ ਰਾਗ ਮਹੱਲਾ ਪੰਜਵਾਂ, ਉਦਮ ਕਰ ਹਰ ਜਾਪਣਾ ਵਡਭਾਗੀ ਤਨ ਖਾਟ, ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ ਸਭ ਚੁਕੈ ਸੋਗ ਸੰਤਾਪ ਰਹਾਓ। ਜਿਸ ਕਾਰਨ ਤਨ ਧਾਰਿਆ ਸੁਪਰ ਡਿੱਠਾ ਨਾਲ, ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ।

ਸੋ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਸਤ ਸਾਉਣ ਸੋਏ ਜਿ ਜਪੀਏ ਹਰ ਨਾਉ ਚਰਨ ਕਮਲ ਗੁਰ ਧੰਨ ਦੀਆ ਮਿਲਿਆ ਨਿਥਾਵੇਂ ਥਾਉ ਸਾਚੀ ਪੂੰਜੀ ਸਾ ਸੰਜਮੋ ਆਠ ਪਹਿਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਕਦੇ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਉ ਸੁਖਾ ਕੀਮਤ ਕਿਆ ਗਣੀ ਜਾਂ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰੈ ਗੁਣਵਤੀ ਕੋਇ ਨ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਿਆਲ ਪੁਰਖ ਮਿਹਰਬਾਨ ਜੀਓ ਪਿੰਡ ਤਨ ਤਿਸਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮੇਲਿਆ ਕਰਤਾਰ ਦਾਸਾ ਕੇ ਬੰਧਨ ਕੱਟਿਆ ਸਾਚੈ ਸਿਰਜਣਹਾਰ ਭੂਲਾ ਮਾਰਗ ਪਾਇਓ ਨ ਗੁਣ ਅਵਗੁਣ ਨਾ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਕਟਾਇਆ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨਾਮ ਕੋਏ ਮਿਹਰ ਕਰੇ ਜੇ ਆਪਣੀ ਚਸਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਓ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਅਣ ਮਿਲਾਵੇ ਮਾਏ ਚਾਰੇ ਕੁੰਡਾਂ ਪਾਲੀਆਂ

ਸਦਾ ਸਦਾ ਸਾ ਲਾਹੀਐ ਅੰਤ ਨਾ ਪਾਰਾਵਾਰ। ਪਰਵਤਗਾਰ ਸਲਾਹੀਐ ਜਿਸ ਦੇ ਚਲਤ ਅਨੇਕ, ਸਦਾ ਸਦਾ ਆਰਾਧੀਐ ਇਹਾ ਮਤ ਵਸੇਖ। ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਤ

ਸਗਲ ਪਦਾਰਥ ਤਿਸ ਮਿਲੇ, ਜਿਨ ਗੁਰ ਡਿੱਠਾ ਜਾਏ, ਗੁਰ ਚਰਨੀ ਜਿਨ ਮਨ ਲੱਗਾ, ਸੇਵਟ ਭਾਗੀ ਮਾਏ, ਗੁਰਦਾਤਾ ਸਮਰੱਥ ਗੁਰ, ਗੁਰ ਸਮੈ ਰਿਆ ਸਮਾਏ, ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁਬਦਾ ਲੈ ਤਰਾਏ, ਕਿਤ ਮੁਖ ਗੁਰ ਸਾ ਲਾਹੀ ਐ, ਕਰਨ ਕਾਰਨ ਸਮਰੱਥ, ਸੇ ਮੱਥੇ ਨਿਚਲ ਰਹੇ, ਜਿਨ ਗੁਰ ਧਾਰਿਆ ਹੱਥ, ਗੁਰ ਅੰਮ੍ਰਿਤ ਨਾਮ ਪਿਆ ਲਿਆ, ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ, ਪੈ ਪੰਜਨ ਦੁਖ ਲੱਥ, ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ, ਜਿਨ ਗੁਰ ਸੇਵਿਆ ਆਪਣਾ, ਜਮ ਦੂਤ ਨਾ ਲਾਗੈ ਡੰਡ, ਗੁਰ ਨਾਲ ਤੁਲਨਾ ਲੱਗਈ, ਖੋਜ ਡਿੱਠਾ ਬ੍ਰਹਿਮੰਡ, ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮਹਿਮੰਡ, ਸ੍ਰੀ ਰਾਗ ਮਹੱਲਾ ਪੰਜਵਾਂ, ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ, ਭਾਈ ਮੀਤ ਸੁਰਿਦ ਕੀਏ, ਵਿਖਿਆ ਰਚਿਆ ਬਾਦ, ਜਾਂਦੇ ਬਲਬ ਨਾ ਹੋਵਈ, ਵਿਣਨਾ ਮੈਂ ਬਿਸਮਾਦ, ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਜੋ ਦੀਸੈ ਸੋ ਵਿਨਸਣਾ, ਮਨ ਕੀ ਮਤ ਤਿਆਗ ਰਹਾਓ, ਜਿਉ ਕੂਕਰ ਹਰ ਕਾਇਆ, ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣਈ, ਪੱਖ ਅਪੱਖ ਸਭ ਖਾਏ, ਕਾਮ ਕ੍ਰੋਧ ਮਦ ਵਿਆਪਿਆ, ਫਿਰ ਜੋਨੀ ਪਾਏ, ਮਾਇਆ ਜਲ ਪਸਾਰਿਆ, ਭੀਤਰ ਚੋਗ ਬਣਾਏ, ਤ੍ਰਿਸਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ, ਜਿਨ ਕੀਆ ਤਿਸੈ ਨਾ ਜਾਣਈ, ਫਿਰ ਆਵੈ ਜਾਏ, ਅਨਕ ਪ੍ਰਕਾਰੀ ਮੋਹਿਆ, ਬਹੁ ਵਿਦੇਹੋ ਸੰਸਾਰ, ਜਿਸਨੋ ਰੱਖੈ ਸੋ ਰਹੈ, ਸਮਰੱਥ ਪੁਰਖ ਅਪਾਰ, ਹਰ ਜਨ ਹਰ ਲਿਵ ਉਦਰੇ, ਨਾਨਕ ਸਦ ਬਲਿਹਾਰ, ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਦੂਜਾ, ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾ

ਬਸ ਗੁਰਮਿਲ ਚਾਜਿਆ ਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ ਸਭਨਾ ਸਾਹੁਰੈ ਵੰਜਣਾ ਸਭ ਮੁਖ ਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ

ਸਰਬ ਕੋ ਆਧਾਰ। ਗੁਰ ਕੇ ਚਰਨ ਮਨ ਮੈਂ ਧਿਆਏ, ਛੋੜ ਸਗਲ ਸਿਆਣਪਾ, ਸਾਧ ਸ਼ਬਦ ਲਿਵ ਲਾਏ ਰਹਾਓ। ਦੁੱਖ ਕਲੇਸ਼ ਨਾ ਪਉ ਵਿਆਪੈ, ਗੁਰਮੰਤਰ ਹਿਰਦੈ ਹੋਏ, ਕੋਟ ਜਤਨਾ ਕਰ ਰਹੇ ਗੁਰਬਿੰਦ ਤਰਿਓ ਨਾ ਕੋਏ। ਦੇਖ ਦਰਸ਼ਨ ਮਨ ਸਾਧਾਰੈ, ਪਾਪ ਸਗਲੇ ਜਾਹੇ, ਹਉ ਤਿਲਕੈ ਬਲਿਹਾਰਣੈ, ਜੇ ਗੁਰ ਕੀ ਪੈਰੀ ਪਾਹੇ। ਸਾਧ ਸੰਗਤ ਮਨ ਵਸੈ, ਸਾਚ ਹਰ ਕਾ ਨਾਉ, ਸੇਵਟ ਪਾਗੀ ਨਾਨਕਾ, ਜਿੰਨਾ ਮਨ ਇਹੋ ਪਾਓ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਚ ਹਰ ਤਨ ਪੂਜ ਸਤਿਗੁਰ, ਛੋੜ ਸਗਲ ਵਿਕਾਰ, ਜਿੰਤੂ ਸਾਜ ਸਵਾਰਿਆ, ਹਰ ਸਿਮਰ ਹੋਏ ਉਧਾਰ। ਜਪ ਮਨ ਨਾਮ ਏਕ ਅਪਾਰ, ਪ੍ਰਾਣ ਮੰਤਨ ਜਿਨੈ ਦੀਆ, ਹਿਰਦੇ ਕਾ ਆਧਾਰ ਰਹਾਉ। ਕਾਮ ਕ੍ਰੋਧ ਅਹੰਕਾਰ ਮਾਤੇ, ਵਿਆਪਿਆ ਸੰਸਾਰ, ਪਉ ਸੰਤ ਸਰਣੀ ਲਾਗ ਚਰਣੀ, ਮਿਟੈ ਦੁਖ ਅੰਧਾਰ। ਸਤ ਸੰਤੋਖ

ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਪਹਿਲਾ ਸੰਤ ਜਨਾ ਮਿਲ ਭਾਈਆ, ਕਟਿਆੜਾ ਜਮਕਾਲ, ਸੱਚਾ ਸਾਹਿਬ ਮਨ ਉਠਾ, ਹੋਵਾ ਖਸਮ ਦਿਆਲ, ਪੂਰਾ ਸਤਿਗੁਰ ਭੇਟਿਆ, ਬਿਨਸਿਆ ਸਭ ਜੰਜਾਲ, ਮੇਰੇ ਸਤਿਗੁਰਾ ਹਉ ਤੁਧ ਵਿਟੋਂ ਕੁਰਬਾਨ, ਤੇਰੇ ਦਰਸ਼ਨ ਕਉ ਬਲਿਹਾਰਨੈ, ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ, ਜਿਨ ਤੂੰ ਸੇਵਿਆ ਭਾਉ ਕਰ, ਸਹੀ ਪੁਰਖ ਸੁਜਾਨ, ਤਿੰਨਾ ਪਿੱਛੇ ਛੁੱਟੀ ਹੈ ਜਿਨ

ਗਿਆਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇਤੀ ਰਤਿਆ ਦਰਗਹਿ ਬੈਸਣ ਜਾਏ ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸਚ ਸਾਹਿਬ ਸਚ ਟੇਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੋਰਿਆ ਗੋਚਰ ਨਿਰਮਲਾ ਗੁਰ ਜੇ ਵਡੇ ਅਵਰ ਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰੱਥ

ਬਾਹੁੜ ਨਹੀਂ ਬਿਨਾਸ, ਹਰ ਨਾਨਕ ਕਦੇ ਨਾ ਵਿਸਰੋ, ਇਹੋ ਜੀਉ ਪਿੰਡ ਤੇਰਾ ਸਾਸ। ਸ੍ਰੀ ਰਾਗ ਮਹੱਲਾ ਪੰਜਵਾਂ, ਸੰਤ ਜਨੋ ਸੁਣ ਭਾਈ ਹੋ, ਛੂਟਣ ਸਾਚੈ ਨਾਏ, ਗੁਰ ਕੇ ਚਰਨ ਸਰੇਵਣੇ, ਤੀਰਥ ਹਰ ਕਾ ਨਾਉ। ਆਗੈ ਦਰਗੈ ਮੰਨੀਐ, ਮਿਲੈ ਨਿਥਾਵੇਂ ਥਾਉ, ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁਠੈ ਪਾਈਐ, ਪੂਰਨ ਲਖ ਭੇਵ ਰਹਾਉ। ਸਤਿਗੁਰ ਵਿਟੋਂ ਵਾਰਿਆ, ਜਿਨ ਦਿੱਤਾ ਸਚ ਨਾਉ, ਅੰਦਨ ਸਸ ਲਾਹਣਾ, ਸੱਚੇ ਕੇ ਗੁਣ ਗਾਓ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਸੱਚਾ ਨਾਉ, ਸਾਸ ਗਿਰਾਸ ਨਾ ਵਿਸਰੈ, ਸਫਲ ਮੂਰਤ ਗੁਰ ਆਪ, ਗੁਰ ਜੇਵੜ ਅਵਰ ਨਾ ਦਿਸਈ, ਆਠ ਪਹਿਰ ਤਿਸ ਜਾਪ, ਨਦਰ ਕਰੇ ਤਾਂ ਪਾਈਐ, ਸੱਚ ਨਾਮ ਗੁਣਤਾਸ, ਗੁਰ ਪਰਮੇਸ਼ਰ ਏਕ ਹੈ।

ਚੰਦਨ ਚੀਤ ਵਸਾਇਆ, ਮੰਦਰ ਦਸਵਾਂ ਦੁਆਰ, ਦੀਪਕ ਸ਼ਬਦ ਵਿਗਾਸਿਆ, ਰਾਮ ਨਾਮ ਉਰਹਾਰ, ਨਾਰੀ ਅੰਦਰ ਸੋਹਣੀ, ਮਸਤਕ ਮਣੀ ਪਿਆਰ, ਸੋਭਾ ਸੁਰਤ ਸੁਹਾਵਣੀ, ਸਾਚੇ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨਾ ਜਾਣੀ, ਸਾਚੇ ਗੁਰ ਕੈ ਹਿਤ ਪਿਆਰ, ਨਿਸ ਅੰਧਿਆਰੀ ਸੁਤੀਏ, ਕਿਉ ਪਿਰ ਬਿਨ ਰਹਿਣ ਵਿਹਾਏ, ਅੰਕ ਜਲਉ ਤਨ ਜਾਲੀਓ, ਮਨ ਤਨ ਜਲ ਬਲ ਜਾਏ, ਜਾਂ ਤਨ ਕੰਤ ਨਾ ਰਾਵੀਆ, ਤਾਂ ਬਿਰਥਾ ਜੋ ਬਨ ਜਾਏ, ਸੇਜੈ ਕੰਤ ਮਹਿਲੜੀ, ਸੂਤੀ ਬੂਜ ਨਾ ਪਾਏ, ਹਉ ਸੁਤੀ ਪਿਰ ਜਾਗਣਾ, ਕਿਸ ਕੋ ਪੁੱਛੋ ਜਾਏ, ਸਤਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ, ਸ੍ਰੀ ਰਾਗ ਮਹੱਲਾ ਪਹਿਲਾ, ਆਪੇ ਗੁਣ ਆਪੇ ਕਥੈ, ਆਪੇ ਸੁਣ ਵਿਚਾਰ, ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ, ਸਾਚਾ ਮਾਨ ਮਹੱਤ ਤੂੰ, ਆਪੇ ਦੇਵਨ ਹਾਰ, ਹਰ ਜੀਓ ਤੂੰ ਕਰਤਾ ਕਰਤਾਰ, ਜਿਉ ਪਾਵੈ ਤਿਉ ਰਾਖ ਤੂੰ, ਹਰ ਨਾਮ ਮਿਲੈ ਆਚਾਰ, ਰਹਾਉ ਆਪੇ ਹੀਰਾ ਨਿਰਮਲਾ, ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ, ਆਪੇ ਭਗਤ ਬਸੀਠ, ਗੁਰ ਕੈ ਸ਼ਬਦ ਸਲਾਹਣਾ, ਘਟ ਘਟ ਡੀਠਿਆ ਡੀਠ, ਆਪੇ ਸਾਗਰ ਬੋਏ ਥਾਇ, ਆਪੇ ਪਾਰਿਆ ਪਾਰ, ਸਾਚੀ ਵਾਟ ਸੁਜਾਣ ਤੂੰ, ਸ਼ਬਦ ਲੰਘਾਵਣ ਹਾਰ, ਨਿਡਰਿਆ ਡਰ ਜਾਣੀਐ, ਬਾਜਗੁਰੂ ਗੋਬਾਰ, ਆਸਰ ਕਰਤਾ ਦੇਖੀਐ, ਹੋਰ ਕੇਤੀ ਆਵੈ ਜਾਏ, ਆਪੇ ਨਿਰਮਲ ਏਕ ਤੂੰ, ਹੋਰ ਬੰਦੀ ਤੰਦੈ ਪਾਏ, ਗੁਰ ਰਾਖੇ ਸੇ ਉਭਰੇ, ਸਾਚੇ ਸੁਨ ਲਿਵਲਾਏ, ਹਰ ਜੀਓ ਸ਼ਬਦ ਪਛਾਣੀਐ, ਸਾਚ ਰਤੇ ਗੁਰਵਾਕ, ਤੇ ਤਨ ਮੈਲ ਨ ਲੱਗਈ, ਸਚ ਕਰ ਜਿਸਿਓ ਤਾਕ, ਨਦਰ ਕਰੇ ਸਚ ਪਾਈਐ, ਬਿਨਾਂ ਮੈਂ ਕਿਆ ਸਾਕ, ਜਿਨੀ ਸੱਚ ਪਛਾਣਿਆ, ਸੇ ਸੁਖੀਏ ਜੁਗ ਚਾਰ, ਹਉ ਮੈਂ ਤ੍ਰਿਸ਼ਨਾ ਮਾਰਕੈ, ਸੱਚ ਰੱਖਿਆ ਉਰਧਾਰ।

ਜੋਤ ਨਿਰੰਤਰ ਜਾਣੀ ਹੈ ਨਾਨਕ ਸਾਹਿਬ ਸੁਭਾਏ। ਸ੍ਰੀ ਰਾਗ ਮਹੱਲਾ ਪਹਿਲਾ। ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹੋ, ਅਤ ਸਿਆਣੀ ਸੋਹਣੀ ਕਿਉਂਕਿ ਤੋਵੇ ਸਾਹੋ।

ਸਚਰ ਤੇ ਸੇ ਉਬਰੇ ਦੁਬਦਾ ਛੋੜ ਵਿਕਾਰ ਹਉ ਤਿਨ ਕੈ ਬਲਿਹਾਰਨ ਹੈ ਦਰ ਸਚੈ ਸਚਿਆਰ ਸੀਚਾ ਨੇ ਜੋ ਪੰਖੀਆਂ ਜਾਲੀ ਬਦਕ ਹਾਥ ਗੁਰ ਰਾਖੇ ਸੇ ਉਬਰੇ ਹੋਰ ਫਾਥੇ ਚੋਗੈ ਸਾਥ ਬਿਨ ਨਾਵੈ ਚੁਣ ਸੁੱਟੀ ਹੈ ਕੋਈ ਨਾ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨਮੁਖ ਸੂਚੇ ਜਾਣੀਐ ਗੁਰਮੁਖ ਜਿੰਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮ ਦੂਤ ਮੋਏ ਬਿਖ ਖਾਏ ਨਾਵੈ ਅੰਦਰ ਹਉ ਵਸਾਂ ਨਾਉ ਵਸੈ ਮਨ ਆਏ ਬਾਜ ਗੁਰੂ ਗੋਬਾਰ ਹੈ ਬਿਨ ਸਬਦੈ।

ਗੁਰਸਬ ਦੀ ਸਲਾਹ ਹੀ ਹੈ ਅੰਤ ਨਾ ਪਾਰਾਵਾਰ ਤਿੱਥੇ ਕਾਲ ਨਾ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰਕ ਮਾਹੇ ਹੁਕਮੀ ਕਾਲੈ ਵਸ ਹੈ ਹੁਕਮੀ ਸਾਜ ਸਮਾਹੇ ਨਾਨਕ ਜੋ ਤਿਸ ਪਾਵੈ ਸੋ ਥੀਐ ਇਹਨਾਂ ਜਨਤਾ

ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕੇ ਪਿਰ ਰਲੀਆਂ ਰਸ ਮਾਨਸੀ ਸਾ ਸਭ ਸੁਖ ਨੇ ਰਹਾਓ ਪਿਰ ਪਰਦੇਸੀ ਜੇਥੀਐ ਤਨ ਵਾਂਡੀ ਚੂਰੇ ਜਿਉ ਜਲ ਥੋੜੈ ਮੱਛਲੀ ਕਰਨ ਭੁਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾਂ ਆਪੇ ਨਜ਼ਰ ਕਰੇ ਪਿਰ ਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋ ਹੈ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣ ਯਾਰ ਨਾ ਸੁਖ ਪਈਐ ਸਾਹੁਰੈ ਝੂਠ ਜਲੀ ਵੇਕਾਰ ਆਵਣ ਮੰਜਣ ਡਾਖੜੋ ਛੋਡੀ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ ਪਿਰ ਕਹਿ ਕਾਮਨਾ ਆਵਈ ਬੋਲੇ ਫਾਦਲ ਬਾਦ ਦਾਰ ਘਰ ਢੋਈ ਨਾ ਲਹਿ ਛੁੱਟੀ ਦੂਜੈ ਸਾਧ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ ਅਨਕਉ ਮਤੀ ਦੇ ਚੱਲੈ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋ ਸਾਰ ਕੇਤੇ ਪੰਡਿਤ ਜੋਤ ਕੀ ਬੇਦਾਂ ਕਰੈ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾਵੇਂ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀ ਚੈ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤਿਹਾ ਲੁਣੈ ਬਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾ ਸਿਸ ਹੋਏ ਅਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਓ ਵਿਣ ਰਾਸੀ ਵਾਪਾਰੀਆ ਧੱਕੇ ਕੁੰਡਾਂ ਚਾਰ ਮੂਲ ਨਾ ਬੂਝੈ ਆਪਣਾ ਵਸਤਰਹੀ ਕਰਬਾਰ ਵਿਣ ਵੱਖਰ ਦੁਖ ਅਗਲਾ ਕੂੜ ਮੁੱਠੀ ਕੂੜਿਆਰ ਲਾਹਾ ਅਹਿਨ ਸਨੌਤਨਾ ਪਰਖੇ ਰਤਨ ਵਿਚਾਰ ਵਸਤ ਲਹਿ ਘਰ ਆਪਣੇ ਚੱਲੈ ਕਾਰਜ ਸਾਰ ਵਣਜਾ ਰਿਆ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚੈ ਆਸਣ ਸੱਚ ਰਹੈ ਸੱਚੈ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮੈਂ ਮਹਿਲ ਸੋ ਥਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਤ੍ਰਿਪਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ ਸਾਤਨ ਖਰੀ ਸੁਹਾਵਣੀ ਜਿਨ ਪ੍ਰਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪ੍ਰ ਰਾਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ ਪੂਲੀ ਪੂਲੀ ਥਲ ਚੜਾ ਥਲ ਚੜ ਡੂੰਗਰ ਜਾਓ ਬਣ ਮੈਂ ਪੂਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ ਨਾਵੋ ਪੂਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਧਾਊਆ ਚੱਲੇ ਚਾਕਰ ਹੋਏ ਰਾਜਨ ਜਾਣੈ ਆਪਣਾ ਦਾ ਕਰ ਠਾਕ ਨਾ ਹੋਏ ਨਾਨਕੇ ਕੋ ਰਵ ਰਹਿਆ ਦੂਜਾ ਅਵਰ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸੱਚ ਮਨ।

ਨਿਰਮਲ ਸਾਚਾ ਏਕ ਤੂੰ, ਹੋਰ ਮਹਿਲ ਭਰੀ ਸਬਜਾਏ ਰਹਾਉ। ਹਰ ਕਾ ਮੰਦਰ ਸੋਹਣਾ, ਕੀਆ ਕਰਨੈ ਹਾਰ। ਰਵ ਸਸ ਦੀਪ ਅਨੂਪ ਜੋਤ, ਤ੍ਰਿਭਵਨ ਜੋਤ ਅਪਾਰ। ਹਾਟ ਪਟਣ ਗੜ ਕੋਠੜੀ, ਸਸਵ ਦਾ ਵਾਪਾਰ। ਗਿਆਨ ਅੰਜਨ ਪੈ ਭੰਜਨਾ, ਦੇਖ ਨਿਰੰਜਨ ਭਾਏ। ਗੁਪਤ ਪ੍ਰਗਟ ਸਭ ਜਾਣੀਐ, ਜੇ ਮਨ ਰਾਖੈ ਠਾਏ। ਐਸਾ ਸਤਿਗੁਰ ਜੇ ਮਿਲੈ, ਤਾਂ ਸਹਿਜੇ ਲਏ ਮਿਲਾਏ। ਕਸ ਕਸ ਮੱਟੀ ਲਾਈਐ, ਪਰਖੇ ਹਿਤ ਚਿਤ ਲਾਏ। ਖੋਟੇ ਠੌਰ ਨਾ ਪਾਏ ਨੀ, ਖਰੇ ਖਜਾਨੇ ਪਾਏ। ਆਸਾਂ ਦੇਸਾ ਦੂਰ ਕਰ, ਇਉ ਮਨ ਜਾਏ ਸਮਾਏ। ਸੁਖ ਕਉ ਮਾਂਗੈ ਸਭ ਕੋ, ਦੁਖ ਨਾ ਮਾਂਗੈ ਕੋਏ। ਸੁਖ ਹੈ ਕਉ ਦੁਖ ਅਗਲਾ, ਮਨ ਮੁਖ ਬੂਝ ਨਾ ਹੋਏ। ਸੁਖ ਦੁਖ ਸਮ ਕਰ ਜਾਣੀਐ, ਸ਼ਬਦ ਭੇਦ ਸੁਖ ਹੋਏ। ਬੇਦ ਪੁਕਾਰੇ ਵਾਚੀਐ, ਬਾਣੀ ਬ੍ਰਹਮ ਬਿਆਸ। ਮੁਨ ਜਨ ਸੇਵਕ ਸਾਧਕਾ, ਨਾਮ ਰਤੇ ਗੁਣਤਾਸ। ਸੱਚ ਰਤੇ ਸੇਜਣ ਗਏ, ਹਉ ਸਤ ਬਲਿਹਾਰੈ ਜਾਸ। ਚਹੁ ਜੁਗ ਮੈਲੇ ਮਲ ਪਰੇ, ਜਿਨ ਮੁਖ ਨਾਮ ਨਾ ਹੋਏ। ਭਗਤੀ ਪਾਏ ਵਿਹੂਣਿਆ, ਮੋਹ ਕਾਲਾ ਪਤ ਖੋਏ। ਜਿਨੀ ਨਾਮ ਵਿਸਾਰਿਆ, ਅਵਗਣ ਮੁੱਠੀ ਰੋਏ। ਖੋਜਤ ਖੋਜਤ ਪਾਇਆ, ਡਰ ਕਰ ਮਿਲੈ ਮਿਲਾਏ। ਆਪ ਪਛਾਣੈ ਘਰ ਵਸੈ, ਹਉਮੈ ਤ੍ਰਿਸ਼ਨਾ ਜਾਏ। ਨਾਨਕ ਨਿਰਮਲ ਉਜਲੇ, ਜੋ ਰਾਤੇ ਹਰਨਾਏ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਭੂਲੇ ਬਾਵਰੇ, ਗੁਰ ਕੀ ਚਰਨੀ ਲਾਗ। ਹਰ ਜਪ ਨਾਮ ਤੇ ਆਏ ਤੂੰ, ਜਮ ਡਰ ਪੈ ਦੁਖ ਭਾਗ। ਦੁਖ ਕਣੋ ਦੁਹਾਗਣੀ, ਕਿਉ ਥਿਰ ਰਹੇ ਸੁਹਾਗ। ਭਾਈ ਰੇ ਅਵਰ ਨਾਹੀ ਮੈਂ ਥਾਉ, ਮੈਂ ਤਨ ਨਾਮ ਨਿਦਾਨ ਹੈ। ਗੁਰਦੀਆ ਬਲਜਾਉ ਰਹਾਉ, ਗੁਰਮਤ ਪਤ ਸਾ ਬਾਸ ਤਿਸ। ਤਿਸ ਕੈ ਸੰਗ ਮਿਲਾਉ, ਤਿਸ ਬਿਨ ਕੜੀ ਨਾ ਜੀਵਉ। ਬਿਨ ਨਾਵੇਂ ਮਰ ਜਾਉ, ਮੈਂ ਅੰਧਲੇ ਨਾਮ ਨਾ ਵਿਸਰੈ। ਟਿਕਟ ਕੀ ਕਰ ਜਾਉ, ਗੁਰੂ ਜਿਨ੍ਹਾਂ ਕਾ ਅੰਧਲਾ। ਚੇਲੇ ਨਾਹੀ ਠਾਉ, ਬਿਨ ਸਤਿਗੁਰ ਨਾਮ ਨਾ ਪਾਈਐ। ਬਿਨ ਨਾਵੇਂ ਕਿਆ ਸੁਆਉ, ਆਏ ਗਿਆ ਪਛਤਾਵਣਾ। ਜਿਉ ਸੁਣੈ ਘਰ ਕਾਉ, ਬਿਨ ਨਾਵੇਂ ਦੁਖ ਦੇਹੁਰੀ। ਜਿਉ ਕੱਲਰ ਕੀ ਭੀਤ, ਤਬ ਲਗ ਮਹਿਲ ਨਾ ਪਾਈਐ। ਜਬ ਲਗ ਸਾਚ ਨਾ ਚੀਤ, ਸ਼ਬਦ ਰਪੈ ਘਰ ਪਾਈਐ। ਨਿਰਬਾਣੀ ਪਦ ਨੀਤ, ਹਉ ਗੁਰ ਪੁੱਛੋ ਆਪਣੇ। ਗੁਰ ਪੁਸ਼ਕਾਰ ਕਮਾਓ, ਸ਼ਬਦ ਸਲਾਹੀ ਮਨ ਵਸੈ। ਹਉ ਮੈਂ ਦੁਖ ਜਲ ਜਾਓ, ਸਹਿਜੇ ਹੋਏ ਮਿਲਾਵੜਾ। ਸਾਚੇ ਸਾਚ ਮਿਲਾਓ, ਸ਼ਬਦ ਰਤੇ ਸੇ ਨਿਰਮਲੇ। ਤਜ ਕਾਮ ਕ੍ਰੋਧ ਅਹੰਕਾਰ, ਨਾਮ ਸਲਹਨ ਸਸਦਾ। ਹਰ ਰਾਖੈ ਉਰਤਾਰ, ਸੋ ਕਿਉਂ ਮਨੋ ਵਿਸ

ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਇ। ਸ੍ਰੀ ਰਾਗ ਮਹੱਲਾ ਪਹਿਲਾ। ਬਿਨ ਪਿਰ ਤਨ ਸਿੰਗਾਰੀਐ ਜੋਬਨ ਬਾਦ ਖੁਵਾਰ। ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸਿੰਗਾਰ। ਦੂਹ ਕਣੋ ਦੁਹਾਗਣੀ ਨਾ ਕਰ ਸੇਜ ਪਤਾਰ। ਮਨ ਰੇ ਰਾਮ ਜਪੋ ਸੁਖ ਹੋਏ। ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ। ਰਹਾਉ ਗੁਰਸੇਵਾ ਸੁਖ ਪਾਈਐ ਹਰ ਵਰ ਸਹਿ ਸਿੰਗਾਰ। ਸੱਚ ਮਾਣੇ ਪਿਰ ਸਿਜੜੀ ਗੂੜਾ ਹਿਤ ਪਿਆਰ। ਗੁਰਮੁਖ ਜਾਣ ਸਿਆਣੀਐ ਗੁਰਮੇਲੀ ਗੁਣਚਾਰ। ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ। ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ। ਹਰ ਵਾਰ ਕਰ ਸੁਹਾਗਣੀ ਨਿਰ

ਦਾਤਾ ਦੁਖ ਮੇਟਣੋ ਸਤਿਗੁਰ ਅਸਰ ਸੰਗਾਰ ਭਾਵ ਜਲ ਬਿਖਮ ਡਰਾਵਣੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਜ ਮਲਾਰ ਸਤਿਗੁਰ ਭੈ ਕਾ ਬੋਏ ਥਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਜਿਹਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ ਘਟ ਬਿਨਸੈ ਦੁਖ ਅਗਲੋ ਜਮ ਭਗੜੈ ਪਛਤਾਏ ਮੇਰੀ ਮੇਰੀ ਕਰ ਗਏ ਤਨ ਤਨ ਕਲਤ ਨਾ ਸਾਥ ਬਿਨਨਾ ਮੈਂ ਤਨ ਬਾਦ ਹੈ ਭੁੱਲੋ ਮਰ ਗਿਆਥ ਸਾਚੋ ਸਾਹਿਬ ਸੇਵੀਐ ਗੁਰਮੁਖ ਕਥੋ ਕਾਥ ਆਵੈ ਜਾਇ ਭਵਾਈਐ ਪਿਆ ਕਿਰਤ ਕਮਾਏ ਪੂਰਬ ਲਿਖਿਆ ਕਿਉ ਮੇਟੀਐ ਲਿਖਿਆ ਲਿਖ ਰਜਾਏ ਬਿਨ ਹਰ ਨਾਮ ਨਾ ਛੁੱਟੀਐ ਗੁਰਮਤ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸਕਾ ਜੀਉ ਪ੍ਰਾਨ ਹਉ ਮੈਂ ਮਮਤਾ ਜਲ ਬਲਉ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ ਪੀ ਵਿਗਸੈ ਅਸਨੇਹ ਜਲ ਮੈਂ ਜੀਉ ਪਾਏ ਕੈ ਬਿਨ ਜਲ ਮਰਨ ਤਨੇਹ ਮਨ ਰੇ ਕਿਉ ਛੂਟੈ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸੇ ਭਗਤ ਭੰਡਾਰ ਰਹਾਓ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਦਕੋ ਤਿਉ ਸੁਖ ਕਣੋ ਮੰਤਨ ਸਾਂਸ ਸਰੀਰ ਬਿਨ ਜਲ ਕੜੀ ਨ ਜੀਵਈ ਪ੍ਰਭ ਜਾਣ ਅਬ ਪੀਰ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ ਸਾਰ ਪਰ ਥਲ ਹਰਿਆਵਲੇ ਇਕ ਬੂੰਦ ਨ ਪਵੀ ਕੇ ਕਰਮ ਲੈ ਸੋ ਪਾਈਐ ਕਿਰਤ ਪਿਆ ਸਿਰ ਦੇਹ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੋਏ ਆਵਟਣ ਆਪੇ ਖਵੈ ਦੁੱਧ ਕੋ ਖਪਣ ਨਾ ਦੇ ਆਪੇ ਮੇਲ ਵਿਛੁਨਿਆ ਸਚ ਵਡਿਆਈ ਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿਨ ਪਲ ਨੀਂਦ ਨਾ ਸੋਵਈ ਜਾਣੈ ਦੂਰ ਹਜੂਰ ਮਨਮੁਖ ਸੋ ਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨਿਹੋ ਨਾ ਟੁੱਟਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤਿਰਪਮਣ ਸੋ ਜੀ ਹੋਏ ਨਿਰਮਲ ਨਾਮ ਨਾ ਵੀ

ਕਲ ਜਿਸ ਤੂੰ ਮਿਲੈ ਸੋ ਮਿਲੈ ਜਾਏ ਸੱਚਾ ਪਿੜਮਲ ਬਿਨ ਗੁਰਪ੍ਰੀਤ ਨਾ ਉਪਜੈ ਹਉਮੈ ਮਹਿਲ ਨਾ ਜਾਏ ਸੋਹੰ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲੇ ਪਤੀ ਆਏ ਮਨਮੁਖ ਸੋ ਜੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਦਰ ਕਰ ਏਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁਲੈ ਭੁਲਾਈਐ ਭੁਲੀ ਠੌਰ ਨਾ ਕਾਏ ਗੁਰਬਿਨ ਕੋ ਨਾ ਦਿਖਾਵਈ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁਲੀ ਡੋਹਾਗਣੀ ਨਾ ਪ੍ਰਿਅੰਕ ਸਮਾਏ ਰਹਾਓ ਭੂਲੀ ਫਿਰੈ ਜਸੰਤਰੀ ਭੂਲੀ ਗ੍ਰਹਤਾ ਜਾਏ ਭੂਲੀ ਡੂੰਗਰ ਥਲ ਚੜਾਏ ਭਰਮੇ ਮਨ ਡੋਲਾਏ ਤਰੋਂ ਵਿਛੁਨੀ ਕਿਉਂ ਮਿਲੈ ਗਰਮ ਉੱਠੀ ਬਿਲਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉ ਭਾਵੈ ਤਿਉ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ ਗੁਰ ਕੈ ਸ਼ਬਦ ਸਿੰਗਾਰ ਘਰ ਹੀ ਸੋ ਪਿਰ ਪਾਇਆ ਗੁਰ ਕੈ ਹਿਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੈ ਤਾਂ ਪਾਈਐ ਆਪ ਨਾ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤਿਸੈ ਪਿਆਰ ਨਾਨਕ ਸਾਚ ਨਾ ਵਿਸਰੈ ਮਿਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁਤਬੰਧ ਪਕਰਨਾਰ ਧਨ ਜੋਬਨ ਜਗ ਠੱਗਿਆ ਲਭ ਲੋਭ ਅਹੰਕਾਰ ਮੋਹ ਠਗੌਲੀ ਹੋ ਮੋਈ ਸਾ ਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ ਮੈਂ ਤੁਝ ਬਿਨ ਅਵਰ ਨਾ ਭਾਵਈ ਤੂੰ ਭਾਵੈ ਸੁਖ ਹੋਏ ਰਹਾਓ ਨਾਮ ਸਲਾਹੀ ਰੰਗ ਸਿਓ ਗੁਰ ਕੈ ਸ਼ਬਦ ਸੰਤੋਖ ਜੋ ਦੀਸੈ ਸੋ ਚੱਲ ਸੀ ਕੂੜਾ ਮੋਹ ਨਾ ਵੇਖ ਵਾਟ ਵਟਾਉ ਆਇਆ ਨਿਤ ਚਲਦਾ ਸਾਥ ਦੇਖ ਆਖਣੇ ਆਖੇ ਕੇਤੜੇ ਗੁਰਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਜੋ ਤੁਧ ਪਾਵੈ ਸੇ ਪਲੇ ਖੋਟਾ ਖਰਾ ਨਾ ਕੋਏ ਗੁਰ ਸਰਨ ਆਈ ਛੁੱਟੀਐ ਮਨਮੁਖੋਟੀ ਰਾਸ ਅਹਿਟ ਧਾਤ ਪਾਤ ਸਾਹ ਕੀ ਘੜੀਐ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ

ਆਸਾ ਬੰਦ ਚਲਾਈਐ ਮੋਹੇ ਮੋਹੇ ਚੋਟਾਂ ਖਾਏ ਅਵਗਣ ਬੱਦਾ ਮਾਰੀਐ ਛੂਟੈ ਗੁਰਮਤ ਨਾਏ ਸਰਬੇ ਥਾਈ ਏਕ ਤੂੰ ਜਿਉ ਭਾਵੈ ਤਿਉ ਰਾਖ ਗੁਰਮਤ ਸਾਚਾ ਮਨ ਵਸੈ ਨਾਮ ਪਲੋ ਪਤਸਾ।

ਇੱਕ ਰੱਤੀ ਤੋਲ ਕਟਾਏ, ਤਨ ਮਨ ਸਮਦਾ ਜੇ ਕਰੀ, ਅਨਦਿਨ ਯਗਨ ਜਲਾਏ, ਹਰ ਨਾਮੈ ਤੁਲ ਨਾ ਪੁੱਜਈ, ਜੇ ਲਖ ਕੋਟੀ ਕਰਮ ਕਮਾਏ, ਅਰਧ ਸਰੀਰ ਕਟਾਈਐ, ਸਿਰ ਕਰਵਤ ਧਰਾਏ, ਤਨ ਹੈ ਮਨ ਚਲ ਗਾਲੀਐ, ਭੀ ਮਨ ਤੇ ਰੋਗ ਨਾ ਜਾਏ, ਹਰ ਨਾਮੈ ਤੁਲ ਨਾ ਪੁੱਜਈ, ਸਭ ਡਿੱਠੀ ਠੋਕ ਵਜਾਏ, ਕੰਚਨ ਕੇ ਕੋਟ ਦੱਤ ਕਰੀ, ਬਹੁ ਹੈਵਰ ਗੈਵਰ ਦਾਨ, ਭੂਮ ਦਾਨ ਗਊਆ ਘਣੀ, ਪੀ ਅੰਤਰ ਗਰਭ ਗੁਮਾਨ, ਰਾਮ ਨਾਮ ਮਨ ਬੇਦਿਆ, ਗੁਰਦੀਆ ਸਚ ਦਾਨ, ਮਨ ਅਠ ਬੁੱਧੀ ਕੇਤੀਆ, ਕੇਤੇ ਬੇਦ ਵਿਚਾਰ, ਕੇਤੇ ਬੰਧਨ ਜੀ ਕੇ, ਗੁਰਮੁਖ ਮੁਖ ਦੁਆਰ, ਸਚੋ ਓਰੈ ਸਭ ਕੋ ਉੱਪਰ ਸਚ ਆਚਾਰ, ਸਭ ਕੋ ਉੱਚਾ ਆਖੀਐ, ਨੀਚ ਨਾ ਦਿਸੈ ਕੋਏ, ਇਕ ਨੈ ਪਾਂਡੈ ਸਾਜਿਆ, ਇਕ ਚਾਨਣ ਤੇ ਹਲੋਏ, ਕਰਮ ਮਿਲੈ ਸਚ ਪਾਈਐ, ਤੁਰ ਬਖਸ਼ਣਾ ਮੇਟੈ ਕੋਏ, ਸਾਧ ਮਿਲੈ ਸਾਧੂ ਜਨੈ, ਸੰਤੋਖ ਵਸੈ ਗੁਰ ਪਾਏ, ਅਕਥ ਕਥਾ ਵਿਚਾਰੀਐ, ਜੇ ਸਤਗੁਰ ਮਹੇ ਸਮਾਏ, ਪੀ ਅੰਮ੍ਰਿਤ ਸੰਤੋਖਿਆ, ਦਰਗਹਿ ਪੈਂਦਾ ਜਾਏ, ਘਟ ਘਟ ਵਾਜੈ ਕਿੰਗੁਰੀ, ਅਨ ਦਿਨ ਸ਼ਬਦ ਸੁਭਾਏ, ਵਿਰਲੇ ਕਉ ਸੋਝੀ ਪਈ, ਗੁਰਮੁਖ ਮਨ ਸਮਝਾਏ, ਨਾਨਕ ਨਾਮ ਨਾ ਵਿਸਰੈ, ਛੂਟੈ ਸ਼ਬਦ ਕਮਾਏ। ਸ੍ਰੀ ਰਾਗ ਮਹੱਲਾ ਪਹਿਲਾ। ਚਿੱਤੇ ਦਿਸੈ ਤੌਲ ਹਰ, ਬੱਗੇ ਬੰਕ ਦੁਆਰ, ਘਰ ਮਨ ਖੁਸ਼ੀ ਉਸਾਰਿਆ, ਦੂਜੈ ਹਿਤ ਪਿਆਰ, ਅੰਦਰ ਖਾਲੀ ਪ੍ਰੇਮ ਬੇਨੋ, ਟਹਿ ਟੇਰੀ ਤਨ ਸ਼ਾਰ, ਭਾਈ ਰੇ ਤਨ ਤਨ ਸਾਥ ਨਾ ਹੋਏ, ਆਰਾਮ ਨਾਮ ਤਨ ਨਿਰਮਲੋ, ਗੁਰਦਾਤ ਕਰੇ ਪ੍ਰਭ ਸੋਏ ਰਹਾਓ, ਆਰਾਮ ਨਾਮ ਤਨ ਨਿਰਮਲੋ, ਜੋ ਦੇਵੈ ਦੇਵਨ ਹਾਰ, ਆਗੈ ਪੁੱਛ ਨਾ ਹੋਵਈ, ਜਿਸ ਬੇਲੀ ਗੁਰ ਕਰਤਾਰ, ਆਪ ਛਡਾਏ ਛੁੱਟੀਐ, ਆਪੇ ਬਖਸ਼ਣ ਹਾਰ, ਮਨਮੁਖ ਜਾਣੈ ਆਪਣੇ, ਧੀਆਂ ਪੂਜ ਸੰਜੋਗ, ਨਾਰੀ ਦੇਖ ਵਿਗਾਸੀਐ, ਨਾਲੇ ਹਰਖ ਸੋ ਸੋਗ, ਗੁਰਮੁਖ ਸ਼ਬਦ ਰੰਗਾਵਲੇ, ਅਹਿਨਸ ਹਰ ਰਸ ਭੋਗ, ਚਿਤ ਚਲੈ ਵਿਤ ਜਾਵਣੋ, ਸਾਗਤ ਡੋਲ ਡੋਲਾਏ, ਬਾਹਰ ਟੂੰਡ ਵਿਗੁਚੀਐ, ਘਰ ਮੈਂ ਵਸਤ ਸੋ ਥਾਏ, ਮਨਮੁਖ ਹਮੈ ਕਰ ਮੁਸੀ, ਗੁਰਮੁਖ ਪੱਲੈ ਪਾਏ, ਸਾਕਤ ਨਿਰਗੁਣ ਆ ਰਿਹਾ, ਆਪਣਾ ਮੂਲ ਪਛਾਣ, ਰਖਤ ਬਿੰਦ ਕਾਇਹੁ ਤਨੂ, ਅਗਨੀ ਪਾਸ ਪਿਰਾਣ, ਪਵਣੈ ਕੈ ਵਸ ਦੇਹੁਰੀ, ਮਸਤਕ ਸਚ ਨਿਸ਼ਾਨ, ਬਹੁਤਾ ਜੀਵਨ ਮੰਗੀਐ, ਮੋਆ ਨਾ ਲੋੜੈ ਕੋਏ, ਸੁਖ ਜੀਵਨ ਤਿਸ ਆਖੀਐ, ਜਿਸ ਗੁਰਮੁਖ ਵਸਿਆ ਸੋਏ, ਨਾਮ ਹੁਣੇ ਕਿਆ ਗਣੀ, ਜਿਸ ਹਰ ਗੁਰ ਦਰਸ ਨਾ ਹੋਏ, ਜਿਉ ਸੁਪਨੈ ਨਿਸ ਭੁੱਲੀਐ, ਜਬ ਲਗ ਨਿੰਦਰਾ ਹੋਏ, ਇਉ ਸਰਪਨ ਕੈ ਵਸ ਜੀ ਅੜਾ, ਅੰਤਰ ਹਮੈ ਦੋਏ, ਗੁਰਮਤ ਹੋਏ ਵਿਚਾਰੀਐ, ਸੁਪਨਾ ਇਹੋ ਜਗ ਲੋਏ, ਅਗਨ ਮਰੈ ਜਲ ਪਾਈਐ, ਜਿਉ ਬਾਰਕ ਦੁੱਧੈ ਮਾਏ, ਬਿਨ ਜਲ ਕਮਲ ਸੋ ਨਾਥੀਐ, ਬਿਨ ਜਲ ਮੀਨ ਮਰਾਏ, ਨਾਨਕ ਗੁਰਮੁਖਾ ਰਸ ਮਿਲੈ, ਜੀਵਾਂ ਹਰ ਗੁਣ ਗਾਏ, ਸ੍ਰੀ ਰਾਗ ਮਹੱਲਾ ਪਹਿਲਾ। ਡੂੰਗਰ ਦੇਖ ਡਰਾਵਣੋ, ਪੇਈੜੈ ਡਰੀਆਸ, ਉੱਚੋ ਪਰਬਤ ਗਾਖੜੋ, ਨਾ ਪੌੜੀ ਤਾਸ, ਗੁਰਮੁਖ ਅੰਤਰ ਜਾਣਿਆ, ਗੁਰਮੇਲੀ ਤਰੀਆਸ, ਭਾਈ ਰੇ ਭਵ ਜਲ ਬਿਖਮਣ ਡਰਾਉ, ਪੂਰਾ ਸਤਗੁਰ ਰਸ ਮਿਲੈ, ਗੁਰ ਤਾਰੇ ਹਰ ਨਾਉ ਰਹਾਉ, ਚੱਲਾ ਚੱਲਾ ਜੇ ਕਰੀ, ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਲ ਸੀ, ਅਮਰ ਸੋ ਗੁਰ ਕਰਤਾਰ, ਭੀ ਸੱਚਾ ਸਾਲਾ।

ਸਵਿਨਾਰ ਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਹੀ ਫੇਰੀਐ ਬਿਨ ਨਾਮੈ ਸਿਰਕਾਲ ਪਿੰਡ ਪੜੈ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾਂ ਦੇਖ ਵਗਸੀਐ ਨਾਰੀ ਸਹਿਜ ਪਤਾਰ ਚੋਵਾ ਚੰਦਨ ਲਾਈਐ ਕਾਪੜ ਰੂਪ ਸਿੰਗਾਰ ਖੇਹੂ ਖੇਰ ਲਾਈਐ ਛੋੜ ਚੱਲੇ ਘਰ ਬਾਰ ਮਹਿਰ ਮਲੂਕ ਕਹਾਈ।

ਚੌਧਰੀ ਰਾਓ ਸਦਾਈ ਹੈ ਜਲ ਬਲੀਐ ਅਭਮਾਨ ਮਨਮੁਖ ਨਾਮ ਵਿਸਾਰਿਆ ਜਿਉ ਡਬਦ ਕਾਨ ਹਉ ਮੈਂ ਕਰ ਕਰ ਜਾਇ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਆਹੇ ਗੁਰ ਰਾਖੇ ਸੇ ਨਿਰਮਲੇ ਸਬਦ ਨਿਵਾਰੀ ਭਾਹੇ ਨਾਨਕ ਤਰੀਐ ਸਚ ਨਾਮ ਸਿਰ ਸਾਹਾ ਪਾਤਸ਼ਾਹੋ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇ ਸਾਹੋ ਮਨਮੁਖ ਪਉ ਜਲ ਪਚ ਮੋਏ ਗੁਰਮੁਖ ਤਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਚਲਣੈ ਕੀ ਧੋਖ ਮੁਕਾਮ ਤਾਂ ਪਰਜਾਣੀ ਐ ਜਾਂ ਰਹਿ ਨਿਚਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਦਓ ਲਾਗ ਰਹੋ ਨਾਮੇ ਰਹਾਓ ਜੋਗੀ ਤਾਂ ਆਸਣ ਕਰ ਬਹਿ ਮੁੱਲਾਂ ਬਹਿ ਮੁਕਾਮ ਪੰਡਿਤ ਵਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚਲਣ ਹਾਰ ਸੁਲਤਾਨ ਖਾਨ ਮਲੂਕ ਅਮਰੇ ਗਏ ਕਰ ਕਰ ਕੂਚ ਘੜੀ ਮੋਹਤ ਕੇ ਚਲਣਾ ਦਿਲ ਸਮੇਂ ਤੂੰ ਪੇ ਪਹੂਚ ਸਬਦਾਹ ਮਾਹੇ ਵਖਾਣੀਐ ਵਿਰਲਾ ਤਾਂ ਬੂਝੈ ਕੋਏ ਨਾਨਕ ਵਖਾਣੈ ਬੇਨਤੀ ਜਲਥਲ ਮਈਲ ਸੋਏ ਅਲਾਹ ਅਲਾਖਾ ਗਮ ਕਾਦਰ ਕਰਨਹਾਰ ਕਰੀਮ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚਲਸੀ ਮੁਕਾਮ ਓਹੀ ਏਕ ਦਿਨ ਰਵ ਚੱਲੈ ਨਿਸ ਸੱਸ ਚੱਲੈ ਤਾਰਕਾ ਲਖ ਪਲੋਏ ਮੁਕਾਮ ਓਹੀ ਏਕ ਹੈ ਨਾਨਕਾ ਸੱਚ ਬਗੋਏ ਮਹੱਲੇ ਪਹਿਲੇ ਸਤਾਰੈ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ

ਗੁਰਮੁਖ ਨਾਮ ਤੇ ਆਏ ਤੁਰ ਪੂਰਵ ਕਰਤੈ ਲਿਖਿਆ ਤਿੰਨਾ ਗੁਰਮਤ ਨਾਮ ਸਮਾਏ ਰਹਾਓ ਵਿਣ ਸਤਿਗੁਰ ਪ੍ਰਤੀਤ ਨਾ ਆਵਈ ਨਾਮ ਨਾ ਲਾਗਾ ਉਪਾਓ ਸੁਪਨੇ ਸੁਖ ਨਾ ਪਾਵਈ।

ਗੁਰ ਸ਼ਬਦ ਦ੍ਰਿੜਾਵੈ ਰੰਗ ਸਿਉਂ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀ ਐ ਪੀ ਬਿਖ ਪਲ ਲਾਗੈ ਧਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਪਾਣਾ ਕਮਾਮ ਦੇ ਬਿਖ ਹਉਮੈ ਤਜ ਵਿਕਾਰ ਮਨ ਹਠ ਕਿਤੈ ਉਪਾਇ ਨਾ ਛੂਟੀਐ ਸਿਮਰਤ ਸ਼ਾਸਤਰ ਸੋਧੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਸੰਤ ਨਾ ਪਾਰਾ ਵਾਰ ਗੁਰਮੁਖ ਸੇਈ ਸੋਹ

ਪੰਖੀ ਬਿਰਖ ਸੁਹਾਵੜੇ ਉਡੈ ਚੌਦੇ ਜਾਏ ਜੇਤਾ ਉਡੈ ਦੁੱਖ ਘਣੇ ਨਿਤ ਦਾਜੈ ਤੈ ਬਿਲ ਲਾਏ ਬਿਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰੀ ਆਵਲਾ ਸਾਚੈ ਸਹਿ ਸੁਭਾਏ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵ ਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨਮੁਖ ਉਬੇ ਸੁਖ ਗਏ ਨਾ ਫਲ ਤਿੰਨਾ ਛਾਓ ਤਿੰਨਾ ਪਾਸ ਨਾ ਬੈਸੀਐ ਉਹਨਾਂ ਘਰ ਨਾ ਗਿਰਾਓ ਕਟੀਐ ਤੈ ਨਿਤ ਜਾਲੀਐ ਉਹਨਾਂ ਸ਼ਬਦ ਨਾ ਨਾਓ ਹੁਕਮੇ ਕਰਮ ਕਮਾਵਣੇ ਪਿਆ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜੈ ਭੇਜੈ ਤੈ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣੈ ਬੱਪੜੇ ਭੂਲੇ ਫਿਰੈ ਗਵਾਰ ਮਨ ਅਠ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ ਅੰਤਰ ਸਾਂਤ ਨਾ ਆਵੇ।

ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ ਮਨ ਰੇ, ਨਾਮ ਜਪੋ ਸੁਖ ਹੋਏ। ਗੁਰਪੂਰਾ ਸਾ ਲਾਹੀ ਐ ਸਹਿਜ ਮਿਲੈ ਪ੍ਰਭ ਸੋਏ ਰਹਾਓ, ਭਰਮ ਗਿਆ ਪਉ ਪਾ ਗਿਆ ਹਰ ਚਰਨੀ ਚਿਤ ਲਾਏ। ਗੁਰਮੁਖ ਸ਼ਬਦ ਕਮਾਈ ਐ ਹਰ ਵਸੈ ਮਨ ਆਏ, ਘਰ ਮਹਿਲ ਸੱਚ ਸਮਾਈ ਐ।

ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਿਜੇ ਹੀ ਸੋਝੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜੇ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾਇਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀਐ ਜਿਸਦਾ ਅੰਤ ਨਾ ਪਾਰਾ ਵਾਰ ਗਿਆਨੀਆਂ ਕਾ ਤਨ

ਸਤਿਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੇ ਰਹੇ ਸਮਾਏ, ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸਦ ਨਵਤਨੋ ਆਪ ਵਸੈ ਮਨ ਆਏ ਰਹਾਓ। ਹਰ ਜਿਉ ਰਾਖੋ ਆਪਣੀ ਸਰਨਾਈ, ਜਿਉ ਰਾਖੈ ਤਿਉ ਰਹਿਣਾ, ਗੁਰ ਕੈ ਸਬਦ ਜੀਵਤ ਮਰੈ, ਗੁਰਮੁਖ ਭਵ ਜਲ ਤਰਨਾ, ਵੱਡੇ ਭਾਗ ਨਾ ਉਪਾਈਐ ਗੁਰਮਤ ਸਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਆ ਸਮਾਈ। ਇਕ ਨਾ ਮਨਮੁਖ ਸ਼ਬਦ ਨਾ ਭਾਵੈ, ਬੰਧਨ ਬੰਦ ਪਵਾਇਆ, ਲਖ ਚੌਰਾਸੀ ਫਿਰ ਫਿਰ ਆਵੈ, ਬਿਰਥਾ ਜਨਮ ਗਵਾਇਆ, ਭਗਤਾ ਮਨ ਆਨੰਦ ਹੈ, ਸੱਚੇ ਸ਼ਬਦ ਰੰਗ ਰਾਤੇ, ਅੰਦਨ ਗੁਣ ਗਾਵੈ ਸਦ ਨਿਰਮਲ, ਸਹਿਜੇ ਨਾਮ ਸਮਾਤੇ, ਗੁਰਮੁਖ ਅੰਮ੍ਰਿਤ ਬਾਣੀ ਬੋਲੈ ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਆਰਾਧੈ ਗੁਰਮੁਖ ਅਕਥ ਕਹਾਣੀ, ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ, ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ, ਆਪੇ ਕਰੇ ਕਰਾਏ ਆਪੇ ਇਕ ਨਾ ਸੁੱਤਿਆਂ ਦੇ ਜਗਾਏ, ਆਪੇ ਮਿਲ ਮਿਲਾਏਂਦਾ ਨਾਨਕ ਸ਼ਬਦ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਸੇਵਿਆ ਮਨ ਨਿਰਮਲਾ ਪਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ, ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ, ਮਨ ਰੇ ਸਤਿਗੁਰ ਸੇਵ ਨਿਸੰਗ, ਸਤਿਗੁਰ ਸੇਵਿਆ ਹਰ ਮਨ ਵਸੈ ਲੱਗੈ ਨਾ ਮੈਲ ਪਤੰਗ, ਰਹਾਓ ਸੱਚੇ ਸ਼ਬਦ ਪਤ ਉਪਜੈ ਸੱਚੇ ਸੱਚਾ ਨਾਉ, ਜਿਨੀ ਹਉ ਮੈਂ ਮਾਰ ਪਛਾਣਿਆ ਹਉ ਤਿਨ ਬਲਹਾਰੈ ਜਾਉ, ਮਨਮੁਖ ਸੱਚ ਨਾ ਜਾਣਨੀ ਤਿਨ ਠੌਰ ਨਾ ਕਥੂ ਥਾਓ, ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿਚਵਾਸ, ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰਵਾਸ, ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ, ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ, ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ, ਜਮਦਰ ਬੱਦੇ ਮਾਰੀਐ ਕੂਕ ਨਾ ਸੁਣੈ ਪੁਕਾਰ, ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ, ਇਹੋ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਨਾ, ਸਤਿਗੁਰ ਸੱਚ ਦਿਰਡਾਇਆ ਸਦਾ ਸੱਚ ਸੰਜਮ ਰਹਿਣਾ, ਸਤਿਗੁਰ ਸੱਚਾ ਹੈ ਬੋਇਥਾ ਸਬਦੇ ਪਵ ਜਲ ਤਰਨਾ, ਲਖ ਚੌਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ, ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਤ ਹੋਈ, ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ, ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ, ਤਿੰਨਾ ਨਿਜ ਕਰ ਵਾਸਾ ਪਾਇਆ ਸੱਚੇ ਮਹਿਲ ਰਹਨ, ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ। ਸ੍ਰੀ ਰਾਗ ਮਹੱਲਾ ਪੰਜਵਾਂ।

ਮਿਰਤ ਨਾ ਆਵੀ ਚਿੱਤ ਤਿਸ ਐਨਿਸ ਭੋਗੇ ਭੋਗ। ਸਭ ਕਿਛ ਕੀ ਤੋਨ ਆਪਣਾ ਜੀਏ ਨਾ ਸੰਕ ਧਰਿਆ, ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉ ਰੰਗ। ਦੁਹਾਂ ਸਿਰਿਆਂ ਕਾ ਖਸਮ ਆਪ, ਅਵਰਨਾ ਦੂਜਾ ਥਾਓ, ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ।

ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾਰੈ ਜਾਪਦਾ ਸਭ ਨਾਵੈ ਨੋ ਪ੍ਰਤਾਪ ਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕਉ ਬਲ ਜਾਈਐ ਜਿਤ ਮਿਲਿਐ ਪਰਮ ਗਤ ਪਾਈਐ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਇਹੋ ਜਗਤ ਪਰਮ ਭੁਲਾਇਆ ਆਪੋ ਤੁਧ ਖੁਆਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਿਨਾ ਕੇ ਨਾਹੀ ਜੀਓ ਦੁਹਾਗਣੀ ਕਿਆ ਨਿਸਾਣੀਆਂ ਖਸਮੋ ਕੁੱਥੀਆਂ ਫਿਰੈ ਨਿਮਾਣੀਆਂ ਮੈਲੇ ਵੇਸਤ ਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕਹਿ ਆਪਣੀ ਆਪੇ ਲਏ ਮਿਲਾਏ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ ਸਹੀ ਆਸੇ ਸੁਹਾਗਣੀ ਜਿਨਸਹਿ ਨਾਲ ਪਿਆਰ ਜੀਓ ਜਿਨ੍ਹਾਂ ਭਾਣੇ ਕਾਰ ਸਿਆਇਆ ਤਿਨ ਵਿੱਚੋਂ ਪਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਓ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਇਹ ਕਰਨ ਚੁਕਾਇਆ ਦੁਰਮਤ ਕਾ ਦੁ ਕਟਿਆ ਭਾਗ ਬੈਠਾ ਮਸਤਕ ਆਏ ਜੀਓ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਹਿਰਦੈ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਜ਼ਰ ਕਰੈ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਹਉ ਸਤਿਗੁਰ ਵਿਟੋਂ ਘੁਮਾਇਆ ਜਿਨ ਪਰਮ ਪੁੱਲਾ ਮਾਰਗ ਪਾਇਆ ਨਜ਼ਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਓ ਤੂੰ ਸਭਨਾ ਮਾਹੇ ਸਮਾਇਆ ਤਿਨ ਕਰਤਾ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਓ ਆਪੇ ਖਸਮ ਨਿਵਾਜਿਆ ਜੀਓ ਪਿੰਡ ਦੇ ਸਾਜਿਆ ਮੇਰਾ ਪ੍ਰਭ ਸਭ ਕਿਛ ਪਾਇਆ ਆਪੇ ਖਸਮ ਨਿਵਾਜਿਆ ਜੀਓ ਪਿੰਡ ਦੇ ਸਾਜਿਆ ਆਪਣੇ ਸੇਵਕੀ ਪੈਜ ਰੱਖਿਆ ਦੋਏ ਕਰ ਮਸਤਕ ਧਾਰ ਜੀਓ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕੇ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਓ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕੇ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਓ ਮੇਰੇ ਗੁਣ ਅਵਗੁਣ ਨਾ ਵਿਚਾਰਿਆ ਪ੍ਰਭ ਆਪਣਾ ਬਿਰਸ ਮਾਰਿਆ ਕੰਠ ਲਾਏ ਕਹਿ ਰੱਖੇ ਹੋਣ ਲੱਗੇ ਨਾ ਤੱਤੀ ਵਾਉ ਜੀਓ ਮੈਂ ਮਨ ਤਨ ਪ੍ਰਭੂ ਤੇ ਆਇਆ ਜੀਏ ਇੱਛਿਆੜਾ ਫਲ ਪਾਇਆ ਸਾਹਾ ਪਾਤ ਸਾਹਾ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜੀਓ ਤੁਧ ਆਪੇ ਆਪ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੈ ਬੁਝਾਏ ਜੀਓ ਗੁਰਪ੍ਰਸਾਦੀ ਪਾਇਆ ਤਿਥੈ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ ਗੋਪੀ ਨੇ ਗੋਵਾਲੀਆ ਤੁਧ ਆਪੇ ਗੋਏ ਉਠਾ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ ਜਿਨ ਸਤਿਗੁਰ ਸਿਉ ਚਿਤ ਲਾਇਆ ਤਿੰਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਦਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਹੈ ਵਡਿਆਈਆਂ ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਏ ਜੀਓ ਸਤਿਗੁਰ ਪੁਰਖ ਮਿਲਾਇਆ ਤਿਹ ਜੇ ਵਡਿਆਵਰ ਨਾ ਕੋਏ ਜੀਓ ਰਹਾਓ ਗੋਸਾਈ ਮਹਿੰਡਾ ਇੱਠੜਾ ਆਮੇ ਅੱਬੇ ਥਾਓ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀ ਕੋਏ ਜੀਓ ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਤਿਕਾ ਹਰ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਓ ਹਉ ਗੁਰਮਿਲ ਇੱਕ ਪਛਾਣਦਾ ਦੁਆ ਕਾਗਲ ਚਿਤ ਨਾ ਜਾਣਦਾ ਹਰ ਇੱਕ ਤੈ ਕਾਰੈ ਲਾਇਓਨ ਜਿਉ ਭਾਵੈ ਤਵੈ ਨਿਭਾਏ ਜੀਓ ਤੁਸੀਂ

ਹਉ ਆਇਆ ਸਾਹ ਮੈਂ ਤੇ ਹੰਡੀਆ, ਪੰਜਕਰ ਸਨ ਮਜੇਰੇ ਮਹਿੰਡਿਆ, ਕੰਨ ਕੋਈ ਕੱਢ ਨਾ ਹੰਗਈ, ਨਾਨਕ ਬੁੱਠਾ ਕੁਗ ਗਰਾਉ ਜੀਓ, ਹਉ ਵਾਰੀ ਕੁੰਮਾ ਜਾਮਦਾ, ਇੱਕ ਸਾਹਾ ਤੁਧ ਤੇ ਆਏਂਦਾ, ਉੱਜੜ ਥਿਉ ਵਰਸਾਇਓ, ਹਉ ਤੁਧ ਵਿੱਟੋ ਕੁਰਬਾਨ ਜੀਓ, ਹਰ ਇੱਠੈ ਨਿਤ ਤੇ ਆਏਂਦਾ, ਮਨ ਚਿੰਦੀ ਸੁਫਲ ਪਾਏਂਦਾ, ਸਭੇ ਕਾਜ ਸਵਾਰ ਅਨ ਲਾਹੀਆਂ ਮਨ ਕੀ ਭੁੱਖ ਜੀਓ, ਮੈਂ ਛੱਡਿਆ ਸਭੋ ਧੰਦੜਾ, ਗੋਸਾਈ ਸੇਵੀ ਸੱਚੜਾ, ਨਾਉ ਨਿਧ ਨਾਮ ਨਿਧਾਨ ਹਰ, ਮੈਂ ਪੱਲੇ ਬੱਦਾ ਛਿਕ ਜੀਓ, ਮੈਂ ਸੁਖੀ ਹੂੰ ਸੁਖ ਪਾਇਆ, ਗੁਰੇ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਿਖਾ ਲਿਆ, ਮਸਤਕ ਤਰਕੈ ਹੱਥ ਜੀਓ, ਮੈਂ ਬੱਧੀ ਸੱਚ ਧਰਮ ਸਾਲ ਹੈ, ਗੁਰਸਿੱਖਾ ਲੈਂਦਾ ਭਾਲਕੈ, ਪੈਰ ਧੋਵਾ ਪੱਖਾ ਫੇਰਦਾ, ਤਿਸ ਨਿਮ ਨਿਮ ਲੱਗਾ ਪਾਏ ਜੀਓ, ਸੁਣ ਗੱਲਾਂ ਗੁਰ ਪੈ ਆਇਆ, ਨਾਮਦਾਨ ਇਸ ਨਾਂ ਦ੍ਰਿੜਾਇਆ, ਸਭ ਮੁਕਤ ਹੋਵਾ ਸਹਿ ਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਓ, ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ, ਠੋਕ ਵਜਾਏ ਸਭ ਡਿਠੀਆ, ਤੁਸੀਂ ਆਪੇ ਲੈਣ ਛਡਾਏ ਜੀਓ, ਹੁਣ ਹੁਕਮ ਹੋਵਾ ਮਿਹਰਬਾਨ ਦਾ, ਪੈ ਕੋਈ ਨਾ ਕਿਸੈ ਰਿਜਾਣ ਦਾ, ਸਭ ਸੁਖਾਲੀ ਉੱਠੀਆ, ਇਹੋ ਹੋਵਾ ਹਲੇ ਮੀਰਾ ਰਾਜ ਜੀਓ, ਚਿਮ ਚਿਮ ਅੰਮ੍ਰਿਤ ਵਰਸਦਾ, ਬੋਲਾਇਆ ਬੋਲੀ ਖਸਮ ਦਾ, ਬਹੁਮਾਨ ਕੀਆ ਤੁਦੀ ਉਪਰੇ, ਤੂੰ ਆਪੇ ਪਾਏ ਥਾਏ ਜੀਓ, ਤੇਰਿਆਂ ਭਗਤਾਂ ਪੁਖ ਸਦ ਤੇਰੀਆਂ, ਹਰ ਲੋਚਾ ਪੂਰਨ ਮੇਰੀਆਂ, ਦੇਹੋ ਦਰਸ ਸੁਖਦਾਤਿਆ, ਮੈਂ ਗਲ ਵਿੱਚ ਲਹਿੋ ਮਿਲਾਏ ਜੀਓ, ਤੁਧ ਜੇ ਵਡਿਆਵਰ ਨਾ ਪਾਲਿਆ, ਤੂੰ ਦੀਪ ਲੋ ਪਿਆ ਲਿਆ, ਤੂੰ ਥਾਂ ਥਨ ਅੰਤਰ ਰਵ ਰਹਿਆ, ਨਾਨਕ ਭਗਤਾਂ ਸੱਚ ਆਧਾਰ ਜੀਓ, ਹਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਲੜਾ, ਸਭ ਹੋਈ ਛਿੰਝ ਇਕੱਠੀਆ, ਦਈਏ ਬੈਠਾ ਵੇਖਿਆ ਆਪ ਜੀਓ, ਵਾਤ ਵਜਨ ਟਮਕ ਭੇਰੀਆ, ਮਨ ਲੱਥੇ ਲੈਂਦੇ ਫੇਰੀਆ, ਨਿਹਤੇ ਪੰਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ, ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ, ਤੂੰ ਵਰਨਾ ਚਿਹਨਾ ਬਾਹਰਾ, ਹਰ ਦਿਸੈ ਹਾਜਰ ਜਾਹਰਾ, ਸੁਣ ਸੁਣ ਤੁਜੈ ਤੇ ਆਏਂਦੇ, ਤੇਰੇ ਭਗਤਰ ਤੇ ਗੁਣਤਾਸ ਜੀਓ, ਮੈਂ ਜੁਗ ਜੁਗ ਦਈਐ ਸੇਵੜੀ, ਗੁਰਕੱਟੀ ਮੈਂਡੀ ਜੇਵੜੀ, ਹਾਂ ਬਾਹੁੜ ਛਿੰਝ ਨਾ ਨੱਚਉ, ਨਾਨਕ ਅਵਸਰ ਲੱਦਾ ਭਾਲ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਘਰ ਪਹਿਲਾ, ਪਹਿਲੇ ਪਹਿਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ, ਉਰਜ ਤਪ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣਾ, ਉਰਦ ਧਿਆਨ ਲਿਵ ਲਾਗਾ, ਨਾ ਮਰ ਜਾ ਦਾਇਆ ਕਲ ਭੀਤਰ, ਬਾਹੁੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀ ਅੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਭਾਸ,

ਤਨ ਚਿਤਵੈ ਤਨ ਸੰਚਵੈ ਮਨ ਜਾਰੈ ਮਿੱਤਰਾ। ਹਰ ਨਾਮਾ ਹਰ ਨਾ ਸੰਭਾਲੋ, ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ, ਜੇ ਹੋਵੈ ਅੰਤ ਸਖਾਈ। ਇਹੋ ਤਨ ਸੰਪੈ ਮਾਇਆ ਝੂਠੀ, ਅੰਤ ਛੋੜ ਚੱਲਿਆ ਪਛਤਾਈ।

ਕਰ ਸੇਵੋ ਪੂਰਾ ਸਤਿਗੁਰੂ ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਂਦੀ ਹਰ ਸੇਵੋ ਖਿਨ ਖਿਨੋ ਟਿਨ ਮੂਲ ਨਾ ਕਰੇ ਹੋ ਜਿਤ ਅਸਥਰ ਜੁਗ ਜੁਗ ਹੋਵੋ ਹਰ ਸੇਪੀ ਸਦਮਾਨੋ ਰਲੀਆਂ ਜਨਮ ਮਰਨ ਦੁੱਖ ਖੋਵੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ

ਮਾਹੇ ਦਸੀ ਮਾਸੀ ਮਾਨਸ ਕੀ ਆਵਣ ਜਾ ਰਿਹਾ ਮਿੱਤਰਾ ਕਰ ਮੁਹਲਤ ਕਰਮ ਕਮਾਹੇ ਮੁਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁਤ ਬੰਤਾ ਤਿਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤੈ ਵਸ ਕਿਛ ਨਾਹੇ ਕਹੋ ਨਾਨਕ ਪ੍ਰਾਣੀ ਪਹਿਲੈ ਪਹਿਰੈ ਧਰ ਪਾਏ ਤਾਂ ਉਦਰੈ ਮਾਹੇ ਦੂਜੇ ਪਹਿਰੈ ਰਹਿਣ ਕਹਿਵਣ ਜਾ ਰਿਹਾ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਬਣ ਜਾ ਰਿਹਾ ਮਿੱਤਰਾ ਮਨ ਮਤਾ ਅਹੁਮੇ ਬੁਰਾ ਭਲਾ ਨਾ ਪਛਾਣੈ ਪ੍ਰਾਣੀ ਅਗੈ ਪੰਥ ਕਰਾਰਾ ਪੂਰਾ ਸਤਿਗੁਰ ਕਬੂ ਨਾ ਸੇਵਿਆ ਸਿਰ ਠਾਂਡੇ ਜਮ ਜੰਦਾਰਾ ਧਰਮ ਰਾਏ ਜਪ ਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੇ ਪਹਿਰੈ ਪ੍ਰਾਣੀ ਪਰ ਜੋਬਨ ਲਹਿਰੀ ਦੇ ਤੀਜੇ ਪਹਿਰੈ ਰਹਿਣ ਕਹਿਵਣ ਜਾ ਰਿਹਾ ਮਿੱਤਰਾ ਬਿਕ ਸੰਚੈ ਅੰਧ ਗਿਆਨ ਪੁੱਤਰ ਕਲੱਤਰ ਮੋਹਿ ਲਪਟੇ ਆਵਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲੁਵਾਨ ਅੰਤਰ ਲਹਿਰ ਲੁਭਾਨ ਪ੍ਰਾਨੀ ਸੁਪ੍ਰਭ ਚੇਤਨਾ ਆਵੈ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁਜੋ ਨੀ ਦੁਖ ਪਾਵੈ ਸਿਰਜਣ ਹਾਰ ਵਿਸਾਰਿਆ ਸੁਆਮੀ ਇਕ ਨਿਮਖ ਨਾ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ ਬਿਕ ਸੰਚੇ ਅੰਧ ਗਿਆਨ ਚੌਥੇ ਪਹਿਰੈ ਰਹਿਣ ਕਹਿਵਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸਮਾਲ ਤੂਵਣ ਜਾ ਰਿਹਾ ਮਿੱਤਰਾ ਤੇਰਾ ਦਰਗੈ ਬੇਲੀ ਹੋਏ ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹਰਨਾ ਅੰਤੇ ਹੋਏ ਸਖਾਈ ਇਹੋ ਮੋਹ ਮਾਇਆ ਤੇਰਾ ਸੰਗ ਨਾ ਚੱਲੈ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ।

ਮਾਰਿਆ ਮਿੱਤਰਾ, ਉਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨਾ ਦੇਵਨੀ ਵਣ ਜਾ ਰਿਹਾ ਮਿੱਤਰਾ, ਉਨੀ ਤਕੜੇ ਪਾਏ ਹੱਥ, ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੁਹੇਲੇ, ਜਿੰਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗਹਿ ਸਦਾ ਸੁਹੇਲੇ, ਕਰਮ ਧਰਤੀ ਸਰੀਰ ਯੁਗ ਅੰਤਰ, ਜੋ ਬੋ ਵੈ ਸੋ ਖਾਤ, ਕਹੋ ਨਾਨਕ ਭਗਤ ਸੋ ਹੈ ਦਰਬਾਰੇ, ਮਨਮੁਖ ਸਦਾ ਭਵਾਤ। ਸ੍ਰੀ ਰਾਗ ਮਹੱਲਾ ਚੌਥਾ, ਘਰ ਦੂਜਾ ਸ਼ੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੁੰਦ ਇਆਣੀ ਪੇਈੜੈ, ਕਿਉਂ ਹਰ ਦਰਸ਼ਨ ਪਿਖੈ, ਹਰ ਹਰੇ ਆਪਣੀ ਕਿਰਪਾ ਕਰੇ, ਗੁਰਮੁਖ ਸਾਹੁਰੜੈ ਕੰਮ ਸਿੱਖੈ, ਸਾਹੁਰੜੈ ਕੰਮ ਸਿੱਖੈ ਗੁਰਮੁਖ, ਹਰ ਹਰ ਸਦਾ ਤੇ ਆਏ, ਸਹੀਆਂ ਵਿੱਚ ਫਿਰੈ ਸੁਹੇਲੀ, ਹਰ ਦਰਗਹਿ ਬਾਲ ਉਡਾਏ, ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ।

ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੇ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੈ ਨਾ ਜਾਇਆ, ਵੀ ਆਹੋ ਹੋਵਾ ਮੇਰੇ ਬਾਬਲਾ, ਗੁਰਮੁਖੀ ਹਰ ਪਾਇਆ ਹਰ ਸਤ ਸਤੇ ਮੇਰੇ ਬਾਬਲਾ, ਹਰ ਜਨ ਮਿਲ ਜੰਝ ਸੁਹੰਦੀ, ਪੇਵ ਕੜੈ ਹਰ ਜਪ ਸੁਹੇਲੀ, ਵਿੱਚ ਸਾਹੁਰੜੈ ਖਰੀ ਸੁਹੰਦੀ, ਸਾਹੁਰੜੈ ਵਿੱਚ ਖਰੀ ਸੁਹੰਦੀ, ਜਿਨ ਪੇਵਕੜੈ ਨਾਮ ਸੰਭਾਲਿਆ, ਸਭ ਸਫਲਿਓ ਜਨਮ ਤਿੰਨਾਂ ਦਾ ਗੁਰਮੁਖੋ, ਜਿਨ੍ਹਾਂ ਮਨਜਣ ਪਾਸਾ ਢਾਲਿਆ, ਹਰ ਸੰਤ ਜਨਾ ਮਿਲ ਕਾਰਜ ਸੋਹਿਆ, ਵਰ ਪਾਇਆ ਪੁਰਖਿਆ ਨੰਦੀ, ਹਰ ਸਤ ਸਤ ਮੇਰੇ ਬਾਬਲਾ, ਹਰ ਜਨ ਮਿਲ ਜੰਝ ਸੁਹੰਦੀ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦੇਵਾਇਆ, ਖੰਡਵਰ ਪੰਡ ਹਰ ਸੋਭਾ ਹੋਈ, ਇਹੋ ਦਾਨ ਨਾ ਰਲੈ ਰਲਾਇਆ, ਹੋਰ ਮਨਮੁਖ ਦਾਜ ਜੇ ਰੱਖ ਦਿਖਾ ਲੈ, ਸੋ ਕੂੜ ਅਹੰਕਾਰ ਕੱਚ ਪਾਜੋ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਰਾਮ ਰਾਮ ਮੇਰੇ ਬਾਬਲਾ, ਹਾ ਪਿਰ ਮਿਲ ਤਨ ਵਿਲ ਵਧੰਦੀ, ਹਰ ਜੁਗੈ ਜੁਗੋ ਜੁਗ ਜੁਗੈ ਜੁਗੋ, ਸਤ ਪੀੜੀ ਗੁਰੂ ਚਲੰਦੀ, ਜੋ ਜੁਗ ਪੀੜੀ ਚੱਲੈ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਧਿਆਇਆ, ਹਰ ਪੁਰਖ ਨਾ ਕਬਹੀ ਬਿਰਸੈ ਜਾਵੈ, ਨਿਤ ਦੇਵੈ ਚੜੈ ਸਵਾਇਆ, ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ ਸੁਹੰਦੀ, ਹਰ ਰਾਮ ਰਾਮ ਮੇਰੇ ਬਾਬਲਾ, ਪਿਰ ਮਿਲ ਤਨ ਮਿਲ ਵਧੰਦੀ, ਸ੍ਰੀ ਰਾਗ ਮਹੱਲਾ ਪੰਜਵਾਂ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ, ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ, ਹਰ ਨਿਭੈ ਤੇਰੇ ਨਾਲੇ ਸੰਗ ਸਹਾਈ, ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ, ਮਨ ਚਿੰਦੇ ਸਹੀ ਫਲ ਪਾਵ ਹੈ, ਚਰਨ ਕਮਲ ਚਿਤ ਲਾਏ, ਜਲ ਥਲ ਪੂਰ ਰਹਿਆ ਬਨਵਾਰੀ, ਘਟ ਘਟ ਨਦਰ ਨਿਹਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮੋ, ਸਾਧ ਸੰਗ ਭਰਮ ਜਾਲੇ, ਮਨ ਪਿਆਰਿਆ ਜੀ ਮਿੱਤਰਾ, ਹਰ ਬਿਨ ਝੂਠ ਪਸਾਰੇ, ਮਨ ਪਿਆਰਿਆ ਜੀ ਓ ਮਿੱਤਰਾ, ਬਿਕਸਾਗਰ ਸੰਸਾਰੇ, ਚਰਨ ਕਮਲ ਕਰ ਬੋਇਥ ਕਰਤੇ, ਸਹਿਸਾ ਦੁਖ ਨਾ ਵਿਆਪੈ, ਗੁਰਪੂਰਾ ਪੇਟੈ ਵਡਭਾਗੀ, ਆਠ ਪਹਿਰ ਪ੍ਰਭ ਜਾਪੈ, ਆਦਿ ਜੁਗਾਦੀ ਸੇਵਕ ਸਵਾਮੀ, ਭਗਤਾਂ ਨਾਮ ਆਧਾਰੇ, ਨਾਨਕ ਸਿੱਖ ਦੇ ਮਨ ਪ੍ਰੀਤਮ, ਬਿਨ ਹਰ ਝੂਠ ਪਸਾਰੇ, ਮਨ ਪਿਆਰਿਆ ਜੀਓ ਮਿੱਤਰਾ, ਹਰ ਲੱਦੇ ਖੇਪ ਸਵੱਲੀ, ਮਨ ਪਿਆਰਿਆ ਜੀਓ ਮਿੱਤਰਾ, ਹਰ ਦਰ ਨਿਚਲ ਮੱਲੀ, ਹਰ ਦਰ ਸੇਵੇ ਅਲਾਖਿਆ ਭੇਵੇ, ਨਿਚਲ ਆਸਣ ਪਾਇਆ, ਤਹ ਜਨਮ ਨਾ ਮਰਨ ਨਾ ਆਵਣ ਜਾਣਾ, ਸੰਸਾ ਦੁਖ ਮਿਟਾਇਆ, ਚਿੱਤਰ ਗੁਪਤ ਕਾ ਕਾਗ ਦੁਫਾਰਿਆ, ਜਮ ਦੂਤਾ ਕਛੂ ਨਾ ਚੱਲੀ, ਨਾਨਕ ਸਿੱਖ ਦੇ ਮਨ ਪ੍ਰੀਤਮੋ, ਹਰ ਲੱਦੇ ਖੇਪ ਸਵੱਲੀ, ਮਨ ਪਿਆਰਿਆ ਜੀਓ ਮਿੱਤਰਾ, ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀਓ ਮਿੱਤਰਾ, ਹਰ ਨਾਮ ਜਪ ਪਰਗਾਸੋ, ਸਿਮਰ ਸਵਾਮੀ ਸੁਖੈ ਗਾਮੀ, ਇਛ ਸਗਲੀ ਪੁੰਨੀਆਂ, ਪੁਰਬੇ ਕਮਾਏ ਸ੍ਰੀ ਰੰਗ ਪਾਏ, ਹਰ ਮੇਲੇ ਚਿਰੀ ਵਿਛੁੰਨਿਆ, ਅੰਤਰ ਬਾਹਰ ਸਰਬਤ ਰਵਿਆ, ਮਨ ਉਪਜਿਆ ਵਿਸਵਾਸੋ, ਨਾਨਕ ਸਿੱਖ ਦੇ ਮਨ ਪ੍ਰੀਤਮੋ, ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀਓ ਮਿੱਤਰਾ, ਹਰ ਪ੍ਰੇਮ ਭਗਤ ਮਨ ਲੀਨਾ, ਮਨ ਪਿਆਰਿਆ ਜੀਓ ਮਿੱਤਰਾ, ਹਰ ਜਲ ਮਿਲ ਜੀਵੇ ਮੀਨਾ, ਹਰ ਪੀਆ ਗਾਨੇ ਅੰਮ੍ਰਿਤ ਬਾਨੇ, ਸਰਬ ਸੁਖਾ ਮਨ ਉੱਠੇ, ਸ੍ਰੀ ਧਰ ਪਾਏ ਮੰਗਲ ਗਾਏ, ਇਸ਼ ਪੁੰਨੀ ਸਤਿਗੁਰ ਤੁੱਠੇ, ਲੜ ਲੀਨੇ ਲਾਏ ਨੌਨਦ ਪਾਏ, ਨਾਉ ਸਰਬਸ ਠਾਕਰ ਦੀਨਾ, ਨਾਨਕ ਸਿੱਖ ਸੰਤ ਸਮਝਾਈ, ਹਰ ਪ੍ਰੇਮ ਭਗਤ ਮਨ ਲੀਨਾ, ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਡੱਖਣਾ,
ਹੱਠ ਮਜਾਹੂ ਮਾਂ ਪਿਰੀ ਪੱਸੇ ਕਿਉਂ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ

ਪਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨਾ ਪੌੜੀ ਤੁਧ ਆਪੇ ਧਰਤੀ ਸਾਜੀਐ ਚੰਦ ਸੂਰਜ ਦੋਏ ਦੀਵੇ ਦਸ ਚਾਰ ਹੱਟ ਤੁਧ ਸਾਜਿਆ ਵਾਪਾਰ ਕਰੀਵੇ ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿਨ ਜਮ ਕਾਲ ਨਾ ਵਿਆਪੈ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਿਵਾਰ ਸਿਓ ਤਿਨ ਪਿੱਛੇ ਸਭ ਜਗਤ ਛੁਟੀਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ

ਸਰੈ ਸਰੈਯਤ ਕਰੈ ਵਿਚਾਰ, ਬਿਨ ਬੂਝੇ ਕੈਸੇ ਪਾਵੈ ਪਾਰ। ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜਿਹ ਤਿਰ ਦੇਖਾ ਤੇ ਤਿਰ ਮੌਜੂਦ। ਮਹੱਲਾ ਤੀਜਾ, ਗੁਰਸਭਾ ਏਵ ਨਾ ਪਾਈ ਹੈ, ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੈ, ਜਾ ਮਨ ਰਹਿ ਹਦੂਰ। ਪੌੜੀ, ਸਪਤ ਦੀਪ ਸਪਤ ਸਾਗਰਾ, ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ। ਹਰ ਸਭਨਾ ਵੇ ਤੂੰ ਵਰਦਾ, ਹਰ ਸਭਨਾ ਭਾਣਾ, ਸਭ ਤੁਜੈ ਧਿਆਵੈ ਜੀ ਜੰਤ, ਹਰ ਸਾਰੰਗ ਪਾਣਾ। ਜੋ ਗੁਰਮੁਖ ਹਰਿਆ ਰਾਧ ਦੇ, ਤਿਨਹਾਉ ਕੁਰਬਾਣਾ। ਤੂੰ ਆਪੇ ਆ ਵਰਦਾ, ਕਰ ਚੋਜ ਵਿਡਾਣਾ। ਸਲੋਕ ਮਹੱਲਾ ਤੀਜਾ। ਕਲੋ ਮਸਾਜਨੀ ਕਿਆ ਸਦਾ।

ਜਾਏ ਸੀ। ਜੋ ਤੁਰ ਛੋਡੀ ਸੱਚੈ ਪਾਏ ਮਹੱਲਾ ਤੀਜਾ, ਨਦਰੀ ਆਮਦਾ ਨਾਲ ਨਾ ਚੱਲਈ ਵੇਖੋ ਕੋ ਵਿਓ ਪਾਏ। ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹੋ ਲਿਵਲਾਏ, ਨਾਨਕ ਸਬਦੀ ਸੱਚ ਹੈ ਕਰਮੀ ਪੱਲੈ ਪਾਏ ਪੌੜੀ।

ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਸਲੋਕ ਮਹੱਲਾ ਤੀਜਾ। ਕਲਮ ਜਲਾਓ ਸਣ ਮਸਵਾਣੀ ਐ, ਕਾਗਦ ਪੀ ਜਲ ਜਾਓ, ਲਿਖਣ ਵਾਲਾ ਜਲ ਬਲਓ, ਜਿਨ ਲਿਖਿਆ ਦੂਜਾ ਪਾਓ, ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ। ਮਹੱਲਾ ਤੀਜਾ। ਹੋਰ ਕੂੜ ਪੜਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੈ ਕੋਥਿਰ ਨਹੀਂ, ਪੜ ਪੜ ਹੋਏ ਖੁਆਰ। ਪੌੜੀ। ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਸਲੋਕ ਮਹੱਲਾ ਤੀਜਾ। ਹਾਂ ਹਾਂ ਕਰਤੀ ਸਭ ਮੋਈ, ਸੰਪੋ ਕਿਸੈ ਨਾ ਨਾਲ, ਦੂਜੈ ਪਾਏ ਦੁਖ ਪਾਇਆ, ਸਭ ਜੋ ਹੀ ਜਮਕਾਲ, ਨਾਨਕ ਗੁਰਮੁਖ ਉਭਰੇ, ਸਾਚਾ ਨਾਮ ਸੰਭਾਲ। ਮਹੱਲਾ ਪਹਿਲਾ। ਗੱਲੀ ਅਸੀਂ ਚੰਗੀਆਂ,

ਵੈ ਦਰਖੜੀਆਂ ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ ਹੁੰਦੈ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ ਨਾਨਕ ਜਨਮ ਸਕਾਰ ਥਾ ਜੇ ਤਿਨ ਕਹਿ ਸੰਗ ਮਿਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਲ ਵਤਾਏਂਦਾ ਆਪੇ ਵਿਸੇ ਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੁਦੋਂ ਬਾਹਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਤਨ ਖਸਮੈ ਚੱਲੈ ਰਜਾਈ ਦਰ ਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ

ਦੂਜੇ ਲੱਗੇ ਪਚ ਮੋਏ ਮੂਰਖ ਅੰਧ ਗਵਾਰ, ਬਿਸ਼ਟਾ ਅੰਦਰ ਕੀਟ ਸੇ ਪੈ ਪਚੈ ਵਾਰੋ ਵਾਰ। ਨਾਨਕ ਨਾਮ ਰਤੇ ਸੇ ਰੰਗਲੇ, ਗੁਰ ਕੈ ਸਹਿ ਸੁਭਾਏ, ਭਗਤੀ ਰੰਗ ਨ ਉਤਰੈ ਸਹਿਜੇ ਰਹੇ ਸਮਾਏ। ਪੌੜੀ ਸਿਸ਼ਟ ਉਪਾਈ ਸਭ ਤੋਂ ਦੋ, ਆਪੇ ਰਿਜਕ ਸੰਭਾਹਿਆ, ਇੱਕ ਵਲ ਛਲ ਕਰ ਕੈ ਖਾਮ ਦੇ ਮੋਹ ਕੂੜਕ ਸਤ ਤ੍ਰੀ ਢਾਇਆ, ਤੁਦ ਆਪੇ ਪਾਵੈ ਸੋ ਕਰੈ, ਤੁਦ ਉਤੈ ਕੰਮ ਓਏ ਲਾਇਆ, ਇਕ ਨਾ ਸੱਚ ਬੋਆ ਓਨ ਤਿੰਨਾ ਤੁੱਟ ਭੰਡਾਰ ਦਿਵਾਇਆ, ਹਰ ਚੇਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਤਡਾਇਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਬੇਦ ਵਖਾਣੈ, ਮਾਇਆ ਮੋਹ ਸਵਾਏ, ਦੂਜੇ ਪਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੈ ਸਜਾਏ, ਜਿਨ ਚੀਓ ਪਿੰਡ ਦਿੱਤਾ ਤਿਸ ਕਬ ਹੂਨਾ ਚੇਤੈ, ਜੋ ਦੇਂਦਾ ਰਿਜਕ ਸਵਾਹੇ, ਜਮ ਕਾ ਫਾਹਾ ਗਲੋ ਨਾ ਕੱਟੀਐ, ਫਿਰ ਫਿਰ ਆਵੈ ਜਾਏ, ਮਨ ਮੁਖ ਕਿਛੂ ਨਾ ਸੂਜੈ ਅੰਧਲੇ, ਪੂਰਵ ਲਿਖਿਆ ਕਮਾਏ, ਪੂਰੇ ਪਗ ਸਤਿਗੁਰ ਮਿਲੈ ਸੁਖਦਾਤਾ, ਨਾਮ ਵਸੈ ਮਨ ਆਏ, ਸੁਖ ਮਾਣੈ ਸੁਖ ਪੈਰਣਾ, ਸੁਖੇ ਸੁਖ ਵਿਹਾਏ, ਨਾਨਕ ਸੋ ਨਾਉ ਮਨੋ ਵਿਸਾਰੀਐ, ਨਾਨਕ ਸੋ ਨਾਉ ਮਨੋ ਨਾ ਵਿਸਾਰੀਐ, ਜਿਤ ਦਰ ਸੱਚੈ ਸੋ ਬਾ ਪਾਏ। ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ, ਸੱਚ ਨਾਮ ਗੁਣਤਾਸ, ਗੁਰਮਤੀ ਆਪ ਪਛਾਣਿਆ, ਰਾਮ ਨਾਮ ਪ੍ਰਗਾਸ, ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ, ਜੀਓ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ, ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਮਨੈ ਮਾਹੇ ਬਿਨ ਨਾਮੈ ਤ੍ਰਿਗ ਜੀ ਵਾਸ, ਗੁਰਮਤੀ ਨਾ ਉਪਾਈਐ ਮਨਮੁਖ ਮੋਹੇ ਵਿਨਾਸ, ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ। ਪੌੜੀ ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭ ਨਾ ਰਾਸ, ਸਭ ਤੁਦੈ ਪਾਸੋ ਮੰਗ ਦੇ ਨਿਤ ਕਰ ਅਰਦਾਸ, ਜਿਸ ਤੂੰ ਦੇਹ ਤੇ ਸਭ ਕਿਛ ਮਿਲੈ।

ਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਅੰਤਰ ਬ੍ਰਹਮ ਨਾਚੀ ਨਹੀਂ ਮਨ ਮੂਰਖ ਗਾਵਾਰ ਦੂਜੇ ਪਾਏ ਜਗਤ ਪ੍ਰਬੋਧਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁਕੈ ਕੂਕ ਪੁਕਾਰ ਆਪੈ ਨੋ ਆਪ ਖਾਏ ਮਨ ਨਿਰਮਲ ਹੋਵੈ ਗੁਰਸਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜਿਉ ਹਿਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਪਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਤੇ ਆਏ ਗੁਰਸਬਦੀ ਹਰ ਪਾਈਐ ਹਰ ਪਾਰ ਲੰਘਾਏ ਮਨ ਅਟਕਣੈ ਨਾ ਪਾਇਓ ਪੁੱਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾਵਰੀ ਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਵਾ ਸਦਾ ਮੁਗਤ ਸਭ ਕੁਲ ਨਿਸਤਾਰਿਆ ਸੋਹਨ ਸਾਈ ਦੁਆਰ ਨਾਮ ਪਿਆਰਿਆ ਮਨਮੁਖ ਮਰੈ ਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕਿਆ ਕਰੈ ਵਿਚਾਰਿਆ ਆਪੋ ਦੂਜੈ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੈ ਸਭ ਦੁਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੈ ਹਰ ਨਾਮ ਦ੍ਰਿੜਾਇਆ ਤਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦੇਖਾਇਆ ਹਉ ਮੈਂ ਮਾਰ ਏਗਲ ਵਿਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਾਕੈ ਸਾਚੈ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਾਂ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਵੈ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਓ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਕੈ ਮੋਹ ਡਿੱਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਲੇ ਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਇਕ ਮਨ ਇਕ ਚਿੱਤ ਸੇ ਅਸਰ ਜਗ ਰਹਿਆ ਸਲੋਕ ਮਹੱਲਾ ਤੀਜਾ ਆਤਮਾ ਦੇਓ ਪੂਜੀਐ

ਆਏ ਸੁਭਾਏ ਗੁਰਵਿੰਨ ਸਹਿਜ ਨਾ ਆਵਈ ਲੋ ਮਹਿਲਾਂ ਵਿੱਚੋਂ ਜਾਏ ਖਿਨ ਪਲ ਹਰ ਨਾਮ ਮਨ ਵਸੈ ਸਭ ਅੜਸਠ ਤੀਰਥ ਨਾਏ ਸੱਚੇ ਮਹਿਲਾਂ ਲੱਗਈ ਮਲ ਲਾਗੈ ਦੂਜੈ ਭਾਏ ਧੋਤੀ ਮੂਲ ਨਾ ਉਤਰੈ ਜੇ ਅੜਸਠ ਤੀਰਥ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁਖੋ ਦੁਖ ਕਮਾਏ ਨਾਨਕ ਮਹਿਲਾ ਉਜਲ ਤਾਂ ਥੀਐ ਜਾਂ ਸਤਿਗੁਰ ਮਹੇ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾਰ ਲੈ ਪਿਆ ਕਿਰਤ ਫਿਰਾਏ ਲਿਵ ਤਾ ਦੁਇ ਰਹਾ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋ ਲਹੈ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਤ ਪੁੰਚੀਐ ਗੁਰਮੁਖ ਕਾਰ ਕਮਾਏ ਵਿਣ ਮਨੈ ਜੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ ਮਨ ਮੁਖੀ ਮਨ ਹਠਾਰਿਆ ਕੂੜ ਕੁਸਤ ਕਮਾਏ ਗੁਰਪ੍ਰਸਾਦੀ ਮਨ ਜੜੈ ਹਰ ਸੇ ਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੈ ਮਨਮੁਖ ਆਵੈ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੈ ਮੁਖ ਮਸਤਕ ਤਿਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟੀ ਉਤਮ ਗੁਰਬਚਨੀ ਸਹਿਜੇ ਚਾਖੀ ਤੈ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰਹਿਣ ਕੇ ਰਾਖੀ ਅਦਿਸ਼ਟਾ ਗੋਚਰ ਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ ਵਿੱਚੋਂ ਆਪ ਗਵਾਏ ਕੈ ਰਹਿਣ ਸੱਚ ਲਿਵ ਲਾਏ ਸਤਿਗੁਰ ਜਿਨੀਨਾ ਸੇਵਿਓ ਤਿੰਨਾ ਬਿਰਥਾ ਜਨਮ ਗਵਾਏ ਨਾਨਕ ਜੋਤਿ ਸੁਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ

ਪ੍ਰਭੂ ਜਿਨਾ ਪਾਏ, ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ ਪੌੜੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੈ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਤੁਰ ਸਾਚੈ, ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ। ਲਖ ਚੌਰਾਸੀ ਫੇਰ ਪਿਆ, ਮਰ ਜੰਮੈ ਹੋਏ ਖੁਆਰ। ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੋ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਏ। ਸੱਚ ਰਤੇ ਗੁਰ ਸ਼ਬਦ ਸਿਓ, ਤਿਨ ਸੱਚੀ ਸਦਾ ਲਿਵ ਹੋਏ। ਨਾਨਕ ਜਿਸਨੋ ਮੇਲੇ ਨਾ ਵਿਛੜੈ, ਸਹਿਸ ਮਾਵੈ ਸੋਏ। ਮਹੱਲਾ ਤੀਜਾ। ਸੋ ਭਗਵਤੀ ਜੋ ਭਗਵੰਤੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ। ਧਾਵਤ ਰਾਖੈ ਇਕਤ ਕਰ ਆਣੈ, ਜੀਵਤ ਮਰੈ ਹਰ ਨਾਮ ਵਖਾਣੈ। ਐਸਾ ਭਗਵਤੀ ਉੱਤਮ ਹੋਏ, ਨਾਨਕ ਸੱਚ ਸਮਾਵੈ ਸੋਏ। ਮਹੱਲਾ ਤੀਜਾ। ਅੰਤਰ ਕਪਟ ਭਗਵਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਪਰ ਨਿੰਦਾ ਕਰੇ ਅੰਤਰ ਮਨ ਲਾਏ, ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ। ਸਤਸੰਗ ਸਿਓ ਬਾਦ ਰਚਾਏ, ਅੰਦਿਨ ਦੁਖੀਆ ਦੂਜੈ ਭਾਏ ਰਚਾਏ। ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਨਾਨਕ ਬਿਨ ਸਤਿਗੁਰ ਸੇਵੇ ਮੁਖ ਨਾ ਪਾਏ ਪੌੜੀ। ਸਤਿਗੁਰ ਜਿਨੀ ਧਿਆਇਆ ਸੇ ਕੜਨ ਸਵਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤਿਆ ਗਾਹੀ। ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ, ਜਿਨ ਕਾ ਹੋਵਾ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਤਿਨ ਐਥੈ ਉਥੈ ਮੁਖ ਉਜਲੇ, ਹਰ ਦਰਗਹਿ ਪੈਂਦੇ ਜਾਹੀ। ਸਲੋਕ ਮਹੱਲਾ ਦੂਜਾ। ਜੋ ਸਿਰ ਸਾਈ ਨਾ ਨਿਵੈ, ਸੋ ਸਿਰ ਦੀ ਜੈ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ, ਸੋ ਪਿੰਜਰ ਲੈ ਜਾਰ। ਮਹੱਲਾ ਪੰਜਵਾਂ। ਮੁੰਡੋ ਪੁੱਲੀ ਨਾਨਕਾ, ਫਿਰ ਫਿਰ ਜਨਮ ਮੁਈਆਸ, ਕਸਤੂਰੀ ਕੈ ਭੁਰੜੈ ਗੰਦੇ ਡੁੰਮ ਪਈਆਸ ਪੌੜੀ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਵੈ ਅੱਗੇ ਆਣ ਨਿਵਾਏ। ਸਲੋਕ ਮਹੱਲਾ ਤੀਜਾ। ਵੇਸ ਕਰੇ ਕਰੂਪ ਕੁਲੱਖਣੀ, ਮਨ ਖੋਟੈ ਕੂੜਿਆਰ। ਪਿਰਕੈ ਪਾਣੈ ਨਾ ਚੱਲੈ, ਹੁਕਮ ਕਰੇ ਗਾਵਾਰ। ਗੁਰ ਕੈ ਪਾਣੈ ਜੋ ਚੱਲੈ, ਸਭ ਦੁੱਖ ਨਿਵਾਰਨ ਹਾਰ। ਲਿਖਿਆ ਮੇਟ ਨਾ ਸਕੀਐ, ਜੋ ਤੁਰ ਲਿਖਿਆ ਕਰਤਾਰ। ਮੰਤਨ ਸੋ ਪੇਕੰਤ ਕਉ, ਸਭ ਦੇ ਤਰੇ ਪਿਆਰ। ਬਿਨ ਨਾਵੈ ਕਿਨੈ ਨਾ ਪਾਇਆ, ਦੇਖੋ ਹਿਰਦੈ ਵਿਚਾਰ। ਨਾਨਕ ਸਾਹ ਸੋ ਆਲਿਓ ਸੁਲੱਖਣੀ, ਜੇ ਰਾਵੀ ਸਿਰਜਣਹਾਰ। ਮਹੱਲਾ ਤੀਜਾ। ਮਾਇਆ ਮੋਹ ਗੁਬਾਰੈ, ਤਿਸਦਾ ਨਾ ਦਿਸੈ ਉਰਵਾਰ ਨਾ ਪਾਰ। ਮਨਮੁਖ ਗਿਆਨੀ ਮਹਾਂ ਦੁਖ ਪਾਏਂਦੇ, ਡੁੱਬੇ ਹਰ ਨਾਮ ਵਿਸਾਰ। ਪਲ ਕੇ ਉੱਠ ਬਹੁ ਕਰਮ ਕਮਾਵੈ, ਦੂਜੈ ਪਾਏ ਪਿਆਰ। ਸਤਿਗੁਰ ਸੇਵੈ ਆਪਣਾ, ਭਉਜਲ ਉਤਰੇ ਪਾਰ। ਨਾਨਕ ਗੁਰਮੁਖ ਸੱਚ ਸਮਾਵੈ, ਸੱਚ ਨਾਮ ਉਰਧਾਰ ਪੌੜੀ। ਹਰ ਜਲ ਥਲ ਮਹੀਅਲ ਭਰਪੂਰ, ਦੂਜਾ ਨਾਹੇ ਕੋਏ। ਹਰ ਆਵੈ ਕਰੇ ਨਿਆਉ, ਕੂੜਿਆਰ ਸਭ ਮਾਰ ਕਢੋਏ। ਸਚਿਆਰਾਂ ਦੇ ਵਡਿਆਈ, ਹਰ ਧਰਮ ਨਿਆਉ ਕੀ ਓਏ। ਸਭ ਹਰ ਕੀ ਕਰੋ ਉਸਤ, ਜਿਨ ਗਰੀਬ ਅਨਾਥ ਰਾਖ ਲੀ ਓਏ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦੀ ਓਏ। ਸਲੋਕ ਮਹੱਲਾ ਤੀਜਾ। ਮਨਮੁਖ ਮੈਲੀ ਕਾਮਣੀ, ਕੁਲੱਖਣੀ ਕੁਨਾਰ।

ਹਣੀ ਪਾਰਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰਤੀ ਸੋਹਾਗਣੀ ਸਤਿਗੁਰ ਕਹਿ ਪਾਏ ਪਿਆਰ ਸਦਾ ਰਾਵੇ ਪ੍ਰੇ ਆਪਣਾ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੈ ਉਸਤਤ ਜਿਨ ਫਾਥੇ ਕਾਢਿਆ ਹਰ ਤੁਦਨੋਂ ਕਰੈ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨੇ ਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਹੰਕਾਰੀਆਂ ਮਾਰ ਨਿਵਾਏ ਮਨ ਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬਾਂ ਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕਹਿ ਪਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮਿਟ ਨਾ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਪੂਜੈ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿੰਨੀ ਆਰਾਧਿਆ ਅੰਧਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤੈਨੇ ਅੱਗੇ ਘੁਮਾਵੈ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿੰਨੀ ਆਰਾਧਿਆ ਤਿੰਨੀ ਤਰਿਆ ਪੌਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰਿਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੇ ਜਾਣਦਾ ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉਂ ਕੀਜੈ ਜਾਂ ਨਾਹੀ ਆ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਾਲਾ ਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤ ਮਿਲ ਰਹਾ ਯੰਤਰ ਰੱਖਾਂ ਓਰ ਧਾਰ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਣਸ ਤੇ ਦੇਵਤੇ ਭਏ ਧਿਆ ਨਾਮ ਹਰੇ ਹਉ ਮੈਂ ਮਾਰ ਮਿਲਾਇਨ ਗੁਰ ਕੈ ਸਬਦ ਤਰੇ ਨਾਨਕ ਸਹਿ ਸਮਾਇਨ ਹਰੇ ਆਪਣੀ ਕਿਰਪਾ ਕਰੇ ਪੌੜੀ ਹਰੇ ਆਪਣੀ ਭਗਤ ਕਰਾਏ ਵਡਿਆਈ ਵੇਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾਲੀਅਨ ਹਰ ਭਗਤਾਂ ਨੂੰ ਦਿਆਨੰਦ ਥਿਰ ਕਰੀ ਬਹਾਲਿਆਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਕੋਰ ਚਾਲਿਆਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਨ ਸਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦਾਇਆ ਕਸਾਇਣ ਪਰ ਨਿੰਦਾ ਕਟ ਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਨਾਨਕ ਅੱਗੇ ਉਤਮ ਸੇਈ ਜੇ ਪਾਪਾ ਪੰਧ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕਉ ਨਦਰ ਕਰੇ ਜੋ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹੱਲਾ ਤੀਜਾ ਜੀਓ ਪਿੰਡ ਸਭ ਤਿਸਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲਿਹਾਰੀ ਤਿੰਨ ਕਹੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਐ ਉਲਟੀ ਪਈ ਨਵਨਿਧ ਖਰਚਿਓ ਖਾਓ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਦ ਤੁਨੀ ਸਦ ਵਜਦੇ ਉਨਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਿੰਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ ਹਰ ਅੰਦਰ ਸੁਣੀ ਪੂਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕੈ ਕਿਤੇ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕਹਿ ਕਰ ਗਾਵਣਾ
जननी जानत सुत बड़ा होत है, इतना को ना जानै जे दिन दिन अवध घटत है। मोर मोर कर अधिक लाड़ धर, पिघत ही जमराव हसै। ऐसा तै जग परम लाया, कैसे बूझै जा मोया है माया रहाओ। कहत कबीर छोड़ बिखिया रस, इत संगत नहि चो मरनार। मैया जपो प्राणी अंत जीवन बाणी, इन बिद पव सागर तरना। जात पावै ता लागै पाओ, परम पुलावा विचों जाए। उपजै सहज ज्ञान मत जागै, गुर प्रसाद अंतर लिव लागै। इत संगत नाही मरना, हुक्म पछाणता खसमै मिलना। रहाओ दूजा श्री राग तरलोचन का, माया मोह मन अगलड़ा प्राणी। जरा मरण पौ विसर गया, कुटुंब देख बिकसै कमला ज्यों। पर कर जो है कपट नरा,

ਹਾਉ ਕੋ ਲੀ ਜਿਓ ਕੋਲ ਕਮਾਏ ਤੇ ਸੱਚੇ ਗੁਰਦਰਬਾਰੇ ਜਿਓ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਕਰ ਮੈਂ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹਾਉ ਕੋਲੀ ਜੀਓ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ ਰਾਗ ਮਾਜ ਮਹੱਲਾ ਪੰਜਵਾਂ ਸਾਰੁੱਤ ਸੁਹਾਵੀ ਜਿਤ ਤੁਧ ਸੰਭਾਲੀ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਸੁਰਦਾ ਸੁਹੇਲਾ ਜਿਤ ਹਿਰਦੈ ਤੂੰ ਉੱਠਾ ਸਭਨਾ ਕੇ ਦਾ ਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌ ਨਿਤ ਤੇਰੇ ਖੁੱਟ ਭੰਡਾਰਾ ਜਿਸ ਤੂੰ ਦੇਹੇ ਸੋ ਤ੍ਰਿਪਤਿਆ ਗਾਵੈ ਸੋਈ ਭਗਤ ਤੁਮਾਰਾ ਜੀਓ ਸਭ ਕੋ ਵਾਸੈ ਤੇਰੀ ਬੈਠਾ ਘੜ ਘੜ ਅੰਤਰ ਤੂੰ ਹੈ ਬੁੱਠਾ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੈ ਨਾ ਦਿਸੈ ਬਾਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਪਵਾਏ ਨਾਨਕ ਦਾਸ ਤੇਰਾ ਬਲਿਹਾਰ ਹੈ ਸਭ ਤੇਰਾ ਖੇਲ ਦਸਹਰਾ ਜੀਓ ਮਾਝ ਮਹੱਲਾ ਪੰਜਵਾਂ ਅਨਹਦ ਵਾਜੈ ਸਹਿਜ ਸੁਹੇਲਾ ਸਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਊਚ ਸਵਾਰਿਆ ਜੀਓ ਫਿਰ ਘੇਰੇ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤਾ ਗਾਏ ਰਹਿਆ ਹੈ ਸੰਤੋ ਗੁਰ ਅਨੁਭਵ ਪੁਰਖ ਦਿਖਾਰਿਆ ਜੀਓ ਆਪੇ ਰਾਜ ਨੇ ਆਪੇ ਲੋਗਾ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਭੈ ਸੱਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਓ ਜਿਹਾ ਡਿੱਠਾ ਮੈਂ ਤੇਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਓ ਮਾਝ ਮਹੱਲਾ ਪੰਜਵਾਂ ਜਿਤ ਘਰ ਪਿਰ ਸੁਹਾਗ ਬਣਾਇਆ ਤਿਤ ਘਰ ਸਖੀਏ ਮੰਗਲ ਗਾਇਆ ਆਨੰਦ ਬਿਨੋਦ ਤਿਤੈ ਕਰ ਸੋਹੈ ਜੋ ਤਨਕੰਤ ਸਿੰਗਾਰੀ ਜੀਓ ਸਾ ਗੁਣਵੰਤੀ ਸਾਵਡ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਪਚਖਣ ਜੋ ਤਨਕੰਤ ਪਿਆਰੀ ਜੀਓ ਅਚਾਰਵੰਤ ਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਬਰਾਈ ਜੋ ਪਿਰਕੈ ਰੰਗ ਸਵਾਰੀ ਜੀਓ ਮਹਿਮਾ ਤਿਸਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਥਿਰ ਸੁਹਾਗ ਵਾਰਗ ਮੈਂ ਗੋਚਰ ਜਨ ਨਾਨਕ ਪ੍ਰੇਮ ਸੁਧਾਰੀ ਜੀਓ ਮਾਝ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਭਾਂਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਅਣ ਮਿਲਾ ਵੈ ਜੀਓ ਖੱਟ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨਿਵਲੀ ਕਰਮ ਆਸਨ ਚੌਰਾਸੀ ਇਨ ਮੈਂ ਸਾਤ ਨਾ ਆਵੈ ਜੀਓ ਅਨਕ ਬਰਖ ਕੀਏ ਜਬ

ਗੋਬਿੰਦਾ ਹਰ ਧਿਆਵਾਉ ਗੁਰਮੁਖ ਗਾਤੀ ਜੀਓ। ਗੁਰਮੁਖ ਮਧਸੂਦ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਦਇਆਲ ਦਮੋਦਰ ਗੁਰਮੁਖ ਪਾਈਐ, ਹੋਰਤ ਕਿਤੈ ਨਾ ਭਾਤੀ ਜੀਓ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੇ ਪੈਰਾ। ਗੁਰਮੁਖ ਹਿਰਦੈ ਜਾ ਕੈ ਹਰ ਹਰ, ਸੋਈ ਭਗਤੇ ਏਕਾਤੀ ਜੀਓ। ਅਮੋਘ ਦਰਸ਼ਨ ਬੇਅੰਤ ਅਪਾਰਾ, ਵਟ ਸਮਰਸ ਦਾ ਦਾਤਾਰਾ। ਗੁਰਮੁਖ ਨਾਮ ਜਪੀਐ ਤਿਤਰੀਐ, ਗਤ ਨਾਨਕ ਵਿਰਲੀ।

ਪਾਣੈ ਉੱਜੜ ਪਾਣੈ ਰਾਹਾ, ਪਾਣੈ ਹਰ ਗੁਣ ਗੁਰਮੁਖ ਗਾਵਾਹਾ, ਪਾਣੈ ਪਰਮ ਭਵੈ ਭਉ ਜੂਨੀ, ਸਭ ਕਿਤ ਸਹਿਰ ਜਾਈ ਜੀਉ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਪਾਣਾ, ਅਗਮਾ ਗੋਚਰ ਬੇਅੰਤਾ ਥਾਹਾ, ਤੇਰੀ ਕੀਮਤ ਕਹਿਣ ਨਾ ਜਾਈ ਜੀਉ। ਖਾਗ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪੇਖਤ ਮਨ ਆਗਾਵੈ, ਨਾਨਕ ਮਿਲਣ ਸੁਭਾਈ ਜੀਉ। ਮਾਝ ਮਹੱਲਾ ਪੰਜਵਾਂ, ਦੁੱਖ ਤਦੇ ਜਾਂ ਵਿਸਰ ਜਾਵੈ, ਭੁੱਖ ਵਿਆਪੈ ਬਹੁ ਬੇਤਾਵੈ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀਉ। ਸਤਿਗੁਰ ਮੇਰਾ

ਬਾਰਕ ਵਾਂਗੀ ਹਾਂ ਸਭ ਕਿਛ ਮੰਗਾ, ਦੇਂਦੇ ਤੋਟ ਨਾਹੀ ਪ੍ਰਭਰੰਗਾ। ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ, ਹਾਂ ਬਲਿਹਾਰੀ ਸਤਿਗੁਰ।

ਸਿਮਰ ਸਿਮਰ ਹਉ ਜੀਵਾਂ ਜੀਓ, ਦੁਖ ਭੰਜਨ ਨਿਧਾਨਿਆ ਮੋਲੇ, ਨਿਰਭਉ ਨਿਰਵੈਰਿਆ ਥਾ ਅਤੁਲੇ, ਅਕਾਲ ਮੂਰਤਾ ਜੁਨੀ ਸੰਭਉ, ਮਨ ਸਿਮਰਤ ਠੰਡਾ ਥੀਵਾਂ ਜੀਓ। ਸਦਾ ਸੰਗੀ ਹਰ ਰੰਗ ਗੋਪਾਲਾ, ਊਚ ਨੀਚ ਕਰੇ ਪ੍ਰਤਪਾਲਾ, ਨਾਮ ਰਸਾਇਣ ਮਨ ਤ੍ਰਿਪਤਾਇਣ, ਗੁਰਮੁਖੇ ਅੰਮ੍ਰਿਤ ਪੀਵਾਂ ਜੀਓ। ਦੁਖ ਸੁਖ ਪਿਆਰੇ ਤੁਧ ਧਿਆਈ, ਇਹ ਸੁਮਤ ਗੁਰੂ ਤੇ ਪਾਈ, ਨਾਨਕ ਕੀ ਧਰ ਤੂੰ ਹੈ ਠਾਕਰ, ਹਰ ਰੰਗ ਪਾਰ ਭਰੀਵਾਂ ਜੀਓ। ਮਾਝ ਮਹੱਲਾ ਪੰਜਵਾਂ, ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸਨ ਨੇਤਰ ਪੇਖਤ ਤਰਿਆ, ਧਨ ਮੂਰਤ ਚਸੇ ਪਲ ਘੜੀਆਂ, ਧਨ ਸੋ ਓਏ ਸੰਜੋਗਾ ਜੀਓ। ਉਦਮ ਕਰਤ ਮਨ ਨਿਰਮਲ ਹੋਵਾ, ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ, ਨਾਮ ਨਿਧਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ। ਅੰਤਰ ਬਾਹਰ ਤੇਰੀ ਬਾਣੀ, ਤੁਧ ਆਪ ਕਥੀ ਤੈ ਆਪ ਵਖਾਣੀ, ਗੁਰ ਕਹਿਆ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜੀਓ। ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪਹਿਨਣ ਨਾਮ ਭੋਜਨ ਥੀਆ, ਨਾਮ ਰੰਗ ਨਾਮ ਚੋਜ ਤਮਾਸੇ, ਨਾਉ ਨਾਨਕ ਕੀਨੇ ਭੋਗਾ ਜੀਓ। ਮਾਝ ਮਹੱਲਾ ਪੰਜਵਾਂ, ਸਗਲ ਸੰਤਨ ਪੈ ਵਸਤ ਇੱਕ ਮੰਗਾਓ, ਕਰੋ ਬੇਨੰਤੀ ਮਨ ਮਨ ਤਿਆਗੋ, ਵਾਰ ਵਾਰ ਜਾਈ ਲਖ ਵਰੀਆ।

ਹਰਿਓ ਵਨ ਤ੍ਰਿਣ ਤ੍ਰਿਪਵਨ ਕੀ ਤੋਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ਮਾਝ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਔਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਉ ਜੀ ਜੰਤ ਸਭ ਤੋਂ ਦਿਉ ਪਾਏ ਜਿਜਤ ਪਾਣਾ ਤਿਤ ਤਿਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜੀਉ ਨਾਮ ਤੇ ਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੂਰੇ ਵੱਜੀ ਵਾਧਾਈ ਨਾਨਕ ਜਿੱਤਾ ਬਿਖਾੜਾ ਜੀਉ ਮਾਝ ਮਹੱਲਾ ਪੰਜਵਾਂ ਜੀ ਪ੍ਰਾਣ ਭ੍ਰਮ ਨੇ ਅਧਾਰਾ ਭਗਤ ਜੀਵੈ ਗੁਣ ਗਾਏ ਅਪਾਰਾ ਗੁਣ ਨਿਧਾਨ ਅੰਮ੍ਰਿਤ ਹਰਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਉ ਮਨਸਾ ਧਾਰ ਜੋ ਘਰ ਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ ਆਸ ਮਨੋਰਥ ਪੂਰਨ ਹੋਵੈ ਭੇਟਤ ਗੁਰਦਰ ਸਾਇਆ ਜੀਉ ਅਗਮਿਆ ਗੋਚਰ ਕਿਸ਼ਮਿਤ ਨਹੀਂ ਜਾਨੀ ਸਾਧਕ ਸਿੱਧ ਤੇ ਆਵੈ ਗਿਆਨੀ ਖੁਦੀ ਮਿੱਟੀ ਚੂਕਾ ਪੋਲਾਵਾ ਗੁਰਮਨ ਹੀ ਮਹਿ ਪ੍ਰਗਟਾਇਆ ਜੀਉ ਆਨੰਦ ਮੰਗਲ ਕਲਿਆਣ ਨਿਧਾਨਾ ਸੁਖ ਸਹਿਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾ ਓ ਨਾਨਕ ਘਰ ਮੈਂ ਆਇਆ ਜੀਉ ਮਾਝ ਮਹੱਲਾ ਪੰਜਵਾਂ ਸੁਣ ਸੁਣ ਜੀਵਾਂ ਸੋਏ ਤੁਮਾਰੀ ਤੂੰ ਪ੍ਰੀਤਮ ਠਾਕਰ ਅਤ ਭਾਰੀ ਤੁਮਰੇ ਕਰਤਵ ਤੁਮਹੀ ਜਾਣਾ ਤੁਮਰੀ ਓਟ ਗੋਪਾਲਾ ਜੀਉ ਗੁਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਲ ਸਗਲੀ ਖੋਵੈ ਭੇਟਤ ਸੰਗ ਸਾਧ ਸੰਤਨ ਕੈ ਸਦਾ ਜਪੋ ਦਿਆਲਾ ਜੀਉ ਪ੍ਰਭ ਆਪਣਾ ਸਾਸ ਸਾਸ ਸੁਮਾਰੋ ਇਹ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਵ ਮਾਇਆ ਪ੍ਰਤਪਾਲਾ ਜੀਉ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਏ ਨਿਹਾਲਾ ਜੀਉ ਮਾਝ ਮਹੱਲਾ ਪੰਜਵਾਂ ਹੁਕਮੀ ਵਰਸਣ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪੇਹਾ ਸੀਤਲ ਸਾਂ ਸਹਿ ਸੁਖ ਪਾਇਆ ਠਾਂਡ ਪਾਈ ਪ੍ਰਭ ਆਪੇ ਜੀਉ ਸਭ ਕਿਛ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾਤਾਰਾ ਜੀ ਜੰਤ ਸਭ ਤਰਾਪੇ ਜੀਉ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਤਿਸ ਦਾ ਧਿਆਈ ਜਨਮ ਮਰਨ ਪੈ ਕਾਟੇ ਮੋਹਾ ਬਿਨਸੇ ਸੋਖ ਸੰਤਾਪੇ ਜੀਉ ਸਾਸ ਸਾਸ ਨਾਨਕ ਸਾ ਲਾਹੇ ਸਿਮਰਤ ਨਾਮ ਕਾਟੇ ਸਫਾਹੇ ਪੂਰਨ ਆਸ ਕਰੀ ਖਿਨ ਭੀਤਰ ਹਰ ਹਰ ਹਰ ਗੁਣ ਜਾਪੇ ਜੀਉ ਮਾਝ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੈ ਗੁਣ ਅਗਮਿਆ ਪਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਕੀਏ ਜੀਉ ਜਨਮ ਜਨਮ ਕੇ ਕਿਲ ਬਿਖ ਜਾਵੈ ਮਨ ਚਿੰਦੇ ਸੇਈ ਫਲ ਪਾਵੈ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸਕੋ ਦੀਏ ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਪਉ ਬਿਨਸੈ ਹਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗਰਾਮੀ ਕਾਰਜ ਸਗਲੇ ਥੀਏ ਜੀਉ ਆਏ ਪਿਆ ਤੇਰੀ ਸਰਨਾਈ ਜਿਉ ਭਾਵੈ ਤਿਉ ਲਹਿ ਮਿਲਾਈ ਕਰ ਕਿਰਪਾ ਪ੍ਰਭਗਤੀ ਲਾਵੋ ਸਚ ਨਾਨਕੇ ਅੰਮ੍ਰਿਤ ਪੀਏ ਜੀਉ ਮਾਝ ਮਹੱਲਾ ਪੰਜਵਾਂ ਭਏ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੈ ਸਭਨੀ ਥਾਈ
ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤਪਾਰੇ ਜੋ ਬਾਰਕ ਮਾਤਾ ਸੁਮਾਰੇ ਦੁਖ ਭੰਜਨ ਸੁਖ ਸਾਗਰ ਸਵਾਮੀ ਦੇਖ ਸਗਲ ਆਹਾਰੇ ਜੀਓ ਜਲ ਥਲ ਪੂਰ ਰਹਿਆ ਮਿਹਰਬਾਨਾ ਸਦ ਬਲਿਹਾਰ ਜਾਈਏ ਕੁਰਬਾਨਾ ਰਹਿਣ ਦਿਨ ਸੋ ਤਿਸ ਦਾ ਧਿਆਈ ਜੇ ਖਿਨ ਮੈਂ ਸਗਲੋ ਉਦਾਰੇ ਜੀਓ ਰਾਖ ਲਈਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮੰਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਜ ਮਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ

ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਜ਼ਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜੀਓ, ਸੰਤਾਂ ਸੇ

ਥਾਂਥਨੰਤਰ ਸੱਚਾ ਸੋਈ ਨਾਨਕ ਸਾਹਿਤ ਆਈਐ ਸਦ ਹੀ ਅੰਤਰਜਾਮੀ ਜਾਣੋ ਜੀਓ ਮਾਝ ਮਹੱਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਜੈ ਜੀਵਨ ਸਫਲਤ ਥਾਈ ਜੀਓ ਸਿਮਰਤ ਨਾਮ ਦੋਗ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਪਾਉ ਭਰਮ ਖੋਇਆ ਗੁਰਪੂਰੈ ਦੇਖਾ ਸਭਨੀ ਜਾਈ ਜੀਓ ਪ੍ਰਭ ਸਮਰੱਥ ਵੱਡ ਉੱਚਾ ਪਾਰਾ ਨੌਨਦ ਨਾਮ ਭਰੇ ਭੰਡਾਰਾ ਆਦ ਅੰਤ ਮੱਧ ਪ੍ਰਭ ਸੋਈ ਦੂਜਾ ਲਵੈ ਨਾ ਲਾਈ ਜੀਓ

ਮਾਜ ਮਹੱਲਾ ਪੰਜਵਾਂ ਅਥੈ ਤੂੰ ਹੈ ਅੱਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ ਤੁਧ ਬਿਨ ਅਵਰ ਨਾ ਕੋਈ ਕਰਤੇ ਮੈਂ ਤਰੇ ਓਟ ਤੁਮਾਰੀ ਜੀਓ ਰਸਨਾ ਜਬ ਜਬ ਜੀਵੈ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਾ ਜੂਵੈ ਹਾਰੀ ਜੀਓ ਨਾਮ ਅਵਖਦ

ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਘੜ ਘੜ ਅੰਤਰ ਪਾਰ ਬ੍ਰਹਮ ਨਮਸਕਾਰਿਆ, ਇੱਕ ਸਵਿਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਓ। ਮਾਜ ਮਹੱਲਾ ਪੰਜਵਾਂ, ਮੰਤਨ ਰੱਤਾ ਰਾਮ ਪਿਆਰੇ, ਸਰਬਸ ਦੀਜਾ ਆਪਣਾ ਵਾਰੇ, ਆਠ ਪਹਿਰ ਗੋਬਿੰਦ ਗੁਣ ਗਾਈਐ, ਬਿਸਰਨਾ ਕੋਈ ਸਾਸਾ ਜੀਓ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾ ਸੰਗ ਵਿਚਾਰਾ, ਸਾਧੂ ਸੰਗ ਤਰੀ ਜੈ ਸਾਗਰੋ, ਕਟਿਆ ਜਮਕੀ ਫਾਸਾ ਜੀਓ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਲਾਖਾ ਭੇਵਾ, ਕਾਮ ਕ੍ਰੋਧ ਕਿਰਵ ਗੁਰ ਕਾਟੇ, ਪੂਰਨ ਹੋਈ ਆਸਾ ਜੀਓ। ਪੂਰਨ ਭਾਗ ਪਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਸ ਅੰਤਰ, ਪ੍ਰਵਾਨ ਗ੍ਰਸਤੋ ਦਾਸਾ ਜੀਓ। ਮਾਜ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਓ। ਜਾਂ ਕੈ ਗ੍ਰਹਿ ਨਵ ਨਿਧਾਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਖਿਨ ਮੈਂ ਥਾਪੋ ਥਾਪਨਹਾਰਾ, ਆਪੇ ਕੰਤੀ ਆਪ ਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਹਿਨ ਵਿਜੋਗਾ ਜੀਓ। ਅੰਚਲ ਲਾਏ ਸਭ ਸਿਰਸ਼ਟ ਤਰਾਈ,

ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੈ ਜਿਸ ਮੀਠਾ ਜੀਓ ਸਭ ਪਰੋਈ ਇਕ ਤਾਗੈ ਜਿਸ ਲਾਏ ਲਏ ਸੋ ਚਰਨੀ ਲਾਗੈ ਊਂਦ ਕਵਲ ਜਿਸ ਹੋਏ ਪਰਗਾਸਾ ਤਿਨ ਸਰਬ ਨਿਰੰਜਨ ਡੀਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣੈ ਆਪਣਾ ਆਪ ਤੂੰ ਆਪ ਪਛਾਣੈ ਹਉ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੈ ਕਲਮਲ

ਆਖਣ ਜਾਈਐ ਜੇ ਭੁੱਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਮਾਜ ਮਹੱਲਾ ਤੀਜਾ। ਆਪੇ ਰੰਗੇ ਸਹਿ ਸੁਭਾਏ, ਗੁਰ ਕੈ ਸਬਦਾ ਰੰਗ ਚੜਾਏ, ਮਨ ਤਨ ਰਤਾ ਰਸਨਾ ਰੰਗ ਚਲੂਲੀ, ਪੈ ਪਾਏ ਰੰਗ ਚੜਾਵਣਿਆ। ਹਉ ਵਾਰੀ ਜੀਉ ਵਾਰੀ, ਨਿਰਭਉ ਮਨ ਵਸਾਵਣਿਆ, ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ, ਬਿਖ ਭੋਜਲ ਸਬਦ ਤਰਾਵਣਿਆ। ਰਹਾਓ ਮਨਮੁਖ ਮੁਗਤ ਕਰ।

कर अवगण पछो तावणिया, मन मुख अंधे किछु ना सूझै, मरण लिखाए आए नहीं बूझै, मन मुख कर्म करे नहीं पाए, बिन नावै जन्म गवावणिया। सच करनी शब्द है सार, पूरै गुर पाईए मुख द्वार, अंदर बाणी शब्द सुनाए, सच राते रंग रंगावणिया। रसना हर रस राती रंग लाए, मंतन मोया सहज सुभाए, सहजे प्रीतम प्यारा पाया, सहजे सहज मिलावणिया। जिस अंदर रंग सोई गुण गावै, गुर कै शब्द सहजे सुख समावै, हाँ बलिहारी सात निविटों, गुर सेवा चितलावणिया। सच्चा सचो सच पतीजै, गुर प्रसादी अंदर भीजै, बै सुथान हर गुण गावै, आपे कर सत मनावणिया। जिसनो नदर करे सो पाए, गुर प्रसादी हों मैं जाए, नानक नाम वसै मन अंतर, दर सच्चै सोभा पावणिया। माज महला तीजा, सतगुर सेवे है वड्डी वड्याई, हर जी चिंत वसै मन आई, हर जियो सफलियो बिरख है अमृत, जिन पीता तिस्त खल हावणिया। हां वारी जियो वारी, सच संगत मेल मिलावणिया, हर सत संगत आपे मिलै, गुर सबदी हर गुण गावणिया। रहाओ सतगुर सेवी शब्द सुहाया, जिन हर का नाम मन वसाया, हर निर्मल हों मैं मैल गवाए, दर सच्चै सोभा पावणिया। बिन गुर नाम ना पाया जाए, से साधक रहे बिल लाए, बिन गुर सेवे सुख ना होवी, पूरे पा गुर पावणिया। एहो मन आरसी कोई गुरमुख वेखै, मोरचा ना लागै जा हों मैं सुखै, अनहत बाणी निर्मल शब्द बजाए, गुर शब्दी सच समावणिया। बिन सतगुर केहो ना देखिया जाए, गुर कृपा कर आप दिता दिखाए, आपे आप मिल रहिया, सहजे सहज समावणिया। गुरमुख होवै सो एक सस्यों लिवलाए, दूजा भरम गुर शब्द जलाए, काया अंदर वणज करे वापारा, नाम निधान सच पावणिया। गुरमुख करनी हर कीर्त सार, गुरमुख पाए मोख द्वार, अंदर रंगरता गुण गावै, अंदर महल बुलावणिया। सतगुर दाता मिलै मिलाया, पूरे भाग मन शब्द वसाया, नानक नाम मिलै वड्याई, हर सच्चे के गुण गावणिया। माज महला तीजा, आ वंजाए तां सब कुछ पाए, गुर शब्दी सच्ची लिवलाए, सच वणंजै सतसंगरै, सचवा पार करावणिया। हाँ वारी जियो वारी, हर गुणे अंदर गावणिया, हाँ तेरा तू ठाकर मेरा, शब्द वड्याई देवणिया। रहाओ वेला वक्त सब सुहाया, जे सच्चा मेरे मन पाया, सच्चे सेवै सच वड्याई, गुर कृपा ते सच पावणिया। पाओ भोजन सतगुर तुठै पाए, अनरस चूकै हर रस मन वसाए, सच संतोख सह सुख बाणी, पूरे गुरते पावणिया। सतगुर ना सेवै मूर्ख अंद गवारा, फिर ओए किथो पाए न मुख द्वारा, मर मर जमै फिर आवै, जमदर चोटा खावणिया। शब्दै सा जाणै ताया पछाणै, निर्मल बाणी शब्द वखाणै, सच्चे सेव सदा सुख पाए न, नौ निध नाम मन वसावणिया। सो थान सुहाया, जो हर मन पाया, सत्संगत बै हर गुण गाया, अंदर हर साला है साचा, निर्मल नाद वजावणिया। मन मुख खोटी रास खूटा पा सारा, कूड़ कमावन दुख लागे भारा, भरमे भूले फिरन दिन राती, मर जन्मै जन्म गवावणिया। सच्चा साहिब मैं अत प्यारा, पूरे गुर कै शब्द आधारा, नानक नाम मिलै वड्याई, दुख सुख सम कर जानणिया। माज महला तीजा, तेरियां खाणी तेरियां बाणी, बिना मैं सब परम भुलाणी, गुर सेवा ते हर नाम पाया, बिन सतगुर कोई ना पावणिया। हाँ वारी जियो वारी, हर सेती चित लावणिया, हर सच्चा गुर भगती पाईऐ, सहजे मन वसावणिया। रहाओ सतगुर सेवे तां सब कुछ पाए, जेही मनसा कर लागै तेहै फल पाए, सतगुर दाता सबना वथू का, पूरै पाग मिलावणिया।
ਇਹੋ ਮਨ ਮਹਿਲਾ ਇਕ ਨਾ ਧਿਆਏ, ਅੰਤਰ ਮਹਿਲ ਲਾਗੀ ਬਹੁ ਦੂਜੇ ਭਾਏ, ਤਟ ਤੀਰਥ ਦਸੰਤਰ ਪਵੇ ਹੰਕਾਰੀ, ਹੋਰ ਵਧੇਰੇ ਹੋ ਮੈਂ ਮੱਲਾ ਬਣਿਆ, ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਿਤ ਮਰੈ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮੈਲ ਨਾ ਲਾਗੈ, ਸੱਚ ਲਾਗੈ ਮੈਲ ਗਵਾਵਣਿਆ, ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ, ਫਿਰ ਬਿਸ਼ਟਾ ਮਾਹੇ ਪਚਾਵਣਿਆ, ਮੁਕਤੇ ਸੇਵੇ ਮੁਕਤਾ ਹੋਵੈ, ਹੋ ਮੈਂ ਮਮਤਾ ਸਭ ਦੇਖ ਹੋਵੈ, ਅੰਦਰ ਹਰ ਜਿਉ ਸੱਚਾ ਸੇਵੀ, ਪੂਰੇ ਪਾਗ ਗੁਰ ਪਾਵਣਿਆ, ਆਪੇ ਬਖਸੇ ਮੇਰ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚਾ ਨਾਮ ਸਦਾ ਮਨ ਸੱਚਾ, ਸਤ ਸੇਵੇ ਦੁਖ ਗਵਾਵਣਿਆ, ਸਦਾ ਹਜੂਰ ਦੂਰ ਨਾ ਜਾਣੋ, ਗੁਰਸਬਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣੇ ਆ ਬਾਜ ਮਹੱਲਾ ਤੀਜਾ, ਐਥੈ ਸਾਚੇ ਸੋ ਆਗੈ ਸਾਚੇ, ਮਨ ਸੱਚਾ ਸੱਚਾ ਸ਼ਬਦ ਰਾਚੇ, ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ, ਹਉ ਵਾਰੀ ਜੀਉ ਵਾਰੀ, ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੈ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣਿਆ, ਰਹਾਓ ਪੰਡਿਤ ਪੜੈ ਸਾਧਨਾ ਪਾਵੈ, ਦੂਜੇ ਪਾਏ ਮਾਇਆ ਮਨ ਪਰਮਾਵੈ, ਮਾਇਆ ਮੋਹੇ ਸਭ ਸੁਧ ਗਵਾਈ, ਕਰ ਅਵਗਣ ਪਛੋ ਤਾਵਣਿਆ, ਸਤਿਗੁਰ ਮਿਲੈ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੈ ਮਨ ਮਾਰੈ ਆਪਣਾ, ਮੁਕਤੀ ਕਾਦਰ ਪਾਵਣਿਆ, ਕਿਲ ਵਿਖ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੈ ਉਰ ਧਾਰੇ, ਸੱਚ ਰਤੇ ਸਦਾ ਬੈਰਾਗੀ, ਹਉ ਮੈਂ ਮਾਰ ਮਿਲਾਵਣਿਆ, ਅੰਤਰ ਰਤਨ ਮਿਲੈ ਮਿਲਾਇਆ, ਤ੍ਰਿਵਧ ਮਨਸਾ ਤ੍ਰਿਵਧ ਮਾਇਆ, ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਬਤਕੀ ਸਰ ਨਾ ਪਾਵਣਿਆ, ਆਪੇ ਰੰਗੇ ਰੰਗ ਚੜਾਏ, ਸੇਜਨ ਰਾਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜਿਆ ਤਿਆ ਪਾਰਾ, ਹਰ ਰਸ ਰਸ ਗੁਣ ਗਾਵਣਿਆ, ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ, ਗੁਰਮਕਾਰ ਸੱਚ ਕਮਾਵੈ, ਸੱਚੇ ਸੱਚ ਸਮਾਵਣਿਆ, ਗੁਰਮੁਖ ਥਾਪੇ ਥਾਪੋ ਥਾਪੇ, ਗੁਰਮੁਖ ਜਾਤ ਪਾਤ ਸਭ ਆਪੇ, ਨਾਨਕ ਗੁਰਮੁਖ ਨਾਮ ਤੇ ਆਏ, ਨਾਮੇ ਨਾਮ ਸਮਾਵਣਿਆ, ਮਾਝ ਮਹੱਲਾ ਤੀਜਾ, ਉਤਪੁਤ ਪੁਰਲੋ ਸਬਦੇ ਹੋਵੈ, ਸਬਦੇ ਹੀ ਫਿਰ ਉਪਤ ਹੋਵੈ, ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖੋ ਪਾਏ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਗੁਰਪੂਰਾ ਮਨ ਵਸਾਵਣਿਆ, ਗੁਰ ਤੇ ਸਾਂਤ ਭਗਤ ਕਰੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ, ਰਹਾਓ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਣ ਬੈ ਸੰਤਰ ਖੇਲੈ ਵਿਡਾਣੀ, ਸੋ ਨਿਗੁਰਾ ਜੋ ਮਰਮਰ ਜੰਮੈ, ਨਿਗੁਰੇ ਆਵਣ ਜਾਵਣਿਆ, ਤਿਨ ਕਰਤੈ ਖੇਲ ਰਚਾਇਆ, ਕਾਇਆ ਸਰੀਰੈ ਵਿੱਚ ਸਭ ਕੁਛ ਪਾਇਆ, ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ, ਸੱਚਾ ਸਾਹੁ ਸੱਚੇ ਵਣਜਾਰੇ, ਸੱਚ ਵਣੰਜੈ ਗੁਰਹੇ ਤਿਆ ਪਾਰੇ, ਸੱਚ ਵਿਹਾਜੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ, ਬਿਨ ਰਾਸੀ ਕੋ ਵੱਥ ਕਿਉ ਪਾਏ, ਮਨਮੁਖ ਪੂਲੇ ਲੋਕ ਸਵਾਏ, ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁਖ ਪਾਵਣਿਆ, ਇਕ ਸੱਚ ਵਣੰਜੈ ਗੁਰ ਸ਼ਬਦ ਪਿਆਰੇ, ਆਪ ਤਰੈ ਸਗਲੇ ਕੁਲ ਤਾਰੇ, ਆਏ ਸੇ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ, ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧੇ ਫਿਰੈ ਬੇਤਾਲੇ, ਜਿੱਥੇ ਵੱਥ ਹੋਵੇ ਤਿੱਥੋਂ ਕੋਈ ਨਾ ਪਾਵੇ, ਮਨਮੁਖ ਪਰਮ ਭੁਲਾਵਣਿਆ, ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿ ਸੁਖ ਪਾਏ, ਨਾਨਕ ਨਾਮ ਮਿਲੈ ਵਡਿਆਈ, ਆਪੇ ਸੁਣ ਸੁਣ ਤਿਆਵਣਿਆ, ਮਾਝ ਮਹੱਲਾ ਤੀਜਾ, ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਿਖਾਈ, ਹਰ ਅਗਮਾ ਗੋਚਰ ਨਾਥ ਅਜੋਨੀ, ਸਤਿਗੁਰ ਕਹਿ ਪਾਏ ਪਾਵਣਿਆ, ਹਾਂ ਵਾਰੀ ਜੀਓ ਵਾਰੀ ਆਪ ਨਿਵਾਰਣਿਆ, ਆਪ ਗਵਾਏ ਤਾਂ ਹਰ ਪਾਏ, ਹਰ ਸੋਂ ਸਹਿ ਸਮਾਵਣਿਆ, ਰਹਾਓ ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਐ ਨਾਹੀ, ਸਬਦੇ ਮੇਲ ਮਿਲਾਵਣਿਆ, ਗੁਰਮੁਖ ਅਲਿਪਤ ਰਹਿ ਸੰਸਾਰੇ, ਗੁਰ ਕਹਿ ਤਕੀਐ ਨਾਮ ਆਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸਨੋ, ਆਪੇ ਖੱਪ ਦੁਖ ਪਾਵਣਿਆ, ਮਨਮੁਖ ਅੰਧੇ ਸੁਧ ਨਾ ਕਾਈ, ਆਤਮ ਕਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜੂਰੀ ਪਾਰ ਪਹੁੰਚਾਵਣਿਆ, ਇਹੋ ਜਗ ਵਾੜੀ ਮੇਰਾ ਪ੍ਰਮਾਲੀ,
ਸਦਾ ਸੰਭਾਲੇ ਕੋ ਨਾਹੀ ਖਾਲੀ, ਜੇਹੀ ਵਾਸਨਾ ਪਾਏ ਤੇਹੀ ਵਰਤੈ, ਵਾਸੁਵਾਹ ਜਣਾਵਣਿਆ। ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਅਗਮ ਅਪਾਰਾ, ਦੁਖੀਏ ਨਿਤ ਫਰੈ ਬਿਲ ਲਾਂਦੇ, ਬਿਨ ਗੁਰ ਸਾਂਤ ਨਾ ਪਾਵਣਿਆ। ਜਿਨ ਕੀਤੇ ਸੋਈ ਵਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ, ਜਿਹਾ ਅੰਦਰ ਪਾਏ ਤਿਹਾ ਵਰਤੈ, ਆਪੇ ਬਾਹਰ ਪਾਵਣਿਆ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੈ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ। ਮਾਜ ਮਹੱਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ, ਹੋ ਮੈਂ ਮੇਰਾ ਸ਼ਬਦ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ, ਹਾਂ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਤੇ ਆਵਣਿਆ ਰਹਾਓ, ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਰੈਣੀ, ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾ ਆਗ ਸੁਣਾਵਣਿਆ। ਅੰਮ੍ਰਿਤ ਰੰਗ ਰਤਾ ਲਿਵ ਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮੰਤਨ ਅੰਮ੍ਰਿਤ ਪੀ ਆਵਣਿਆ। ਸੋ ਕਿਛ ਕਰੈ ਜੋ ਚੇਤਨਾ ਹੋਈ, ਤਿਸ ਦਾ ਹੁਕਮ ਮੇਟ ਨਾ ਸਕੈ ਕੋਈ, ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀ ਆਵਣਿਆ। ਅਜਬ ਕੰਮ ਕਰਤੇ ਹਰ ਕੇਰੇ, ਇਹੋ ਮਨ ਪੂਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸੋਚ ਤਲਾਏ, ਅੰਮ੍ਰਿਤ ਸ਼ਬਦ ਵਜਾਵਣਿਆ। ਖੋਟੇ ਖਰੇ ਤੁਧ ਆਪੋ ਪਾਏ, ਤੁਧ ਆਪੇ ਪਰਖੇ ਲੋਕ ਸਵਾਏ, ਖਰੇ ਪਰਖ ਖਜਾਨੇ ਪਾਏ, ਖੋਟੇ ਪਰਮ ਭੁਲਾਵਣਿਆ। ਕਿਉਂ ਕਰ ਵੇਖਾ ਕਿਉਂ ਸਾਲਾਹੀ, ਗੁਰ ਪ੍ਰਸਾਦੀ ਸ਼ਬਦ ਸਲਾਹੀ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪੀ ਆਵਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵਿਐ ਹਿਰਦੈ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲਹਿ ਜਾਵਣਿਆ। ਮਾਜ ਮਹੱਲਾ ਤੀਜਾ, ਅੰਮ੍ਰਿਤ ਵਰਸੈ ਸਹਿ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤ੍ਰਿਪਤਾਸੇ, ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ। ਹਉ ਵਾਰੀ ਜੀਓ ਵਾਰੀ ਗੁਰਮੁਖੇ ਅੰਮ੍ਰਿਤ ਪੀ ਆਵਣਿਆ। ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ, ਸਹਿਜੇ ਹਰ ਗੁਣ ਗਾਵਣਿਆ ਰਹਾਓ, ਗੁਰਪ੍ਰਸਾਦੀ ਸਹਿਜ ਕੋ ਪਾਏ, ਦੁਬਦਾ ਮਾਰੇ ਇਕ ਸੋ ਲਿਵਲਾਏ, ਨਦਰ ਕਰੇ ਤਾਂ ਹਰ ਗੁਣ ਗਾਵੈ, ਨਦਰੀ ਸੱਚ ਸਮਾਵਣਿਆ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨੇਰੀ, ਤੁਝ ਤੇ ਬਾਹਰ ਕਿਛ ਨਾ ਹੋਵੈ, ਗੁਰਮੁਖ ਸੋਝੀ ਪਾਵਣਿਆ। ਗੁਰਮੁਖ ਤੱਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੈ ਸੋ ਜਨ ਸੋਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੈ, ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿਜ ਸੁਣਾਵਣਿਆ। ਮਨਮੁਖ ਪੂਲਾ ਦੂਜੈ ਪਾਏ ਖੁਆਏ, ਨਾਮ ਨਾ ਲੇਵੈ ਮਰੈ ਬਿਖ ਖਾਏ, ਅੰਦਿਨ ਸਦਾ ਵਿਸ਼

ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜੇ ਪਾਏ ਸੁਖ ਪਾਏ ਨਾ ਕੋਈ। ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇਜਨ ਸੱਚੇ ਪਾਵੈ ਮੁਖ ਦੁਆਰ। ਸੱਚ ਕਾਗਦ ਕਲਮ ਸਵਾਣੀ, ਸੱਚ ਲਿਖ ਸੱਚ ਸਮਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰਪ੍ਰਸਾਦੀ ਮਿਲੈ ਸੋਈ ਜਨ ਲਿਖੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ। ਹਉ ਮੈਂ ਲਾਗੀ ਗੁਰਸਬਦੀ ਖੋਵੈ। ਮਨ ਨਿਰਮਲੋ ਅੰਦਨ ਭਗਤੀ ਰਾਤਾ, ਭਗਤ ਘਰੇ ਹਰ ਪਾਵਣਿਆ। ਹਉ ਵਾਰੀ ਜੀਉ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਤਿੰਨਾ ਭਗਤ ਜਨਾ ਕਹੋ, ਸਦਨਾਮ ਸਕਾਰ ਕੀਜੈ। ਜੋ ਅੰਦਨ ਹਰ ਗੁਣ ਗਾਵਣਿਆ, ਰਹਾਓ ਆਪੇ ਕਰਤਾ ਕਾਰਨ ਕਰਾਏ। ਜਿਤ ਪਾਵੈ ਤਤਕਾਰੈ ਲਾਏ, ਪੂਰੈ ਭਾਵ

ਬਹੁ ਕਰਮ ਕਮਾਵੈ ਮੁਕਤ ਨਾ ਪਾਏ, ਦੇ ਸੰਤਰ ਪਾਵੈ ਦੂਜੇ ਪਾਏ ਖੁਆਏ। ਬਿਰਥਾ ਜਨਮ ਗਵਾਇਆ ਕਪਟੀ, ਬਿਨ ਸਬਦੈ ਦੁਖ ਪਾਵਣਿਆ, ਤਾਵਤ ਰਾਖੈ ਠਾਕ ਰਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ। ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ। ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬੋਲ ਬਿਖ ਖਾਵਣਿਆ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਏ ਭਗ ਜਾ ਮੈਂ ਸੋਖੈ। ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਏ, ਤਿਨ ਪੀ ਤਨ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਮਾਝ ਮਹੱਲਾ ਤੀਜਾ, ਇਸ ਗੁਫਾ ਮੈਂ ਖੁੱਟ ਭੰਡਾਰਾ, ਤਿਸ ਵਿੱਚ ਵਸੈ ਹਰ ਲੱਖ ਅਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀ ਆਪ ਵਿਆਵਣਿਆ। ਹਉ ਵਾਰੀ ਜਿਉ ਵਾਰੀ, ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪੀ ਆਵਣਿਆ। ਰਹਾਓ ਹਉ ਮੈਂ ਮਾਰ, ਬਜਰ ਕਪਾਟ ਖੁਲਾਇਆ, ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ, ਬਿਨ ਸਬਦੈ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ, ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਸਰੀਰੋ ਭਾਲਣ ਕੋ ਬਾਹਰ ਜਾਏ, ਨਾਮ ਨਾਲ ਹੈ ਬਹੁਤ ਵੇਗਾਰ ਦੁਖ ਪਾਏ, ਮਨਮੁਖ ਅੰਦੇ ਸੂਜੈ ਨਾਹੀ, ਫਿਰ ਫਿਰ ਫਿਰ ਘੇਰੇ ਆਏ, ਗੁਰਮੁਖ ਵਥ ਪਾਵਣਿਆ, ਗੁਰ ਪ੍ਰਸਾਦੀ ਸੱਚਾ ਹਰ ਪਾਏ, ਮੰਤਨ ਵੇਖੈ ਹਉ ਮੈਂ ਮਹਿਲ ਜਾਏ, ਬੈਸ ਸੁਥਾਨ ਸਦ ਹਰ ਗੁਣ ਗਾਵੈ।

ਬਿਨ ਸ਼ਬਦੈ ਅੰਤਰਿਆ ਨੇਰਾ, ਨਾ ਵਸਲ ਹੈ ਨਾ ਚੁਕੈ ਫੇਰਾ। ਸਤਿਗੁਰ ਹੱਥ ਕੁੰਜੀ ਹੋਰ ਤਰ ਖੁੱਲੈ ਨਾਹੀ, ਗੁਰ ਪੂਰੈ ਭਾਗ ਮਿਲਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਨ ਸੋਜੀ ਪਾਈ। ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣਿਆ। ਮਾਝ ਮਹੱਲਾ ਤੀਜਾ, ਗੁਰਮੁਖ

ਗੁਰਮੁਖ ਨਾਚੈ ਹਰਸੇ ਤੀ ਚਿਤਲਾਵਣਿਆ ਰਹਾਉ। ਗੁਰਮੁਖ ਜੀਵੈ ਮਰੈ ਪ੍ਰਵਾਣ, ਆਰਜਾ ਨਾ ਸੀਜੈ ਸ਼ਬਦ ਪਛਾਣ। ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ। ਆਪ ਤਰੈ ਕੋ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖ ਹੋ ਮੈਂ ਚੂਕੈ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ। ਸਦਾ ਆਨੰਦ ਰਹਿ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਗੁਰਮੁਖ ਅੰਦਨ ਸਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ। ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਸਬਦੇ ਭਗਤ ਕਰਾਵਣਿਆ। ਵਾਜਗੁਰੂ ਹੈ ਆਂਦਾ ਦਾਰਾ, ਜਮਕਾਲ ਗਰਠੇ ਕਰੈ ਪੁਕਾਰਾ। ਆਂਦਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਉਠਾਇ ਆਪ ਆਏ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ। ਸਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕ ਕੀ ਤੋਨ ਘੱਟ ਅੰਤਰ, ਆਪੇ ਬਣਤ ਬਣਾਵਣਿਆ। ਹਉ ਵਾਰੀ ਜੀਓ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਵਾਜਗੁਰੂ ਕੋ

ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਸਦਾ ਮੁਕਤ ਆਪੇ ਹੈ ਸੱਚਾ, ਆਪੇ ਲੱਖ ਲਖਾਵਣਿਆ। ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗ ਤਿਓ ਪਾਇਆ। ਆਪੇ ਗੁਣਦਾਤਾ ਗੁਣ ਗਾਵੈ, ਆਪੇ ਅਖ ਸੁਣਾਵਣਿਆ। ਆਪੇ ਕਰੇ

ਸੇਵਾ ਤੇ ਸਦਾ ਸੁਖ ਪਾਇਆ। ਗੁਰਮੁਖ ਸਹਿਜ ਸਮਾਵਣਿਆ, ਆਪੇ ਉੱਚਾ ਉੱਚੋ ਹੋਈ, ਜਿਸਿਆ ਵਿਖਾਲੇ ਸੋ ਵੇਖੈ ਕੋਈ। ਨਾਨਕ ਨਾਮ ਵਸੈ ਘਟ ਅੰਤਰ, ਆਪੇ ਵੇਖ ਵਿਖਾਲਣਿਆ। ਮਾਜ ਮਹੱਲਾ ਤੀਜਾ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਗੁਰਪ੍ਰਸਾਦੀ ਕਰ ਹੀ ਮਹਿ ਪਾਈ। ਸਦਾ ਸਿਰੇ ਵੀ ਇਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ। ਹਉ ਵਾਰੀ ਜੀਉ ਵਾਰੀ, ਜਗ ਜੀਵਨ ਮਨ ਵਸਾਵਣਿਆ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿਜ ਸਮਾਵਣਿਆ ਰਹਾਉ। ਕਰੀ ਮੈਂ ਤਰਤੀ ਤੌਲ ਪਾਤਾਲਾ, ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ। ਸਦਾ ਆਨੰਦ ਰਹਿ ਸੁਖਦਾਤਾ, ਗੁਰਮਤ ਸਹਿਜ ਸਮਾਵਣਿਆ। ਕਾਇਆ ਅੰਦਰ ਹਉ ਮੈਂ ਮੇਰਾ, ਜੰਮਣ ਮਰਨ ਨਾ ਚੁੱਕੈ ਫੇਰਾ। ਗੁਰਮੁਖ ਹੋਵੈ

ਦੋਵੇਂ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਿਜ ਸਮਾਵਣਿਆ ਘਰ ਹੀ ਮਾਹੇ ਦੂਜੇ ਭਾਏ ਅਨੇਰਾ ਚਾਨਣ ਹੋਵੇ ਛੋਡੇ ਹੋਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਨ ਨਾਮ ਧਿਆਵਣਿਆ ਅੰਤਰ ਜੋ

ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰਸਬਦੀ ਮਨ ਵਸਾਵਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸੇਵੈ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੈ ਗੁਰਮਤ ਹਰ ਰਸ ਪਾਵਣਿਆ ਇਸ ਗੁਫਾ ਮੈਂ ਕਥਾਨ ਸੁਹਾਇਆ ਪੂਰੇ ਗੁਰਹੁ ਮੈਂ ਭਰਮ ਚੁਕਾਇਆ ਅੰਦਨ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਇਹੋ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੈ ਮੁਰਾਰੇ ਹਰ ਗੁਣ ਗਾਵੈ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਾ ਗਾਤੀ ਦੂਜੈ ਭਾਏ ਕਰ ਲਾਏ ਨਾਮੋ ਪੂਲੇ ਦੇ ਸਜਾਏ ਕੜੀ ਮੋਹਤ ਕਾ ਲੇਖਾ ਲੇਵੈ ਰਤਿਓ ਮਾਸਾ ਤੋਲ ਕਢਾਵਣਿਆ ਪੇਈੜੈ ਪ੍ਰਚੇਤੇ ਨਾਹੀ ਦੂਜੈ ਮੁੱਠੀ ਰੋਵੈ ਤਾਹੀ ਖਰੀ ਕੁਵਾਲਿਓ ਕਰੂਪ ਕੁਲੱਖਣੀ ਸੁਪਨੇ ਪਰ ਨਹੀਂ ਪਾਵਣਿਆ ਪੇਈੜੈ

ਆਪੇ ਦੇਵੈ ਸਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੈ ਵਡਿਆਈ, ਅੰਦਨ ਸਦਾ ਗੁਣ ਗਾਵਣਿਆ। ਮਾਝ ਮਹੱਲਾ ਤੀਜਾ। ਊਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੈ ਕਰ ਮਾਹੇ ਉਦਾਸਾ, ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾਵਣਿਆ। ਹਉ ਵਾਰੀ ਜੀਓ ਵਾਰੀ, ਪੜ ਬੁਝ ਮਨ ਵਸਾਵਣਿਆ, ਗੁਰਮੁਖ ਪੜੈ ਹਰ ਨਾਮ ਸਲਾਹ ਹੈ, ਦਰ ਸੱਚੈ ਸੋਭਾ ਪਾਵਣਿਆ। ਰਹਾਓ ਅਲਖ ਅਭੇਉ ਹਰ ਰਿਆ ਸਮਾਏ, ਉਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੈ, ਨਦਰੀ ਮੇਲ ਮਿਲਾਵਣਿਆ। ਦੂਜੈ ਪਾਏ ਪੜੈ ਨਹੀਂ ਬੂਜੈ, ਤ੍ਰਿਬਦ ਮਾਇਆ ਕਾਰਨ ਲੂਜੈ, ਤ੍ਰਿਬਦ ਬੰਧਨ ਟੂਟੈ ਗੁਰਸਬਦੀ, ਗੁਰਸਬਦੀ ਮੁਕਤ ਕਰਾਵਣਿਆ। ਇਹੋ ਮਨ ਚੰਚਲ ਵਸ ਨਾ ਆਵੈ, ਦੁਬਦਾ ਲਾਗੈ ਦੈ ਦਿਸਤਾਵੈ, ਬਿਖਕਾ ਕੀੜਾ ਬਿਖ ਮੈਂ ਰਾਤਾ, ਬਿਖੀ ਮੈਂ ਪਚਾਵਣਿਆ। ਹਾਂ ਹਉ ਕਰੇ ਤੈ ਆਪ ਜਣਾਏ, ਬਹੁ ਕਰਮ ਕਰੈ ਕਿਛ ਥਾਇ ਨਾ ਪਾਏ, ਤੁਇਤੇ ਬਾਹਰ ਕਿਛੂ ਨਾ ਹੋਵੈ, ਬਖਸੇ ਸ਼ਬਦ ਸੁਹਾਵਣਿਆ। ਉਪਜੈ ਪਚੈ ਹਰ ਬੂਜੈ ਨਾਹੀ, ਅੰਦਨ ਦੂਜੈ ਪਾਏ ਫਿਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ। ਪਿਰ ਪਰਦੇ ਸਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ, ਹਲਤ ਨਾ ਸੋਭਾ ਪਲਤ ਨਾ ਢੋਈ, ਬਿਰਥਾ ਜਨਮ ਗਵਾਵਣਿਆ। ਹਰ ਕਾ ਨਾਮ ਕਿਨੈ ਵਿਰਲੈ ਜਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ।

ਬਣਿਆ, ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਸਹਿਜ ਪਿਆ ਬਣਿਆ, ਰਹਾਉ ਵੇਦ ਪੜੈ ਹਰ ਰਸਨੀ ਆਇਆ, ਵਾਦ ਵਖਾਣੈ ਮੋਹੇ ਮਾਇਆ, ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ, ਅਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤੀ ਮਨ ਸਚੋ ਭਾਵੈ, ਸਚੋ ਸਚ ਰਵੈ ਦਿਨ ਰਾਤੀ, ਇਹੋ ਮਨ ਸਚ ਰੰਗਾਵਣਿਆ, ਜੋ ਸਚ ਰਤੇ ਤਿਨ ਸਚੋ ਭਾਵੈ, ਆਪੇ ਦੇ ਨ ਪਛੋਤਾਵੈ, ਗੁਰ ਕੈ ਸ਼ਬਦ ਸਦਾ ਸਾਜਾਤਾ, ਮਨ ਸਚੇ ਸੁਖ ਪਾਵਣਿਆ, ਕੂੜ ਕਸਤ ਤਿਨਾ ਮੈਲ ਨਾ ਲਾਗੈ, ਗੁਰਪ੍ਰਸਾਦੀ ਅੰਦਨ ਜਾਗੈ, ਨਿਰਮਲ ਨਾਮ ਵਸੈ ਘਟ ਪੀਤਰ, ਜੋਤੀ ਜੋਤ ਮਿਲਾਵਣਿਆ, ਤ੍ਰੈ ਗੁਣ ਪੜੈ ਹਰ ਤਤ ਨਾ ਜਾਣੈ, ਮੂਲੋ ਭੂਲੇ ਗੁਰਸ਼ਬਦ ਨਾ ਪਛਾਣੈ, ਮੋਹ ਵਿਆਪੇ ਕੇ ਸੂਜੈ ਨਾਹੀ, ਗੁਰਸ਼ਬਦੀ ਹਰ ਪਾਵਣਿਆ, ਵੇਦ ਪੁਕਾਰੈ ਤ੍ਰਿਵਿਧ ਮਾਇਆ, ਮਨਮੁਖ ਨਾ ਬੂਝੈ ਦੂਜਾ ਪਾਇਆ, ਤ੍ਰੈ ਗੁਣ ਪੜੈ ਹਰ ਇਕ ਨਾ ਜਾਣੈ, ਬਿਨ ਬੂਝੇ ਦੁਖ ਪਾਵਣਿਆ, ਜਾਤ ਸਪਾਵੈ ਤਾਂ ਆਪ ਮਿਲਾਏ, ਗੁਰਸਬਦੀ ਸਹਿਸਾ ਦੁਖ ਚੁਕਾਏ, ਨਾਨਕ ਨਾਵੈ ਕੀ ਸੱਚੀ ਵਡੇ।

ਆ ਅੰਧ ਕੂਪ ਤੇ ਕੰਡੇ ਚਾੜੇ ਕਰ ਕਿਰਪਾ ਦਾਸ ਨਜ਼ਰ ਨਿਹਾਲੇ ਗੁਣ ਗਾਵੇ ਪੂਰਨ ਅਬਨਾਸੀ ਕਹੇ ਸੰਤੋਟ ਨਾ ਆਵਣਿਆ ਐਥੇ ਉਥੇ ਤੂੰ ਹੈ ਰਖਵਾਲਾ ਮਾਤ ਕਰ ਮੈਂ ਤੁਮ ਹੀ ਪਾਲਾ ਮਾਇਆ ਗੰਨਾ ਪੋਹੈ ਤਿਨ ਕਉ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਧ ਬਿਨ ਅਵਰ ਨਾ ਜਾਣਿਆ ਜਿਸ ਕਹੋ ਤੂੰ ਪ੍ਰਭ ਪਿਆ ਸਹਾਈ ਤਿਸ ਤੱਤੀ ਵਾਉ ਨ ਲੱਗੈ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾ ਬਣਿਆ ਤੂੰ ਊਚਿਆ ਥਾਹੋ ਅਪਾਰਾ ਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕਰਾਈ ਨਾਨਕ ਬਲ ਬਲ ਜਾਵਣਿਆ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦੈ ਸੰਭਾਲੀਐ ਮੂਲ ਨਾ ਮਨੋ ਵਿਸਾਰੀਐ ਰਹਾਓ ਸੰਤਾਂ ਸੰਗਤ ਪਾਈਐ ਜੇ ਜਮਕੈ ਪੰਥ ਨਾ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੁਲੈ ਨਾ ਲਾਗੈ ਗਾਲ ਜੀਓ ਜੋ ਸਵਰੰਦੇ ਸਾਈਐ ਨਰਕ ਨਾ ਸੇਈ ਪਾਈਐ ਤੱਤੀ ਵਾਹ ਨ ਲੱਗਈ ਜਿਨ ਮਨ ਉਠਾ ਆਏ ਜੀਓ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸੰਜਿਆ ਸੇਈ ਗੰਭੀਰਿਆ ਪਾਰ ਜੀਓ ਹਰ ਅਮਿਓ ਰਸਾਇਣ ਪੀਵੀਐ ਮੋਹਿ ਡਿੱਠੈ ਜਨ ਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਵ ਜੀਓ ਜੋ ਹਰ ਕੀਤਾ ਆਪਣਾ ਤਨੈ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਦੈ ਭਾਗ ਜੀਓ ਮਨ ਮੰਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤਸ਼ਾਹੀਆ ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰੈ ਲਾਗ ਜੀਓ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਭਾਵੰਦਾ ਕੰਤ ਹਰ ਤੇਰਾ ਥਿਰ ਹੋਵਾ ਸੁਹਾਗ ਜੀਓ ਅਟਲ ਪਦਾਰਥ ਪਾਇਆ ਪੈ ਭੰਜਨ ਕੀ ਸਰਨ ਆਇਆ ਲਾਏ ਅੰਚਲ ਨਾਨਕ ਤਾਰਿਆਂ ਨੂੰ ਜਿੱਤਾ ਜਨਮ ਅਪਾਰ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਓ ਸਿਮਰ ਸਿਮਰ ਗੁਰਦੇਓ ਮਿਟ ਗਏ ਪੈ ਦੂਰੇ ਸਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਰ ਮਨੋਰਥ ਪੂਰੇ ਘੜ ਘੜ ਏਕ ਵਰਤਦਾ ਜਲਥਲ ਮਹੀਅਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਰ ਜਪ ਪਈ ਠਰੂਰੇ ਕਰਤੈ ਕੀਅਤ ਪਾਪ ਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਚ ਨਾਏ ਹਰ ਵੇਖੈ ਸਦਾ ਹਜੂਰੇ ਬਾਰੇ ਮਾਹਾ ਮਾਝ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ ਤਿਹਨ ਦੁਦੈ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਹ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਹਾ ਨਾ ਮਿਲੀਏ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੂਣੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸਕਾ ਨਿਚਲ ਧਾਮ ਚੇਤ ਗੋਵਿੰਦ ਆਰਾਧੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ
ਇਕ ਖੇਨੁ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ ਜਲ ਥਲ ਮਹੀਅਲ ਪੂਰਿਆ ਰਵਿਆ ਵਿਚ ਵਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਪਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾਖ ਤੀਰਨ ਕਿਉ ਵਾਡੀਆ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗ ਧਨਾ ਹਰਿ ਅਵਨਾਸੀ ਓਹੋ ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹ ਇਕ ਸਹਰ ਕੇ ਨਾਮ ਬਿਨ ਅੱਗੇ ਲਈਐ ਖੋਹੇ ਦੈ ਵਿਸਾਰ ਵਿਗੁਚਣਾ ਪ੍ਰਭ ਨੇ ਅਵਰ ਨਾ ਕੋਏ ਪ੍ਰੀਤਮ ਚਰਨੀ

ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਾਮੂ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕੱਪੇ ਸਿਆਹੋ ਹੋਵਾ ਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੁੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਇਥ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ ਅਸਨ ਪ੍ਰੇਮ ਉਮਾੜਾ ਕਿਉਂ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਨ ਕਹਿ ਲਾਗਾ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆ ਗਾਏ ਆਪ ਤਿਆਗ ਬਿਨਤੀ ਕਰੈ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੈ ਨਾ ਜਾਏ ਪ੍ਰਵਣ ਦੂਜਾ ਕੋ ਨਹੀਂ ਨਾਨਕ ਹਰ ਸਰਣ ਆਏ ਅਸੂ ਸੁਖੀ ਵਸੰਦੀਆਂ।

ਪਰਮੇਸ਼ਰ ਤੇ ਪੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ, ਕੀਤਾ ਕਿਛੂ ਨਾ ਹੋਵੈ ਲਿਖਿਆ ਤੁਰ ਸੰਜੋਗ, ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ, ਨਾਨਕ ਕਹੋ ਪ੍ਰਭ ਰਾਖ ਲਿਹੇ ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੈ ਸਾਧ ਸੰਗ ਬਿਰਸੈ ਸਭੇ ਸੋਚ, ਮੰਗਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ, ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ, ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸੇ ਲੜੀਆ, ਸਾਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ, ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜੀਆ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ, ਰਤਨ ਜਵੇਹਰ ਲਾਲ ਹਰ ਕੰਠ ਤਨਾ ਜੜੀਆ, ਨਾਨਕ ਬਾਂਚੈ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆ, ਮੰਗਰ ਪ੍ਰਭ ਆਰਾਧਨਾ ਬਹੁਣਾ ਜਨਮ ਰਿਆ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਉ, ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ, ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ, ਬਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹੋ, ਜਹ ਤੇ ਉਪਜੀ ਤਹਿ ਮਲੀ ਸੱਚੀ ਪ੍ਰੀਤ ਸਮਾਹੋ, ਕਰ ਗੈ ਲੀਨੀ ਪਾਰ ਬ੍ਰਹਮ ਬਉਣਾ ਵਿਛੜਿਆ ਹੋ, ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮਿਆ ਗਾਹੋ, ਸਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ, ਮਾਘ ਮੱਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ, ਜਨਮ

ਢੂੰਡ ਢਿੱਠ ਮੈਂ ਨਾਨਕ ਜਗ ਤੂੰ ਏਕਾ ਤਵਲਹਾਰ ਪੌੜੀ ਤੂੰ ਕਰਤਾ ਪੁਰਖਿਆ ਕੰਮ ਹੈ ਆਪ ਸ੍ਰਿਸ਼ਟੀ ਉਪਾਤੀ ਰੰਗ ਪਰੰਗ ਉਪਾਰ ਜਨਾ ਬਹੁ ਬਹੁ ਵਿਦ ਭਾਤੀ ਤੂੰ ਜਾਣੈ ਜਿਨ ਉਪਾਈ ਹੈ ਸਭ ਖੇਲ ਤੁਮਾਤੀ ਇੱਕ ਆਵੈ ਖਜਾਏ ਉੱਠ ਬਿਨਾਂ ਮੈਂ ਮਰ ਜਾਤੀ ਗੁਰਮੁਖ ਰੰਗ ਚ ਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਦਾਤੀ ਤੂੰ ਆਪੇ ਆਪ ਸੁਜਾਣ ਹੈ ਵਡਪੁਰਖ ਵਡਾਤੀ ਜੋ ਮਨ ਚਿਤ ਤੁਧ ਧਿਆਏ ਦੇ ਮੇਰੇ ਸੱਚਿਆ ਬਲ ਬਲ ਹਉ ਤਿਨ ਜਾਤੀ ਸਲੋਕ ਮਹੱਲਾ ਪਹਿਲਾ ਜੀਓ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ।

ਤੈ ਭੁੱਖਾ ਤਿਹਾਇਆ, ਸਹਿ ਸਹਿ ਸੰਸਾਰ ਹੈ ਮਰ ਜੰਮੈ ਆਇਆ ਜਾਇਆ। ਬਿਰ ਸਤਿਗੁਰ ਮੋਹ ਨ ਟੁੱਟਈ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਤੇ ਆਈ ਐ ਸੁਖ ਰੱਜਾ ਜਾ ਤੁਧ ਪਾਇਆ। ਕੁਲ ਉਧਾਰੇ ਆਪਣਾ ਧਨ ਜਿਣੇ ਦੀ ਮਾਇਆ, ਸੋਭਾ ਸੁਰਤ ਸੁਹਾਵਣੀ ਜਨ ਹਰ ਸੇਤੀ ਚਿਤ ਲਾਇਆ। ਸਲੋਕ ਮਹੱਲਾ ਦੂਜਾ। ਅੱਖੀ ਬਾਜੋ ਵੇਖਣਾ ਮਿਣ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ ਮਿਣ ਹੱਥਾਂ ਕਰਨਾ, ਜੀਬੈ ਬਾਜੋ ਬੋਲਣਾ ਉਹ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਮਹੱਲਾ ਦੂਜਾ। ਦਿਸੈ ਸੁਣੀਐ ਜਾਣੀਐ ਸਭ ਨਾ ਪਾਇਆ ਜਾਏ, ਰੋਹਲਾ ਟੁੰਡਾ ਅੰਦਲਾ ਕਿਉਂ ਗੱਲ ਲੱਗੈ ਤਹਾਏ, ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਹੈ ਸਿਆਣੀਏ ਇਵ ਕੰਤ ਮਿਲਾਵਾ ਹੋਏ ਪੌੜੀ। ਸਦਾ ਸਦਾ ਤੂੰ ਏਕ ਹੈ ਤੇ ਦੂਜਾ ਖਿਲ ਰਚਾਇਆ, ਹਮੈ ਗੁਰ ਬਿਉ ਪਾਏ ਕੈ ਲੋਭ ਅੰਤਰ ਜਨਤਾ ਪਾਇਆ, ਜਿਉ ਭਾਵੈ ਤਿਉ ਰਖ ਤੂੰ ਸਭ ਕਰੇ ਤੇਰਾ ਕਰਾਇਆ, ਇਕ ਨਾ ਬਖਸੈ ਮੇਲ ਲੈ ਗੁਰਮਤੀ ਤੁਧੈ ਲਾਇਆ, ਇਕ ਖੜੇ ਕਰੈ ਤੇਰੀ ਚਾਕਰੀ ਵਿਣਨਾ ਮੈਂ ਹੋਰ ਨਾ ਪਾਇਆ, ਹੋਰ ਕਾਰ ਵੇਕਾਰ ਹੈ ਇਕ ਸੱਚੀ ਕਾਰ ਲਾਇਆ, ਪੁੱਤ ਕਲਤ ਕੁਟੰਬ ਹੈ ਇਕ ਅਲਿਪਤ ਰਹੇ ਜੋ ਤੁਧ ਪਾਇਆ, ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੈ ਨਾ ਸਮਾਇਆ। ਸਲੋਕ ਮਹੱਲਾ ਪਹਿਲਾ। ਸੋਏ ਨੇ ਕਹਿ ਪਰਬਤ ਗੁਫਾ ਕਰੀ, ਕਹਿ ਪਾਣੀ ਪਏ ਆਲ, ਕਹਿ ਵਿਚ ਧਰਤੀ ਕਹਿ ਆਕਾਸੀ ਉਰਦਰਾਂ ਸਿਰ ਪਹਾਰ, ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾਂ ਸਦਾ ਕਾਰ, ਬੱਗਾ ਰੱਤਾ ਪੀ ਅਲਾ ਕਾਲਾ ਬੇਦਾ ਕਰੀ ਪੁਕਾਰ, ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ, ਨਾ ਹਉ ਨਾ ਮੈਂ ਨਾ ਹਉ ਹੋਵਾਂ ਨਾਨਕ ਸ਼ਬਦ ਵਿਚਾਰ। ਮਹੱਲਾ ਪਹਿਲਾ। ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੈ, ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰੋਂ ਮਲਮਲ ਧੋਵੈ, ਅੰਧਾ ਭੂਲ ਪਿਆ ਜਮਜਾਲੇ ਵਸ ਪਰਾਈ ਆਪਣੀ ਕਰ ਜਾਣੈ, ਹਮੈ ਵਿੱਚ ਦੁੱਖ ਘਾਲੇ ਨਾਨਕ ਗੁਰਮੁਖ ਹਮੈ ਤੁੱਟੈ, ਤਾਂ ਹਰ ਹਰ ਨਾਮ ਤੇ ਆਵੈ, ਨਾਮ ਜਪੇ ਨਾਮ ਵਾਰਾ ਦੇ ਨਾਮੇ ਸੁਖ ਸਮਾਵੈ। ਪੌੜੀ। ਕਾਇਆ ਹੰਸ ਸੰਜੋਗ ਮੇਲ ਮਿਲਾਇਆ, ਤਿਨਹੀ ਕੀਆ ਵਿਜੋਗ ਜਿਨੇ ਉਪਾਇਆ, ਮੂਰਖ ਭੋਗੇ ਭੋਗ ਦੁੱਖ ਸਬਾਇਆ, ਸੁਖ ਉੱਠੇ ਰੋਗ ਪਾਪ ਕਮਾਇਆ, ਹਰ ਖੋ ਸੋਗ ਵਿਜੋਗ ਉਪਾਇਖ ਪਾਇਆ, ਮੂਰਖ ਗਣਤ ਗਣਾਏ ਝਗੜਾ ਪਾਇਆ, ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ, ਕਰਤਾ ਕਰੇ ਸੁਹੋਗ ਨਾ ਚੱਲੈ ਚਲਾਇਆ। ਸਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੋ ਸਮਝਾਵਣ ਜਾਏ, ਮੁਠਾਇਆ ਮੁਹਾਏ ਸਾਥ ਹੈ ਨਾਨਕ ਐਸਾ ਗੂ ਜਾਪੈ। ਮਹੱਲਾ ਚੌਥਾ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮੁਖ ਸੱਚਾ ਲਾਏ, ਉਹ ਹਰੇ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ, ਜੇ ਅੱਗੇ ਤੀਰਥ ਹੋਏ ਤਾਂ ਮਨ ਲੈ ਛੱਪੜ ਨਾ ਤੈ ਸਗਵੀ ਮਨ ਲਾਏ, ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ, ਉਹ ਆਪ ਛੁੱਟਾ ਕੁਟੰਬ ਸਿਓ ਦੇ ਹਰ ਹਰ ਨਾਮ ਸਭ ਸਿਰਿਟ ਛਡਾਏ, ਜਨ ਨਾਨਕ ਤਿਸ ਬਾਰੇ ਹਾਰਨ ਜੋ ਆਪ ਜਪੈ ਅਵਰਾ ਨਾਮ ਜਪਾਏ। ਪੌੜੀ। ਇਕ ਕੰਦ ਮੂਲ ਚੁਣ ਖਾਹੇ ਵਣ ਖੰਡ ਵਾਸਾ, ਇਕ ਭਗਵਾ ਵੇਸ ਕਰ ਫਿਰੈ ਜੋਗੀ ਸੰਨਿਆਸਾ, ਅੰਦਰ ਤ੍ਰਿਸ਼ਨਾ ਬਹੁਤ ਸ਼ਾਦਰ ਭੋਜਨ ਕੀ ਆਸਾ, ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ, ਜਮ ਕਾਲ ਸਿਰੋਂ ਨਾ ਉਤਰੈ ਤ੍ਰਿਪਤ ਮਨਸਾ, ਗੁਰਮਤੀ ਕਾਲ ਨਾ ਆਵੈ ਨੇੜੈ ਜਾਂ ਹੋਵੈ ਦਾਸਨ ਦਾਸਾ, ਸੱਚਾ ਸ਼ਬਦ ਸੱਚ ਮਨ ਕਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵਨ ਆਪਣਾ ਸਿਆਸਾ ਤੇ ਨਿਰਾਸਾ। ਸਲੋਕ ਮਹੱਲਾ ਪਹਿਲਾ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ, ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੇ ਹੋ, ਅਵਰ ਦਿਵਾ ਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਮਹੱਲਾ ਪਹਿਲਾ। ਜਾਂ ਹੋ ਨਾਹੀ ਤਾਂ ਕਿਆ ਖਾ, ਕਿਉਂ ਨਾਹੀ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਥਨਾ ਭਰਿਆ ਪਰ ਪਰਤੋਵਾਂ, ਆਪ ਨਾ ਬੁੱਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ, ਨਾਨਕ ਕਹਿੰਦਾ ਹੋਏ ਕਹਿ ਦੱਸੇ ਰਾਹ ਹੈ ਸਭ ਸਮੁਹਾਏ ਸਾਥ ਹੈ, ਅੱਗੇ ਗਿਆ ਮੋਹੇ ਮੋਹੇ ਪਾਹੇ ਸੋ ਐਸਾ ਆਗੂ ਜਾ ਪੈ। ਪੌੜੀ। ਮਹਾਰੁਤੀ ਸਭ ਤੂੰ ਕੜੀ ਮੂਰਤ ਵਿਚਾਰਾ, ਤੂੰ ਕਰਤਾ ਕਿਨੇ ਨਾ ਪਾਇਓ ਸੱਚੇ ਲਖਿਆ ਪਾਰਾ, ਪੜਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ, ਨਾ ਉਹ ਪੜੀਐ ਨਾ ਉਹ ਬੁੱਝੀਐ ਗੁਰਮਤੀ ਵਿਚਾਰਾ, ਗੁਰਮਤੀ ਨਾਮ ਤਨ ਖਟਿਆ ਭਗਤੀ ਪਰੇ ਭੰਡਾਰਾ, ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ,
ਜਿਸ ਦਾ ਜੀਓ ਪ੍ਰਾਣ ਹੈ ਅੰਤਰ ਜੋਤਿਆ ਪਾਰਾ, ਸੱਚਾ ਸਾਹੋ ਇੱਕ ਤੂੰ ਹੋਰ ਜਗਤ ਵਣਜਾਰਾ। ਸਲੋਕ ਮਹੱਲਾ ਪਹਿਲਾ। ਮਿਹਰ ਮਸੀਤ ਸਿੱਧਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ, ਤਸਬੀ ਸਾਤ ਇਸ ਭਾਵ ਸੀ, ਨਾਰਕ ਰੱਖੈ ਲਾਜ। ਮਹੱਲਾ ਪਹਿਲਾ। ਹੱਕ ਪਰਾਇਆ ਨਾਨਕਾ ਉਸ ਗਾਏ, ਗੁਰਪੀਰ ਹਮਾ ਤਾਂ ਪਰੇ, ਜਾਂ ਮੁਰਦਾਰ ਨਾ ਖਾਏ, ਗੱਲੀ ਪਿਸ ਨਾ ਜਾਈਏ, ਛੁੱਟੈ ਸੱਚ ਕਮਾਏ।

ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ ਪੌੜੀ। ਇਕ ਰਤਨ ਪਦਾਰਥ ਵਣਜ ਦੇ ਕੱਚਾ ਦੇਵਾ ਪਾਰਾ, ਸਤਿਗੁਰ ਤੁਠੈ ਪਾਈਆ ਨੋ ਅੰਦਰ ਰਤਨ ਭੰਡਾਰਾ, ਵਿਣ ਗੁਰ ਕੇ ਨਾ ਲੱਦਿਆ ਅੰਧੇ ਭੌਕ ਮੋਏ ਕੂੜਿਆਰਾ, ਮਨ ਮੁਖ ਦੂਜੈ ਪਚ ਮੋਏ ਨਾ ਬੂਜੈ ਵਿਚਾਰਾ, ਇਕ ਸਭਾ ਜੋ ਦੂਜਾ ਕੋ ਨਹੀਂ ਕਿਸ ਅੱਗੇ ਕਰੈ ਪੁਕਾਰਾ, ਇਕ ਨਿਰ ਤਨ ਸਦਾ ਭੌਕ ਦੇ ਇਕ ਨਾ ਪਰੇ ਤੁਝਾਰਾ, ਵਿਣ ਨਾ ਮੈਂ ਹੋਰ ਤਨ ਨਾਹੀ ਹੋਰ ਬਿਖਿਆ ਸਭ ਸਾਰਾ, ਨਾਨਕ ਆਪ ਕਰਾਏ ਕਰਿਆ ਹੁਕਮ ਸਵਰਨਹਾਰਾ। ਸਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਅਵਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੈ, ਹੋਏ ਮੁਸਲਮ ਦੀਨ ਮੁਹਾਣੈ, ਮਰਨ ਜੀਵਨ ਕਾ ਭਰਮ ਚੁਕਾਵੈ, ਰੱਬ ਕੀ ਰਜਾਏ ਮੰਨੇ ਸਿਰੇ ਉੱਪਰ, ਕਰਤਾ ਮੰਨੇ ਆਪ ਗਵਾਵੈ, ਤਉ ਨਾਨਕ ਸਰਬ ਜੀਆਂ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੈ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੈ, ਤਜ ਕਾਮ ਕੰਮ ਨੀ ਮੋਹ ਤਜੈ, ਤਾਂ ਅੰਜਨ ਮਹਿ ਨਿਰੰਜਨ ਪਾਵੈ, ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੈ, ਨਾਨਕ ਸਾਚਾ ਮਨ ਵਸੈ, ਸਾਜ ਸ਼ਬਦ ਹਰ ਨਾਮ ਸਮਾਵੈ ਪੌੜੀ। ਰਾਜੇ ਰਈਅਤ ਸਿਗਦਾਰ ਕੋਈ ਨਾ ਰੈਸੀਓ, ਹਟ ਪਟ ਬਾਜ਼ਾਰ ਹੁਕਮੀ ਢੈਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਰੀਤੇ ਖਣੇ, ਤਾਜੀ ਰਤ ਖਰ ਹਾਥੀ ਪਾਖਰੇ, ਬਾਗ ਮਿਲਖ ਘਰ ਬਾਰ ਕਿਥੈ ਸੇ ਆਪਣੇ, ਤੰਬੂ ਪਲੰਘ ਨਿਵਾਰ ਸਰਾਏ ਚੇ ਲਾਲਤੀ, ਨਾਨਕ ਸੱਚ ਦਾਤਾਰ ਸਨਾਖਤ ਕੁਦਰਤੀ। ਸਲੋਕ ਮਹੱਲਾ ਪਹਿਲਾ। ਨਦੀਆਂ ਹੋਵੇ ਧਿਣਵਾ, ਸੁਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਇਨਾ ਰੁਪਾ ਹੋਵੇ, ਹੀਰੇ ਲਾਲ ਜੜਾਓ, ਪੀਤੂ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਮਹੱਲਾ ਪਹਿਲਾ। ਪਾਰ ਅਠਾਰੇ ਮੇਵਾ ਹੋਵੇ, ਗਰੜਾ ਹੋਏ ਸੁਵਾਓ, ਚੰਦ ਸੂਰਜ ਦੋਏ ਫਿਰਦੇ ਰੱਖੀਏ, ਨਿਚਲ ਹੋਵੇ ਥਾਓ, ਪੀਤੂ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਮਹੱਲਾ ਪਹਿਲਾ। ਜੇ ਦੇਹੈ ਦੁਖ ਲਾਈਐ, ਪਾਪ ਗ੍ਰਹਿ ਦੋਏ ਰਾਹੋ, ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ, ਏਵੈ ਜਾਪੈ ਪਾਓ, ਪੀ ਤੂੰ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਮਹੱਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਓ, ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨ, ਨਾਨਕ ਸਭੋ ਜਾਓ, ਪੀ ਤੂੰ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਪੌੜੀ। ਬਦ ਫੈਲੀ ਗਏ ਬਾਨਾ ਖਸਮ ਨਾ ਜਾਣੀ, ਸੋ ਕਹੀਏ ਦੇਵਾ ਨਾ ਆਪ ਨਾ ਪਛਾਣੀ, ਕਲੈ ਬੁਰੀ ਸੰਸਾਰ ਵਾ ਦੇਖ ਪੀਐ, ਵਿਣਨਾ ਵੇ ਵੇਕਾਰ ਪਰਮੇ ਪੱਚੀਐ, ਰਾਹ ਦੁਵੈ ਇੱਕ ਜਾਣੈ ਸੋਈ ਸਿੱਜ ਸੀ, ਕੁਫਰ ਗੋ ਕੁਫਰਾਣੈ ਪਇਆ ਦੱਜ ਸੀ, ਸਭ ਦੁਨੀਆਂ ਸੁਭਾਨ ਸੱਚ ਸਮਾਈਐ, ਸਿੱਜੈ ਦਰ ਦੀਵਾਨ ਆਪ ਗਵਾਈਐ। ਮਹੱਲਾ ਪਹਿਲਾ। ਸਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ।

ਜਾ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਕਿਉ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇ ਸੁਖਾਲੀ, ਕੀਜੇ ਭੋਗ ਬਿਲਾਸ, ਕਿਆ ਲਸ਼ਕਰ ਕਿਆ ਨੇਵਖਵਾਸੀ, ਆਵੇ ਮਹਿਲੀ ਵਾਸ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼ ਪਵੜੀ, ਜਾਤੀ ਦੇ ਕਿਆ ਹੱਥ ਸੱਚ ਪਰਖੀਐ, ਮਵਰਾ ਹੋਵੇ ਹੱਥ ਮਰੀਐ ਚੱਖੀਐ, ਸੱਚੇ ਕੀ ਸਰਕਾਰ ਜੁਗ ਜੁਗ ਜਾਣੀ ਐ, ਹੁਕਮ ਨੇ ਸਰਦਾਰ ਦਰ ਦੀ ਬਾਣੀ ਐ, ਫੁਰਮਾਨੀ ਹੈ ਕਾਰ ਖਸਮ ਪਠਾਇਆ, ਤਬਲ ਬਾਜ ਵਿਚਾਰ ਸ਼ਬਦ ਸੁਣਾਇਆ, ਇੱਕ ਹੋਏ ਅਸਵਾਰ ਇੱਕ ਨਾ ਸਾਖਤੀ, ਇੱਕ ਨੀ ਬੱਧੇ ਭਾਰ ਇੱਕ ਨਾ ਤਾਕਤੀ, ਸਲੋਕ ਮਹੱਲਾ ਪਹਿਲਾ, ਜਾ ਪੱਕਾ ਤਾਂ ਕੱਟਿਆ ਰਹੀ ਸੋ ਪੱਲਰਵਾੜ, ਸਣ ਕੀ ਸਾਰਾ ਚਿੱਥਿਆ ਕੜ ਲਿਆ ਤਨ ਝਾੜ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਬਰੇ, ਨਾਨਕ ਅਜਬ ਡਿੱਠ ਮਹੱਲਾ ਪਹਿਲਾ, ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦਿਨ ਸੋ ਮਲ ਸਜਾਏ, ਰਸ ਕਸ ਟਟਰ ਪਾਈਐ ਤਪੈ ਤੈਵਲ ਲਾਏ, ਪੀ ਸੋ ਫੂਕ ਸੰਭਾਲੀਐ ਦਿੱਚੈ ਗਜਾ ਲਾਏ, ਨਾਨਕ ਮਿੱਠੇ ਪਤਰੀਐ ਵੇਖੋ ਲੋਕਾ ਆਏ, ਪਵੜੀ ਇੱਕ ਨਾ ਮਰਨਾ ਚਿੱਤ ਆਸ ਘਨੇਰਿਆ, ਮਰ ਮਰ ਜੰਮੈ ਨਿਤ ਕਿਸੈ ਨਾ ਕੇਰਿਆ, ਆਪਣ ਰਹਿ ਮਨ ਚਿੱਤ ਕਹਿਣ ਚੰਗੇਰਿਆ, ਜਵਰਾ ਜੈ ਨਿਤ ਨਿਤ ਮਨ ਮੁਖ ਹੇਰਿਆ, ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ, ਬੱਧੇ ਕਰਨ ਸਲਾਮ ਖਸਮ ਨਾ ਭਾਣਿਆ, ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ, ਕਰਸਨ ਤਖ਼ਤ ਸਲਾਮ ਲਿਖਿਆ ਭਾਵਸੀ।

ਦੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਪੂਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ।

ਉਹਨਾਂ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੋਏ ਕਥਾ ਉਪਾਹੀ 68 ਤੀਰਥ ਦੇਣ ਨਾ ਢੋਈ ਬ੍ਰਾਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿਕੇ ਨਾਹੀ ਚੁੰਡੀ ਪਾਏ ਬਹਿਨ ਨਿਤ ਮਰਣਾ ਦਰਦੀ ਬਾਣ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੀ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ ਦੈ ਵੇ ਗੋਏ ਫਿਰੇ ਵੇ ਗੁੱਤੇ ਫਿੱਟਾ ਵੱਤਾ ਏ ਗੱਲਾ ਜੀਆਂ ਮਾਰਜੀ ਵਾਲੇ ਸੋਈ ਅਵਰ ਨਾ ਕੋਈ ਰੱਖੈ ਦਾਨੋ ਤੈ ਸਨਾਨੋ ਮੰਜੇ ਭਸ ਪਈ ਸਿਰ ਖੁੱਥੈ ਪਾਣੀ ਵਿੱਚੋਂ ਰਤਨਿਓ ਪੰਨੇ ਮੇਰਕੀਆ ਮਾਦਾਣੀ 68 ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ ਨਾਇ ਨਵਾਜਾ ਨਾ ਤੈ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵਦਿਆਂ ਗਤ ਹੋਵੇ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਥੇ ਸੈਤਾਨੀ ਇਹਨਾਂ ਗੱਲ ਨਾ ਭਾਣੀ ਬੁੱਠੇ ਹੋਇਆ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਬੁੱਠੇ ਅਨਕ ਮਾਦਕ ਪਾਹਾ ਸਭਸੈ ਪੜਦਾ ਹੋਵੇ ਬੁੱਠੇ ਕਾਉ ਚਰੈ ਨਿਤ ਸੁਰਹੀ ਸਾਤਨ ਦਹੀ ਵਿਲੋਵੈ ਤਿਤ ਕੇ ਹੋਮ ਜਗ ਸਦ ਪੂਜਾ ਪਿਆ ਕਾਰਜ ਸੋ ਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾਂ ਸਤ ਚੱਟੇ ਸਿਰਸ਼ਾਈ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚਾਂਦਾ ਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ ਪੌੜੀ ਤੁਦ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਬਾਨ ਹੋਰ ਆਵਣ ਜਾਣਿਆ ਸੱਚ ਜੇ ਮੰਗੈ ਦਾਨ ਸੇ ਤੁਦੈ ਜਿਹਾ ਸੱਚ ਤੇਰਾ ਫੁਰਮਾਨ ਸਬਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਦੈ ਤੇ ਪਾਇਆ ਕਰਮ ਪਵੈ ਨਿਸ਼ਾਨ ਨਾ ਚੱਲੈ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵੈ ਚੜੈ ਸਵਾਇਆ ਨਾਨਕ ਮੰਗੈ ਦਾਨ ਜੋ ਤੁਦ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ ਤਿਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਓ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੂਜੈ ਜਿਸ ਆਪ ਸੁਝਾਏ ਤੇ ਸਭ ਕੇ ਸੂਜੈ ਕਹਿ ਕਹਿ ਕਥਨਾ ਮਾਇਆ ਲੂਜੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪ ਲਹਿ ਪ੍ਰਾਤ ਹੋਵੈ ਜਿਸ ਦਾਤ ਪੌੜੀ ਹਉ ਟਾਡੀ ਵੇਕਾਰ ਕਾਰੈ ਲਾਇਆ ਰਾਧ ਹੈ ਕੈ ਵਾਰ ਧੁਰੋਂ ਫੁਰਮਾਇਆ ਟਾਡੀ ਸੱਚੈ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰੱਜ ਤਿਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਾ ਲਾਹੇ ਪੂਰਾ ਪਾਇਆ ਸੁਧ ਰਾਹ ਗੌੜੀ ਗੁਆਰੇ ਰੀ ਮਹੱਲਾ ਪਹਿਲਾ ਚੌਪਦੇ ਦੋਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਭਉ ਮੁਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਤਰ ਚੱਲੀਐ ਸਹੀਐ ਭਾਰ ਨਦਰੀ ਕਰਮੀ ਗੁਰਬੀਚਾਰ ਭੈ ਬਿਨ ਕੋਈ ਨਾ ਲੰਘ ਸਪਾਰ ਭੈ ਪਉ ਰਾਖਿਆ ਪਾਏ ਸਵਾਰ ਰਹਾਓ ਭੈ ਤਨ ਅਗਨ ਪੱਖੈ ਭੈ ਨਾਲ ਭੈ ਪਉ ਕੜੀਐ ਸ਼ਬਦ ਸਵਾਰ ਭੈ ਬਿਨ ਕਾੜਤ ਕੱਚਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਓ ਸਹਿ ਸਿਆਣਪ ਪਵੈ ਨਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦਵਾਓ ਗੌੜੀ ਮਹੱਲਾ ਪਹਿਲਾ ਡਰ ਘਰ ਘਰ

ਡਰੀਐ ਜੇ ਡਰ ਹੋਵੈ ਹੋਰ, ਡਰ ਡਰ ਡਰਨਾ ਮਨ ਕਾ ਸੋਰ। ਰਹਾਉ ਨਾ ਜੀਉ ਮਰੈ ਨਾ ਡੂਬੈ ਤਰੈ, ਜਿਨ ਕਿਛ ਕੀਆ ਸੋ ਕਿਛ ਕਰੈ। ਹੁਕਮੇ ਆਵੈ ਹੁਕਮੇ ਜਾਏ, ਆਗੈ ਪਾਛੈ ਹੁਕਮ ਸਮਾਏ। ਹੰਸ ਹਿਤ ਆਸਾ ਅਸਮਾਨ, ਤਿਸ ਵਿੱਚ ਭੂਖ ਬਹੁਤ ਨਹਿਸਾਨ। ਭਉ ਖਾਣਾ ਪੀਣਾ ਆਧਾਰ, ਵਿਣ ਖਾਦੇ ਮਰ ਹੋਏ ਗਵਾਰ।

ਰੱਖਣੀ। ਸੁਣ ਸੁਣ ਬੂਝੈ ਮਾਨੈ ਨਾਉ, ਤਾਂ ਕਹਿ ਸਬਲ ਹਾਰੈ ਜਾਉ, ਆਪ ਲਾਏ ਠੌਰ ਨਾ ਠਾਉ, ਤੂੰ ਸਮਝਾਵੈ ਮਿਲ ਮਿਲਾਉ। ਨਾਮ ਮਿਲੈ ਚੱਲੈ ਮੈਂ ਨਾਲ, ਬਿਨਾਵੈ ਬਾਂਧੀ ਸਭ ਕਾਲ ਰਹਾਉ। ਖੇਤੀ ਵਣਜ ਨਾਵੈ ਕੀ ਓਟ, ਪਾਪ ਪੁੰਨ ਬੀਜ ਕੀ ਪੋਟ, ਕਾਮ ਕ੍ਰੋਧ ਜੀ ਮੈਂ ਚੋਟ, ਨਾਮ ਵਿਸਾਰ ਚੱਲੇ ਮਨ ਖੋਟ, ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ, ਜਲ ਪੁਰਾਇਨ ਰਸ ਕਮਲ ਪਰੀਖ, ਸ਼ਬਦ ਰਤੇ ਮੀਠੇ ਰਸ ਈਖ, ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਵਸੈ ਮਿਲ ਜੋਤਿਆ ਪਾਰ, ਆਪ ਤੁਲੈ ਆਪੇ ਵਣਜਾਰ, ਨਾਨਕ ਨਾਮ ਸਵਾਰਨ ਹਾਰ, ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ, ਕਿਉਂ ਬਾਂਧਿਓ ਕਿਉਂ ਮੁਕਤੀ ਪਾਵੈ, ਕਿਉਂ ਬਨਾਸੀ ਸਹਿ ਸਮਾਵੈ, ਨਾਮ ਹਿਰਦੈ।

ਆਏ ਸ਼ਬਦ ਵਿਚਾਰ ਛੁੱਟੈ ਹਰਨਾਏ ਤਰਵਰ ਪੰਖੀ ਬਹੁ ਨਿਸਵਾਸ ਸੁਖ ਦੁਖੀਆ ਮਨ ਮੋਹੇ ਵਿਨਾਸ਼ ਸਾਂਝ ਵਿਹਾਗ ਤੱਕੈ ਆਗਾਸ ਜੈ ਜਸਤਾਵੈ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਬਿਖਮਾਟ ਬਿਨ ਵੱਖਰ ਸੂਨੋ ਕਰ ਹਾਟ ਗੁਰਮਲ ਖੋਲੇ ਬਜਰ ਕਪਾਟ ਸਾਧ ਮਿਲੈ ਪੂਰਬ ਸੰਜੋਗ ਸਚ ਰਹਿਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿ ਸੁਭਾਏ ਨਾਨਕ ਤਿਨਕੈ ਲਾਗੋ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਵਿਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲੇਕ ਰਹਾਓ ਅਗਨ ਪਾਣੀ ਬੋਲੇ ਭੜੋ ਆਓ ਜਿਹਵਾ ਇੰਦਰੀ ਏਕ ਸੁਆਓ ਦਿਸ਼ਟ ਵਿਕਾਰੀ ਨਾਹੀ ਭਉ ਭਾਓ ਆਪ ਮਾਰੇ ਤਾਂ ਪਾਏ ਨਾਉ ਸ਼ਬਦ ਮਰੈ ਫਿਰ ਮਰਨ ਨਾ ਹੋਏ ਬਿਨ ਮੂਏ ਕਿਉਂ ਪੂਰਾ ਹੋਏ ਪਰਪੰਚ ਵਿਆਪ ਰਹਿਆ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਇਥ ਚੜੋ ਜਾ ਆਵੈ ਵਾਰ ਠਾਕੇ ਬੋਇਥ ਦਰਗੈ ਮਾਰ ਸੱਸਾ ਲਾਹੀ ਤਨ ਗੁਰਦੁਆਰ ਨਾਨਕ ਦਰ ਕਰੇ ਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗੰਗ ਦਸ ਦੁਆਰ ਤ੍ਰਿਭਵਨ ਬੇਦਿਆ ਮੁਰਾਰ ਰੇ ਮਨ ਮੇਰੇ ਪਰਮ ਨਾ ਕੀਜੈ ਮਨ ਮਾਨਿਐ ਅੰਮ੍ਰਿਤ ਰਸ ਪੀਜੈ ਰਹਾਓ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਪਈ ਕਰ ਕਰ ਤੇ ਜਾਣਿਆ।

ਪਰ ਕਰ ਜਾਓ ਕਿਸ ਜਾਚਾਓ ਨਾਹੀ ਕੋ ਥਾਓ ਨਾਨਕ ਗੁਰਮਤੋ ਸਹਿਜ ਸਮਾਓ ਗਉੜੀ ਮਹੱਲਾ ਪਹਿਲਾ ਸਤਿਗੁਰ ਮਿਲੈ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਭਾਏ ਗਰਭ ਨਿਵਾਰ ਗਗਨ ਪੁਰ ਪਾਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਨਾ ਰਹਾਓ ਸਤਿਗੁਰ ਮਿਲੈ ਤਾਂ ਦੁਬਦਾ ਭਾਗੈ ਕਮਲ ਬਿਗਾਸ ਮਨ ਹਰ ਪ੍ਰਭ ਲਾਗੈ ਜੀਵਤ ਮਰੈ ਮਹਾਰਸ ਆਗੈ ਸਤਿਗੁਰ ਮਿਲਿਐ ਸਤ ਸੰਜਮ ਸੂਚਾ ਗੁਰ ਕੀ ਪੌੜੀ ਊਚੋ ਊਚਾ ਕਰਮ ਮਿਲੈ ਜਮਕਾ ਪਉ ਮੂਚਾ ਗੁਰ ਮਿਲਿਐ ਮਿਲ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਗਉੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਮਿਟੈ ਕੋਏ ਕਿਆ ਜਾਣਾ ਕਿਆ ਆਗੈ ਹੋਏ ਜੋ ਤਿਸ ਪਾਣਾ ਸੋਈ ਹੁਆ ਅਵਰ ਨਾ ਕਰਨੇ ਵਾਲਾ ਦੁਆ

ਦਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਪੀਤਰ ਮੁੰਦਰਾ ਕਾਇਆ ਕੀ ਜੈ ਖਿੰਥਾ ਤਾ ਪੰਚ ਚੇਲੇ ਵਸ ਕੀ ਜੈ ਰਾਵਲ ਇਹੋ ਮਨ ਕੀ ਜੈ ਡੰਡਾ ਤਾ ਜੋਗ ਜੁਗਤੇ ਪਾਵਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਹਾਓ ਮੂੰਡ ਮੁੰਡਾਇਆ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾ ਤਾ ਤ੍ਰਿਪਵਨ ਤਾਰਨ ਹਾਰਥ ਸੁਆਮੀ ਏਕ ਨਾ ਚੇਤਸ ਅੰਧਾ ਤਾ ਕਰ ਪਟੰਬ ਗਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ ਏਕ ਸਚਰਨੀ ਜੇ ਚਿਤ ਲਾਵੈ ਲਭ ਲੋਭ ਕੀ ਧਾਵਸਤਾ ਜਪਸ ਨਿਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕਪਟ ਕਨਾ ਰਹਾਓ ਕਾਇਆ ਕਮਲੀ ਹੰਸ ਅਣਾ ਮੇਰੀ ਮੇਰੀ ਕਰਤ ਵਿਹਾਣੀ ਤਾ ਪ੍ਰਣਵਤ ਨਾਨਕ ਨਾਂਗੀ ਦਾਜੈ ਫਿਰ ਪਾਛਾ ਪਿਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇ ਕਰ ਦ੍ਰਿੜ ਚਿਤ ਕੀ ਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀ ਜੈ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੈ ਲਖਣਾ ਲਖਣਾ ਜਾਈ ਰੇ ਰਹਾਓ ਸੱਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪਾਂਡੋ ਚਾਈ ਰੇ ਰਾਤ ਅਨੇਰੀ ਸੂਝ ਸੁਨਾਹੀ ਲਜ ਟੁਕ ਸਮੂਸਾ ਭਾਈ ਰੇ ਮਨ ਮੁਖ ਕਰੈ ਤੇਤਾ ਦੁਖ ਲਾਗੈ ਗੁਰਮੁਖ ਮਿਲੈ ਵਡਾਈ ਰੇ ਜੋ ਤਨ ਕੀਆ ਸੋਈ ਹੋਵਾ ਕਿਰਤਨਾ ਮੇਟਿਆ ਜਾਈ ਰੇ ਸੁਬਰ ਭਰੇ ਨਾ ਹੋਵੈ ਊਣੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਖ ਹੋਵੈ ਜੇ ਨਾਨਕ ਤਉ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋਂ ਹਮ ਆਏ ਅਗਨ ਬਿੰਬ ਜਲ ਪੀ

ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਹਟ ਪਟਣ ਬਿਜ ਮੰਦਰ ਪੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਤੜ ਤੀਰਥਾਮ ਨਵਖੰਡ ਦੇਖੇ, ਹਟ ਪਟਣ ਬਾਜਾਰਾ, ਲੈ ਕੇ ਤਕੜੀ ਤੋਲਣ ਲਾਗਾ, ਕਠੀ ਮੈਂ ਵਣਜਾਰਾ। ਜੇਤਾ ਸਮੁੰਦ

ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੈ ਸੀਜੈ ਸੋਏ, ਗੁਰ ਤੇ ਸਹਿ ਸੱਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ। ਪੂਰੇ ਭਾਗ ਮਿਲੈ ਗੁਰੇ ਆਏ, ਸੱਚ ਸਹਿ ਸੱਚ ਸਮਾਏ ਰਹਾਓ, ਗੁਰ ਮਿਲਿਆ ਤ੍ਰਿਸ਼ਨਾ ਯਗਨ ਬੁਝਾਏ, ਗੁਰ ਤੇ ਸ਼ਾਂਤ ਵਸੈ ਮਨ ਆਏ, ਗੁਰ ਤੇ ਪਵਿੱਤ ਪਾਵਨ ਸੁਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ, ਬਾਜ ਗੁਰੂ ਸਭ ਭਰਮ ਭੁਲਾਈ, ਬਿਨਾਂ ਮੈਂ ਬਹੁਤਾ ਦੁਖ ਪਾਈ, ਗੁਰਮੁਖ ਹੋਵੈ ਸੋ ਨਾਮ ਤੇ ਆਈ, ਦਰਸ਼ਨ ਸੱਚੈ ਸੱਚੀ ਪਤ ਹੋਈ, ਕਿਸਨੋ ਕਹੀਐ ਦਾਤਾ ਇਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ, ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਜ ਸਮਾਵਾਂ, ਗੌੜੀ ਗੁਆਰੇ ਰੀ ਮਹੱਲਾ ਤੀਜਾ। ਸੁਥਾਉ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ, ਸੱਚੀ ਬਾਣੀ ਜੁਗਚਾਰੇ ਜਾਪੈ, ਸਭ ਕੇ ਸੱਚ ਆਪੇ ਆਪੈ।

ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲੈ ਛਡਾਏ ਰਹਾਉ। ਲਖ ਚੌਰਾਸੀ ਭਰਮ ਦੇ ਮਨ ਅਠਿਆ ਵਹਿ ਜਾਏ, ਗੁਰ ਕਾ ਸ਼ਬਦ ਨਾ ਚੀਨਿਓ ਫਿਰ ਜੋਨੀ ਪਾਏ। ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ, ਅੰਦਰ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ। ਮਨ ਸ਼ਬਦ ਮਰੈ ਪ੍ਰਤੀਤ ਹੋਏ, ਹਉ ਮੈਂ ਤਜੇ ਵਿਕਾਰ, ਜਨ ਨਾਨਕ ਕਰਮੀ ਪਾਈਆ ਨੂੰ ਹਰ ਨਾਮਾ ਭਗਤ ਭੰਡਾਰ। ਗੌੜੀ ਬੈਰਾਗਣ ਮਹੱਲਾ ਤੀਜਾ, ਪੇਈ ਅੜੈ ਦਿਨ ਚਾਰ ਹੈ, ਹਰ ਹਰ ਲਿਖ ਪਾਇਆ ਸੋਭਾਵੰਤੀ ਨਾਰ ਹੈ। ਗੁਰਮੁਖ ਗੁਣ ਗਾਇਆ ਪੇਵਕੜੈ ਗੁਣ ਸੰਭਲੈ, ਸਾਹੁਰੈ ਵਾਸ ਪਾਇਆ ਗੁਰਮੁਖ ਸਹਿਜ ਸਮਾਣੀਆ ਹਰ ਹਰ ਮਨ ਪਾਇਆ। ਸਸਰੈ ਪਈਐ ਪਿਰ ਵਸੈ, ਕਹੋ ਕਿਦ ਬਿਦ ਪਾਈਐ, ਆਪ ਨਿਰੰਜਨ ਅਲਖ ਹੈ ਆਪੇ ਮਿਲਾਈਐ ਰਹਾਉ। ਆਪੇ ਹੀ ਪ੍ਰਭ ਦੇਹ ਮਾਤੂ ਹਰ ਨਾਮ ਤੇ ਆਈ ਹੈ, ਵਡਭਾਗੀ ਸਤਿਗੁਰ ਮਿਲੈ ਮੁਖੀ ਅੰਮ੍ਰਿਤ ਪਾਈਐ। ਹਉ ਮੈਂ ਦੁਬਦਾ ਬਿਨਸ ਜਾਏ, ਸਹਿਜੇ ਸੁਖ ਸਮਾਈਐ, ਸਭ ਆਪੇ ਆਵਰਦਾ ਆਪੇ ਨਾਇ ਲਾਈਐ। ਮਨਮੁਖ ਗਰਭ ਨਾ ਪਾਇਓ ਅਗਿਆਨ ਅਣੇ, ਸਤਿਗੁਰ ਸੇਵਾ ਨਾ ਕਰੇ ਫਿਰ ਪਛਤਾਣੇ। ਗਰਭ ਜੋਨੀ ਵਾਸ ਪਾਏ ਦੇ ਗਰਭੇ ਗਲ ਜਾਣੇ, ਮੇਰੇ ਕਰਤੇ ਏ ਵੈ ਭਾਮਦਾ ਮਨਮੁਖ ਪ੍ਰਮਾਣੇ। ਮੇਰਾ ਹਰ ਪ੍ਰਭ ਲੇਖ ਲਿਖਾਇਆ, ਤੁਰਮਸਤਕ ਪੂਰਾ ਹਰ ਹਰ ਨਾਮ ਤੇ ਆਇਆ ਭੇਟਿਆ ਗੁਰਸੂਰਾ। ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧੁ ਬੀਰਾ, ਹਰ ਹਰ ਬਖਸ ਮਿਲਾਏ ਪ੍ਰਭ ਜਨ ਨਾਨਕ ਕੀਰਾ। ਗੌੜੀ ਬੈਰਾਗਣ ਮਹੱਲਾ ਤੀਜਾ, ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ, ਮਤ ਮਲੀਣ ਪ੍ਰਗਟ ਭਈ ਜਪਨਾ ਮੁਰਾਰਾ। ਸੇਵ ਸਖਤ ਮਿਟਾਈਆ ਚੁੱਕਾ ਦਿਆਰਾ, ਤੁਰਮਸਤਕ ਜਿਨ ਕਉ ਲਿਖਿਆ ਤਿਨ ਹਰ ਨਾਮ ਪਿਆਰਾ। ਹਰ ਕਿਤ ਬਿਦ ਪਾਈਐ ਸੰਤ ਜਨਾ, ਜਿਸ ਦੇਖ ਹੋ ਜੀਵਾਂ ਹਰ ਬਿਨ ਚਸਾ ਨਾ ਜੀਵਤੀ, ਗੁਰ ਮਿਲਿਓ ਹਰ ਰਸ ਪੀਵਾਂ ਰਹਾਉ। ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ, ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ। ਧਨ ਧਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮਕੀਨੀ। ਗੁਣਦਾਤਾ ਹਰ ਰਾਏ ਹੈ

ਮੂੜ ਮੁਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੋਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਤੂੜ ਤਿੰਨ ਜਿਨ ਸਤਿਗੁਰ ਪਾਇਆ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਨਾ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਭਉਜਲ ਤੂੰ ਤਾਰੀ ਰਹਾਓ ਸੰਨਿਆਸੀ ਵਿਭੂਤ ਲਾਏ ਦੇਹ ਸਵਾਰੀ ਪਰਤਰੇ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਰਿਆਸ ਤੁਮਾਰੀ ਖੱਤਰੀ ਕਰਮ ਕਰੇ ਸੂਰਤਨ ਪਾਵੈ ਸੂਦ ਵੈਸ ਪਰ ਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਿਹਾ ਸਮਾਈ ਗੁਰਮੁਖ ਨਾਨਕ ਦੇ ਵਡਿਆਈ ਮੈਂ ਅੰਦਲੇ ਹਰ ਟਿਕ ਟਿਕਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰ ਭੌਜਲ ਅਕਥ ਕਥਾ ਸੁਨ ਹਰ ਕੀ ਗੋਬਿੰਦ ਸਤਸੰਗਤ ਮੇ ਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਓ ਜੋ ਜਨ ਧਿਆਵੈ ਹਰ ਹਰ ਨਾਮਾ ਤਿਨ ਦਾਸਨ ਦਾਸ ਕਰੋ ਹਮਰਾਮਾ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੈ ਸੋ ਜਨ ਹਮਰੈ ਮਨ ਚਿਤ ਪਾਵੈ ਜਨ ਪਗ ਰੇਣ ਵਡਭਾਗੀ ਪਾਵੈ ਸੰਤ ਜਨਾ ਸਿਉ ਪ੍ਰੀਤ ਬਨਿਆਈ ਜਿਨ ਕਉ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਦੁਖ ਜਾਏ ਹਮਾਰੇ ਰਹਾਓ ਜੋ ਮਿਲ ਬਛਰੇ ਗਊ ਪ੍ਰੀਤ ਲਗਾਵੈ ਕਾਮਨ ਪ੍ਰੀਤ ਜਾਂ ਪਿਰ ਕਰ ਆਵੈ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੈ ਸਾਰੰਗ ਪ੍ਰੀਤ ਬਸੈ ਜਲ ਤਾਰਾ ਨਾਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੌੜੀ ਗੁਆਰੇਰੀ ਮਹੱਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਪਾਏ ਭੁੱਖੇ ਪ੍ਰੀਤ ਹੋਵੈ ਅੰਨ ਖਾਏ ਗੁਰਸਿੱਖ ਪ੍ਰੀਤ ਗੁਰ ਮਿਲਿਆ ਗਾਏ ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ ਚੱਕਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੈ ਪਿਆਰੇ ਸਭ ਦੁਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਛਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਬਿਕਸੈ ਦੇਖੈ ਮਾਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਕੂੜਾ ਕੱਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਆਰੇਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਤਣੀ

ਸਾਰੀ ਐਸਾ ਮੇਰਾ ਰਾਮ ਰਹਿਆ ਭਰਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਓ ਹਰੇ ਆਪੇ ਸ਼ਬਦ ਸੁਰਤ ਧੁਨ ਆਪੇ ਹਰੇ ਆਪੇ ਵੇਖੈ ਵਿਖਸੈ ਆਪੇ ਹਰੇ ਆਪ ਜਪਾਏ ਆਪੇ ਹਰ ਜਾਪੇ ਹਰੇ ਆਪੇ ਸਾਰੰਗ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਆਪ ਹੀ ਆਵਣਹਾਰਾ ਹਰੇ ਆਪ ਕਰੇ ਆਪੇ ਨਿਸਤਾਰਾ

ਜਿਉ ਜੰਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਤਨ ਖਾੜ ਦੇ ਕਰ ਭੋਗ ਬਿਲਾਸਾ, ਤਿਉ ਹਰ ਜਨ ਪ੍ਰੀਤ ਹਰ ਰਾਖਦਾ ਦੇ ਆਪ ਹਥਾਸਾ, ਮੇਰੇ ਰਾਮ ਮੈਂ ਮੂਰਖ ਹਰ ਰਾਖ ਮੇਰੇ ਗੋਸਈਆ, ਜਨ ਕੀ ਉਪਮਾ ਤੁਜੈ ਵਡਈਆ, ਰਹਾਓ ਮੰਦਰ ਘਰ ਆਨੰਦ ਹਰ, ਹਰ ਜਸ ਮਨ ਭਾਵੈ ਸਭ ਰਸ ਮਿੱਠੇ ਮੁਖ ਲੱਗੈ, ਜਾਂ ਹਰ ਗੁਣ ਗਾਵੈ ਹਰ ਜਨ ਪਰਵਾ।

ਨੂੰ ਕਾਸੀ ਕੋ ਹਰ ਨਾਮ ਕਢਾਈ। ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ। ਗੌੜੀ ਗੁਆਰੇਰੀ ਮਹੱਲਾ ਚੌਥਾ। ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ। ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ। ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ। ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ। ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ। ਧਨ ਖੱਟੈ ਆਸਾ ਕਰੈ ਮਾਇਆ ਮੋਹ ਵਧਾਵੈ। ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ। ਬਿਕਸਨ ਚੈ ਹਟਵਾਣੀਆਂ ਬੈ ਹਟ ਕਮਾਏ। ਮੋ ਝੂਠ ਪਸਾਰਾ ਝੂਠਕਾ ਝੂਠੇ ਲਪਟਾਏ। ਤਿਉ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ। ਇਹੋ ਮਾਇਆ ਮੋਹ ਕੁਟੰਬ ਹੈ ਭਾਏ ਦੂਜੈ ਫਾਸ। ਗੁਰਮਤੀ

ਨਿਤ ਦਿਨ ਸਰਾਤ ਲਾਲਚ ਕਰੇ ਭਰਮੈ ਭਰਮਾਇਆ ਵੇ ਗਾਰ ਫਿਰੈ ਵੇ ਗਾਰੀਆ ਸਿਰ ਪਹਾੜ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕੈ ਕੰਮ ਲਾਏ ਨਿਤ ਹਰ ਗੁਣ ਗਾਵੈ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਹਰ ਸਭ ਮਾਇਆ ਕਹਿ ਬੰਦੈ ਕਹਿ ਡਾਨ ਲੇ ਕਹਿ ਨਰਪਤ ਮਰ ਜਾਇਆ ਧੰਨ ਧੰਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਚੈ ਬਹੁ ਭਾਂਤ ਕਰ ਮਾਇਆ ਕਹਿ ਤਾਈ ਜਾ ਲਾਹਾ ਦੇ ਤਾਂ ਸੁਖ ਮਨੇ ਤੋਟੈ ਮਰ ਜਾਈ ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰਿਆ ਗੈ ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੈ ਮਨ ਚਿਤ ਹਰ ਆਸ ਨਿਤ ਕਿਉਂ ਦੇਖਾਂ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੈ ਮਨ ਚਿਤ ਹਰ ਬਹੁਤ ਪਿਆਰਾ ਹਉ ਕੁਰਬਾਨੀ ਗੁਰੇ ਆਪਣੇ ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ ਹਾਰਾ

हमरे अवगुण बहुत बहुत है, बहु बार बार हर गणत ना आवे, तू गुणवंता हर

ਕਿਨੈ ਹਰ ਪ੍ਰਭ ਡਿਠੜਾ ਨੈਣੀ ਜੀਓ। ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਬਿੰਦਾ, ਹਰ ਬਾਜੋ ਤਨ ਕੁਮ ਲੈਣੀ ਜੀਓ। ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ, ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ। ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ, ਮੈਂ ਸੁਖ ਵਿਹਾਣੀ ਰਹਿਣੀ ਜੀਓ। ਮੈਂ ਮਿਲੋ ਸੰਤ ਮੇਰਾ ਹਰ ਪ੍ਰਭ ਸੱਜਣ, ਮੈਂ ਮੰਤਰ ਭੁੱਖ ਲਗਾਈਆ ਜੀਓ। ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਬਿਰੋ ਹਰ ਲਾਈਆ ਜੀਓ। ਹਰ ਰਾਇਆ ਮੇਰਾ ਸੱਜਣ ਪਿਆਰਾ, ਗੁਰ ਮੇਲੇ ਮੇਰਾ ਮਨ ਜੀਵਾਈਆ ਜੀਓ। ਮੇਰਾ ਮੰਤਨ ਆਸਾ ਪੂਰੀਆ ਮੇਰੇ ਗੋਬਿੰਦਾ, ਹਰ ਮਿਲਿਆ ਮਨ ਵਧਾਈਆ ਜੀਓ। ਵਾਰੀ ਮੇਰੇ ਗੋਬਿੰਦਾ ਵਾਰੀ ਮੇਰੇ ਪਿਆਰਿਆ, ਹਾਂ ਤੁਧ ਵਿਟੜਿਆ।

ਸਤਿਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ, ਹਰ ਮੇਲੇ ਕਰ ਰਹਿ ਬਾਰੀ ਜੀਉ, ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ, ਜਨ ਨਾਨਕ ਸਰਨ ਤੁਮਾਰੀ ਜੀਉ। ਗੌੜੀ ਮਾਜ ਮਹੱਲਾ ਚੌਥਾ, ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਉ, ਹਰ ਆਪੇ ਕਾਨੋ ਪਾਇੰਦਾ ਮੇਰੇ ਗੋਵਿੰਦਾ, ਹਰ ਆਪੇ ਗੋਪੀ ਖੋਜੀ ਜੀਉ, ਹਰ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ, ਆਪੇ ਰਸੀਆ ਭੋਗੀ ਜੀਉ, ਹਰ ਸੁਜਾਣ ਨਾ ਭੁੱਲੇ ਮੇਰੇ ਗੋਵਿੰਦਾ, ਆਪੇ ਸਤਿਗੁਰ ਜੋਗੀ ਜੀਉ, ਆਪੇ ਜਗਤੋਂ ਪਾਇੰਦਾ ਮੇਰੇ ਗੋਵਿੰਦਾ, ਹਰ ਆਪ ਖੇਲੈ ਬਹੁਰੰਗੀ ਜੀਉ, ਇੱਕ ਨਾ ਭੋਗ ਭੋਗਾਇੰਦਾ ਮੇਰੇ ਗੋਵਿੰਦਾ, ਇੱਕ ਨਗਰ

ਹਰ ਆਪੇ ਭਗਤ ਕਰਾਏਂਦਾ ਮੇਰੇ ਗੋਬਿੰਦਾ, ਹਰ ਭਗਤਾ ਲੋਚ ਮਨ ਪੂਰੀ ਜੀਉ, ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ, ਰਵ ਰਹਿਆ ਨਹੀਂ ਦੂਰੀ ਜੀਉ, ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ, ਹਰ ਆਪ ਰਿਹਾ ਪਰ ਪੂਰੀ ਜੀਉ, ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦਾ, ਹਰ ਵੇਖਿਆ ਆਪ ਹਦੂਰੀ ਜੀਉ, ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਬਿੰਦਾ, ਹਰ ਆਪ ਵਜਾਏ ਤਿਉਂ ਵਾਜੈ ਜੀਉ, ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਬਿੰਦਾ, ਗੁਰਸਬਦੀ ਹਰ ਪ੍ਰਭ ਗਾਜੈ ਜੀਉ, ਆਪੇ ਸਰਨ ਪਵਾਏਂਦਾ ਮੇਰੇ ਗੋਬਿੰਦਾ, ਹਰ ਭਗਤ ਜਨਾ ਰਾਖ ਲਾਜੈ ਜੀਉ, ਵਡਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ, ਜਨ ਨਾਨਕ ਨਾਮ ਸਿੱਧ ਕਾਜੈ ਜੀਉ। ਗੌੜੀ ਮਾਝ ਮਹੱਲਾ ਚੌਥਾ। ਮੈਂ ਹਰ ਨਾਮੈ ਹਰ ਬਿਰੋ ਲਗਾਈ ਜੀਉ, ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਉ, ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਉ, ਮੇਰਾ ਨਾਮ ਸਖਾ ਹਰ ਭਾਈ ਜੀਉ, ਗੁਣ ਗਾਵੋ ਸੰਤ ਜੀਉ, ਮੇਰੇ ਹਰ ਪ੍ਰਭ ਕੇਰੇ ਜੀਉ, ਜਪ ਗੁਰਮੁਖ ਨਾਮ ਜੀਉ, ਭਾਗ ਵਡੇਰੇ ਜੀਉ, ਹਰ ਹਰ ਨਾਮ ਜੀਉ, ਪ੍ਰਾਨ ਹਰ ਮੇਰੇ ਜੀਉ, ਫਿਰ ਬਹੁਣ ਨਾ ਪਵਜਲ ਫੇਰੇ ਜੀਉ, ਕਿਉਂ ਹਰ ਪ੍ਰਭ ਵੇਖਾ ਮੇਰੇ ਮੰਤਨ ਚਾਉ ਜੀਉ, ਹਰ ਮੇਲੋ ਸੰਤ ਜੀਉ, ਮਨ ਲੱਗਾ ਪਾਉ ਜੀਉ, ਗੁਰਸਬਦੀ ਪਾਈਐ ਹਰ ਪ੍ਰੀਤ ਮਰਾਉ ਜੀਉ, ਵਡਭਾਗੀ ਚ ਅਪਣਾਉ ਜੀਉ, ਮੇਰਾ ਮੰਤਨ ਵਡੜੀ ਗੋਬਿੰਦ ਪ੍ਰਭ ਆਸਾ ਜੀਉ, ਹਰ ਮੇਲੋ ਸੰਤ ਜੀਉ, ਗੋਬਿੰਦ ਪ੍ਰਭ ਪਾਸਾ ਜੀਉ, ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਉ, ਜਨ ਨਾਨਕ ਪੂਰੇ ਅੜੀ ਮਨ ਆਸਾ ਜੀਉ। ਗੌੜੀ ਮਾਝ ਮਹੱਲਾ ਚੌਥਾ। ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾਂ ਜੀਉ, ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾਂ ਜੀਉ, ਮਨ ਹਰ ਰੰਗ ਰਤੜਾ ਹਰ ਰਸ ਦਾ ਪੀਵਾਂ ਜੀਉ, ਹਰ ਪਾਇੜਾ ਮਨ ਜੀਵਾਂ ਜੀਉ, ਮੇਰਾ ਮੰਤਨ ਪ੍ਰੇਮ ਲੱਗਾ ਹਰ ਬਾਣ ਜੀਉ, ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜੀਉ, ਗੁਰਮੇਲੇ ਸੰਤ ਹਰ ਸੂਰ ਸੁਜਾਨ ਜੀਉ, ਹਉ ਨਾਮ ਵਿਟੋ ਕੁਰਬਾਨ ਜੀਉ, ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਉ, ਹਰ ਦੱਸੋ ਸੰਤੋ ਜੀ ਹਰ ਖੋਜ ਪਵਾਈ ਜੀਉ, ਸਤਿਗੁਰ ਤੁਠੜਾ ਦੱਸੇ ਹਰ ਪਾਈ ਜੀਉ, ਹਰ ਨਾਮੇ ਨਾਮ ਸਮਾਈ ਜੀਉ, ਮੈਂ ਵੇਦਨ ਪ੍ਰੇਮ ਹਰ ਬਿਰੋ ਲਗਾਈ ਜੀਉ, ਗੁਰਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਉ, ਹਰ ਹੋ ਦਿਆਲ ਹਰ ਨਾਮ ਧਿਆਈ ਜੀਉ, ਜਨ ਨਾਨਕ ਹਰ ਰਸ ਪਾਈ ਜੀਉ। ਮਹੱਲਾ ਪੰਜਵਾਂ। ਰਾਗ ਗੌੜੀ ਗੁਆਰੇਰੀ ਚੌਪ ਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਿਨ ਵਿਧ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਐ ਹਰ ਨਾਮ ਸਹਾਈ ਰਹਾਉ, ਕੁਸ਼ਲ ਨਾ ਗ੍ਰਹਿ ਮੇਰੀ ਸਮਾਇਆ, ਉੱਚੇ ਮੰਦਰ ਸੁੰਦਰ ਛਾਇਆ, ਝੂਠੇ ਲਾਲਚ ਜਨਮ ਗਵਾਇਆ, ਹਸਤੀ ਘੋੜੇ ਦੇਖ ਵਿਗਾਸਾ, ਲਸਕਰ ਜੋੜੇ ਨੇਮ ਖਵਾਸਾ, ਗਲ ਜੇਵੜੀ ਹਉ ਮੈਂ ਕੇ ਫਾਸਾ, ਰਾਜ ਕਮਾਵੈ ਦਿਦ ਸਾਰੀ, ਮਾਣੇ ਰੰਗ ਭੋਗ ਬਹੁਨਾਰੀ, ਜਿਉ ਨਰਪਤ ਸੁਪਨੇ ਪੇਖਾਰੀ, ਏਕ ਕੁਸਲ ਮੋਕੋ ਸਤਿਗੁਰੂ ਬਤਾਇਆ, ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ, ਜਨ ਨਾਨਕ ਹਉ ਮੈਂ ਮਾਰ ਸਮਾਇਆ, ਇਨ ਵਿਦ ਕੁਸਲ ਹੋਤ ਮੇਰੇ ਭਾਈ, ਓ ਪਾਈਏ ਹਰ ਰਾਮ ਸਹਾਈ ਰਹਾਓ। ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਿਉਂ ਪ੍ਰਮੀਐ ਭ੍ਰਮ ਕਿਸਕਾ ਹੋਈ, ਜਾਂ ਜਲ ਥਲ ਮਹਿਲ ਰਵਿਆ ਸੋਈ, ਗੁਰਮੁਖ ਉਭਰੇ ਮਨਮੁਖ ਪਤ ਖੋਈ, ਜਿਸ ਰਾਖੈ ਆਪ ਰਾਮ ਦਯਾਰਾ, ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ ਰਹਾਓ, ਸਭ ਮੈਂ ਵਰਤੈ ਇਕ ਅਨੰਤਾ, ਤਾਂ ਤੂੰ ਸੁਖ ਸੋ ਹੋਇਆ ਚਿੰਤਾ, ਉਹ ਸਭ ਕੇ ਜਾਣੈ ਜੋ ਵਰਤਨਤਾ, ਮਨਮੁਖ ਮੋਏ ਜਿਨ ਦੂਜੀ ਪਿਆਸਾ, ਬਹੁ ਜੋਨੀ ਭਵੈ ਤੁਰ ਕਿਰਤ ਲਿਖਿਆ ਸਾ, ਜੈਸਾ ਬੀਜੈ ਤੈਸਾ ਖਾਸਾ, ਦੇਖ ਦਰਸ ਮਨ ਪਇਆ ਵਿਗਾਸਾ, ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ, ਜਨ ਨਾਨਕ ਕੀ ਹਰ ਪੂਰਨ ਆਸਾ,
ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਖਰ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ ਰਹਾਓ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰਿਓ ਪਾਇਆ, ਲਖ 84 ਜੋਨ ਭਰਮਾਇਆ। ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤ। ਤਿਆਗ ਮਾਨ ਝੂਠ ਅਵਮਾਨ, ਜੀਵਤ ਮਰੈ ਦਰਗਹਿ ਪ੍ਰਵਾਨ। ਜੋ ਕਿਛ ਹੋਵਾ ਸੋ ਤੁਜਤੇ ਹੋਗ, ਅਵਰਨਾ ਦੂਜਾ ਕਰਨੈ ਜੋਗ। ਤਾਂ ਮਿਲੀਐ ਜਾਂ ਲਹਿ ਮਿਲਾਏ, ਕਉ ਨਾਨਕ ਹਰ ਹਰ ਗੁਣ ਗਾਏ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਰਮ ਭੂਮੈ ਬੋ ਨਾਮ, ਪੂਰਨ ਹੋਏ ਤੁਮਾਰਾ ਕਾਮ। ਫਲ ਪਾਵੈ ਮਿਟੈ ਜਮਤਰਾਸ, ਨਿਤ ਗਾਵੈ ਹਰ ਹਰ ਗੁਣ ਜਾਸ। ਹਰ ਹਰ ਨਾਮ ਅੰਤਰ ਉਰਤਾਰ, ਸੀਗਰ ਕਾਰਜ ਲਿਹੋ ਸਵਾਰ। ਰਹਾਓ ਆਪਣੇ ਪ੍ਰਭ ਸਿਉਂ ਹੋ ਸਾਵਧਾਨ, ਤਾਂ ਤੂੰ ਦਰਗਹਿ ਪਾਵੈ ਮਾਨ। ਉਕਤ ਸਿਆਣਪ ਸਗਲੀ ਤਿਆਗ, ਸੰਜਨਾ ਕੀ ਚਰਨੀ ਲਾਗ। ਸਰਬ ਜੀ ਹੈ ਜਾਂ ਕੈ ਹਾਥ, ਕਦੇ ਨਾ ਵਿਛੜੈ ਸਭ ਕੈ ਸਾਥ। ਉਪਾਵ ਛੋੜ ਗਹੁ ਤਿਸ ਕੀ ਓਟ, ਨਿਮਖ ਮਾਹੇ ਹੋਵੈ ਤੇਰੀ ਛੋਟ। ਸਦਾ ਨਿਕਟ ਕਰ ਤਿਸਨੋ ਜਾਣ, ਪ੍ਰਭ ਕੀ ਆਗਿਆ ਸਤਕਰਮਾਨ। ਗੁਰ ਕੈ ਬਚਨ ਮਿਟਾਵੋ ਆਪ, ਹਰ ਹਰ ਨਾਮ ਨਾਨਕ ਜਪ ਜਾਪ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੁਰ ਕਾ ਬਚਨ ਸਦਾ ਅਬਨਾਸੀ, ਗੁਰ ਕੈ ਬਚਨ ਕੱਟੀ ਜਮ ਫਾਸੀ। ਗੁਰ ਕਾ ਬਚਨ ਜੀ ਕੈ ਸੰਗ, ਗੁਰ ਕੈ ਬਚਨ ਰਚੈ ਰਾਮ ਕੈ ਰੰਗ। ਜੋ ਗੁਰ ਦੀਆ ਸੋ ਮਨ ਕੈ ਕਾਮ, ਸੰਤ ਕਾ ਕੀਆ ਸਤਕਰਮਾਨ। ਰਹਾਓ ਗੁਰ ਕਾ ਬਚਨ ਅਟਲ ਅਸ਼ੇਦ, ਗੁਰ ਕੈ ਬਚਨ ਕੱਟੇ ਪਰਮਭੇਦ। ਗੁਰ ਕਾ ਬਚਨ ਕਤੋ ਨਾ ਜਾਏ, ਗੁਰ ਕੈ ਬਚਨ ਹਰ ਕੇ ਗੁਣ ਗਾਏ। ਗੁਰ ਕਾ ਬਚਨ ਜੀ ਕੈ ਸਾਥ, ਗੁਰ ਕਾ ਬਚਨ ਅਨਾਥ ਕੋ ਨਾਥ। ਗੁਰ ਕੈ ਬਚਨ ਨਰਕ ਨਾ ਪਵੈ, ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ। ਗੁਰ ਕਾ ਬਚਨ ਪ੍ਰਗਟ ਸੰਸਾਰ, ਗੁਰ ਕੈ ਬਚਨ ਨਾ ਆਵੈ ਹਾਰ। ਜਿ ਜਨ ਹੋਏ ਆਪ ਕਿਰਪਾਲ, ਨਾਨਕ ਸਤਿਗੁਰ ਸਦਾ ਦਿਆਲ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਜਿਨ ਕੀਤਾ ਮਾਟੀ ਤੇ ਰਤਨ, ਗਰਭ ਮੈਂ ਰਾਖਿਆ ਜਿਨ ਕਰ ਜਤਨ। ਜਿਨ ਦੀਨੀ ਸੋਭਾ ਵਡਿਆਈ, ਤਿਸ ਪ੍ਰਭ ਕਉ ਆਠ ਪਹਿਰ ਧਿਆਈ। ਰਮਈਆ ਰੇਨ ਸਾਹ ਜਨ ਪਾਵੋ, ਗੁਰਮਿਲ ਆਪਣਾ ਖਸਮ ਧਿਆਵੋ। ਰਹਾਓ ਜਿਨ ਕੀਤਾ ਮੂੜ ਤੇ ਬਗਤਾ, ਜਿਨ ਕੀਤਾ ਬਿਸੁਰਤ ਤੇ ਸੁਰਤਾ। ਜਿਸ ਪਰ ਸਾਧਨ ਮੈਂ ਨਿਤ ਪਾਈ, ਸੋ ਭ੍ਰਮ ਤੇ ਬਿਸਰਤ ਨਾਹੀ। ਜਿਨ ਦੀਆ ਨਿਥਾਵੇਂ ਕਉ ਥਾਨ, ਜਿਨ ਦੀਆ ਨਿਮਾਨੇ ਕਉ ਮਾਨ। ਜਿਨ ਕੀਨੀ ਸਭ ਪੂਰਨ ਆਸਾ, ਸਿਮਰੋ ਦਿਨ ਰਹਿਣ ਸਾਸ ਗਿਰਾਸਾ। ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ। ਕਹੋ ਨਾਨਕ ਇਸਤੇ ਕਿਛ ਨਾਹੀ, ਰੱਖਣ ਹਾਰੇ ਕੌਸਾਲਾ ਹੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਤਿਸ ਕੀ ਸਰਣ ਨਾਹੀ ਭਉ ਸੋਗ, ਉਸਦੇ ਬਾਹਰ ਕਛੂ ਨਾ ਹੋਗ। ਤਜੀ ਸਿਆਣਪ ਬਲ ਬੁੱਧ ਬਿਕਾਰ, ਦਾਸ ਆਪਣੇ ਕੀ ਰੱਖਣ ਹਾਰ। ਜਪ ਮਨ ਮੇਰੇ ਰਾਮ ਰਾਮ ਰੰਗ, ਘਰ ਬਾਹਰ ਤੇਰੇ ਸਦਸੰਗ। ਰਹਾਓ ਤਿਸ ਕੀ ਟੇਕ ਮਨੈ ਮੈਂ ਰਾਖ, ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ। ਅਵਰ ਯਤਨ

ਕਰਨ ਕਰਾਵਣ ਹਾਰ ਸਵਾਮੀ, ਸਗਲ ਘਟਾ ਕੇ ਅੰਤਰ ਜਾਮੀ, ਸਰਬ ਸੁਖਾ ਸੁਖ ਸਾਚਾ ਏਹੋ, ਗੁਰ ਉਪਦੇਸ਼ ਮਨ ਮੈਂ ਲੇਹੋ, ਜਾਂ ਕਹੋ ਰਾਮ ਨਾਮ ਲਿਵ ਲਾਗੀ, ਕਹੋ ਨਾਨਕ ਸੋ ਧਨ ਵਡ ਭਾਗੀ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਸੁਣ ਹਰ ਕਥਾ ਉਤਾਰੀ ਮੈਲ, ਮਹਾਪੁਨੀਤ ਭਏ ਸੁਖ ਸੈਲ, ਵੱਡੇ ਭਾਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਉ ਲਾਗੋ ਰੰਗ, ਹਰ ਹਰ ਨਾਮ ਜਪ ਜਨ ਤਾਰਿਓ, ਅਗਨ ਸਾਗਰ ਗੁਰ ਪਰ ਉਤਾਰਿਓ, ਰਹਾਓ ਕਰ ਕੀਰਤਨ ਮਨ ਸੀਤਲ ਭਏ, ਜਨਮ ਜਨਮ ਕੇ ਕਿਲ ਵਿਖ ਗਏ, ਸਰਬ ਨਿਧਾਨ ਪੇਖੇ ਮਨ ਮਾਹੇ, ਅਬ ਟੂੰਡਨ ਕਾਹੇ ਕਉ ਜਾਏ, ਪ੍ਰਭ ਆਪਣੇ ਜਪੇ ਦਇਆਲ, ਪੂਰਨ ਹੋਈ ਸੇਵ ਕਾਲ, ਬੰਧਨ ਕਾਟ ਕੀਏ ਆਪਣੇ ਦਾਸ, ਸਿਮਰ ਸਿਮਰ ਸਿਮਰ ਗੁਣਤਾਸ, ਏਕੋ ਮਨ ਏਕੋ ਸਭ ਠਾਏ, ਪੂਰਨ ਪੂਰ ਰਹੋ ਸਭ ਜਾਏ, ਗੁਰਪੂਰੈ ਸਭ ਭਰਮ ਚੁਕਾਇਆ, ਹਰ ਸਿਮਰਤ ਨਾਨਕ ਸੁਖ ਪਾਇਆ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਅਗਲੇ ਮੋਏ ਸੇ ਪਾਛੇ ਪਰੇ, ਜੋ ਉਭਰੇ ਸੇ ਬੰਦ ਲੱਕ ਖਰੇ, ਜੇ ਧੰਦੇ ਮੈਂ ਓਏ ਲਪਟਾਏ, ਉਨ ਤੇ ਦੁਗੜ ਦਿੜੀ ਉਨ ਮਾਏ, ਉਹ ਬੇਲਾ ਕਾ ਚੀਤ ਨਾ ਆਵੈ, ਬਿਨਸ ਜਾਏ ਤਾਹੂ ਲਪਟਾਵੈ, ਰਹਾਓ ਆਸਾ ਬੰਦੀ ਮੂਰਖ ਦੇ, ਕਾਮ ਕ੍ਰੋਧ ਲਪਟੇ ਵਸਨੇ, ਸਿਰ ਉਪਰ ਠੰਡੋ ਧਰਮ ਰਾਏ, ਮਿੱਠੀ ਕਰ ਕਰ ਵਿਖਿਆ ਖਾਏ, ਹਾਂ ਬੰਦਾ ਹਾਂ ਸਾਧੋ ਬੈਰ, ਹਮਰੀ ਭੂਮ ਕੌਣ ਕਾ ਲੈ ਪੈਰ, ਹਾਂ ਪੰਡਿਤ ਹਾਂ ਚਤਰ ਸਿਆਣਾ, ਕਰਨੇ ਹਰ ਨਾ ਬੁਝੈ ਬੇਗਾਨਾ, ਆਪਣੀ ਗਤ ਮੈਂ ਤੇ ਆਪੇ ਜਾਣੈ, ਕਿਆ ਕੋ ਕਹੈ ਕਿਆ ਆਖ ਵਖਾਨੈ, ਜਿਤ ਜਿਤ ਲਾਵੈ ਤੇ ਤਿਤ ਲਗਨਾ, ਆਪਣਾ ਭਲਾ ਸਭ ਕਾਹੂ ਮੰਗਣਾ, ਸਭ ਕਿਛ ਤੇਰਾ ਤੂੰ ਕਰਨਾ ਹਾਰ, ਅੰਤ ਨਾਹੀ ਕਿਛ ਪਾਰਾਵਾਰ, ਦਾਸ ਆਪਣੇ ਕਉ ਦੀ ਜੈਦਾਨ, ਕਬੂ ਨਾ ਵਿਸਰੈ ਨਾਨਕ ਨਾਮ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਅਨਕ ਜਤਨ ਨਹੀਂ ਹੋਤ ਛੁਟਾਰਾ, ਬਹੁ ਸਿਆਣਪ ਅਗਲ ਭਾਰਾ, ਹਰ ਕੀ ਸੇਵਾ ਨਿਰਮਲ ਹੇਤ, ਪ੍ਰਭ ਕੀ ਦਰਗਹਿ ਸੋਭਾ ਸੇਤ, ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਝੋਲਾ, ਰਹਾਓ ਜੋ ਬੋਹਿਤ ਪੈ ਸਾਗਰ ਮਾਹੇ, ਅੰਧਕਾਰ ਦੀਪਕ ਦੀਪਾਹੇ, ਅਗਨ ਸੀਤ ਕਾ ਲਾਸ ਦੁਖ, ਨਾਮ ਜਪਤ ਮਨ ਹੋ ਵਸੂਖ, ਉਤਰ ਜਾਏ ਤੇਰੇ ਮਨ ਕੀ ਪਿਆਸ, ਪੂਰਨ ਹੋਵੇ ਸਗਲੀ ਆਸ, ਡੋਲੈ ਨਾਹੀ ਤੁਮਰਾ ਚੀਤ, ਅੰਮ੍ਰਿਤ ਨਾਮ ਜਪ ਗੁਰਮੁਖ ਮੀਤ, ਨਾਮ ਔਖਦ ਸੋਈ ਜਨ ਪਾਵੈ, ਕਰ ਕਿਰਪਾ ਜਿਸ ਆਪ ਦੇਵਾਵੈ, ਹਰ ਹਰ ਨਾਮ ਜਾ ਕੈ ਹਿਰਦੈ ਵਸੈ, ਦੁਖ ਦਰਦ ਤਿਹ ਨਾਨਕ ਨਸੈ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਬਹੁਤ ਦਰਬ ਕਰ ਮਾਨਾ ਅਗਾਨਾ, ਅਨਕ ਰੂਪ ਦੇਖਨੇ ਪਤੀਆਨਾ, ਪੁੱਤਰ ਕਲੱਤਰ ਉਰ ਜਿਓ ਜਾਨ ਮੇਰੀ, ਉਹ ਬਿਨਸੈ ਉਹ ਪਸਮੈ ਟਿਹਰੀ, ਬਿਨ ਹਰ ਭਜਨ ਦੇਖੋ ਬਿਲਾਤੇ, ਤ੍ਰਿਗ ਤਨ ਤ੍ਰਿਗ ਤਨ ਮਾਇਆ ਸੰਗਰਾਤੇ, ਰਹਾਓ ਜੋ ਬਿਗਾਰੀ ਕੈਸਰ ਦੀ ਜੈ ਦਾਮ, ਓਏ ਖਸਮੈ ਕੈ ਗ੍ਰਹਿ ਉਨ ਦੁਖ ਸਹਾਮ, ਜਿਉ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੈ ਤਾਂ ਨਿਰਾਰਥ ਕਾਜਾ, ਜੋ ਰਾਖਾ ਖੇਤ ਉਪਰ ਪਰਾਏ, ਖੇਤ ਖਸਮ ਕਾ ਰਾਖਾ ਉਠ ਜਾਏ, ਉਸ ਖੇਤ ਕਾਰਨ ਰਾਖਾ ਕੜੈ, ਤਿਸਕੈ ਪਾਲੈ ਕਛੂ ਨਾ ਪੜੈ, ਜਿਸਕਾ ਰਾਜ ਤਿਸੈ ਕਾ ਸੁਪਨਾ, ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ, ਆਪ ਬਿਨਾਹੇ ਆਪ

ਕਲਮ ਕਾਗਦ ਸਿਆਨ ਪਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਂ ਤੇ ਨਾਹੀ ਮੰਤਰ ਪਤਾਨ ਸੋ ਸੁਖ ਮੋਕੋ ਸੰਤ ਬਤਾਵੋ ਤ੍ਰਿਸ਼ਨਾ ਬੂਝੈ ਮੰਤਰ ਪਤਰਾ ਮੰਤਰ ਪਤਾਵੋ ਰਹਾਓ ਅਸ ਪਵਨ ਹਸ ਅਸਵਾਰੀ ਚੋਵਾ ਚੰਦਨ ਸੇ ਸੁੰਦਰ ਨਾਰੀ ਨਟ ਨਾਟ ਕਿਆ ਖਾਰੇ ਗਾਇਆ ਤਾਂ ਮੈਂ ਮਨ ਸੰਤੋਖ ਨਾ ਪਾਇਆ ਤਖਤ ਸਭਾ ਮੰਡਨ ਦੋਲੀਚੇ ਸਗਲ ਮੇਵੇ ਸੁੰਦਰ ਬਾਗੀਚੇ ਆਖੇੜ ਬਿਰਤ ਰਾਜਨ ਕੀ ਲੀਲਾ ਮਨ ਨਾ ਸੁਹੇਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੁਖ ਇਹੋ ਆਨੰਦ ਲਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਜਾਂ ਕਹਿ ਹਰ ਧਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੇ ਉਹ ਤਨ ਮੇਰਾ ਬਹੁਰ ਬਹੁਰ ਉਵਾਹੂ ਲਪਟੇਰਾ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਐ ਰਾਮ ਕੇ ਦਾਸਾ ਕਮਨ ਸੋ ਬੇਦੋ ਜਿਤ ਰਾਮ ਗੁਣ ਗਾਏ ਕਮਨ ਸੋ ਮਾਤੋ ਜਿਤ ਤਰੈ ਇਹ ਮਾਏ ਰਹਾਓ ਜੋ ਭਲਾਈ ਸੋ ਬੁਰਾ ਜਾਣੈ ਸਾਚ ਕਹਿ ਸੋ ਬਿਖੈ ਸਮਾਨੈ

ਸਾਧ ਸੰਕੈ ਨਾਹੀ ਨੇਰ, ਲਖ ਚੌਰਾਸੀ ਬ੍ਰਹਮਤਾ ਫੇਰ, ਏਕੈ ਜਲ ਫਹਾਏ ਪੰਖੀ, ਰਸ ਰਸ ਕੋ ਕਰੈ ਬੋਰੰਗੀ। ਕਹੋ ਨਾਨਕ ਜਿਸ ਭਏ ਕਿਰਪਾਲ, ਗੁਰਪੂਰੈ ਤਾਕੇ ਕਾਟੇ ਜਾਲ। ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਤਉ ਕਿਰਪਾ ਤੇ ਮਾਰਗ ਪਾਈਐ, ਪ੍ਰਭ ਕਿਰਪਾ ਤੇ ਨਾਮ ਧਿਆਈਐ, ਪ੍ਰਭ ਕਿਰਪਾ ਤੇ ਬੰਧਨ ਛੁਟੈ, ਤਉ ਕਿਰਪਾ ਤੇ ਹਉ ਮੈਂ ਤੁਟੈ। ਤੁਮ ਲਾਵੋ ਤਉ ਲਾਗੈ ਸੇਵ, ਹਮ ਤੇ ਕਛੂ ਨਾ ਹੋਵੈ ਦੇਵ। ਰਹਾਓ ਤੁਧ ਭਾਵੈ ਤਾਂ ਗਾਵਾ ਬਾਣੀ, ਤੁਧ ਭਾਵੈ ਤਾਂ ਸੱਚ ਵਖਾਣੀ, ਤੁਧ ਭਾਵੈ ਤਾਂ ਸਤਿਗੁਰ ਮਯਾ, ਸਰਵ ਸੁਖਾਂ ਪ੍ਰਭ ਤੇਰੀ ਦਇਆ। ਜੋ ਤੁਧ ਭਾਵੈ ਸੋ ਨਿਰਮਲ ਕਰਮਾ, ਜੋ ਤੁਧ ਭਾਵੈ ਸੋ ਸਚ ਧਰਮਾ, ਸਰਬ ਨਿਧਾਨ।

ਨਾਮ ਤੇਰਾ ਰਹਿ ਮਨ ਰਾਤਾ, ਇਹੋ ਕਲਿਆਣ ਨਾਨਕ ਕਰ ਜਾਤਾ। ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹਿ ਬਿਸਮਾਦ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ। ਹੇ ਜਿਹਵੇ ਤੂੰ ਰਾਮ ਗੁਣ ਗਾਓ, ਨਿਮਖ ਨਿਮਖ ਹਰ ਹਰ ਹਰ ਧਿਆਓ। ਆਨ ਨਾ ਸੁਣੀਐ ਕਤ ਹੂੰ ਜਾਈਐ, ਸਾਧ ਸੰਗਤ ਵਡਭਾਗੀ ਪਾਈਐ। ਆਠ ਪਹਿਰ ਜਿਹਵੇ ਆਰਾਧ, ਪਾਰ ਬ੍ਰਹਮ ਠਾਕਰੇ ਆਗਾਧ। ਇਹਾਂ ਉਹਾਂ ਸਦਾ ਸੁਹੇਲੀ, ਹਰ ਗੁਣ ਗਾਵਤ ਰਸਨ ਅਮੋਲੀ। ਬਨਸਪਤ ਮੌਲੀ ਫਲ ਫੁੱਲ ਪੇਡੇ, ਇਹ ਰਸ ਰਾਤੀ ਬਹੁਰ ਨਾ ਛੋਡੇ। ਆਨ ਨਾ ਰਸ ਕਸ ਲਵੈ ਨਾ ਲਾਈ, ਕਹੋ ਨਾਨਕ ਗੁਰ ਪਏ ਹੈ ਸਹਾਈ। ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਮਨ ਮੰਦਰ ਤਨ ਸਾਜੀ ਬਾਰ। ਇਸ ਹੀ ਮੱਧੇ ਬਸਤਿਆ ਪਾਰ, ਇਸ ਹੀ ਪਿੱਤਰ ਸੁਨੀਅਤ ਸਾਹੋ। ਕਵਨ ਬਾਪਾਰੀ ਜਾਂ ਕਹੂਆ ਵਿਸਾਹੋ, ਨਾਮ ਰਤਨ ਕੋ ਕੋ ਵਿਵਹਾਰੀ, ਅੰਮ੍ਰਿਤ ਭੋਜਨ ਕਰਿਆ ਹਾਰੀ ਰਹਾਓ। ਮੰਤਨ ਅਰਪੀ ਸੇਵਕ ਰੀਜੈ, ਕਵਨ ਸੋ ਜੁਗਤ ਜਿਤ ਕਰ ਪੀਜੈ।

ਜੋ ਤੁਮ ਰਾਖੋ ਤਿਵਹੀ ਰਹਿਣਾ, ਜੋ ਤੁਮ ਕਹੋ ਸੋਈ ਮੋਹਿ ਕਰਨਾ, ਜਹ ਪੇਖੋ ਤਹਾਂ ਤੁਮ ਬਸਣਾ, ਨਿਰਭਉ ਨਾਮ ਜਪੋ ਤੇਰਾ ਰਸਨਾ। ਤੂੰ ਮੇਰੀ ਨਵਨਿਧ ਤੂੰ ਭੰਡਾਰ, ਰੰਗ ਰਸਾ ਤੂੰ ਮਨੈ ਆਧਾਰ, ਤੂੰ ਮੇਰੀ ਸੋਭਾ ਤੁਮ ਸੰਗਰਚੀਆ, ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ। ਮਨ ਤਨ ਅੰਤਰ ਤੂੰ ਤੇ ਆਇਆ, ਮਰਮ ਤੁਮਾਰਾ ਗੁਰ ਤੇ ਪਾਇਆ, ਸਤਿਗੁਰ ਤੇ ਦ੍ਰਿੜਿਆ ਕੇਕੈ, ਨਾਨਕ ਦਾਸ ਹਰ ਹਰ ਹਰ ਟੇਕੈ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ। ਵਿਆਪਤ ਹਰਕ ਸੋਗ ਵਿਸਥਾਰ, ਵਿਆਪਤ ਸੁਰਗ ਨਰਕ ਅਵਤਾਰ, ਵਿਆਪਤ ਧਨ ਨਿਰਤਨ ਪੇਕ ਸੋਭਾ, ਮੂਲ ਬਿਆਦੀ ਵਿਆਪ ਸਲੋਭਾ, ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵੈ ਪ੍ਰਭ ਓਟ ਤੁਮਾਰੀ ਰਹਾਉ। ਵਿਆਪਤ ਅਹੰ ਬੁੱਧ ਕਾ ਮਾਤਾ, ਵਿਆਪਤ ਪੁੱਤਰ ਕਲੱਤਰ ਸੰਗਰਾਤਾ, ਵਿਆਪਤ ਹਸਤ ਘੋੜੇ ਅਰ ਬਸਤਾ, ਵਿਆਪਤ ਰੂਪ ਜੋਬਨ ਮਦ ਮਸਤਾ, ਵਿਆਪਤ ਭੂਮ ਰੰਗ ਕਰ ਰੰਗਾ, ਵਿਆਪਤ ਗੀਤ ਨਾ ਸੁਣ ਸੰਗਾ, ਵਿਆਪਤ ਸੇਜ ਮਹਿਲ ਸਿੰਗਾਰ, ਪੈ ਦੂਤ ਵਿਆਪਤ ਅੰਧਿਆਰ, ਵਿਆਪਤ ਕਰਮ ਕਰੈ ਹਉ ਫਾਸਾ, ਵਿਆਪਤ ਗ੍ਰਸਤ ਵਿਆਪਤ ਉਦਾਸਾ, ਆਚਾਰ ਵਿਹਾਰ ਵਿਆਪਤ ਹਿਜਾਤ, ਸਭ ਕਿਛ ਵਿਆਪਤ ਬਿਨ ਹਰ ਰੰਗ ਰਾਤ, ਸੰਤਨ ਕੇ ਬੰਧਨ ਕਾਟੇ ਹਰ ਰਾਏ, ਤਾਂ ਕੋ ਕਹਾਂ ਵਿਆਪੈ ਮਾਏ, ਕਹੋ ਨਾਨਕ ਜਨ ਤੂਰ ਸੰਤ ਪਾਈ, ਤਾਂ ਕਹਿ ਨਿਕਟਣਾ ਆਵੈ ਮਾਈ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋ ਮਿੱਠਾ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੈ, ਸਾਬਤ ਵਸਤੋ ਆਪਣੀ ਲਹਿ ਰਹਾਓ, ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੁਸਨਹਾਰ ਪੰਚ ਬਟਵਾਰੇ, ਸੂਨੇ ਨਗਰ ਭਰੇ ਠਗਹਾਰੇ, ਉਨਤੇ ਰਾਖੈ ਬਾਪ ਨਾ ਮਾਈ, ਉਨਤੇ ਰਾਖੈ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਏ ਰਹਿਤੇ, ਸਾਹ ਸੰਗ ਹੋਏ ਦੁਸ਼ਟ ਵਸ ਹੋਤੇ, ਕਰ ਕਿਰਪਾ ਮੋਹਿ ਸਾਰਿੰਗ ਪਾਣ, ਸੰਤਨ ਧੂਰ ਸਰਬ ਨਿਧਾਨ, ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ, ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਭ ਧਨ ਮਾਲ, ਰਹਾਉ ਦੂਜਾ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ। ਜਾਂ ਕੈ ਵਸ ਖਾਨ ਸੁਲਤਾਨ, ਜਾਂ ਕੈ ਵਸ ਹੈ ਸਗਲ ਜਹਾਨ, ਜਾਂ ਕਾ ਕੀਆ ਸਭ ਕਿਛ ਹੋਏ, ਤਿਸ ਤੇ ਬਾਹਰ ਨਾਹੀ ਕੋਏ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਵਾਹੇ ਰਹਾਉ। ਸਭ ਤੇ ਊਚ ਜਾਂ ਕਾ ਦਰਬਾਰ, ਸਗਲ ਭਗਤ ਜਾਂ ਕਾ ਨਾਮ ਆਧਾਰ, ਸਰਬ ਵਿਆਪਤ ਪੂਰਨ ਧਨੀ, ਜਾਂ ਕੀ ਸੋਭਾ ਕੜਕੜ ਬਣੀ, ਜਿਸ ਸਿਮਰਤ ਦੁਖ ਡੇਰਾ ਢਹੈ, ਜਿਸ ਸਿਮਰਤ ਜਮ ਕਿਛੂ ਨਾ ਕਹੈ, ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹਨ ਤਰੇ, ਸੰਤ ਸਭਾ ਕਹੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣ ਆਧਾਰ, ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਕੋ ਨਾਮ ਨਿਵਾਸ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਪੇੜ ਤਹ ਮੈਂ ਮਾਰੀ, ਸਤਿਗੁਰ ਸੰਗ ਨਾਹੀ ਮੰਡੋਲੈ, ਅੰਮ੍ਰਿਤ ਬਾਣੀ ਗੁਰਮੁਖ ਬੋਲੈ, ਸਭ ਜਗ ਸਾਚਾ ਜਾਂ ਸੱਚ ਮੈਂ ਰਾਤੇ, ਸੀਤਲ ਸਾਂਤ ਗੁਰ ਤੇ ਪ੍ਰਭ ਜਾਤੇ ਰਹਾਉ। ਸੰਤ ਪ੍ਰਸਾਦ ਜਪੈ ਹਰਨਾਉ, ਸੰਤ ਪ੍ਰਸਾਦ ਹਰ ਕੀਰਤਨ ਗਾਉ, ਸੰਤ ਪ੍ਰਸਾਦ ਸਗਲ ਦੁਖ ਮਿਟੇ, ਸੰਤ ਪ੍ਰਸਾਦ ਬੰਧਨ ਤੇ ਛੁਟੇ, ਸੰਤ ਕਿਰਪਾ ਤੇ ਮਿਟੇ ਮੋਹ ਭਰਮ, ਸਾਧ ਰੇਣ ਮੱਜਣ ਸਭ ਧਰਮ, ਸਾਧ ਕਿਰਪਾਲ ਦਿਆਲ ਗੋਬਿੰਦ, ਸਾਧਾ ਮੈਂ ਅਹਿ ਹਮਰੀ ਜਿੰਦ, ਕਿਰਪਾ ਨਿਧ ਕਿਰਪਾਲ ਧਿਆਵੋ, ਸਾਧ ਸੰਗਤਾਂ ਬੈਠਣ ਪਾਵੋ, ਮੋਹੇ ਨਿਰਗੁਣ ਕਹੋ ਪ੍ਰਭ ਕੀ ਨੀ ਦਇਆ, ਸਾਧ ਸੰਗ ਨਾਨਕ ਨਾਮ ਲਇਆ, ਗੌੜੀ ਗੁਆਰੇ ਰੀ ਮਹੱਲਾ ਪੰਜਵਾਂ। ਸਾ ਸੰਗ ਜਪਿਓ ਭਗਵੰਤ, ਕੇਵਲ ਨਾਮ ਦਿਓ ਗੁਰਮੰਤ, ਤਾਜਾ ਮਾਨ ਪਏ ਨਿਰਵੈਰ, ਆਠ ਪੈਰ ਪੂਜੋ ਗੁਰਪੈਰ, ਅਬ ਮਤ ਬਿਨਸੀ ਦੁਸ਼ਟ ਬੇਗਾਨੀ, ਜਪਤੇ ਸੁਣਿਆ ਹਰ ਜਸਕਾਨੀ ਰਹਾਉ। ਸਹਿਜ ਸੂਖਿਆ ਨੰਦ ਸਾਹਿਜ ਸੂਖਿਆ ਨੰਦ ਨਿਧਾਨ, ਰਾਖਣ ਹਾਰ ਰਖ ਲੇ ਨਿਦਾਨ,
दुख दर्द बिनसे पै परम आवन जान रखे कर करम पेखै बोलै सुनै सब आप सदा संग ताको मन जाप संत प्रसाद भयो प्रगास पूर रहे कै गुणतास कहत पवित्र सुनत पुनीत गुण गोविंद गावे नित नीत कहो नानक जा को हो कृपाल ते जन कीसा पूर्ण काल गौड़ी ग्वारे री महला पंजवा बंधन तोड़ बोला वै राम मन में लागै साहि ध्यान मिटै क्ले सुखी हो रही है ऐसा दाता सतगुर कही है सो सुखदाता जे नाम जपावै कर कृपा ते संग मिलावै रहाओ जिस होए दयाल तिस्या मिलावै सर्वनिदान गुरु ते पावै आप त्याग मिटै आवन जाना साध कै संग पार ब्रह्म पछाणा जानी ऊपर प्रभय दयाल जन की टेके गोपाल एका लेवे को मन पाओ सर्वनिदान जन कै हर नाओ पार ब्रह्म से लागी प्रीत निर्मल करनी साची रीत गुरपुरै मेटिया दिहारा नानका प्रभ अपरिया पारा गौड़ी ग्वारेरी महला पंजवा जिस मन वसै तरह जन सोए जा कै कर्म प्राप्त होए दुख रोग कछ पौ ना ब्यापै अमृत नाम हृदय हर जापै पार ब्रह्म परमेश्वर त्याई है गुरपुरे ते ए मत पाई है रहाओ करण करावन हार दयाल जी जंत सगले प्रतपाल अगमा गोचर सदा बेअंता सिमरमना पूरे गुरमंता जाकी सेवा सर्वनिधान प्रभ की पूजा पाई है मान जाकी टहलना बिरथी जाए सदा सदा हर के गुण गाए कर कृपा प्रभ अंतर जामी सुख निधान हर लख स्वामी जी जन तेरी सरनाई नानक नाम मिलै वड्याई गौड़ी ग्वारेरी महला पंजवा जी जुगत जाकै है हाथ सो सिवरो अनाथ को नाथ प्रभ चित आए सब दुख जाए पैसा बिन सहर कह नाए बिन हर पौ काहे का मानै हर बिसर तो काहे सुख जानै रहाओ जिन तारे बहुत अरण्यागास जाकी ज्योत जी प्रगास जाकी बख्शना मेटै कोए सिमर सिमर प्रभ निरपौ होए आठ पहर सिमरो प्रभ नाम अनक तीर्थ मजन इशनान पार ब्रह्म की सरणी पाहे कोट कलंक।

ਵੱਲ ਜਾਓ। ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਚੌਪਦੇ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋ ਪਰਾਇਓ ਸੋਈ ਆਪਣਾ ਜੋ ਤਾ ਛੋਡਨ ਤੇ ਸਿਉ ਮਨ ਰਚਨਾ ਕਹੋ ਗੁਸਾਈ ਮਿਲੀਐ ਕੇਹੇ ਜੋ ਬਿਵਰਜਿਤ ਤੇ ਸਿਉ ਨੇਹ ਰਹਾਓ। ਝੂਠ ਬਾਤ ਸਾ ਸੱਚ ਕਰ ਜਾਤੀ ਸਤ ਹੋਵਨ ਮਨ ਲੱਗੈ ਨਾ ਰਾਤੀ। ਬਾਵੈ ਮਾਰਗ ਟੇਡਾ ਚਲਣਾ ਸਿੱਧਾ ਛੋਡਾ ਪੂਠਾ ਬੁਨਣਾ ਦੁਹਾ ਸਰਿਆਂ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ ਕਲ ਯੁਗ ਮੈਂ ਮਿਲਿਆਏ ਸੰਯੋਗ ਜਿਚਰ ਆ ਗਿਆ ਤਿਚਰ ਭੋਗੈ ਭੋਗ ਜਲੈ ਨਾ ਪਾਈਐ ਰਾਮ ਸਨੇਹੀ ਕਿਰਤ ਸੰਯੋਗ ਸਤੀ ਉਠ ਹੋਈ। ਰਹਾਓ ਦੇਖਾ ਦੇਖੀ ਮਨ ਹਠ ਜਲ ਜਾਈਐ ਪ੍ਰੇ ਸੰਗ ਨਾ ਪਾਵੈ ਬਹੁ ਜੋਨ ਭਵਾਈਐ ਸੀਲ ਸੰਜਮ ਪ੍ਰਿਆ ਆ ਗਿਆ ਮਨ ਤਿਸ ਨਾਰੀ ਕਹੋ ਦੁਖ ਨਾ ਜਮਾਨੈ ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗੈ ਪਰਵਾਨਿਆ। ਗੌੜੀ ਗੁਆਰੇਰੀ ਮਹੱਲਾ ਪੰਜਵਾਂ ਹਾਵ ਧਨ ਵੰਤ ਪਾਲ ਸਚ ਨਾਏ ਹਰ ਗੁਣ ਗਾਵੈ ਸਹਿ ਸੁਭਾਏ। ਰਹਾਓ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਪਇਆ ਨਿਧਾਨਾ ਅਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰਾ ਖੂਟਾ ਤੋਲ। ਖਾਵੈ ਖਰਚੈ ਰਲ ਮਿਲ ਭਾਈ ਤੋਟ ਨਾ ਆਵੈ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੈ ਲਿਆ ਰਲਾਏ। ਗੌੜੀ ਮਹੱਲਾ ਪੰਜਵਾਂ ਡਰ ਡਰ ਮਰਤੇ ਜਬ ਜਾਨੀਐ ਦੂਰ ਡਰ ਚੁਕਾ ਦੇਖਿਆ ਭਰਪੂਰ ਸਤਿ

ਹਰੇ ਮਨ ਮੇਰੇ ਤੂੰ ਤਾਂ ਕਉ ਸੇਵ, ਆਦਿ ਪੁਰਖ ਅਪਰੰਪਰ ਦੇਵ, ਤੇਸੀ ਉਪਰ ਮਨ ਕਰ ਤੂੰ ਵਾਸਾ, ਆਜੁਗਾ ਜਾਂ ਕਾ ਪ੍ਰਵਾਸਾ, ਜਾਂ ਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੈ ਗੁਰਮਿਰ ਸੋਏ। ਗੌੜੀ ਮਹੱਲਾ ਪੰਜਵਾਂ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ, ਏਕਾ ਟੇਕ ਮੇਰਾ ਮਨ ਚੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ, ਰਹਾਓ ਮੀਤ ਹਮਾਰਾ ਵੇ ਪ੍ਰਵਾਹ, ਗੁਰ ਕਿਰਪਾ ਤੇ ਮੋਹਿ ਅਸਨਾਹਾ, ਮੀਤ ਹਮਾਰਾ ਅੰਤਰ ਜਾਮੀ, ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ, ਹਮ ਦਾਸ ਤੁਮ ਠਾਕਰ ਮੇਰੇ, ਮਾਨ ਮਹੱਤ ਨਾਨਕ ਪ੍ਰਭ ਤੇਰੇ। ਗੌੜੀ ਮਹੱਲਾ ਪੰਜਵਾਂ, ਜਾਂ ਕੋ ਤੁਮ ਪੈ ਸਮਰੱਥ ਅੰਗਾ, ਤਾਂ ਕੋ ਕਛ ਨਾਹੀ ਕਾ ਲੰਗਾ, ਮਾਧੋ ਜਾ ਕੋ ਹੈ ਆਸ ਤੁਮਾਰੀ, ਤਾਂ ਕੋ ਕਛ ਨਾਹੀ ਸੰਸਾਰੀ, ਰਹਾਓ ਜਾਂ ਕੈ ਹਿਰਦੈ ਠਾਕਰ ਹੋਏ, ਤਾਂ ਕੋ ਸਹਿਸਾ ਨਾਹੀ ਕੋਏ, ਜਾਂ ਕੋ ਤੁਮ ਦੀ ਨੀ ਪ੍ਰਭ ਧੀਰ, ਤਾਂ ਕੈ ਨਿਕਟਣਾ ਆਵੈ ਪੀਰ, ਕਹੋ ਨਾਨਕ ਮੈਂ ਸੋ ਗੁਰ ਪਾਇਆ, ਪਾਰ ਬ੍ਰਹਮ ਪੂਰਨ ਦੇਖਾਇਆ। ਗੌੜੀ ਮਹੱਲਾ ਪੰਜਵਾਂ, ਦੁਲਭ ਦੇਹ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਬਿਹੁਨ ਜੀਵਨ ਕੌਣ ਕਾਮ, ਰਹਾਓ ਖਾਤ ਪੀਤ ਖੇਲ ਤੋ ਹਸਤ ਵਿਸਥਾਰ, ਕਵਨ ਅਰਥ ਮ੍ਰਿਤਕ ਸਿੰਗਾਰ, ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ, ਕੇਵਲ ਨਾਮ ਰਿਦਮਾਹੇ ਸਮਾਇਆ। ਗੌੜੀ ਮਹੱਲਾ ਪੰਜਵਾਂ, ਕਾਂਕੀ ਮਾਈ ਕਾ ਕੋ ਬਾਪ, ਨਾਮ ਤਾਰੀਕ ਝੂਠੇ ਸਭ ਸਾਕ, ਕਾਹੇ ਕੋ ਮੂਰਖ ਪਖਲਾਇਆ, ਮਿਲ ਸੰਯੋਗ ਹੁਕਮ ਤੂੰ ਆਇਆ, ਰਹਾਓ ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾਂ ਕੌਣ ਰੋਦ, ਮੇਰਾ ਮੇਰਾ ਕਰ ਬਿਲਾਹੀ, ਮਰਨ ਹਾਰਿਓ ਜੀਅਰਾ ਨਾਹੀ, ਕਹੋ ਨਾਨਕ ਗੁਰ ਖੋਲੇ ਕਪਾਟ, ਮੁਕਤ ਪਏ ਬਿਨਸੇ ਬ੍ਰਹਮਥਾਟ। ਗੌੜੀ ਮਹੱਲਾ ਪੰਜਵਾਂ, ਵੱਡੇ ਵੱਡੇ ਜੋਧੀ ਸਹਿ ਲੋਗ, ਤਿਨ ਕਉ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵਲਾਈ, ਰਹਾਓ ਭੂਮੀਆਂ ਭੂਮ ਉਪਰ ਨਿਤ ਲੁਜੈ, ਛੋੜ ਚੱਲੈ ਤ੍ਰਿਸ਼ਨਾ ਨਹੀਂ ਬੁਝੈ, ਕਉ ਨਾਨਕਿਓ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਗੌੜੀ ਮਹੱਲਾ ਪੰਜਵਾਂ, ਪੂਰਾ ਮਾਰਗ ਪੂਰਾ ਇਸਨਾਨ, ਸਭ ਕੁਛ ਪੂਰਾ ਹਿਰਦੈ ਇਨਾਮ, ਪੂਰੀ ਰਹੀ ਜਾਂ ਪੂਰਾ ਰਾਖੀ, ਪਾਰ ਬ੍ਰਹਮ।

ਅੰਮ੍ਰਿਤ ਨਾਮ ਅੰਮ੍ਰਿਤ ਲੈ ਸੰਚਾ ਕਹੋ ਨਾਨਕ ਜਾਂ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਹਰ ਗੁਣ ਜਪਤ ਕਮਲ ਪ੍ਰਗਾਸ ਹੈ ਹਰ ਸਿਮਰਤ ਤਰਾ ਸਵਨਾਸ ਹੈ ਸਾ ਮਤ ਪੂਰੀ ਜਿਤ ਹਰ ਗੁਣ ਗਾਵੈ ਵੱਡੇ ਪਾਕ ਸਾਧੂ ਸੰਗ ਪਾਵੈ ਰਹਾਉ ਸਾਧ ਸੰਗ ਪਾਈਏ ਨਿਦਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ

ਏਕ ਸਸਿਓਂ ਜਾਂ ਕਾ ਮਨ ਰਾਤਾ ਵਿਸਰਿਤ ਸਹਿ ਭਰਾਈ ਤਾਤਾ ਬਿਨ ਗੋਬਿੰਦਨਾ ਦੀ ਸਹਿ ਕੋਈ ਕਰਨ ਕਰਾਵਣ ਕਰਤਾ ਸੋਈ ਰਹਾਓ ਮਨੈ ਕਮਾਵੈ ਮੁਖ ਹਰ ਹਰ ਬੋਲੈ ਸੋ ਜਨ ਇਤੁਤ ਕਤੈ ਨਾ ਡੋਲੈ ਜਾਂ ਕੈ ਹਰ ਧਨ ਸੋ ਸਚ ਸਾਹੋ ਗੁਰਪੂਰੈ ਕਰ ਦੀਨੋ ਵਿਸਾਹੋ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੋ ਨਾਨਕ ਪਰਮ ਪਤ ਪਾਇਆ ਗੌੜੀ ਮਹੱਲਾ ਪੰਜਵਾਂ ਨਾਮ ਭਗਤ ਕੈ ਪ੍ਰਾਣ ਆਧਾਰ ਨਾਮੋ ਤਨ ਨਾਮੋ ਵਿਵਹਾਰ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦੇਵਾਏ ਰਹਾਓ ਨਾਮ ਭਗਤ ਕੈ ਸੁਖਿਆ ਸਥਾਨ ਨਾਮ ਰਤ ਸੋ ਭਗਤ ਪਰਵਾਨ ਹਰ ਕਾ ਨਾਮ ਜਨ ਕਉ ਧਾਰੈ ਸਾਹ ਸਾਹ ਜਨ ਨਾਮ ਸੁਮਾਰੈ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗਤਾਂ ਕਾ ਮਨ ਲਾਗ ਗੌੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਤਬ ਤੇ ਧਾਵਤ ਮੰਤਰ ਬਤਾਇਆ ਸੁਖ ਬਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹਤੀ ਬਲਾਏ ਰਹਾਓ ਚਰਨ ਕਮਲ ਆਰਾਦ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਾਬਤਾ ਜਨ ਆਥ ਏਕ ਸਰਨ ਆਇਓ ਊਚ ਸਥਾਨ ਤਬ ਸਹਿਜੇ ਪਾਇਓ ਦੁਖ ਦਰਦ ਭਰਮ ਪਉ ਨਸਿਆ ਕਰਨ ਹਰ ਨਾਨਕ ਮਨ ਬਸਿਆ ਗੌੜੀ ਮਹੱਲਾ ਪੰਜਵਾਂ ਕਰ ਕਰ ਟਹਿਲੋ ਰਸਨਾ ਗੁਣ ਗਾਵੋ ਚਰਨ ਠਾਕਰ ਕੈ ਮਾਰਗ ਧਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਰ ਉਤਰੀਆ ਰਹਾਓ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭਵ ਨਾਸੀ ਮਨ ਮੈਂ ਲੇਖ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤਰਾਸ ਮਿਟਾਏ ਚਰਨ ਕਮਲ ਠਾਕਰ ਵਰਤਾਲ ਦੁਲਭ ਦੇਹ ਨਾਨਕ ਨਿਸਤਾਰ ਗੌੜੀ ਮਹੱਲਾ ਪੰਜਵਾਂ ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਬਿਸਰਤ ਸਹਿਸਾ ਦੁਖ ਵਿਆਪੈ ਸਿਮਰਤ ਨਾਮ ਪਰਮ ਪਉ ਭਾਗੈ ਰਹਾਓ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਹ ਜਨ ਦੁਖ ਨਿਕਟ ਨਹੀਂ ਆਵੈ ਹਰ ਕੀ ਟਹਿਲ ਕਰਤ ਜਨ ਸੋਹੈ ਤਾਂ ਕਉ ਮਾਇਆ ਅਗਨ ਨਾਮ ਪੋਹੈ ਮਨ ਤਨ ਮੁਖਰ ਨਾਮ ਦਿਆਲ ਨਾਨਕ ਤਜੀਅਲੇ ਅਵਰ ਜੰਜਾਲ ਗੌੜੀ ਮਹੱਲਾ ਪੰਜਵਾਂ ਛਾੜ ਸਿਆਣਪ ਬਹੁ ਚਿਤਰਾਈ ਗੁਰਪੂਰੇ ਕੀ ਟੇਕ ਟਕਾਈ ਦੁਖ ਬਿਨਸੇ ਸੁਖਾਰ ਗੁਣ ਗਾਏ ਗੁਰਪੂਰਾ ਪੇਟਿਆ ਲਵਲਾਏ ਰਹਾਓ ਹਰ ਕਾ ਨਾਮ ਦਿਓ ਗੁਰਮੰਤਰ ਮਿਟੇ ਵਸੂਰੇ ਉਤਰੀ ਚਿੰਤ ਅੰਧ ਭਏ ਗੁਰਮਿਲਤ ਕਿਰਪਾਲ ਕਰ ਕਿਰਪਾ ਕਾਟੇ ਜਮਜਾਲ ਕਹੋ ਨਾਨਕ ਗੁਰਪੂਰਾ ਪਾਇਆ ਤਾਂ ਤੇ ਬਹੁਰ ਨਾ ਵਿਆਪੈ ਮਾਇਆ ਗੌੜੀ ਮਹੱਲਾ ਪੰਜਵਾਂ ਰਾਖ ਲਿਆ ਗੁਰਪੂਰੈ ਆਪ ਮਨਮੁਖੋ ਲਾਗੋ ਸੰਤਾਪ ਗੁਰੂ ਗੁਰੂ ਜਾ ਮੀਤ ਹਮਾਰੇ ਮੁਖ ਉਜਲ ਹੋਵੈ ਦਰਬਾਰੇ ਰਹਾਓ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਣ ਤੇਰੀ ਹਤੈ ਬਲਾਏ ਗੁਰ ਕਾ ਸ਼ਬਦ ਤੇਰਾ ਸੰਗ ਸਹਾਈ ਦਿਆਲ ਪਏ ਸਗਲੇ ਜੀ ਭਾਈ ਗੁਰਪੂਰੈ ਜਬ ਕਿਰਪਾ ਕਰੀ ਪੰਡਤ ਨਾਨਕ ਮੇਰੀ ਪੂਰੀ ਪਰੀ ਗੌੜੀ ਮਹੱਲਾ ਪੰਜਵਾਂ ਅਨਕ ਰਸਾ ਖਾਏ ਜੈਸੇ ਢੋਰ ਮੁਹਕੀ ਚੇਵਰੀ ਬਾਂਧਿਓ ਚੋਰ ਮ੍ਰਿਤਕ ਦੇਹ ਸਾਧ ਸੰਗ ਬਿਹੂਨਾ ਆਵ ਜਾਤ ਜੋਨੀ ਦੋਖੀਨਾ ਰਹਾਓ ਅਨਕ ਬਸਤਰ ਸੁੰਦਰ ਪਹਿਰਾਇਆ ਜੋ ਡਰਨਾ ਖੇਤ ਮਹੇ ਡਰਾਇਆ ਸਗਲ ਸਰੀਰ ਆਵਤ ਸਭ ਕਾਮ ਨੇਫਲ ਮਾਨੁਖ ਜਪੈ ਨਹੀਂ ਨਾਮ ਕਹੋ ਨਾਨਕ ਜਾਂ ਕਹੋ ਭਏ ਦਿਆਲਾ ਸਾਧ ਸੰਗ ਮਿਲ ਭਜੈ ਗੋਪਾਲਾ ਗੌੜੀ ਮਹੱਲਾ ਪੰਜਵਾਂ ਕਲ ਕਲੇਸ਼ ਗੁਰਸ਼ਬਦ ਨਿਵਾਰੇ।

ਬੂਡਤ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟਤ ਗਤ ਪਈ ਹਮਾਰੀ। ਗੌੜੀ ਮਹੱਲਾ ਪੰਜਵਾਂ, ਸਾਹ ਸੰਗਤਾਂ ਕੀ ਸਰਣੀ ਪਰੋ, ਮਨ ਤਨ ਆਪਣਾ ਆਗੈ ਧਰੋ, ਅੰਮ੍ਰਿਤ ਨਾਮ ਪੀਓ ਮੇਰੇ ਭਾਈ, ਸਿਮਰ ਸਿਮਰ ਸਭ ਤਪਤ ਬੁਝਾਈ, ਰਹਾਓ ਤਜ ਅਭਮਾਨ ਜਨ ਮਰ ਨਿਵਾਰੋ, ਹਰ ਕੇ ਦਾਸ ਕੇ ਚਰਨ ਨਮਸਕਾਰੋ। ਸਾਸ ਸਾਸ ਪ੍ਰਭ ਨੈ ਸੰਭਾਲੇ, ਸੋ ਤਨ ਸੰਚੋ ਜੋ ਚਾਲੈ ਨਾਲੇ, ਤਿਸੈ ਪ੍ਰਾਪਤ

ਸਫਲ ਮੂਰਤ ਸਫਲ ਉਹ ਕਰੀ, ਜਿਤ ਰਸਨਾ ਉਚਰੈ ਹਰ ਹਰੀ। ਸਫਲ ਉਹ ਮਾਥਾ ਸੰਤ ਨਮਸਕਾਰ ਸੋ, ਚਰਨ ਪੁਨੀਤ ਚੱਲੈ ਹਰ ਮਾਰਗ। ਕਹੋ ਨਾਨਕ ਭਲਾ।

ਆਪਣੀਏ ਨਾਮ ਸਿਮਰ ਚਿੰਤਾ ਸਭ ਜਾਹੇ। ਬਿਨ ਭਗਵੰਤ ਨਾਹੀ ਅਨ ਕੋਏ, ਮਾਰਾ ਰਾਖੈ ਏਕੋ ਸੋਏ ਰਹਾਉ। ਗੁਰ ਕੇ ਚਰਨ ਹਿਰਦੈ ਉਰਤਾਰ, ਅਗਨ ਸਾਗਰ ਜਪ ਉਤਰੈ ਪਾਰ। ਗੁਰਮੂਰਤ ਸਿਉ ਲਾਏ ਧਿਆਨ, ਇਹਾਂ ਉਹਾਂ ਪਾਵੈ ਮਾਨ। ਸਗਲ ਤਿਆਗ ਗੁਰਸਰਨੀ ਆਇਆ, ਮਿਟਿਆ ਦੇਸ ਨਾਨਕ ਸੁਖ ਪਾਇਆ। ਗਉੜੀ ਮਹੱਲਾ ਪੰਜਵਾਂ, ਜਿਸ ਸਿਮਰਤ ਦੁਖ ਸਭ ਜਾਏ। ਨਾਮ ਰਤਨ ਵਸੈ ਮਨ ਆਏ, ਜਪ ਮਨ ਮੇਰੇ ਗੋਵਿੰਦ ਕੀ ਬਾਣੀ। ਸਾਧੂ ਜਨ ਰਾਮ ਰਸਨ ਵਖਾਣੀ ਰਹਾਓ। ਇਕਿਸ ਬਿਨ ਨਾਹੀ ਦੂਜਾ ਕੋਏ, ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ। ਸਾਜਨ ਮੀਤ ਸਖਾ ਕਰ ਏਕ, ਹਰ ਹਰ ਅੱਖਰ ਮਨ ਮੈਂ ਲੇਖ। ਰਵ ਰਹਿਆ

ਭਉ ਨਾ ਵਿਆਪੈ ਤੇਰੀ ਸਰਨਾ, ਜੋ ਤੁਧ ਭਾਵੈ ਸੋਈ ਕਰਨਾ ਰਹਾਉ। ਸੋ ਗਰਖ ਮੈਂ ਆਵਣ ਜਾਣਾ, ਤਿਨ ਸੁਖ ਪਾਇਆ ਜੋ ਪ੍ਰਭਾਣਾ। ਅਗਨ ਸਾਗਰ ਮਹਾ ਵਿਆਪੈ ਮਾਇਆ, ਸੇ ਸੀਤਲ ਜਿਨ ਸਤਿਗੁਰ ਪਾਇਆ। ਰਾਖ ਲੇ ਪ੍ਰਭ ਰਾਖਣ ਹਾਰਾ, ਕਹੁ ਨਾਨਕਿਆ ਜੰਤ ਵਿਚਾਰਾ। ਗੌੜੀ ਮਹੱਲਾ ਪੰਜਵਾਂ, ਤੁਮਰੀ ਕਿਰਪਾ ਤੇ ਜਪੀਐ ਨਾ, ਤੁਮਰੀ ਕਿਰਪਾ ਤੇ ਦਰਗੈ ਥਾ। ਤੁਝ ਬਿਨ ਪਾਰ ਬ੍ਰਹਮ ਨਹੀਂ ਕੋਏ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ। ਤੁਮ ਮਨ ਵਸੇ ਤਉ ਦੁਖ ਨਾ ਲਾਗੈ, ਤੁਮਰੀ ਕਿਰਪਾ ਤੇ ਪ੍ਰਮ ਪਉ ਭਾਗੈ। ਪਾਰ ਬ੍ਰਹਮ ਅਪਰੰਪਰ ਸਵਾਮੀ, ਸਗਲ ਕਟਾਂਕੇ ਅੰਤਰ ਜਾਮੀ। ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੈ ਸੱਚ ਰਾਸ। ਗੌੜੀ ਮਹੱਲਾ ਪੰਜਵਾਂ, ਕਣ ਬਿਨਾ ਜੈਸੇ ਥੋਥਰ ਤੁਖਾ, ਨਾ ਬਿਹੂਨ ਸੂਨੇ ਸੇ ਮੁਖਾ। ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾ ਬਿਹੂਨ ਤ੍ਰਿਗਦੇਹ ਬੇਗਾਨੀ। ਰਹਾਉ ਨਾਮ ਬਿਨਾ ਨਾਹੀ ਮੁਖ ਭਾਗ, ਭਰਤ ਬਿਹੂਨ ਕਹਾਂ ਸੁਹਾਗ। ਨਾਮ ਬਿਸਾਰ ਲੱਗੈ ਅਨਸਵਾਏ, ਤਾਂ ਕੀ ਆਸਨਾ ਪੂਜੈ ਕਾਏ। ਕਰ ਕਿਰਪਾ ਪ੍ਰਭ ਆਪਣੀ ਦਾਤ, ਨਾਨਕ ਨਾਮ ਜਪੈ ਦਿਨ ਰਾਤ। ਗੌੜੀ ਮਹੱਲਾ ਪੰਜਵਾਂ, ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ, ਸਭ ਕਿਛ ਤੁਮ ਤੇ ਤੂੰ ਅੰਤਰਜਾਮੀ। ਪਾਰ ਬ੍ਰਹਮ ਪੂਰਨ ਜਨ ਓਟ, ਤੇਰੀ ਸਰਨ ਉਧਰੈ ਜਨ ਕੋਟ। ਰਹਾਉ ਜੇ ਤੇ ਜੀ ਤੇ ਤੇ ਸਭ ਤੇਰੇ, ਤੁਮਰੀ ਕਿਰਪਾ ਤੇ ਸੂਖ ਹਨੇਰੇ। ਜੋ ਕਿਛ ਵਰਤੈ ਸਭ ਤੇਰਾ ਭਾਣਾ, ਹੁਕਮ ਬੂਜੈ ਸੋ ਸੱਚ ਸਮਾਣਾ। ਕਰ ਕਿਰਪਾ ਦੀਜੈ ਪ੍ਰਭਦਾਨ, ਨਾਨਕ ਸਿਮਰੈ ਨਾਮ ਨਿਧਾਨ। ਗੌੜੀ ਮਹੱਲਾ ਪੰਜਵਾਂ, ਤਾਂ ਕਾ ਦਰਸ ਪਾਈਐ ਵਡਭਾਗੀ, ਜਾਂ ਕੀ ਰਾਮ ਨਾਮ ਲਿਵ ਲਾਗੀ। ਜਾਂ ਕਹਿ ਹਰ ਵਸਿਆ ਮਨ ਮਾਹੀ, ਤਾਂ ਕੋ ਦੁਖ ਸੁਪਨੇ ਪੀ ਨਾਹੀ। ਰਹਾਉ ਸਰਬ ਨਿਧਾਨ ਰਾਖੇ ਜਨ ਮਾਹੇ, ਤਾਂ ਕਹਿ ਸੰਗ ਕਿਲ ਵਿਖ ਦੁਖ ਜਾਏ। ਜਨ ਕੀ ਮਹਿਮਾ ਕਥੀ ਨਾ ਜਾਏ, ਪਾਰ ਬ੍ਰਹਮ ਜਨ ਰਿਆ ਸਮਾਏ। ਕਰ ਕਿਰਪਾ ਪ੍ਰਭ ਬਿਨੋ ਸੁਨੀਜੈ, ਦਾਸ ਕੀ ਧੂਰ ਨਾਨਕ ਕਉ ਦੀਜੈ। ਗੌੜੀ ਮਹੱਲਾ ਪੰਜਵਾਂ, ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੈ ਮਨ ਆਏ। ਪਜ ਮਨ ਮੇਰੇ ਕੋ ਨਾਮ, ਜੀ ਤੇਰੇ ਕਹਿ ਆਵੈ ਕਾਮ। ਰਹਾਉ ਰੈਨ ਦਿਨਸ ਗੁਣ ਗਾਉ ਅਨੰਤਾ, ਗੁਰਪੂਰੇ ਕਾ ਨਿਰਮਲ ਮੰਤਾ। ਛੋੜ ਉਪਾਵ ਏਕ ਟੇਕ ਰਾਖ, ਮਹਾਂਪਦਾਰਥ ਅੰਮ੍ਰਿਤ ਰਸ ਚਾਖ। ਬਿਖਮ ਸਾਗਰ ਤੇਈ ਜਨ ਤਰੇ, ਨਾਨਕ ਜਾ ਕੌਣ ਦਰ ਕਰੇ। ਗੌੜੀ ਮਹੱਲਾ ਪੰਜਵਾਂ, ਹਿਰਦੈ ਚਰਨ

ਮਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਹ ਸੰਗ ਪੈ ਪਰਮ ਮਿਟਾਇਆ ਜਤ ਕਤ ਦੇਖੋ ਤਤ ਰਹਾ ਸਮਾਏ ਨਾਨਕ ਦਾਸ।

ਚਰਨ ਕਮਲ ਹਿਰਦੈ ਉਰਤਾਰੀ, ਮਨ ਤਨ ਧਨ ਗੁਰ ਪ੍ਰਾਨ ਆਧਾਰੀ। ਸਫਲ ਜਨਮ ਹੋਵੇ ਪ੍ਰਵਾਨ, ਗੁਰ ਪਾਰ ਬ੍ਰਹਮ ਨਿਕਟ ਕਰ ਜਾਣ। ਸੰਤ ਧੂਰ ਪਾਈਐ ਵਡਭਾਗੀ, ਨਾਨਕ ਗੁਰ ਭੇਟਤ ਹਰ ਸਿਉ ਲਿਵ ਲਾਗੀ। ਗਉੜੀ ਮਹੱਲਾ ਪੰਜਵਾਂ, ਕਰੈ ਦੋਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗਹਿ ਬਾਂਧਾ ਚੋਰ। ਰਾਮ ਰਮੈ ਸੋਈ ਰਾਮਾਣਾ, ਜਲ ਥਲ ਮਹੀਲ ਏਕ ਸਮਾਣਾ ਰਹਾਓ। ਅੰਤਰ ਬਿਖ ਮੁਖੇ ਅੰਮ੍ਰਿਤ ਸੁਣਾਵੈ, ਜੰਪਰ ਬਾਂਧਾ ਚੋਟਾ ਖਾਵੈ। ਅਨਕ ਪੜਦੇ ਮੈਂ ਕਮਾਵੈ ਵੇਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਵਿਧਾਤਾ। ਗਉੜੀ ਮਹੱਲਾ ਪੰਜਵਾਂ, ਰਾਮ ਰੰਗ ਕਦੇ ਉੱਤਰ ਨਾ ਜਾਏ, ਗੁਰਪੂਰਾ ਜਿਸਦੇ ਬੁਝਾਏ। ਹਰ ਰੰਗ ਰਾਤਾ ਸੋ ਮਨ ਸਾਚਾ, ਲਾਲ ਰੰਗ ਪੂਰਨ ਪੁਰਖ ਵਿਦਾਤਾ ਰਹਾਓ। ਸੰਤੈ ਸੰਗ ਬੈਸ ਗੁਣ ਗਾਏ, ਤਾਂ ਕਾ ਰੰਗ ਨਾ ਉਤਰੈ ਜਾਏ। ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਆਨ ਰੰਗ ਫੀਕੇ ਸਵ ਮਾਇਆ। ਗੁਰ ਰੰਗੇ ਸੇ ਪਏ ਨਿਹਾਲ, ਕਹੋ ਨਾਨਕ ਗੁਰ ਪਏ ਹੈ ਦਿਆਲ। ਗਉੜੀ ਮਹੱਲਾ ਪੰਜਵਾਂ, ਸਿਮਰਤ ਸਵਾਮੀ ਕਿਲ ਵਿਖ ਨਾਸੇ, ਸੁਖ ਸਹਿਜ ਆਨੰਦ ਨਿਵਾਸੇ। ਰਾਮ ਜਨਾ ਕਹੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਓ। ਸਾਧ ਸੰਗ ਕਛ

ਤਿਸਨੋ ਜੋ ਹੈ ਦੂਤ ਧਰਮ ਰਾਏ, ਤਿਸਿਓ ਬੇਮੁਖ ਜਿਨ ਜੀਓ ਪਿੰਡ ਦੀਨਾ, ਕੋਟ ਜਨਮ ਪਰਮੈ ਬੋਜੂਨਾ ਰਹਾਓ। ਸਾਗਤ ਕੀ ਐਸੀ ਹੈ ਰੀਤ, ਜੋ ਕਿਛ ਕਰੈ ਸਗਲ ਵਿਪਰੀਤ, ਜੀਓ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕਰ ਮਨੋ ਵਿਸਾਰਿਆ। ਬਦੇ ਵਿਕਾਰ ਲਿਖੇ ਬਹੁ ਕਾਗਰ, ਨਾਨਕ ਉਦਰ ਕਿਰਪਾ ਸੁਖ ਸਾਗਰ, ਪਾਰ ਬ੍ਰਹਮ ਤੇਰੀ ਸਰਨਾਏ, ਬੰਧਨ ਕਾਟ ਤਰੈ ਹਰਨਾਏ। ਰਹਾਓ ਦੂਜਾ ਗੌੜੀ ਮਹੱਲਾ ਪੰਜਵਾਂ, ਆਪਣੇ ਲੋਭ ਕਉ ਕੀਨੋ ਮੀਤ, ਸਗਲ ਮਨੋਰਥ ਮੁਕਤ ਪਾਦੀਤ, ਐਸਾ ਮੀਤ ਕਰੋ ਸਭ ਕੋਏ, ਜਾਂ ਤੇ ਬਿਰਥਾ ਕੋਈ ਨਾ ਹੋਏ। ਰਹਾਓ ਆਪਣੇ ਸਵਾਇਰ ਦੈ ਲੈ ਧਾਰਿਆ, ਦੁਖ ਦਰਦ ਰੋਗ ਸਗਲ ਬਿਦਾਰਿਆ। ਰਸਨਾ ਗੀਦੀ ਬੋਲਤ ਰਾਮ, ਪੂਰਨ ਹੋਏ ਸਗਲੇ ਕਾਮ, ਅਨਕ ਬਾਰ

ਨਾਨਕ ਕਹੋ ਮਿਲਿਆ ਅੰਤਰ ਜਾਮੀ। ਗੌੜੀ ਮਹੱਲਾ ਪੰਜਵਾਂ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਣਪੜਿਆ ਪਰਮ ਗਤ ਪਾਵੈ। ਸਾਧੂ ਸੰਗ ਸਿਮਰ ਗੋਪਾਲ, ਬਿਨਾਂ ਮੈਂ ਝੂਠਾ ਤਨ ਮਾਲ। ਰਹਾਓ ਰੂਪਵੰਤ ਸੋ ਚਤਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਭਾਣਾ। ਜਗ ਮੈਂ ਆਇਆ ਸੋ ਪ੍ਰਵਾਣ, ਘਟ ਘਟ ਆਪਣਾ ਸਵਾਮੀ ਜਾਣ। ਕਹੋ ਨਾਨਕ ਜਾ ਕੇ ਪੂਰਨ ਭਾਗ, ਹਰ ਚਰਨੀ ਤਾਂ ਕਾ ਮਨ ਲਾਗ। ਗੌੜੀ ਮਹੱਲਾ ਪੰਜਵਾਂ, ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ, ਉਹ ਬਿਖਈ ਉਸ ਰਾਮ ਕੋ ਰੰਗ। ਰਹਾਓ ਮਨ ਅਸਵਾਰ ਜੈਸੇ ਤੁਰੀ ਸਿੰਗਾਰੀ, ਜਿਉ ਕਾ ਪੁਰਖ ਪਚਾਰੈ ਨਾਰੀ। ਬੈਲ ਕਉ ਨੇਤਰਾ ਪਾਏ ਦੁਹਾਵੈ, ਗਊ ਚਰ ਸਿੰਘ ਪਾਛੈ ਪਾਵੈ। ਗਾਡਰ ਲੇ ਕਾਮ ਤੇਨ ਕਰ ਪੂੰਜੀ, ਸੌਦੇ ਕਉ ਤਾਵੈ ਬਿਨ ਪੂੰਜੀ। ਨਾਨਕ ਰਾਮ ਨਾਮ ਜਪ ਚੀਤ, ਸਿਮਰ ਸਵਾਮੀ ਹਰ ਸਾਮੀਤ। ਗੌੜੀ ਮਹੱਲਾ ਪੰਜਵਾਂ, ਸਾਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਹਰ ਕੇ ਚਰਨ ਹਿਰਦੈ ਕਰ ਓਟ, ਜਨਮ ਮਰਨ ਤੇ ਹੋਵਤ ਛੋਟ। ਰਹਾਓ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ, ਰਾਮ ਰੰਗ ਨਿਰਮਲ ਪ੍ਰਤਾਪ। ਸਾਧ ਸੰਗ ਮਿਟ ਜਾਤ ਬੇਕਾਰ, ਸਭ ਤੇ ਉੱਚ ਇਹੋ ਉਪਕਾਰ। ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਜਾਚੈ ਸਾਦਰਵਾਲ। ਗੌੜੀ ਮਹੱਲਾ ਪੰਜਵਾਂ, ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲਏ ਪੂਰਨ।

ਪੂਤ ਪੇਖ ਜੋ ਜੀਵਤ ਮਾਤਾ ਓਤ ਪੋਤ ਜਨ ਹਰ ਸਿਉ ਰਾਤਾ ਲੋਭੀ ਅਨੰਦ ਕਰੈ ਪੇਖ ਧਨਾ ਜਨ ਚਰਨ ਕਮਲ ਸਿਉ ਲਾਗੋ ਮਨਾ ਬਿਸਰ ਨਹੀਂ ਇੱਕ ਤਿਲ ਦਾ ਤਾਰ ਨਾਨਕੇ ਪ੍ਰਾਣ ਆਧਾਰ ਗੌੜੀ ਮਹੱਲਾ ਪੰਜਵਾਂ ਰਾਮ ਰਸਾਇਣ ਜੋ ਜਨ ਗੀਦੇ ਚਰਨ ਕਮਲ ਪ੍ਰੇਮ ਭਗਤੀ ਬੀਦੇ ਰਹਾਓ ਆਨ ਰਸਾ ਦਿਸੈ ਸਬਸ਼ਾਰ ਨਾ ਬਿਨਾ ਨੇ ਫਲ ਸੰਸਾਰ ਅੰਧ ਕੂਪ ਤੇ ਕਾਢੇ ਆਪ ਗੁਣ ਗੋਬਿੰਦ ਅਚਲਜ ਪ੍ਰਤਾਪ ਵਣ ਤ੍ਰਿਣ ਤ੍ਰਿਭਵਨ।

ਚਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤ ਨਾਵਣ ਰਾਮ ਸਰ ਕੀਜੈ ਚੋਲ ਮਹਾਰਸ ਹਰੇ ਅੰਮ੍ਰਿਤ ਪੀਜੈ ਰਹਾਓ ਨਿਰਮਲ ਉਦਕ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤੈ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ ਸਿਮਰੈ ਸਾਧ ਕਰੈ ਆਨੰਦ ਮੰਤਨ ਰਵਿਆ ਪਰਮਾਨੰਦ ਜਿਸੈ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਤਿਸੈ ਕੁਰਬਾਨ ਗੌੜੀ ਮਹੱਲਾ ਪੰਜਵਾਂ ਸੋ ਕਿਛ ਕਰ ਜਿਤ ਮੈਲ ਨਾ ਲਾਗੈ ਹਰ ਕੀਰਤਨ ਮੈਂ ਇਹੋ ਮਨ ਜਾਗੈ ਰਹਾਓ ਏਕੋ ਸਿਮਰ

ਸੋ ਵੈਸਨੋ ਹੈ ਅਪਰਿਆ ਪਾਰ, ਕਹੋ ਨਾਨਕ ਜਨ ਤਜੇ ਬੇਕਾਰ, ਗੌੜੀ ਮਹੱਲਾ ਪੰਜਵਾਂ। ਜੀਵਤ ਛੱਡ ਜਾਹੇ ਦੇਵਾਨੇ, ਮੋਇਆ ਉਨਤੇ ਕੋ ਵਰਸਾਨੇ, ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ, ਕਾਹੂ ਕਾਜ ਨਾ ਆਵਤ ਵਿਖਿਆ ਰਹਾਓ। ਬਿਖੈ ਠਗੌਰੀ ਜਿਨ ਜਿਨ ਖਾਈ, ਤਾਂ ਕੀ ਤ੍ਰਿਸ਼ਨਾ ਕਬਹੂ ਨਾ ਜਾਈ, ਦਾਰਨ ਦੁੱਖ ਦੁੱਤਰ ਸੰਸਾਰ, ਰਾਮ ਨਾਮ ਬਿਨ ਕੈਸੇ ਉੱਤਰ ਸਪਾਰ, ਸਾਧ ਸੰਗ ਮਿਲ ਦੋਏ ਕੁਲ ਸਾਧ, ਰਾਮ ਨਾਮ ਨਾਨਕ ਆਰਾਦ, ਗੌੜੀ ਮਹੱਲਾ ਪੰਜਵਾਂ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾਹ ਅਗਨ ਮੈਂ ਸਾੜੀ, ਪੂਰਾ ਨਿਉ ਕਰੇ ਕਰਤਾਰ, ਆਪਣੇ ਦਾਸ ਕਉ ਰਖਨਹਾਰ ਰਹਾਓ। ਆਦ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੁਵਾ ਉਪਜ ਵੜਤਾਪ, ਤਿਨ ਮਾਰਿਆ ਜੇ ਰੱਖੈ ਨਾ ਕੋਏ, ਆਗੈ ਪਾਛੈ ਮੰਦੀ ਸੋਏ, ਆਪਣੇ ਦਾਸ ਰਾਖੈ ਕੰਠ ਲਾਏ, ਸਰਨ ਨਾਨਕ ਹਰ ਨਾਮ ਧਿਆਏ, ਗੌੜੀ ਮਹੱਲਾ ਪੰਜਵਾਂ। ਮਹਿਜਰ ਝੂਠਾ ਕੀ ਤੁਨ ਆਪ, ਪਾਪੀ ਕੌਲਾ ਗਾ ਸੰਤਾਪ, ਜਿਸੈ ਸਹਾਈ ਗੋਬਿੰਦ ਮੇਰਾ, ਤਿਸ ਕਉ ਜਮ ਨਹੀਂ ਆਵੈ ਨੇਰਾ ਰਹਾਓ। ਸਾਚੀ ਦਰਗਹਿ ਬੋਲੈ ਕੂੜ, ਸਿਰ ਹੱਥ ਪਛੋੜੈ ਅੰਧਾ ਮੂੜ, ਰੋਗ ਬਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਭ ਆਪ, ਆਪਣ ਕਮਾਇਆ ਆਪੇ ਬਾਂਧੇ, ਦਰਬ ਗਿਆ ਸਭ ਜੀ ਕੈ ਸਾਥੇ, ਨਾਨਕ ਸਰਨ।

ਅਹਮ ਬੁੱਧ ਮਨ ਪੂਰਥ ਦਾਈ, ਸਾਧ ਤੂਰ ਕਰ ਸੁਧ ਮੰਜਾਈ, ਅਨਕ ਜਲਾ ਜੇ ਧੋਵੈ ਦੇਹੀ, ਮਹਿਲ ਨਾ ਉਤਰੈ ਸੁਧ ਨਾ ਦੇਹੀ, ਸਤਿਗੁਰ ਭੇਟਿਓ ਸਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਪਹੁ ਕਾਲ, ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨਕ ਗੁਣ ਗਾਓ, ਗੌੜੀ ਮਹੱਲਾ ਪੰਜਵਾਂ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਤੁਮ ਪ੍ਰਗਾਸ, ਹਰ ਕਾ ਸਿਮਰਨ ਸੁਨ ਮਨ ਕਾਨੀ, ਸੁਖ ਪਾਵੈ ਹਰ ਦੁਆਰ ਪੁਰਾਨੀ, ਰਹਾਓ ਆਠ ਪਹਿਰ ਧਿਆਈਐ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ, ਗੌੜੀ ਮਹੱਲਾ ਪੰਜਵਾਂ, ਸਾਧ ਭਈ ਗੁਰ ਗੋਬਿੰਦ ਪਾਈ, ਤਾ ਪਾਪ ਬਿਨਸੇ ਮੇਰੇ ਭਾਈ, ਰਹਾਓ ਰਾਮ ਨਾਮ ਨਿਤ

ਦਾਨਾ ਬੇਦ ਪੜੈ ਮੁਖ ਮਿੱਠੀ ਬਾਣੀ ਜੀਆਂ ਕੁਹਤ ਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ ਗੌੜੀ ਮਹੱਲਾ ਪੰਜਵਾਂ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸਵਾਮੀ ਗੌੜੀ ਮਹੱਲਾ ਪੰਜਵਾਂ ਹਰ ਸੰਗਰਾਤੇ ਪਾਹੇ ਨਾ ਜਲੈ ਹਰ ਸੰਗਰਾਤੇ ਮਾਇਆ ਨਹੀਂ ਛਲੈ ਹਰ ਸੰਗਰਾਤੇ ਨਹੀਂ ਡੂਬੈ ਜਲਾਓ ਹਰ ਸੰਗਰਾਤੇ ਸੁਫਲ ਫਲਾਓ ਸਭ ਪੈ ਮਿਟੈ ਤੁਮਾਰੈ ਨਾਏ ਭੇਟ ਸੰਗ ਹਰ ਹਰ ਗੁਣ ਗਾਏ ਅਰਹਾਓ ਹਰ ਸੰਗਰਾਤੇ ਮਿਟੈ ਸਭ ਚਿੰਤਾ ਹਰ ਸਿਉ ਸੋ ਰਚੈ ਜੇ ਸਾਧਕਾ ਮੰਤਾ ਹਰ ਸੰਗਰਾਤੇ ਜਮ ਕੀ ਨਹੀਂ ਤਰਾਸ ਹਰ ਸੰਗਰਾਤੇ ਪੂਰਨ ਆਸ ਹਰ ਸੰਗਰਾਤੇ ਦੁਖ ਨਾ ਲਾਗੈ ਹਰ ਸੰਗਰਾਤਾ ਅੰਦਨ ਜਾਗੈ ਹਰ ਸੰਗਰਾਤਾ ਸਹਿਜ ਕਰ ਵਸੈ ਹਰ ਸੰਗਰਾਤੇ ਭ੍ਰਮ ਪਉ ਨਸੈ ਹਰ ਸੰਗਰਾਤੇ ਮਤ ਉਤਮ ਹੋਏ ਹਰ ਸੰਗਰਾਤੇ ਨਿਰਮਲ ਸੋਏ ਕਹੋ ਨਾਨਕ

ਕਉ ਨਾਨਕ ਕਹਾਂ ਪੈ ਭਾਈ, ਆਪਣੇ ਸੇਵਕੀ ਆਪੈ ਰਖਾਈ। ਗਉੜੀ ਮਹੱਲਾ ਪੰਜਵਾਂ, ਆਪਣੇ ਸੇਵਕੋ ਆਪ ਸਹਾਈ, ਨਿਤ ਪ੍ਰਤ ਪਾਰੈ ਬਾਪ ਜੈਸੇ ਮਾਈ। ਪ੍ਰਭ ਕੀ ਸਰਨ ਉਬਰੈ ਸਭ ਕੋਏ, ਕਰਨ ਕਰਾਵਨ ਪੂਰਨ ਸਜ ਸੋਏ। ਰਹਾਓ ਆਪ ਮਨ ਬਸਿਆ ਕਰਨੈ ਹਾਰਾ, ਭੈ ਬਿਨਸੇ ਆਤਮ ਸੁਖ ਸਾਰਾ। ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲ ਬਿਖਲਾਥੇ। ਕਹਿਣ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਦਾ ਸਰਨਾਈ। ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਦੋ ਪਦੇ ਏਕੋ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕੋਬਲ ਪੂਰਨ ਭਾਈ, ਤਾਂ ਤੇ ਬਿਰਥਾ ਨਾ ਵਿਆਪੈ ਕਾਈ। ਰਹਾਓ ਜੋ ਜੋ ਚਿਤਵੈ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ। ਨਿੰਦਕ ਕੀ ਪ੍ਰਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਗੌੜੀ ਮਹੱਲਾ ਪੰਜਵਾਂ, ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗੈ ਲਿਹੋ ਅੰਗੁਰੀਆ। ਰਹਾਓ ਸ੍ਰਵਨਨ ਸੁਰਤ ਨੈਨ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਦੀਨਾ ਨਾਥ ਅਨਾਥ ਕਰਣਾ ਮੈਂ, ਸਾਜਨ ਮੀਤ ਪਿਤਾ ਮੈਂ ਤਰੀਆ। ਚਰਨ ਕਵਲ ਹਿਰਦੈ ਗਹਿ ਨਾਨਕ, ਭੈ ਸਾਗਰ ਸੰਤ ਪਾਰ ਉਤਰੀਆ। ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾਂ, ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਦੈ ਗੁਸਾਈ ਮੀਤਲਾ, ਤੂੰ ਸੰਗ ਹਮਾਰੈ ਬਾਸ ਜੀਓ। ਰਹਾਓ ਤੁਝ ਬਿਨ ਕਰੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ। ਜੀ ਪ੍ਰਾਣ ਸੁਖਦਾਤਿਆ, ਨਿਮਖ ਨਿਮਖ ਬਲਿਹਾਰ ਜੀ। ਹਸਤ ਅਲੰਬਨ ਦੇਹੋ ਪ੍ਰਭ, ਗਰਤੋ ਉਦਰ ਗੋਪਾਲ। ਮੋਹੇ ਨਿਰਗੁਣ ਮਤ ਥੋਰੀਆ, ਤੂੰ ਸਦੀ ਦੀਨ ਦਿਆਲ। ਕਿਆ ਸੁਖ ਤੇਰੇ ਸਮਲਾ, ਕਵਨ ਵਿਧੀ ਵਿਚਾਰ। ਸਰਨ ਸਮਾਈ ਦਾਸ ਹਿਤ, ਉੱਚੇ ਅਗਮੇ ਅਪਾਰ। ਸਗਲ ਪਦਾਰਥ ਅਹਿਟ ਸਿੱਧ, ਨਾਮ ਮਹਾਰਸ ਮਾਹੇ। ਸੋ ਪ੍ਰਸੰਨ ਭਏ ਕੇਸਵਾ, ਸੇਜਨ ਹਰ ਗੁਣ ਗਾਹੇ। ਮਾਤ ਪਿਤਾ ਸੁਤਬੰਧ ਪੋ, ਤੂੰ ਮੇਰੇ ਪ੍ਰਾਣ ਆਧਾਰ। ਸਾਧ ਸੰਗ ਨਾਨਕ ਭਜੈ, ਬਿਖਤਰਿਆ ਸੰਸਾਰ। ਗੌੜੀ ਬੈਰਾਗਣ ਰਹੋਏ ਕੇ, ਸ਼ੰਤ ਕੇ ਘਰ। ਮਹੱਲਾ ਪੰਜਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੈ ਕੋਈ ਰਾਮ ਪਿਆਰੋ ਗਾਵੈ, ਸਰਬ ਕਲਿਆਣ ਸੁਖ ਸਚ ਪਾਵੈ। ਰਹਾਓ ਬਨ ਬਨ ਖੋਜਤ ਫਿਰਤ ਬੈਰਾਗੀ, ਬਿਰਲੇ ਕਾਹੂ ਏਕ ਲਿਵ ਲਾਗੀ। ਜਿਨ ਹਰ ਪਾਇਆ ਸੇਵਟ ਭਾਗੀ, ਬ੍ਰਹਮਾਦਿਕ ਸਨਕਾਦ ਪਿਚਾ ਹੈ। ਜੋਗੀ ਜਤੀ ਸਿੱਧ ਹਰਿਆ ਹੈ, ਜਿਸੈ ਪ੍ਰਾਪਤ ਸੋ ਹਰ ਗੁਣ ਗਾ ਹੈ। ਤਾਂ ਕੀ ਸਰਨ ਜਿਨ ਬਿਸਰਤ ਨਾਹੀ, ਵਡਭਾਗੀ ਹਰ ਸੰਤ ਮਿਲ।

ਅਪਾਰੇ, ਨਾਨਕ ਮੰਗਤ ਨਾਮ ਆਧਾਰੇ। ਰਾ ਗੌੜੀ ਪੂਰਬੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰਹਾਉ ਰੂਪਹੀਨ ਬੁੱਧ ਬਲਹੀਨੀ, ਮੋਹ ਪਰਦੇਸਨ ਦੂਰ ਤੇ ਆਈ। ਨਾਹਿਨ ਦਰਬ ਨਾ ਜੋਬਨ ਮਾਤੀ, ਮੋਹ ਅਨਾਥ ਕੀ ਕਰੋ ਸਮਾਈ। ਖੋਜਤ ਖੋਜਤ ਭਈ ਬੈਰਾਗ ਨੂੰ, ਪ੍ਰਭ ਦਰਸ਼ਨ ਕਹੋ ਫਿਰਤ ਤਸਾਈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਹ ਸੰਗ ਮੇਰੀ ਜਲਨ ਬੁਝਾਈ। ਗੌੜੀ ਮਹੱਲਾ ਪੰਜਵਾਂ, ਪ੍ਰਭ ਮਿਲਵੇ ਕਉ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹੇ ਕਰੋ ਬੇਨਤੀ। ਕਉ ਸੰਤ ਮਿਲੈ ਵੜ ਭਾਗੀ, ਰਹਾਓ ਮਨ ਅਰਪੋ ਤਨ ਰਾਖੋ ਆਗੈ। ਮਨ ਕੀ ਮਤ ਮੋਹੇ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੈ। ਆਨ ਦਿਨ ਫਿਰਾਓ ਤਿਸ ਪਿਛੈ ਵੈਰਾਗੀ, ਪੂਰਬ ਕਰਮ ਅੰਕੁਰ ਜਪ ਪ੍ਰਗਟੇ। ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ। ਜਨਮ ਜਨਮ ਕੀ ਸੋਈ ਜਾਗੀ, ਗੌੜੀ ਮਹੱਲਾ ਪੰਜਵਾਂ। ਨਿਕਸਰੇ ਪੰਖੀ ਸਿਮਰ ਹਰ ਪਾਂਖ, ਮਿਲ ਸਾਧੂ ਸਰਨ ਗਹੋ ਪੂਰਨ। ਰਾਮ ਰਤਨ ਹੀਰੇ ਸੰਗਰਾਖ, ਰਹਾਓ ਭ੍ਰਮ ਕੀ ਕੂਈ ਤ੍ਰਿਸ਼ਨਾ ਰਸ ਪੰਕਜ। ਆਤੀਖਣ ਮੋਕੀ ਫਾਸ, ਕਾਟਨ ਹਾਰ ਜਗਤ ਗੁਰ ਗੋਬਿੰਦ। ਚਰਨ ਕਮਲ ਤਾਂ ਕੇ ਕਰੋ ਨਿਵਾਸ, ਕਰ ਕਿਰਪਾ ਗੋਬਿੰਦ ਪ੍ਰਪ੍ਰੀਤਮ, ਦੀਨਾ ਨਾ ਸੁਣੋ ਅਰਦਾਸ। ਕਰ ਗੈ ਲੇਹੋ ਨਾਨਕੇ ਸਵਾਮੀ, ਜਿਉ ਪਿੰਡ ਸਭ ਤੁਮਰੀ ਰਾਸ। ਗੌੜੀ ਮਹੱਲਾ ਪੰਜਵਾਂ, ਹਰ ਪੇਖਣ ਕਉ ਸਿਮਰਤ ਮਨ ਮੇਰਾ। ਆਸ ਪਿਆਸੀ ਚਿਤਵੋ ਦਿਨ ਰਹਿਣੀ, ਹੈ ਕੋਈ ਸੰਤ ਮਿਲਾਵੈ ਨੇਰਾ। ਰਹਾਓ ਸੇਵਾ ਕਰੋ ਦਾਸ ਦਾਸਨ ਕੀ, ਅਨਕ ਭਾਂਤ ਤਿਸ ਕਰੋ ਨਿਹੋਰਾ। ਤੁਲਾ ਤਾਰ ਤੋਲੇ ਸੁਖ ਸਗਲੇ, ਬਿਨ ਹਰ ਦਰਸ ਸਭੋ ਹੀ ਥੋਰਾ। ਸੰਤ ਪ੍ਰਸਾਦ ਗਾਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬਹੋਰਾ। ਆਨੰਦ ਸੁਖ ਭੇਟਤ ਹਰ ਨਾਨਕ, ਜਨਮ ਕਿਰਤਾਰਥ ਸਫਲ ਸਵੇਰਾ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਨ ਵਿਦ ਮਿਲੈ ਗੁਸਾਈ ਮੇਰੇ ਰਾਮ ਰਾਏ, ਕੋਈ ਐਸਾ ਸੰਤ ਸਹਿ ਸੁਖਦਾਤਾ, ਮੋਹਿ ਮਾਰਗ ਦੇ ਬਤਾਈ। ਰਹਾਓ ਅੰਤਰ ਅਲਖ ਨ ਜਾਈ, ਲਖਿਆ ਵਿੱਚ ਪੜਦਾ ਹਾਂ ਮੈਂ ਪਾਈ। ਮਾਇਆ ਮੋਹੇ ਸਭੋ ਜਗ ਸੋਇਆ, ਇਹੋ ਭਰਮ ਕਹੋ ਕਿਉਂ ਜਾਈ। ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਦਾ ਗੋਚਰ ਠਾਈ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ। ਅਨ ਕਿਉ ਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਰਨਾਈ। ਜਿਨ ਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵ ਲਾਈ। ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਭਾਈ। ਮੇਰੇ ਰਾਮ ਰਾਏ ਇਨ ਵਿਦ ਮਿਲੈ ਗੁਸਾਈ, ਸਹਿਜ ਭਇਆ ਪ੍ਰਭ ਖਿਨ ਮੈਂ ਨਾਠਾ। ਮਿਲ ਜੋਤੀ ਜੋ ਸਮਾਈ, ਰਹਾਓ ਦੂਜਾ ਗੌੜੀ ਮਹੱਲਾ ਪੰਜਵਾਂ। ਐਸੋ ਪਰਚੋ ਪਾਇਓ, ਕਰੀ ਕਿਰਪਾ ਦਿਆਲ ਬੀਠ ਲੈ, ਸਤਿਗੁਰ ਮਜੈ ਬਤਾਇਓ। ਰਹਾਓ ਜਤ ਕਾ ਦੇਖੋ ਤਾਤਾ ਤੁਮਹੀ, ਮੋਹੇ ਇਹੋ ਵਿਸ਼ਵਾਸ ਹੋਏ ਆਇਓ। ਕੈ ਪੈ ਕਰੋ ਅਰਦਾਸ ਬੇਨਤੀ, ਜੋ ਸੁਨਤੋ ਹੈ ਰਗਰਾਇਓ। ਲਇਓ ਸਹਿਸਾ ਬੰਧਨ ਗੁਰ ਤੋਰੇ, ਤਾਂ ਸਦਾ ਸਹਿ ਸੁਖ ਪਾਇਓ। ਹੋਣਾ ਸਾ ਸੋਈ ਫੁਨ ਹੋਸੀ, ਸੁਖ ਦੁਖ ਕਹਾਂ ਦਿਖਾਇਓ। ਖੰਡ ਬ੍ਰਹਿਮੰਡ ਕਾ ਏਕੋ ਠਾਣਾ, ਗੁਰ ਪਰਦਾ ਖੋਲ ਦਿਖਾਇਓ। ਨਾਉ ਨਿਧ ਨਾਮ ਨਿਧਾਨ ਇਕਠਾਈ, ਤੋ ਬਾਹਰ ਕੈ ਠਹਿ ਜਾਇਓ। ਏਕੈ ਕਨਕ ਅਨਕ ਭਾਂਤ ਸਾਜੀ, ਬਹੁ ਪ੍ਰਕਾਰ ਰਚਾਇਓ। ਕਹੋ ਨਾਨਕ ਪਰਮ ਗੁਰ ਖੋਈ ਹੈ, ਇਵ ਤੱਤੈ ਤੱਤ ਮਿਲਾਇਓ।
गौड़ी महला पंजवां। औध कटै दिन सुरै नारे, मन गुरमिल का सवारे रहाओ। करो बेनंती सुनो मेरे मीता, संत टहल की वेला। इहां खाड़ चलो हर लाहा, आगे बसन सुहेला। एहो संसार बेकार सहसे मैं, तरयो ब्रह्म ज्ञानी। जिसे जगाए पियाए हर रस, अकथ कथा तिन जानी। जहां को आए सोई विहा जाओ, हर गुरते मने बसेरा। निज कर महल पावो सुख सहजे, बहुर ना होए गो फेरा। अंतर जामी पुरख बिधाते, सरदा मन की पूरे। नानक दास ही सुख मांगे, मोको कर संतन की तूरे। गौड़ी महला पंजवा, राख पिता प्रभ मेरे। मोहे निर्गुण।

ਰਾ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬੂ ਨ ਮਨੋ ਬਿਸਾਰੇ ਈਹਾਂ ਊਹਾਂ ਸਰਬ ਸੁਖਦਾਤਾ ਸਗਲ ਕਟਾ ਪ੍ਰਤਪਾਰੇ ਰਹਾਉ ਮਹਾ ਕਹਿਟ ਕਾਟੈ ਖਿਨ ਭੀਤਰ ਰਸਨਾ ਨਾਮ ਚਿਤਾਰੇ ਸੀਤਲ ਸਾਂਤ ਸੁਖ ਹਰ ਸਰਣੀ ਜਲਤੀ ਅਗਨ ਨਿਵਾਰੇ ਗਰਭ ਕੁੰਡ ਨਰਕ ਤੇ ਰਾਖੈ ਭਵ ਜਲ ਪਾਰ ਉਤਾਰੇ ਚਰਨ ਕਮਲ ਆਰਾਧਿਤ ਮਨ ਮੈਂ ਜਮ ਕੀ ਤ੍ਰਾਸ ਬਿਗਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਉੱਚਾ ਅਗਮ ਅਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਵੈ ਜਨਮ ਨਾ ਹਾਰੇ ਕਾਮ ਕ੍ਰੋਧ ਲੋਭ ਮੋਹੇ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਦ ਬਲਿਹਾਰੇ ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਰਹਾਉ ਸੁਤ ਸੰਪਤ ਬਨਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈਵਰ ਗੈਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਨੰਗ ਚੋਵਾ ਚੰਦਨ ਦੇ ਫੂਲਿਆ ਸੋ ਤਨ ਧਰ ਸੰਗ ਰੂਲਿਆ ਮੋਹੇ ਮੋਹਿਆ ਜਾਣੈ ਦੂਰ ਹੈ ਕਹੋ ਨਾਨਕ ਸਦਾ ਹਦੂਰ ਹੈ ਗੌੜੀ ਮਹੱਲਾ ਪੰਜਵਾਂ ਮਨ ਧਰ ਤਰਬੇ ਹਰ ਨਾਮ ਨੋ ਸਾਗਰ ਲਹਿਰ ਸੰਸਾ ਸੰਸਾਰ ਗੁਰਬੋਇਥ ਪਾਰ ਗ੍ਰਾਮ ਨੋ ਰਹਾਉ ਕਲ ਕਾਲਖ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਬਿਖ ਬਿਖਿਆ ਬਸਰੀ ਅਤ ਕਨੀ ਉਬਰੇ ਜਪ ਜਪ ਹਰ ਗੁਣੀ ਮਤਵਾਰੋ ਮਾਇਆ ਸੋਇਆ ਗੁਰ ਭੇਟ ਪ੍ਰੰਪੋ ਖੋਇਆ ਕਹੋ ਨਾਨਕ ਏਕ ਤੇ ਆਇਆ ਘਟ ਘਟ ਨਦਰੀ ਆਇਆ ਗੌੜੀ ਮਹੱਲਾ ਪੰਜਵਾਂ ਦੀਵਾਨ ਹਮਾਰੋ ਤੁਸੀਂ ਏਕ ਸੇਵਾ ਥਾਰੀ ਗੁਰ ਹੈ ਟੇਕ ਰਹਾਉ ਅਨਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਲਾਇਆ ਮਾਰੇ ਪੰਚ ਬਿਖਾਦੀਆ ਗੁਰ ਕਿਰਪਾ ਤੇ ਦਲ ਸਾਧਿਆ ਬਖਸੀਸ ਵਜੋਂ ਮਿਲੇ ਇੱਕ ਨਾਮ ਸੁਖ ਸਹਿਜ ਆਨੰਦ ਬਿਸਰਾਮ ਪ੍ਰਭ ਕੇ ਚਾਕਰ ਸੇ ਭਲੇ ਨਾਨਕ ਤਿੰਨ ਮੁਖੀ ਉਜਲੇ ਗੌੜੀ ਮਹੱਲਾ ਪੰਜਵਾਂ ਜੀਆ ਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ ਤਿਨ ਮੈਂ ਪਾਉ ਹੈ ਜਾਮ ਕਾ ਰਹਾਉ ਅਵਰ ਜਤਨ ਨਹੀਂ ਪਾਈਐ ਵੱਡੇ ਭਾਗ ਹਰ ਤਿਆਈਐ ਲਾਖ ਹਿਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ ਅਹੋ ਬੁੱਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧੂ ਸੰਗ ਮਿਲੈ ਗੌੜੀ ਮਹੱਲਾ ਪੰਜਵਾਂ ਬਾਰ ਨੈ ਬਲਿਹਾਰ ਨੈ ਲੱਖ ਬਰੀਆ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਦਰੀਆ ਰਹਾਉ ਕਰਨ ਕਰਾਵਨ ਤੁਹੀ ਏਕ ਜੀ ਜੰਤ ਕੀ ਤੁਹੀ ਟੇਕ ਰਾਜ ਜੋਬਨ ਪ੍ਰਭ ਤੂੰ ਤਨੀ ਤੂੰ ਨਿਰਗੁਣ ਤੂੰ ਸਰਗੁਣੀ ਈਹਾਂ ਊਹਾਂ ਤੁਮ ਰੱਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਾਮੀ ਪ੍ਰਭ ਸੁਜਾਨ ਨਾਨਕ ਤਕੀਆ ਤੂਹੀ ਤਾਣ ਗੌੜੀ ਮਹੱਲਾ ਪੰਜਵਾਂ ਹਰ ਹਰ ਹਰ ਆਰਾਧੀਐ ਸੰਤ ਸੰਗ ਹਰ ਮਨ ਵਸੈ ਪਰਮ ਮੋਹ ਪਉ ਸਾਧੀਐ ਰਹਾਉ ਬੇਦ ਪ੍ਰਾਣ ਸਿਮਰਤ ਬਨੇ ਸਭ ਊਚ ਬਰਾਇਤ ਜਨ ਸੁਨੇ ਸਗਲ ਅਸਥਾਨ ਪੈ ਪੀਤ ਚੀਨ ਰਾਮ ਸੇਵਕ ਪੈ ਰਹਿਤ ਕੀਨ ਲੱਖ ਚੌਰਾਸੀ ਜੋਨ ਫਿਰੈ ਗੋਬਿੰਦ ਲੋਕ ਨਹੀਂ ਜਨਮ ਮਰੈ ਬਲ ਬੁੱਧ ਸਿਆਣ ਪਹੁ ਮੈਂ ਰਹੀ ਹਰ ਸਾਧ ਸਰਨ ਨਾਨਕ ਗਹੀ ਗੌੜੀ ਮਹੱਲਾ ਪੰਜਵਾਂ ਮਨ ਰਾਮ ਨਾਮ ਗੁਣ ਗਾਈਐ ਨੀਤ ਨੀਤ ਹਰ ਸੇਵੀਐ ਸਾਸ ਸਾਸ ਹਰ ਧਿਆਈਐ ਰਹਾਉ ਸੰਤ ਸੰਗ ਹਰ ਮਨ ਵਸੈ ਦੁਖ ਦਰਦਾ ਨੇਰਾ ਭ੍ਰਮ ਨਸੈ ਸੰਤ ਪ੍ਰਸਾਦ ਹਰ ਜਾਪੀਐ ਸੋ ਜਨ ਦੁਖ ਨਾ ਵਿਆਪੀਐ ਜਾਂ ਕਉ

ਉਭਰਿਆ ਮਾਇਆ ਅਗਨ ਤੇ ਨਾਨਕ ਕਉ ਭਰਮਿਆ ਕਰ ਮੇਰੇ ਮੰਤਨ ਵਾਸੈ ਨਾਮ ਹਰ ਗਉੜੀ ਮਹੱਲਾ ਪੰਜਵਾਂ ਰਸਨਾ ਜਪੀਐ ਇਕ ਨਾਮ ਇਹਾਂ ਸੁਖ ਆਨੰਦ ਘਨਾ ਆਗੈ ਜੀ ਕੈ ਸੰਗ ਕਾਮ ਰਹਾਉ ਕਟੀਐ ਤੇਰਾ ਅਹੰਗ ਰੋਗ ਤੂੰ ਗੁਰਪ੍ਰਸਾਦ ਕਰ ਰਾਜਯੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੀ ਤ੍ਰਿਸ਼ਨਾ ਲਾਥੀਆ ਹਰ ਵਿਸਰਾਮ ਨਿਧ ਪਾਇਆ ਸੋ ਬੌਰ ਨ ਕਤਹੀ ਤਾਇਆ ਹਰ ਹਰ ਨਾਮ ਜਾਂ ਕੋ ਗੁਰ ਦੀਆ ਨਾਨਕ ਤਾਂ ਕਾ ਪਉ ਗਿਆ ਗਉੜੀ ਮਹੱਲਾ ਪੰਜਵਾਂ ਜਾਂ ਕੋ ਬਿਸਰੈ ਰਾਮ ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵੈ ਸੇ ਗੁਣੀ ਗਹੀਰ ਰਹਾਉ ਜਾਂ ਕੋ ਗੁਰਮੁਖ ਹਿਰਦੈ ਬੁੱਧ ਤਾਂ ਕੈ ਕਰ ਤਲ ਨਵਨਿਧ ਸਿੱਧ ਜੋ ਜਾਣੈ ਹਰ ਪ੍ਰਭ ਤਨੀ ਕਿਛ ਨਾਹੀ ਤਾਂ ਕੈ ਕਮੀ ਕਰਨੈ ਹਰ ਪਛਾਨਿਆ ਸਰਬ ਸੂਖ ਰੰਗ ਮਾਣਿਆ ਹਰ ਤਨ ਜਾਂ ਕੈ ਗ੍ਰਹਿ ਵਸੈ ਕਹੁ ਨਾਨਕ ਤਿਨ ਸੰਗ ਦੁਖ ਨਸੈ ਗਉੜੀ ਮਹੱਲਾ ਪੰਜਵਾਂ ਗਰਭ ਬੜੋ ਮੂਲ ਇਤਨੋ ਰਹਿਣ ਨਹੀਂ ਗਹੁ ਕਿਤਨੋ ਰਹਾਓ ਬੇਬਰਜਿਤ ਬੇਦ ਸੰਤਨਾ ਉਵਾਹੂ ਸਿਉ ਰੇ ਹਿਤਨੋ ਹਾਰ ਜੁਆਰ ਜੁਆ ਬਿਦੇ ਇੰਦਰੀ ਵਸ ਲੈ ਜਿਤਨੋ ਹਰਨ ਪਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਦਿਤਨੋ ਗਉੜੀ ਮਹੱਲਾ ਪੰਜਵਾਂ ਮੋਹੇ

ਗੁਣ ਗਾਵਾ ਸਰਨ ਪਰਿਓ ਠਾਕੁਰ ਵਜੀਰਾ ਤਿਨਾ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾ ਗੌੜੀ ਮਹੱਲਾ ਪੰਜਵਾਂ ਹੈ ਕੋਈ ਐਸਾ ਹਉ ਮੈਂ ਤੋਰੈ ਇਸ ਮਿੱਠੀ ਤੇ ਉਹ ਮਨ ਹੋਰੈ ਰਹਾਉ ਅਗਿਆਨੀ ਮਾਨੁਖ ਪਾਇਆ ਜੋ ਨਾਹੀ ਸੋ ਲੋਰੈ ਰਹਿਣ ਅੰਧਾਰੀ ਕਾਰੀਆ ਕਵਨ ਜੁਗਤ ਜਿਤ ਭੋਰੈ ਪ੍ਰਮਤੋ ਪ੍ਰਮਤੋ ਹਾਰਿਆ ਅਨਕ ਵਿਧੀ ਕਰ ਟੋਰੈ ਕਹੁ ਨਾਨਕ ਕਿਰਪਾ ਭਈ ਸਾਧ ਸੰਗਤ ਨਿਦ ਮੋਰੈ ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰਨਾ ਮੈ ਰਹਾਉ ਦੀਨ ਦਿਆਲਾ ਪਾਰ ਬ੍ਰਹਮ ਜਾਂ ਕੈ ਸਿਮਰਨ ਸੁਖ ਭਏ ਅਕਾਲ ਪੁਰਖ ਅਗਾਧ ਬੋਧ ਸੁਣਤ ਜਸੋ ਕੋਟ ਅਗ ਖਏ ਕਿਰਪਾ ਨਿਤ ਪ੍ਰਮਿਆ ਤਾਰ ਨਾਨਕ ਹਰ ਹਰ ਨਾਮ ਲਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੈ ਪ੍ਰਾਣ ਸੁਖਦਾਤਾ ਸੋ ਦਿਨ ਜਾਤ ਆ ਜਾਏ ਰਹਾਉ ਏਕ ਰਹਿਣ ਕੇ ਪਾਹੁਣ ਤੁਮ ਆਏ ਬਹੁ ਜੁਗ ਆਸ ਵਧਾਏ ਗ੍ਰਹਿ ਮੰਦਿਰ ਸੰਪੈ ਜੋ ਦੀਸੈ ਜੋ ਤਰਵਰ ਕੀ ਛਾਏ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਕ ਸਭ ਜਾਏ ਦੇਵਨਹਾਰਾ ਬਿਸਰੋ ਠਾਕਰੋ ਖਿਰ ਮੈਂ ਹੋਤ ਪਰ ਆਏ ਪਹਿਰੈ ਬਾਗਾ ਕਰ ਇਸ਼ਨਾਨਾ ਚੋਵਾ ਚੰਦਨ ਲਾਏ ਨਿਰਭਉ ਨਿਰੰਕਾਰ ਨਹੀਂ ਚੀਨਿਆ ਜਿਉਂ ਹਸਤੀ ਨਾ ਵਾਏ ਜਾ ਹੋਏ ਕਿਰਪਾਲ ਤਾਂ ਸਤਿਗੁਰ ਮਿਲੈ ਸਭ ਸੁਖ ਹਰ ਕੇ ਨਾਏ ਮੁਕਤ ਭਾਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਗੁਰ ਗੁਰ ਗੁਰ ਸਦ ਕਰੀਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕਉ ਬਲਿਹਾਰੀਐ ਰਹਾਉ ਜੇਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ ਜਾ ਹੋਏ ਦਇਆਲ ਸਤਿਗੁਰ ਅਪਨਾ ਤਾਂ ਇਹ ਮਤ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੂਟੈ ਸਰਬ ਸੁਖਾਂ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਰਾਗ ਗੌੜੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰਹਾਓ ਕੋਟ ਜੋਰੇ

ਪਰ ਗ੍ਰਹਿ ਬੇਕਾਰੀ ਬੁਰਾ ਭਲਾ ਨਹੀਂ ਸੁਝੀ ਹੈ। ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁੰਡਿਦ ਨਹੀਂ ਗਾਇਆ ਮਨ ਬਿਖੈ ਹੀ ਮੈਂ ਲੁਜੀ ਹੈ। ਜਾਂ ਕੌਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨਮ ਦਰ ਹਰਿ ਸਿਜੀ ਹੈ। ਗਉੜੀ ਮਹੱਲਾ ਪੰਜਵਾਂ ਸਭ

ਉਹੀ ਪਾਠੀ ਉਹੀ ਪੋਚਾ, ਉਹੀ ਪਿਆਰੋ ਉਹੀ ਰੁਚਾ, ਮਨ ਉਹ ਸੁਖ ਜਾਤੋ ਸਹਿਜ ਕੇਲ, ਅਣਦ ਖੇਲ ਰਹੇ ਫੇਰ ਭਏ ਮੇਲ, ਨਾਨਕ ਗੁਰਸ਼ਬਦ ਪ੍ਰਾਤੋ, ਰਾਗ ਗੌੜੀ ਮਾਲਵਾ ਮਹੱਲਾ ਪੰਜਵਾਂ, ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਹਰ ਨਾਮ ਲੇਹੋ ਮੀਤਾ ਲੇਹੋ, ਆਗੈ ਬਿਖਮ ਪੰਥ ਭਿਆਨ ਰਹਾਓ, ਸੇਵਤ ਸੇਵਤ ਸਦਾ ਸੇਵ, ਤੇਰਾ ਸੰਗ ਬਸਤ ਹੈ ਕਾਲ, ਕਰ ਸੇਵਾ ਤੂੰ ਸਾਧਕੀ ਹੋ ਕਾਟੀਐ ਜਮਜਾਲ, ਹੋਮ ਜਗ ਤੀਰਥ ਕੀਏ ਵਿਚ ਹੋਮੈ ਬਧੇ ਬਿਕਾਰ, ਨਰਕ ਸੁਰਗ ਦੋਇ ਪੁੰਚ ਨਾ ਹੋਏ ਬਹੁਰ ਬਹੁਰ ਅਵਤਾਰ, ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨਿਹਚਲ ਕੋ ਥਾਉ ਨਾਹੇ, ਬਿਨ ਹਰ ਸੇਵਾ ਸੁਖ ਨਹੀਂ ਹੋ ਸਾਕਤ ਆਵੈ ਜਾਹੇ, ਜੈ ਸੋ ਗੁਰ ਉਪਦੇਸਿਆ ਮੈਂ ਤੈ ਸੋ ਕਹਿਆ ਪੁਕਾਰ, ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ, ਰਾਗ ਗੌੜੀ ਮਾਲਾ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਇਓ ਬਾਲ ਬੁੱਧ ਸੁਖ ਰੇ ਹਰਖ ਸੋਗ ਹਾਨ ਮਿਰਤ, ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਓ, ਜਉ ਲਉ ਹਉ ਕੇ ਸੋਚੋ ਚਿਤਵਾਓ, ਤਉ ਲਉ ਦੁਖਨ ਭਰੇ, ਜਉ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਿਜੇ, ਜੇਤੀ ਸਿਆਣਪ ਕਰਮ ਹਉ ਕੀਏ ਤੇ ਤੇ ਬੰਧ ਪਰੇ, ਜਉ ਸਾਧੂ ਕਰਮਸਤਕ ਧਰਿਓ ਤਬ ਹਮ ਮੁਕਤ ਭਏ, ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖ ਘੇਰੇ, ਮਨ ਤਨ ਬੁੱਧ ਅਰਪੀ ਠਾਕਰ ਕਉ ਤਬ ਹਮ ਸਹਿਜ ਸੋਏ, ਜਉ

ਔਰ ਮਿਲ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦੈ ਆਗਿਓ ਰਹਾਓ ਮਾਨ ਅਭਿਮਾਨ ਦੋ ਉਸ ਮਾਨੇ ਮਸਤਕ ਡਾਰ ਗੁਰ ਪਾਗਿਓ ਸੰਪਤ ਹਰਖ ਨਾ ਆਪਤ ਦੁਖਾ ਰੰਗ ਠਾਕ ਰਹਿ ਲਾਗਿਓ ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸ਼ਟਾ ਗਿਓ ਨਿਰਭਉ ਪਏ ਸੰਤ ਭ੍ਰਮ ਡਾਰਿਓ ਪੂਰਨ ਸਰਬਾਗਿਓ ਜੋ ਕਿਛ ਕਰਤਾ ਕਾਰਨ ਕੀਨੋ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਲ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨਾਗਿਓ ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁਖ ਨਾ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾਂ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਿਗੁਰ ਸ਼ਬਦ ਸਮਾਇਆ ਰਹਾਓ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ ਚਿੰਤਾ ਸਗਲ ਬਿਸਾਰੀ ਕਰ ਮਸਤਕ ਗੁਰਪੂਰੈ ਧਰਿਓ ਮਨ ਜੀਤੋ ਜਗ ਸਾਰੀ ਤ੍ਰਿਪਤਿਆ ਗਾਏ ਰਹੇ ਹਿਰਦੇ ਅੰਤਰ ਡੋਲਨ ਤੇ ਅਬ ਚੁੱਕੇ ਅਖੁੱਟ ਖਜ਼ਾਨਾ ਸਤਿਗੁਰ ਦੀਆ ਟੁੱਟ ਨਹੀਂ ਰੇ ਮੂਕੇ ਅਚਰਜ ਏਕ ਸੁਨੋਰੇ ਭਾਈ ਗੁਰ ਐਸੀ ਬੂਝ ਬੁਝਾਈ ਲਾਹੇ ਪਰਦਾ ਠਾਕਰ ਜਾਓ ਭੇਟਿਓ ਤੋ ਬਿਸਰੀ ਤਾਤ ਪਰਾਈ ਕਹਿਓ ਨਾ ਜਾਈ ਇਹੋ ਅਚੰਭੋ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸਚ ਭਏ ਬਿਗਾਸਾ ਗੁਰ ਨਿਧਾਨ ਹਿਰਦੈ ਲੈ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾਂ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਧਰਨੀ ਰਹਾਓ ਸਾਥ ਸਿਮਰਤ ਬੇਦ ਵਿਚਾਰੇ ਮਹਾਂਪੁਰਖ ਨੇ ਉਹ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨਾ ਕਿਨਹੂੰ ਲਹਿਆ ਤੀਨ ਭਵਨ ਕੀ ਲਖਮੀ ਜੋਰੀ ਬੁਝਤ ਨਾਹੀ ਲਹਿਰੇ ਬਿਨ ਹਰ ਭਗਤ ਕਹਾਂ ਥਿਤ ਪਾਵੈ ਫਿਰ ਤੋ ਪਹਿਰੇ ਪਹਿਰੇ ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨਾ ਕਾਮਾ ਜਲਤੋ ਕਬਹੂ ਨਾ ਬੂਝਤ ਸਗਲ ਬਿਰਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਸਾਰ ਸੁਖ ਪੂਰਾ ਸਾਧ ਸੰਗਤ ਜਨ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਕੋ ਹਿਬਦ ਕੋ ਸਮਝਾਵੈ ਕਰਤਾ ਹੋਏ ਜਨਾਵੈ ਰਹਾਓ ਅਨਜਾਨਤ ਕਿਛ ਇਨੈ ਕਮਾਨੋ ਜਬ ਤਬ ਕਛੂ ਨਾ ਸਾਦਾ ਦਹਿ ਦਿਸ ਲੈਓ ਮਨ ਦੌਰਾਓ ਕਵਨ ਕਰਮ ਕਰ ਬਾਦਾ ਮਨ ਤਨ ਧਨ ਭੂਮ ਕਾ ਠਾਕਰ ਹਉ ਇਸ ਕਾ ਇਹੋ ਮੇਰਾ ਭਰਮ ਮੋਹ ਕੈ ਸੂਝ ਸੁਨਾਹੀ ਇਹ ਪੈਖਰ ਪਏ ਬੈਰਾ ਤਬ ਇਹੋ ਕਹਾਂ ਕਮਾਵਨ ਪਰਿਆ ਜਬ ਇਹ ਕਛੂ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛ ਆਪੈ ਕਰਤਾ ਆਪਣੇ ਕਰਤਵ ਆਪੇ ਜਾਣੈ ਜਿਨੇ ਉਹ ਰਚਨ ਰਚਾਇਆ ਕਹੋ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਪਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾਂ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਓਰੈ ਮੂਸੇ ਰਹਾਓ ਬਰਤ ਨੇਮ ਸੰਜਮ ਮੈਂ ਰਹਿਤਾ ਤਿਨਕਾ ਆੜ ਨਾ ਪਾਇਆ ਆਗੈ ਚਰਨ ਔਰ ਹੈ ਭਾਈ ਊਹਾਂ ਕਾਮ ਨਾ ਆਇਆ ਤੀਰਥ ਨਾਏ

ਚਤੁਰ ਵੇਦ ਮੁਖ ਬਚਨੀ ਉਚਰੈ ਆਗੈ ਮਹਿਲ ਨਾ ਪਾਈਐ ਬੂਝੈ ਨਾਹੀ ਏਕ ਸੁਧਾਖਰ ਉਹ ਸਗਲੀ ਚਾਖ ਚਖਾਈਐ ਨਾਨਕ ਕਹਿਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗਰਾਮੀ ਗੁਰਸੇਵੋ ਅਰਨਾਮ ਧਿਆਵੋ ਤਿਆਗੋ ਮਨੋ ਗੁਮਾਨੀ ਗੌੜੀ ਮਾਲਾ ਪੰਜਵਾਂ ਮਾਧਵ ਹਰ ਹਰ ਹਰ ਮੁਖ ਕਹੀਐ ਹਮ ਤੇ ਕਛੁ ਨ ਹੋਵੈ ਸੁਆਮੀ ਜਿਉ ਰਾਖੋ ਤਿਉ ਰਹੀਐ ਰਹਾਉ ਕਿਆ ਕਿਛ ਕਰੈ ਕੇ ਕਰਨੈ ਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਾਵੋ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵੋ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵੋ ਰਾ ਗੌੜੀ ਮਾਝ

ਕਿਉਂ ਪੇਖਾ ਪ੍ਰੀਤਮ ਕਵਣ ਸੁਕਰਨੀ ਜੀਓ, ਸੰਤਾ ਦਾਸੀ ਸੇਵਾ ਚਰਨੀ ਜੀਓ। ਇਹੋ ਜੀਓ ਬਤਾਈ ਬਲ ਬਲ ਜਾਈ ਜੀਓ, ਤਿਸ ਨਿਮ ਨਿਮ ਲਾਗੋਂ ਪਾਈ ਜੀਓ। ਪੋਥੀ ਪੰਡਿਤ ਬੇਦ ਖੋਜੰਤਾ ਜੀਓ, ਹੋਏ ਬੈਰਾਗੀ ਤੀਰਥ ਨਾਵੰਤਾ ਜੀਓ। ਗੀਤ ਨਾਦ ਕੀਰਤਨ ਗਾਵੰਤਾ ਜੀਓ, ਹਰ ਨਿਰਭਉ ਨਾਮ ਧਿਆਈ ਜੀਓ। ਪਏ ਕਿਰਪਾਲ ਸੁਆਮੀ ਮੇਰੇ ਜੀਓ, ਪਤਿਤ ਪਵਿੱਤ ਲੱਗ ਗੁਰ ਕੇ ਪੈਰੇ ਜੀਓ, ਭਰਮ ਭਉ ਕਾੜ ਕੀਏ ਨਿਰਵੈਰੇ ਜੀਓ, ਗੁਰਮਨ ਕੀ ਆਸ ਪੁਰਾਈ ਜੀਓ। ਜਿਨ ਨਾਉ ਪਾਇਆ ਸੋ ਤਨਵੰਤਾ ਜੀਓ, ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ। ਜਿਸ ਸਾਧੂ ਸੰਗਤ ਤੇ ਸਭ ਸੁਕਰਣੀ ਜੀਓ, ਜਨ ਨਾਨਕ ਸਹਿਜ ਸਮਾਈ ਜੀਓ। ਗੌੜੀ ਮਹੱਲਾ ਪੰਜਵਾਂ ਮਾਜ, ਆਓ ਹਮਾਰੇ ਰਾਮ ਪਿਆਰੇ ਜੀਓ, ਰਹਿਣ ਦਿਨ ਸੋ ਸਾਹ ਸਾਹ ਚਿਤਾਰੇ ਜੀਓ। ਸੰਤ ਦਿਓ ਸੰਦੇਸਾ ਪੈ ਚਰਨਾਰੇ ਜੀਓ, ਤੁਦਬਿਨ ਕਿਤਬਿਨ ਤਰੀਏ ਜੀਓ। ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ, ਵਣ ਤ੍ਰਿਣ ਤ੍ਰਿਭਵਨ ਸੁਖ ਪਰਮਾਨੰਦਾ ਜੀਓ। ਸੇ ਸੁਹਾਵੀ ਉਹ ਮਨ ਬਿਕਸੰਦਾ ਜੀਓ, ਪੇਖ ਦਰਸ਼ਨ ਉਹ ਸੁਖ ਲਈਐ ਜੀਓ, ਚਰਨ ਪਖਾਰ ਕਰੀ ਨਿ ਸੇਵਾ ਜੀਓ। ਪੂਜਾ ਅਰਚਾ ਬੰਦਨ ਦੇਵਾ ਜੀਓ, ਦਾਸਨ ਦਾਸ ਨਾਮ ਜਪ ਲੇਵਾ ਜੀਓ, ਬਿਨੋ ਠਾਕਰ ਪੈ ਕਹੀਐ ਜੀਓ। ਇਛ ਪੁੰਨੀ ਮੇਰੀ ਮੰਤਨ ਹਰਿਆ ਜੀਓ, ਦਰਸ਼ਨ ਪੇਖ ਤੋ ਸਭ ਦੁਖ ਪਰ ਹਰਿਆ ਜੀਓ, ਹਰ ਹਰ ਨਾਮ ਜਪੇ ਜਪ ਤਰਿਆ ਜੀਓ। ਇਹੋ ਅਜਰ ਨਾਨਕ ਸੁਖ ਸਹੀ ਹੈ ਜੀਓ, ਗੌੜੀ ਮਾਝ ਮਹੱਲਾ ਪੰਜਵਾਂ, ਸੁਣ ਸੁਣ ਸਾਜਨ ਮਨ

ਜਿਸ ਮਿਲਿਆ ਮਨ ਜੀਵੈ ਭਾਈ ਜੀਓ, ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ, ਸਭ ਕਿਛ ਪ੍ਰਭ ਕਾ ਪ੍ਰਭ ਕੀ ਆ ਜਾਈ ਜੀਓ, ਪ੍ਰਭ ਕਹੋ ਸਤਬਲ ਜਾਈ ਜੀਓ, ਇਹੋ ਨਿਦਾਨ ਜਪੈ ਵਡਭਾਗੀ ਜੀਓ, ਨਾਮ ਨਿਰੰਜਨ ਏਕ ਲਿਵ ਲਾਗੀ ਜੀਓ, ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ, ਆਠ ਪਹਿਰ ਗੁਣ ਗਾਇਆ ਜੀਓ, ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ, ਤੂੰ ਸੱਚਾ ਸਾਹੋ ਭਗਤ ਬਣ ਜਾ ਰਾਜੀਓ, ਹਰ ਧਨ ਰਾਸ ਸੱਚ ਵਾਪਾਰਾ ਜੀਓ, ਸਰਨ ਜਨ ਨਾਨਕ ਸਦਬਲਿਹਾਰਾ ਜੀਓ, ਰਾਗ ਗੌੜੀ ਮਾਝ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ, ਜੋਰ ਤੁਮਾਰੇ ਸੁਖ ਵਸਾਂ ਸਤ ਸ਼ਬਦ ਨਿਸ਼ਾਨ, ਰਹਾਓ ਸਭੇ ਗੱਲਾਂ ਜਾਤੀਆਂ ਸੁਣ ਕੇ ਚੁਪਕੀਆਂ, ਕਦੇ ਸੁਰਤ ਨਾ ਲੱਦੀਆ ਮਾਇਆ ਮੋਹੜਿਆ, ਦੇ ਬੁਝਾਰਤ ਸਾਰਤਾ ਸੇ ਅੱਖੀ ਡਿੱਠੜਿਆ, ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ, ਇਕਸ ਦੋਹ ਚਹੋ ਕਿਆ ਗਣੀ ਸਭ ਇਕਤ ਸਾਧ ਮੁੱਠੀ, ਇਕ ਅਦ ਨਾਏ ਰਸੀਅੜਾ ਕਾ ਵਿਰਲੀ ਜਾਏ ਬੁੱਠੀ, ਭਗਤ ਸੱਚੇ

ਪਤਿਤ ਪੁਨੀਤ ਦੀਨ ਬੰਦ ਹਰ ਸਰਨ ਤਾਹੇ ਤੁਮ ਆਵੋ, ਗਜ ਕੋ ਤ੍ਰਾਸ ਮਿਟਿਓ ਜੇ ਸਿਮਰਤ ਤੁਮ ਕਾਹੇ ਬਿਸਰਾਵੋ। ਤਜ ਅਭਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ, ਨਾਨਕ ਕਹਿਤ ਮੁਕਤ।

ਤ੍ਰਿਸ਼ਨਾ ਯਗਨੋ ਸ਼ਬਦ ਬੁਝਾਏ, ਦੂਜਾ ਪਰਮ ਸਹਿ ਸੁਭਾਏ, ਗੁਰਮਤੀ ਨਾਮ ਹਿਰਦੈ ਵਸਾਏ, ਸਾਚੀ ਬਾਣੀ ਹਰ ਗੁਣ ਗਾਏ, ਤਨ ਮੈਂ ਸਾਚੋ ਗੁਰਮ

ਮਾਇਆ ਮੋਹ ਸਰਬ ਜੰਜਾਲਾ, ਮਨ ਮੁਖ ਕੁਚੀਰ ਕੁਸ਼ਿਤ ਬਿਕਰਾਲਾ, ਸਤਿਗੁਰ ਸੇਵੇ ਚੂਕੈ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ, ਗੁਰਮੁਖ ਬੂਜੈ ਇਕ ਲਿਵ ਲਾਏ, ਨਿਜ ਕਰ ਵਾਸੈ ਸਾਜ ਸਮਾਏ, ਜੰਮਣ ਮਰਨਾ ਠਾਕਰ ਹਾਏ, ਪੂਰੇ ਗੁਰ ਤੇ ਹਿੰਮਤ ਪਾਏ, ਕਥਨੀ ਕਥੋ ਨਾ ਆਵੈ ਔਰ, ਗੁਰਪੁਛ ਦੇਖਿਆ ਨਾਹੀ ਦਰ ਹੋਰ, ਦੁਖ ਸੁਖ ਪਾਣੈ ਤਸੈ ਰਜਾਏ, ਨਾਨਕ ਨੀਚ ਕਹਿ ਲਿਵ ਲਾਏ, ਗਉੜੀ ਮਹੱਲਾ ਪਹਿਲਾ ਦੂਜੀ ਮਾਇ

ਦੂਜੀ ਦੁਰਮਤ ਆਖੈ ਦੋਏ, ਆਵੇ ਜਾਏ ਮਰ ਦੂਜਾ ਹੋਏ, ਧਰਨ ਗਗਨ ਨੈ ਦੇਖੋ ਦੋਏ, ਨਾਰੀ ਪੁਰਖ ਸਵਾਈ ਲੋਏ। ਰਵ ਸਸ ਦੇਖੋ ਦੀਪਕ ਉਜਿਆਲਾ, ਸਰਬ ਨਿਰੰਤਰ ਪ੍ਰੀਤਮ ਬਾਲਾ, ਕਰ ਕਿਰਪਾ ਮੇਰਾ ਚਿਤ ਲਾਇਆ, ਸਤਿਗੁਰ ਮੁਕੋ ਏਕ ਬੁਝਾਇਆ, ਏਕ ਨਿਰੰਜਨ ਗੁਰਮੁਖ ਜਾਤਾ, ਦੂਜਾ ਮਾਰ ਸਬਦ ਪਛਾਤਾ, ਏਕੋ ਹੁਕਮ ਵਰਤੈ ਸਭ ਲੋਈ, ਏਕ ਸਤੇ ਸਭ ਓਪਤ ਹੋਈ, ਰਾਹ ਦੋਵੈ ਖਸਮੇ ਕੋ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ, ਸਗਲ ਰੂਪ ਵਰਨ ਮਨ ਮਾਹੀ, ਕਹੁ ਨਾਨਕੇ ਕੋ ਸਾਲਾਹੀ, ਗਉੜੀ ਮਹੱਲਾ ਪਹਿਲਾ, ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੈ ਕਾਚਾ, ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰ ਧਾਰੈ ਰਹਾਉ, ਜਿਸ ਕੈ ਅੰਤਰ ਸਾਚ ਵਸਾਵੈ, ਜੋ ਜੂਤ ਕੀ ਕੀਮਤ ਪਾਵੈ, ਰਵ ਸਸ ਏਕੋ ਗ੍ਰਹਿ ਉਦਿਆਨੈ, ਕਰਨੀ ਕੀਰਤ ਕਰਮ ਸਮਾਨੈ, ਏਕ ਸ਼ਬਦ ਇਕ ਭਿਖਿਆ ਮੰਗੈ, ਗਿਆਨ ਧਿਆਨ ਜੁਗਤ ਸਚ ਜਾਗੈ, ਪੈਰ ਚ ਰਹਿ ਨਾ ਬਾਹਰ ਜਾਏ, ਕੀਮਤ ਕੌਣ ਰਹਿ ਲਿਵ ਲਾਏ, ਆਪੇ ਮੇਲੇ ਪਰਮ ਚੁਕਾਏ, ਗੁਰਪ੍ਰਸਾਦ ਪਰਮ ਪਦ ਪਾਏ, ਗੁਰ ਕੀ ਸੇਵਾ ਸ਼ਬਦ ਵਿਚਾਰ, ਹਉ ਮੈਂ ਮਾਰੇ ਕਰਨੀ ਸਾਰ, ਜਪ ਤਪ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪਰਮ ਪ੍ਰਮਾਣ, ਗੌੜੀ ਮਹੱਲਾ ਪਹਿਲਾ, ਖਿਮਾ ਗਹੀ ਬ੍ਰਤਸ਼ੀਲ ਸੰਤੋਖੰ, ਰੋਗ ਨਾ ਵਿਆਪੈ ਨਾ ਜਮ ਦੁਖੰ, ਮੁਕਤ ਭਏ ਪ੍ਰਭ ਰੂਪ ਨਾਰੇਖੰ, ਜੋਗੀ ਕਉ ਕੈਸਾ ਡਰ ਹੋਏ, ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਉ, ਨਿਰਭਉ ਜੋਗੀ ਨਿਰੰਜਨ ਧਿਆਵੈ, ਅੰਦਰ ਜਾਗੈ ਸਚ ਲਿਵਲਾਵੈ, ਸੋ ਜੋਗੀ ਮੇਰੇ ਮਨ ਭਾਵੈ, ਕਾਲ ਜਾਲ ਬ੍ਰਹਮ ਅਗਨੀ ਜਾਰੇ, ਜਰਾ ਮਰਨ ਗਤ ਗਰਭ ਨਿਵਾਰੇ, ਆਪ ਤਰੈ ਪਿਤਰੀ ਨਿਸਤਾਰੇ, ਸਤਿਗੁਰ ਸੇਵੇ ਸੋ ਜੋਗੀ ਹੋਏ, ਭੈ ਰਚ ਰਹੇ ਸੋ ਨਿਰਭਉ ਹੋਏ, ਜੈਸਾ ਸੇਵੈ ਤੈ ਸੋ ਹੋਏ, ਨਰ ਨਹਿ ਕੇਵਲ ਨਿਰਭਉ ਨਾਉ, ਅਨਾਥੈ ਨਾਥ ਘਰੇ ਬਲ ਜਾਓ, ਪੁਨਰਪ ਜਨਮ ਨਾਹੀ ਗੁਣ ਗਾਓ, ਅੰਤਰ ਬਾਹਰ ਏਕੋ ਜਾਣੈ, ਗੁਰ ਕੈ ਸ਼ਬਦੇ ਆਪ ਪਛਾਣੈ, ਸਾਚੈ ਸ਼ਬਦ ਉਦਰ ਨੀਸਾਣੈ, ਸ਼ਬਦ ਮਰੈ ਤਿਸ ਨਿਜ ਕਰ ਵਾਸਾ, ਆਵੈ ਨਾ ਜਾਵੈ ਚੂਕੈ ਆਸਾ, ਗੁਰ ਕੈ ਸ਼ਬਦ ਕਮਲ ਪਰਗਾਸਾ, ਜੋ ਦੀਸੈ ਸੋ ਆਸ ਨਿਰਾਸਾ, ਕਾਮ ਕ੍ਰੋਧ ਬਿਖ ਭੁਖ ਪਿਆਸਾ, ਨਾਨਕ ਬਿਰਲੇ ਮਿਲੈ ਉਦਾਸਾ, ਗੌੜੀ ਮਹੱਲਾ ਪਹਿਲਾ, ਐਸੋ ਦਾਸ ਮਿਲੈ ਸੁਖ ਹੋਈ, ਦੁਖ ਵਿਸਰੈ ਪਾਵੈ ਸਚ ਸੋਈ, ਦਰਸ਼ਨ ਦੇਖ ਭਈ ਮਤ ਪੂਰੀ, ਅੜਸਠ ਮੱਜਨ ਚਰਨੈ ਧੂਰੀ ਰਹਾਉ, ਨੇਤਰ ਸੰਤੋਖੇ ਏਕ ਲਿਵ ਤਾਰਾ, ਜੇਵਾ ਸੂਚੀ ਹਰ ਸਾਰਾ, ਸਚ ਕਰਨੀ ਅਵੇ ਅੰਤਰ ਸੇਵਾ, ਮੰਤਰ ਪਤਾਸਿਆ ਅਲਖ ਭੇਵਾ, ਜੈ ਜੈ ਦੇਖੋ ਤੈ ਤੈ ਸਾਚਾ, ਬਿਨ ਬੂਝੇ ਝਗੜਤ ਜਗ ਕਾਚਾ, ਗੁਰਸਮ ਜਾਵੈ ਸੋਜੀ ਹੋਈ, ਗੁਰਮੁਖ ਵਿਰਲਾ ਬੂਝੈ ਕੋਈ, ਕਰ ਕਿਰਪਾ ਰਾਖੋ ਰਖਵਾਲੇ, ਬਿਨ ਬੂਝੇ ਪਸ਼ੂ ਭਏ ਬੇਤਾਲੇ, ਗੁਰ ਕਹਿਆ ਅਵਰ ਨਹੀਂ ਦੂਜਾ, ਕਿਸ ਕਉ ਦੇਖ ਕਰੋ ਅਨਪੂਜਾ, ਸੰਤ ਹੇਤ ਪ੍ਰਭ ਤਰ ਪਵਣ ਧਾਰੇ, ਆਤਮ ਚੀਨੈ ਸੋ ਤਤ ਵਿਚਾਰੇ, ਸਾਚ ਹਿਰਦੈ ਸਚ ਪ੍ਰੇਮ ਨਿਵਾਸ, ਪ੍ਰਣਵਤ ਨਾਨਕ ਹਮ ਤਾਂ ਕੇ ਦਾਸ, ਗੌੜੀ ਮਹੱਲਾ ਪਹਿਲਾ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਭੜੀ ਪਛਤਾਨਿਆ, ਜੈ ਪ੍ਰਭ ਸਿਮਰੇ ਤਹੀ ਮਨ ਮਾਨਿਆ, ਐਸਾ ਗਰਭ ਬੁਰਾ ਸੰਸਾਰ ਹੈ, ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾਉ, ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੈ ਬਹੁ ਪਾਰ ਅਫਾਰੀ, ਬਿਨ ਗੁਰ ਪੁੱਛੇ ਜਾਏ ਪਿਆਰੀ, ਹਰੀ ਚੰਦ ਦਾਨ ਕਰੇ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਅਭੇਵੈ, ਆਪ ਭੁਲਾਏ ਆਪੇ ਮਤ ਦੇਵੈ,
दुर्मत हरनाक्ष दुराचारी प्रभ नारायण गर्भ प्रहारी प्रहलादो धारे कृपा धारी भूलो रावण मुगदया चेत लुकी लंका लूटी लंका सी समेत गर्भ गया बिन सतगुर हेत सहस बाहो मद कीट मैं खासा हरनाक्षले नखो बिदासा दैत संघारे बिन भगत अभ्यासा जरा संद काल जमन संघारे रक्त बीज काल नेम बिदारे दैत संघार संत निस्तारे आपे सतगुर शब्द विचारे दूजे पाए दै संघारे गुरमुख साच भगत निस्तारे बूढ़ा दुर्योधन पत खोई राम ना जान्या करता सोई जन को दुख पचै दुख होई जन में जय गुर शब्द ना जानिया क्यों सुख पावे परम भुलानिया एक तिल भूले बहुर पछतानिया कंस केस चांडूर ना कोई राम ना चीनिया अपनी पत खोई बिन जगदीश ना राख कोई बिन गुर गर्भ ना मेटिया जाए गुरमुख गुरमत धर्म तीर जहर नाए नानक नाम मिलै गुण गाए गौड़ी महला पहला चोवा चंदन अंक चढ़ावो पाट पटंबर पहरा हंडावो बिन हर नाम कहां सुख पावो क्या पहराओ।

ਗੁਰਮਤ ਰਾਮ ਜਪੈ ਜਨ ਪੂਰਾ, ਤਿਤ ਖਟ ਅਨਹਦ ਵਾਜੇ ਤੂਰਾ, ਜੋ ਜਨ ਰਾਮ ਭਗਤ ਹਰ ਪਿਆਰੋ, ਸੇ ਪ੍ਰਭ ਰਾਖੇ ਕਿਰਪਾ ਧਾਰ। ਜਿਨ ਕੈ ਹਿਰਦੈ ਹਰ ਹਰ ਸੋਈ, ਤਿਨਕਾ ਦਰਸ ਪਰਸ ਸੁਖ ਹੋਈ, ਸਰਬ ਜੀਆ ਮੈਂ ਏਕੋ ਰਵੈ, ਮਨ ਮੁਖ ਅਹੰਕਾਰੀ ਫਿਰ ਜੋਨੀ ਪਵੈ। ਸੋ ਬੂਜੈ ਜੋ ਸਤਿਗੁਰ ਪਾਏ, ਹਉ ਮੈਂ ਮਾਰੇ ਗੁਰ ਸਬਦੇ ਪਾਏ, ਅਰਧ ਉਰਧ ਕੀ ਸੰਧ ਕਿਉ ਜਾਣੈ, ਗੁਰਮੁਖ ਸੰਧ ਮਿਲੈ ਮਨ ਮਾਨੈ। ਹਮ ਪਾਪੀ ਨਿਰਗੁਣ ਕਹੁ ਗੁਣ ਕਰੀਐ, ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ। ਸੋ ਲੈ ਅਸ਼ਟਪਦੀਆਂ ਗੁਵਾਰੇ ਰੀ ਗੌੜੀ ਕੀਆਂ, ਗੌੜੀ ਬੈਰਾਗਣ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਉ ਗਾਈ ਕਉ ਗੋਇਲੀ ਰਾਖੈ ਕਰ ਸਾਰਾ, ਅਹਿਨਸ ਪਾਲੈ ਰਾਖ ਲੇਹੇ ਆਤਮ ਸੁਖ ਧਾਰਾ। ਇਤ ਉਤ ਰਾਖੋ ਦੀਨ ਦਿਆਲਾ, ਤਉ ਸਰਨਾਗਤ ਨਦਰ ਨਿਹਾਲਾ ਰਹਾਓ, ਜੈ ਦੇਖੋ ਤੈ ਰਵ ਰਹੇ, ਰਖ ਰਖਣ ਹਾਰਾ ਤੂੰ ਦਾਤਾ ਪੂਤਾ ਤੂੰ ਹੈ, ਤੂੰ ਪ੍ਰਾਣ ਅਦਾਰਾ। ਕਿਰਤ ਪਾਇਆ ਅਧਿ ਉਰਦੀ, ਬਿਨ ਗਿਆਨ ਵਿਚਾਰਾ, ਬਿਨ ਉਪਮਾ ਜਗਦੀਸ਼ਕੀ, ਬਿਨ ਸਹਿ ਨਾ ਅੰਧਿਆਰਾ। ਜਗ ਬਿਨ ਸਤਹਮ ਦੇਖਿਆ, ਲੋਭੇ ਅਹੰਕਾਰਾ, ਗੁਰ ਸੇਵਾ ਪ੍ਰਪਾਇਆ ਸੱਚ ਮੁਕਤ ਦੁਆਰਾ। ਨਿਜ ਘਰ ਮਹਿਲ ਅਪਾਰ ਕੋ, ਅਪਰੰਪਰ ਸੋਈ, ਬਿਨ ਸਬਦੈ ਥਿਰ ਕੋ ਨਹੀਂ, ਬੂਜੈ ਸੁਖ ਹੋਈ।

ਗੁਰਮਤ ਨਾਮ ਨਾ ਵਿਸਰੈ, ਸਹਿਜੇ ਪਦ ਪਾਈਐ, ਅੰਤਰ ਸਭ ਨਿਧਾਨ ਹੈ, ਮਿਲੇ ਆਪ ਗਵਾਈਐ, ਨਦਰ ਕਰੇ ਪ੍ਰਭ ਆਪਣੀ, ਗੁਣ ਅੰਕ ਸਮਾਵੈ, ਨਾਨਕ ਮੇਲ ਨਾ ਚੁਕਈ, ਲਾਹਾ ਸਚ ਪਾਵੈ, ਗਉੜੀ ਮਹੱਲਾ ਪਹਿਲਾ। ਗੁਰ ਪ੍ਰਸਾਦੀ ਬੂਝਲੇ ਤਾਂ ਹੋਏ ਨਵੇਰਾ, ਘਰ ਘਰ ਨਾਮ ਨਿਰੰਜਨਾ, ਸੋ ਠਾਕਰ ਮੇਰਾ। ਬਿਨ ਗੁਰ ਸ਼ਬਦ ਨਾ ਛੂਟੀਐ, ਦੇਖੋ ਵਿਚਾਰਾ, ਜੇਲਾ ਕਰਮ ਕਮਾਵਹੀ, ਬਿਨ ਗੁਰ ਅੰਧਿਆਰਾ ਰਹਾਉ। ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ, ਬਿਨ ਗੁਰ ਪੰਥ ਨਾ ਸੂਝਈ, ਕਿਤ ਬਿਦ ਨਰ ਬਹੀਐ, ਖੋਟੇ ਕਹੋ ਖਰਾ ਕਹੈ, ਖਰੇ ਸਾਰ ਨਾ ਜਾਣੈ, ਅੰਧੇ ਕਾ ਨਾਉ ਪਾਰਖੂ, ਕਲੀ ਕਾਲ ਵਿਡਾਣੈ, ਸੂਤੇ ਕਉ ਜਾਗਤ ਕਹੈ, ਜਾਗਤ ਕਉ ਸੂਤਾ, ਜੀਵਤ ਕਉ ਮੂਆ ਕਹੈ, ਮੂਏ ਨਹੀਂ ਰੋਤਾ, ਆਵਤ ਕਉ ਜਾਤਾ।

ਵੈ ਜਮ ਕਾ ਗਲ ਜੇਵੜਾ ਨਿਤਕਾਲ ਸੰਤਾਵੈ ਗੁਰਮੁਖ ਜਮ ਕਾਲ ਨੇੜ ਨਾ ਆਵੈ ਹਉਮੈ ਦੂਜਾ ਸ਼ਬਦ ਜਲਾਵੈ ਨਾਮੇ ਰਾਤੇ ਹਰ ਗੁਣ ਗਾਵੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ ਚਰਨੀ ਲਾਗੈ ਤਾਂ ਮਹਿਲ ਪਾਵੈ ਸਦ ਹੀ ਨਿਰਮਲ ਸਹਿ ਸਮਾਵੈ ਹਰ ਕਥਾ ਸੁਣੈ ਸੇ ਧਨਵੰਤ ਦਿਸੈ ਜੁਗ ਮਾਹੀ ਤਿਨ ਕਉ ਸਭ ਨਿਵੈ ਅੰਦਨ ਪੂਜ ਕਰਾਹੀ ਸਹਿਜੇ ਗੁਣ ਰਵੈ ਸਾਚੇ ਮਨ ਮਾਹੀ ਪੂਰੇ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮੇਟੇ ਚੌਥੇ ਚਿਤ ਲਾਇਆ ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੈ ਵਾਦ ਵਖਾਣੈ ਅੰਤਰ ਤਾਮਸ ਆਪ ਨਾ ਪਛਾਣੈ ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੈ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ ਮਨਮੁਖ ਖਾਦੇ ਦੂਜੇ ਪਾਏ ਰਹਾਓ ਗੁਰਮੁਖ ਪ੍ਰਾਣੀ ਅਪਰਾਧੀ ਸੀ ਦੇ ਗੁਰ ਕੈ ਸ਼ਬਦ ਅੰਤਰ ਸਹਿਜਰੀ ਦੇ ਮੇਰਾ ਪ੍ਰਭ ਆਇਆ ਗੁਰ ਕੈ ਸ਼ਬਦ ਸੀ ਦੇ ਸਤਿਗੁਰ ਮੇਲੇ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਚੇ ਕੈ ਮਨ ਪਾਏ ਹਰ ਗੁਣ ਗਾਵੈ ਸਹਿ ਸੁਭਾਏ ਬਿਨ ਗੁਰ ਸਾਚੇ ਪਰਮ ਭੁਲਾਏ ਮਨਮੁਖ ਅੰਧੇ ਸਦਾ ਬਿਖ ਖਾਏ ਜਮ ਡੰਡ ਸਹਿ ਸਦਾ ਦੁਖ ਪਾਏ ਜਮੂਆ ਨਾ ਜੋ ਹੈ ਹਰ ਕੀ ਸਰਨਾਈ ਹਉਮੈ ਮਾਰ ਸੱਚ ਲਿਵਲਾਈ ਸਦਾ ਰਹੇ ਹਰ ਨਾਮ ਲਿਵਲਾਈ ਸਤਿਗੁਰ ਸੇਵੈ ਸੇ ਜਨ ਨਿਰਮਲ ਪਵਿੱਤਰ ਮਨ ਸਿਓ ਮਨ ਮਿਲਾਏ ਸਭ ਜਗ ਜੀਤਾ ਇਨ ਬਿਦ ਕੁਸਲ ਤੇਰੇ ਮੇਰੇ ਮੀਤਾ ਸਤਿਗੁਰੂ ਸੇਵੇ ਸੋ ਫਲ ਪਾਏ ਹਿਰਦੈ ਨਾਮ ਵਿੱਚੋਂ ਆਪ ਗਵਾਏ ਅਨਹਦ ਬਾਣੀ ਸ਼ਬਦ ਵਜਾਏ ਸਤਿਗੁਰ ਤੇ ਕਵਨ ਕਵਨ ਨਾ ਸਿੱਧੋ ਮੇਰੇ ਭਾਈ ਭਗਤੀ ਸੀਧੇ ਦਰ ਸੋਭਾ ਪਾਈ ਨਾਨਕ ਰਾਮ ਨਾਮ ਵਡਿਆਈ ਗੌੜੀ ਮਹੱਲਾ ਤੀਜਾ ਤ੍ਰੈ ਗੁਣ ਵਖਾਣੈ ਭਰਮ ਨਾ ਜਾਏ ਬੰਧਨ ਨਾ ਟੂਟੈ ਮੁਕਤ ਨਾ ਪਾਏ ਮੁਕਤ ਦਾਤਾ ਸਤਿਗੁਰ ਜੁਗ ਮਾਹੇ ਗੁਰਮੁਖ ਪ੍ਰਾਣੀ ਪਰਮ ਗਵਾਏ ਸਹਿਤ ਉਪਜੈ ਹਰ ਲਿਵਲਾਏ ਰਹਾਓ ਤ੍ਰੈ ਗੁਣ ਕਾ ਲੈ ਕੀ ਸਿਰਕਾਰਾ ਨਾਮ ਨਾ ਚੇਤੈ ਉਹ ਪਾਵਣ ਹਾਰਾ ਮਰ ਜੰਮੈ ਫਿਰ ਵਾਰੋ ਵਾਰਾ ਅੰਧੇ ਗੁਰੂ ਤੇ ਭਰਮ ਨਾ ਜਾਈ ਮੂਲ ਛੋੜ ਲਾਗੇ ਦੂਜੈ ਭਾਈ ਬਿਖ ਕਾ ਮਾਤਾ ਬਿਖ ਮਹੇ ਸਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜਿਉ ਵਿਸਰਿਆ ਦੂਜੈ ਭਾਏ ਜਿਸ ਨਦਰ ਕਰੇ ਸੋ ਪਰਮ ਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪੈ ਜੇ ਕੋ ਰਖੈ ਛਪਾਏ ਗਿਆਨੀ ਬੂਜੈ ਸਹਿ ਸੁਭਾਏ ਗੁਰਮੁਖ ਸਾਂਤ ਰਹਿਆ ਲਿਵਲਾਏ ਹਉਮੈ ਮਾਇਆ ਸ਼ਬਦ ਜਲਾਏ।

ਸਤਿਗੁਰ ਦਾਤਾ ਸ਼ਬਦ ਸੁਣਾਏ, ਧਾਵਤ ਰੱਖੈ ਠਾਕ ਰਹਾਏ, ਪੂਰੇ ਗੁਰ ਤੇ ਸੋਝੀ ਪਾਏ, ਆਪੇ ਕਰਤਾ ਸ੍ਰਿਟ ਸਿਰ ਜਨ ਗੋਈ, ਤਿਸਬਿਨ ਦੂਜਾ ਅਵਰਨਾ ਕੋਈ, ਨਾਨਕ ਗੁਰਮੁਖ ਬੂਜੈ ਕੋਈ, ਗਉੜੀ ਮਹੱਲਾ ਤੀਜਾ, ਨਾਮ ਅਮੋਲਕ ਗੁਰਮੁਖ ਪਾਵੈ, ਨਾਮੋ ਸੇਵੇ ਨਾਮ ਸਹੀ ਸਮਾਵੈ, ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਜਿਸਨੋ ਕਿਰਪਾ ਕਰੇ ਸੋ ਹਰ ਰਸ ਪਾਵੈ, ਆਨੰਦਨ ਹਿਰਦੈ ਜਪੋ ਜਗਦੀਸਾ, ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਉ, ਹਿਰਦੈ ਸੁਖ ਭਇਆ ਪ੍ਰਗਾਸ, ਗੁਰਮੁਖ ਗਾਵੈ ਸੱਚ ਗੁਣ ਤਾਸ, ਦਾਸਨ ਦਾਸ ਨਿਤ ਹੋਵੈ ਦਾਸ, ਗ੍ਰਹਿ ਕੁਟਾਮੈ ਸਦਾ ਉਦਾਸ, ਜੀਵਨ ਮੁਕਤ ਗੁਰਮੁਖ ਹੋਈ, ਪਰਮ ਪਦਾਰਥ ਪਾਵੈ ਸੋਈ, ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੈ ਪ੍ਰਭ ਸੋਈ, ਮੋਹ ਕੁਟੰਬ ਸਿਉ ਪ੍ਰੀਤ ਨਾ ਹੋਏ, ਜਾਂ ਹਿਰਦੈ ਵਸਿਆ ਸਜ ਸੋਏ, ਗੁਰਮੁਖ ਮਨ ਬੇਦਿਆ ਸਥਿਰ ਹੋਏ, ਹੁਕਮ ਪਛਾਣੈ ਬੂਝੈ ਸਜ ਸੋਏ, ਤੂੰ ਕਰਤਾ ਮੈਂ ਅਵਰ ਨਾ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ, ਕਿਰਪਾ ਕਰੈ ਗਾਵਾਂ ਪ੍ਰਭ ਸੋਏ, ਨਾਮ ਰਤਨ ਸਭ ਜਗ ਮੈ ਲੋਏ, ਗੁਰਮੁਖ ਬਾਣੀ ਮਿੱਠੀ ਲਾਗੀ, ਅੰਤਰ ਬਿਕਸੈ ਅੰਦਰ ਲਿਵ ਲਾਗੀ, ਸਹਿਜੇ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੈ ਵਡਭਾਗੀ, ਹਉਮੈ ਮਮਤਾ ਦੁਰਮਤ ਦੁਖ ਨਾਸ, ਜਬ ਹਿਰਦੈ ਰਾਮ ਨਾਮ ਗੁਣ ਤਾਸ, ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਜਬ ਹਿਰਦੈ ਰਵਿਆ ਚਰਨ ਨਿਵਾਸ, ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ, ਹਿਰਦੈ ਸਾਚਾ ਨਾਮ ਵਸਾਏ, ਨਾਨਕ ਸਹਿਜੇ ਸਾਜ ਸਮਾਏ, ਗਉੜੀ ਮਹੱਲਾ ਤੀਜਾ, ਮਨ ਹੀ ਮਨ ਸਵਾਰਿਆ ਪੈਸੈ ਸੁਭਾਏ, ਸ਼ਬਦ ਮਨ ਰੰਗਿਆ ਲਿਵਲ

ਜਾਂ ਸ਼ਬਦ ਭਾਉ ਖਾਏ, ਮੇਰਾ ਪ੍ਰਭ ਨਿਰਮਲਾ ਸਭ ਤੈਰਿਆ ਸੁਮਾਏ। ਗੁਰ ਕਿਰਪਾ ਤੇ ਮਿਲੈ ਮਿਲਾਏ, ਹਰ ਦਾਸਨ ਕੋ ਦਾਸ ਸੁਖ ਪਾਏ, ਮੇਰਾ ਹਰ ਪ੍ਰਭ ਇਨ ਵਿਦ ਪਾਇਆ ਜਾਏ, ਹਰ ਕਿਰਪਾ ਤੇ ਰਾਮ ਗੁਣ ਗਾਏ। ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੈ ਪਿਆਰ, ਤ੍ਰਿਗ ਸੇ ਸੁਖਾਲੀ ਕਾਮਣ ਮੋਹ ਗੁਬਾਰ, ਤਿਨ ਸਫਲ ਜਨਮ ਜਿਨ ਨਾਮ ਆਧਾਰ। ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ, ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ। ਹਰ ਨਾਮ ਬਿਨਾ ਮੈਂ ਅਵਰ ਨਾ ਕੋਏ, ਸਤਿਗੁਰ ਤੇ ਹਮ ਗਤ ਪਤ ਪਾਈ, ਹਰ ਨਾਮ ਤੇ ਆਇਆ ਦੁਖ ਸਗਲ ਮਿਟਾਈ, ਸਦਾ ਆਨੰਦ ਹਰ ਨਾਮ ਲਿਵਲਾਈ। ਗੁਰ ਮਿਲਿਆ ਹਮ ਕਉ ਸਰੀਰ ਸੁਧ ਭਈ, ਹਉ ਮੈਂ ਤ੍ਰਿਸ਼ਨਾ ਸਭ ਅਗਨ ਬੁਝਈ, ਬਿਨ ਸੇ ਕ੍ਰੋਧ ਖਿਮਾ ਗੈ ਲਈ, ਹਰ ਆਪੇ ਕਿਰਪਾ ਕਰੇ ਨਾਮ ਦੇਵੈ, ਗੁਰਮੁਖ ਰਤਨ ਕੋ ਵਿਰਲਾ ਲੇਵੈ, ਨਾਨਕ ਗੁਣ ਗਾਵੈ ਹਰ ਲਾਖਾ ਪੇਵੈ, ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਬੈਰਾਗਣ ਮਹੱਲਾ ਤੀਜਾ, ਸਤਿਗੁਰ ਤੇ ਜੋ ਮੋਹ ਫੇਰੇ ਤੇ ਵੇਮੁਖ ਬੁਰੇ ਦਿਸਨ, ਅੰਦਰ ਬੱਧੇ ਮਾਰੀਆਨ ਫਿਰ ਵੇਲਾ ਨਾ ਲਹਨ, ਹਰ ਹਰ ਰਾਖੋ ਕਿਰਪਾ ਧਾਰ, ਸਤਸੰਗਤ ਮੇ ਲਾਏ ਪ੍ਰਭ, ਹਰ ਹਿਰਦੈ ਹਰ ਗੁਣਸਾਰ ਰਹਾਓ, ਸੇ ਭਗਤ ਹਰ ਭਾਵਦੇ ਜੋ ਗੁਰਮੁਖ ਪਾਏ ਚਲਨ, ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਨ, ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ, ਉਹ ਕਿਉਂ ਮਨੋ ਵਿਸਾਰੀਐ ਹਰ ਰੱਖੀਐ ਹਿਰਦੈ ਧਾਰ, ਨਾਮ ਮਿਲਿਐ ਪਤ ਪਾਈਐ, ਨਾਮ ਮੰਨਿਐ ਸੁਖ ਹੋਏ, ਸਤਿਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ, ਸਤਿਗੁਰ ਤੇ ਜੋ ਮੋਹ ਫੇਰੇ ਓਏ ਭਰਮ ਦੇ ਨਾ ਟਿਕਾਨ, ਧਰਤ ਅਸਮਾਨ ਨਾ ਝੱਲਈ ਵਿੱਚ ਵਿਸ਼ਟਾ ਪਏ ਪਚੰਨ, ਇਹੋ ਜਗ ਭਰਮ ਭੁਲਾਇਆ ਮੋਹ ਠਗੌਲੀ ਪਾਏ, ਜਿਨ੍ਹਾਂ ਸਤਿਗੁਰ ਭੇਟਿਆ ਤਿੰਨ ਨੇੜ ਨਾ ਪਿੱਟੈ ਮਾਏ, ਸਤਿਗੁਰ ਸੇਵਨ ਸੇ ਸੋਹਣੇ ਹਉ ਮੈਂ ਮੈਲ ਗਵਾਏ, ਸਬਦ ਰਤੇ ਸੇ ਨਿਰਮਲੇ ਚੱਲੈ ਸਤਿਗੁਰ ਪਾਏ, ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ, ਜਨ ਨਾਨਕ ਸਰਨਾਗਤੀ ਜਿਉ ਪਾਵੈ ਤਵੈ ਛੜਾਏ, ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰ ਹਰੇ, ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਕਰ ਹਲੇ ਮਨ ਪਰਦੇਸੀਆ ਕਿਉਂ ਮਿਲੀਐ ਹਰ ਮਾਏ, ਗੁਰਭਾਗ ਪੂਰੈ ਪਾਇਆ ਗਲ ਮਿਲਿਆ ਪਿਆਰਾ ਆਏ, ਮਨ ਕਰ ਹਲਾ ਸਤਿਗੁਰ ਪੁਰਖ ਤੇ ਆਏ ਰਹਾਉ, ਮਨ ਕਰ ਹਲਾ ਵਿਚਾਰੀਆ ਹਰ ਰਾਮ ਨਾਮ ਤੇ ਆਏ, ਜਿੱਥੇ ਲੇਖਾ ਮੰਗੀਐ ਹਰ ਆਪੇ ਲੈ ਛਡਾਏ, ਮਨ ਕਰ ਹਲਾ ਅਤ ਨਿਰਮਲਾ ਮਨ ਲਾਗੀ ਹਉ ਮੈਂ ਆਏ, ਪ੍ਰਤੱਖ

ਕੇ ਬਨਵਾਸੀਆ ਪਿਰ ਗੁਰਮਤਿ ਹਿਰਦੈ ਨਿਹਾਲ ਮਨ ਕਰਹਲਾ ਗੁਰ ਗੋਬਿੰਦ ਸਮਾਲ ਰਹਾਉ ਮਨ ਕਰਹਲਾ ਵਿਚਾਰੀਆ ਮਨੁਖ ਫਾਥਿਆ ਮਹਾਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ ਮਨ ਕਰਹਲਾ ਮੇਰੇ ਪਿਆਰਿਆ ਸਤਸੰਗਤ ਸਤਿਗੁਰ ਪਾਲ ਸਤਸੰਗਤ ਲਗ ਹਰ ਧਿਆਈ ਹੈ ਹਰ ਹਰ ਚੱਲੈ ਤੇਰੇ ਨਾਲ ਮਨ ਕਰਹਲਾ ਵਡਭਾਗੀਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀਐ ਸਤਿਗੁਰ ਚਰਨ ਸਮਾਲ ਮਨ ਕਰਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰਨਾਉਨ ਦੇ ਨਾਮ ਵਿਖਾਲਿਆ ਹਰਦਾਤ ਕਰੀ ਦਿਆਲ ਮਨ ਕਰਹਲਾ ਤੂੰ ਚੰਚਲਾ ਚਤਰਾਈ ਛੱਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤਕਾਲ ਮਨ ਕਰਹਲਾ ਵਡਭਾਗੀਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆੜਾ ਜਮਕਾਲ ਅੰਤਰ ਨਿਦਾਨ ਮਨ ਕਰਹਲੇ ਭ੍ਰਮ ਭਵੈ ਬਾਹਰ ਪਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰਹਲੇ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸਬਦ ਸੰਭਾਲ ਹਮ ਪੰਖੀ ਮਨ ਕਰਹਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਜਬ ਇਹੋ ਮਨ ਮੈਂ ਕਰਤ ਗੁਮਾਨਾ ਤਬ ਇਹੋ ਬਾਵਰ ਫਿਰਤ ਬੇਗਾਨਾ ਜਬ ਇਹੋ ਹੂਵਾ ਸਗਲ ਕੀਰੀਨਾ ਤਾਂ ਤੇਰ ਮਈਆ ਕਟਕਟ ਜੀਨਾ ਸਹਿਜ ਸੁਹੇਲਾ ਫਲ ਮਸਕੀਨੀ ਸਤਿਗੁਰ ਆਪਣੇ ਮੋਹੇ ਦਾਨ ਦੀਨੀ ਰਹਾਓ ਜਬ ਕਿਸ ਕਹੋ ਇਹੋ ਜਾਣ ਸਮੰਦਾ ਤਬ ਸਗਲੇ ਇਸ ਮੇਲੇ ਫੰਦਾ ਮੇਰ ਤੇਰ ਜਬ ਇਹਨੇ ਚੁਕਾਈ ਤਾਂ ਤੇ ਇਸ ਸੰਗ ਨਹੀਂ ਬੈਰਾਈ ਜਬ ਇਹਨ ਆਪਣੀ ਆਪਣੀ ਧਾਰੀ ਤਬ ਇਸ ਕਹੋ ਹੈ ਮੁਸ਼ਕਲ ਬਹਾਰੀ ਜਬ ਇਨ ਕਰਨਾ ਹਰ ਪਛਾਤਾ ਤਬ ਇਸ ਨੂੰ ਨਾਹੀ ਕਿਸ਼ਤਾਤਾ ਜਬ ਇਨ ਆਪਣੋ ਬਾਂਧਿਓ ਮੋਹਾ ਆਵੈ ਜਾਏ ਸਦਾ ਜਮਜੋਹਾ ਜਬ ਇਸ ਤੇ ਸਭ ਬਿਨਸੇ ਪਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਬ ਇਨ ਕਿਸ ਕਰਮਾ ਨੇ ਭੇਦਾ ਤਬ ਤੇ ਦੁਖ ਡੰਡ ਅਰਖੇਦਾ ਜਬ ਇਨ ਏਕੋ ਏਕੀ ਬੂਝਿਆ ਤਬ ਤੇ ਇਸ ਨੂੰ ਸਭ ਕੇ ਸੂਝਿਆ ਜਬ ਇਹੋ ਤਾਵੈ ਮਾਇਆ ਅਰਥੀ ਨੈ ਤ੍ਰਿਪਤਾਵੈ ਨੈ ਤਸਲਾਥੀ ਜਬ ਇਸ ਤੇ ਇਹੋ ਹੋਇਓ ਜੌਲਾ ਪੀਛੇ ਲਾਗ ਚਲੀ ਉੱਠ ਕੌਲਾ ਕਰ ਕਿਰਪਾ ਜੋ ਸਤਿਗੁਰ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਾਰ ਕੀ ਸੋਝੀ ਕਰੀ ਤੋ ਇਸ ਕਰ ਕੀ ਕੀਮਤ ਭਰੀ ਕਰਨ ਕਰਾਵਨ ਸਭ ਕਿਸ਼ੇ ਕੈ ਆਪੇ ਬੁੱਧ ਵਿਚਾਰ ਬਬੇਕੈ ਦੂਰ ਨਾ ਨੇਰੇ ਸਭ ਕੈ ਸੰਗਾ ਸਾਸਾ ਲਾਹਣੋ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾਂ ਗੁਰਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਪਾਗਾ ਤਿਸ ਕੈ ਹਿਰਦੈ ਰਵਿਆ ਸੋਏ ਮਨ ਤਨ ਸੀਤਨ ਨਿਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇ ਰਹਿ ਰਹਾਓ ਜਾਸ ਜਪਤ ਭਉ ਆਪਦਾ ਜਾਏ ਧਾਵਤ ਮਨੁਆ ਆਵੈ ਠਾਏ ਜਾਸ ਜਪਤ ਫਿਰ ਦੁਖ ਨਾ ਲਾਗੈ ਜਾਸ ਜਪਤ ਹਉ ਮੈਂ ਭਾਗੈ ਜਾਸ ਜਪਤ ਵਸਿਆ ਵੈ ਪੰਚਾ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ ਬੁਝੈ ਜਾਸ ਜਪਤ ਹਰ ਦਰਗੈ ਸਜੈ ਜਾਸ ਜਪਤ ਕੋਟ ਮਿਟੈ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਲ ਸਗਲੀਖ ਹੋਵੈ ਜਾਸ ਜਪਤ ਰਤਨ ਹਰ ਮਿਲੈ ਬਹੁਰ ਨਾ ਛੋਡੈ ਹਰ ਸੰਘ ਲੈ ਜਾਸ ਜਪਤ ਕਈ ਬੈਕੁੰਠ ਵਾਸ ਜਾਸ ਜਪ ਸੋ ਸਹਿਜ ਨਿਵਾਸ ਜਾਸ ਜਪਤੇ ਅਗਨ ਨਾ ਪੋਹਤ ਜਾਸ ਜਪਤੇ ਕਾਲ ਨਾ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪ ਸਗਲਾ ਦੁਲਾਤਾ ਜਾਸ ਜਪਤ ਮੁਸ਼ਕਲ ਕਛੂ ਨਾ ਬਣੈ ਜਾਸ ਜਪ ਸੁਣ ਅਨਹਤ ਤੁਨੈ ਜਾਸ ਜਪਤੇ ਨਿਰਮਲ ਸੋਏ ਜਾਸ ਜਪਤ ਕਮਲ ਸੀਧਾ ਹੋਏ ਗੁਰ ਸੁਖ ਦ੍ਰਿਸ਼ਟ ਸਭ ਉਪਰ ਕਰੀ ਜਿਸ ਕੈ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਪੂਜਨ ਚੂਰਾ ਕਹੋ ਨਾਨਕ ਜੇ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ।
गुर का शब्द हृदय अंतर धारै, पंच जना स्यो संग निवारै, दस इंद्री कर रखै वास, ताकै आत्मै होए परगास। ऐसी दृढ़ता ताकै होए, जा को दया मया प्रभ सोए रहाओ। साजन दुष्ट जाकै एक समान, जेता बोलन तेता ज्ञान है,

ही जपना। सहजे भोजन सहजे भाओ, सहजे मिट्यो सगल दोराओ। सहजे होवा साधु संग, सहज मिलियो पार ब्रह्म निसंग। सहजे गृह में सहजो दासी, सहजे दुबदा तन की नासी। जा कै सहज मन भया आनंद, ता को भेटिया परमानंद। सहजे अमृत पियो नाम, सहजे कीनो जी को दान। सहज कथा मैं आत्म रसिया, ता कै संग अबनासी बसिया। सहजे आसन आसर पाया, सहजे अनहत शब्द बजाया। सहजे रोण चुनकार सुहाया, ता कै कार पार ब्रह्म समाया। सहजे जाको पर्यो कर्मा, सहजे गुर पेट्यो सही धर्मा। जा कै सहज भया सो जाने, नानक दास ता कै कुर्बान। गौड़ी महला पंजवां, प्रथमे गर्भ वास्ते टरिया। पुत्र कलात्र कुटम संग जुरिया। भोजन अनक प्रकार बहु कपरे, सर पर गमन करेंगे बपरे। कवन स्थान जो कबो न टर, कवन शब्द जे दुर्मत हर रहाओ। इंद्रपुरी में सर पर मरना, ब्रह्मपुरी नीचल नहीं रहना। शिवपुरी गा होएगा काला, त्रैगुण माया बिरस बिताला। गिर तर तरण गगन यार तारे, रव सस पवन पावक नीरारे। दिन सरैन बरत यार भेदा, शास्त्र सिमरत बिनसै गे बेदा। तीर्थ देव देहोरा पोथी, माला तिलक सोच पाक होती। धोती डंडौत प्रसादन भोगा, गमन करै गो सगलो लोगा। जात वर्ण तोर कर हिंदू, पस पंखी अनक जोन जिंदू। सगल पसार दी सह पासारा, बिनस जाए गो सगल आकारा। सहज सिफत भगत तत् ज्ञाना, सदा आनंद निहचर सजथाना। तहां संगत साध गुण रसै, अनपौ नगर तहां सद वसै। तह पौ भरमा सोग न चिंता, आवण जावण मृत न होता। तै सदा आनंद अनहत आखारे, भगत वसै कीर्तन आधारे। पार ब्रह्म का अंत ना पार, कौन करे ता का विचार। कहो नानक जिस कृपा करै, निश्चल थान साध संग तरै। गौड़ी महला पंजवा, जो इस मारे सोई सूरा, जो इस मारे सोई पूरा। जो इस मारे तसै वड्याई, जो इस मारे तिसका दुख जाई। ऐसा कोई जो दुबदा मार गवावै, इसे मार राजो कमावै रहाओ। जो इस मारे तिसको पौ नाहे, जो इस मारे सो नाम समाहे। जो इस मारे तिसकी तृष्णा बुझै, जो इस मारे सो दरगह सजै। जो इस मारे सो तनवंता, जो इस मारे सो पतवंता। जो इस मारे सोई जदी, जो इस मारे तिस होवै गति। जो इस मारे तिसका आया गनी, जो इस मारे सो निश्चल तनी। जो इस मारे सो वड भागा, जो इस मारे सो वंदन जागा। जो इस मारे सो जीवन मुक्ता, जो इस मारे तिसकी निर्मल जुगता। जो इस मारे सो ही सुग्यानी, जो इस मारे सो सही ध्यानी। इस मारी बिन थाए ना परै, कोट कर्म जाप तप करै। इस मारी बिन जन्म ना मिटै, इस मारी बिन जमते नहीं छुटै। इस मारी बिन ज्ञान ना होई, इस मारी बिन जूठन धोई। इस मारी बिन सब किश मैला, इस मारी बिन सब किश जवला। जा कौ पए किरपाल किरपा निध, तिस पई खलासी होई सगल सिद्ध। गुर दुबदा जा की है मारी, कहो नानक सो ब्रह्म बिचारी। गौड़ी महला पंजवा, हर स्यों जुरै ता सब को मीत। हर स्यों जुरै ता निचल चीत, हर स्यों जुरै ना व्यापै काड़ा। हर स्यों जुरै ता होए निस्तारा, रे मन मेरे तू हर स्यों जोर। काज तुहारै नाही होर रहाओ।
ਵੱਡੇ ਵੱਡੇ ਜੋ ਦੁਨੀਆਂਦਾਰ, ਕਾਹੂ ਕਾਜ ਨਾਹੀਂ ਗਾਵਾਰ, ਹਰ ਕਾ ਦਾਸ ਨੀਚ ਕੁਲ ਸੁਣੈ, ਤਿਸਕੈ ਸੰਖਿਨ ਮੈਂ ਉਦਰੈ, ਕੋਟ ਮੱਜਨ ਜਾਂ ਕਹਿ ਸੁਣ ਨਾਮ, ਕੋਟ ਪੂਜਾ ਜਾਂ ਕਹਿ ਧਿਆਨ, ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਵਿਦ ਜਾਣੀ, ਮਨ ਆਪਣੇ ਮੈਂ ਫਿਰ ਫਿਰ ਚੇਤ, ਬਿਨਸ ਜਾਏ ਮਾਇਆ ਕਿਹੇ ਤੋ, ਹਰ ਅਬਨਾਸੀ ਤੁਮਰੈ ਸੰਗ, ਮਨ ਮੇਰੇ ਰਚ ਰਾਮ ਕੈ ਰੰਗ, ਜਾਂ ਕੈ ਕਾਮ ਉਤਰੈ ਸਭ ਭੂਖ, ਜਾਂ ਕੈ ਕਾਮਨਾ ਜੋ ਹੈ ਦੂਤ, ਜਾਂ ਕੈ ਕਾਮ ਤੇਰਾ ਵੜ ਗਮਰ, ਜਾਂ ਕੈ ਕਾਮ ਹੋਵੈ ਤੂੰ ਅਮਰ, ਜਾਂ ਕੇ ਚਾਕਰ ਕਉ ਨਹੀਂ ਡਾਨ, ਜਾਂ ਕੇ ਚਾਕਰ ਕਉ ਨਹੀਂ ਬਾਨ, ਜਾਂ ਕੈ ਦਫ਼ਤਰ ਪੁੱਛੈ ਨਾ ਲੇਖਾ, ਤਾਂ ਕੀ ਚਾਕਰੀ ਕਰੋ ਬਸੇਖਾ, ਜਾਂ ਕੈ ਉਨ ਨਾਹੀ ਕਾਹੂ ਬਾਤ, ਏਕੈ ਆਪਾ ਨੇਕੈ ਭਾਂਤ, ਜਾਂ ਕੀ ਦ੍ਰਿਟ ਹੋਏ ਸਦਾ ਨਿਹਾਲ, ਮਨ ਮੇਰੇ ਕਰ ਤਾਂ ਕੀ ਕਾਲ, ਨਾ ਕੋ ਚਤਰ ਨਾਹੀ ਕੋ ਮੂੜਾ, ਨਾ ਕੋ ਹੀਣ ਨਾਹੀ ਕੋ ਸੂਰਾ, ਜਿਤ ਕੋ ਲਾਇਆ ਤਿਤ ਹੀ ਲਾਗਾ, ਸੋ ਸੇਵਕ ਨਾਨਕ ਜਿਸ ਭਾਗਾ, ਗੌੜੀ ਮਹੱਲਾ ਪੰਜਵਾਂ, ਬਿਨ ਸਿਮਰਨ ਜੈਸੇ ਸਰ ਪਿਆਰ ਜਾਰੀ, ਤਿਉ ਜੀਵੈ ਸਾਖਤ ਨਾਮ ਬਿਸਾਰੀ, ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨ ਸਲਾਖ ਸਦਾ ਥਿਰਥੀਆ, ਰਹਾਓ ਬਿਨ ਸਿਮਰਨ ਤ੍ਰਿਗ ਕਰਮ ਕਰਾਸ, ਕਾਗ ਬਤਨ ਬਿਸ਼ਟਾ ਮੈਂ ਵਾਸ, ਬਿਨ ਸਿਮਰਨ ਪਏ ਕੂਕਰ ਕਾਮ, ਸਾਗਤ ਬੇਸਵਾ ਪੂਤਨ ਨਾਮ, ਬਿਨ ਸਿਮਰਨ ਜੈਸੇ ਸੀਂਗ ਸ਼ਤਾਰਾ, ਬੋਲੇ ਕੂਰ ਸਾਗਤ ਮੁਖਕਾਰਾ, ਬਿਨ ਸਿਮਰਨ ਗਰਦ ਬਕੀ ਨਿਆਈ, ਸਾਗਤ ਥਨ ਪ੍ਰਿਸ਼ਟ ਫਿਰਾਹੀ, ਬਿਨ ਸਿਮਰਨ ਕੂਕਰ ਹਰ ਕਾਇਆ, ਸਾਗਤ ਲੋਭੀ ਬੰਧ ਨਾ ਪਾਇਆ, ਬਿਨ ਸਿਮਰਨ ਹੈ ਆਤਮ ਘਾਤੀ, ਸਾਖਤ ਨੀਚ ਤਿਸ ਕੁਲ ਨਹੀਂ ਜਾਤੀ, ਜਿਸ ਭਇਆ ਕਿਰਪਾਲ ਤੇ ਸਤਸੰਗ ਮਿਲਾਇਆ, ਕਉ ਨਾਨਕ ਗੁਰ ਜਗਤ ਰਾਇਆ, ਗੌੜੀ ਮਹੱਲਾ ਪੰਜਵਾਂ, ਗੁਰ ਕੈ ਬਚਨ ਮੋਹੇ ਪਰਮ ਗਤ ਪਾਈ, ਗੁਰਮੂ ਗੁਰ ਪੂਰੈ ਮੇਰੀ ਪੈਜ ਰਖਾਈ, ਗੁਰ ਕੈ ਬਚਨ ਧਿਆਇਓ ਮੋਹੇ ਨਾਉ, ਗੁਰ ਪ੍ਰਸਾਦ ਮੋਹ ਮਿਲਿਆ ਥਾਉ ਰਹਾਉ, ਗੁਰ ਕੈ ਬਚਨ ਸੁਣ ਰਸਨ ਵਖਾਣੀ, ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ, ਗੁਰ ਕੈ ਬਚਨ ਮਿਟਿਆ ਮੇਰਾ ਆਪ, ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ, ਗੁਰ ਕੈ ਬਚਨ ਮਿਟਿਆ ਮੇਰਾ ਭਰਮ, ਗੁਰ ਕੈ ਬਚਨ ਪੇਖਿਓ ਸਭ ਬ੍ਰਹਮ, ਗੁਰ ਕੈ ਬਚਨ ਕੀਨੋ ਰਾਜ ਜੋਗ, ਗੁਰ ਕੈ ਸੰਗ ਤਰਿਆ ਸਭ ਲੋਗ, ਗੁਰ ਕੈ ਬਚਨ ਮੇਰੇ ਕਾਰਜ ਸਿੱਧ, ਗੁਰ ਕੈ ਬਚਨ ਪਾਇਆ ਨਾਉ ਨਿਧ, ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ, ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ, ਗੌੜੀ ਮਹੱਲਾ ਪੰਜਵਾਂ, ਤਿਸ ਗੁਰ ਕਉ ਸਿਮਰਾਉ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਗੁਰ ਮੇਰੀ ਰਾਸ ਰਹਾਉ, ਗੁਰ ਕਾ ਦਰਸਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਤੋਏ ਤੋਏ ਪੀਵਾਂ, ਗੁਰ ਕੀ ਰੇਣ ਨਿਤ ਮੱਜਨ ਕਰੋ, ਜਨਮ ਜਨਮ ਕੀ ਹਉ ਮੈਂ ਮਲਹਰਾਓ, ਤਿਸ ਗੁਰ ਕਉ ਚੂਲਾ ਵੋ ਪਾਖਾ, ਮਹਾ ਅਗਨ ਤੇ ਹੱਥ ਦੇ ਰਾਖਾ, ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ, ਜਿਸ ਗੁਰ ਤੇ ਅਕਲ ਗਤ ਜਾਣੀ, ਤਿਸ ਗੁਰ ਕੈ ਗ੍ਰਹਿ ਪੀਸੋ ਨੀਤ, ਜਿਸ ਪ੍ਰਸਾਦ ਵੈਰੀ ਸਭ ਮੀਤ, ਜਿਨ ਗੁਰ ਮੋਕੋ ਦੀਨਾ ਜੀਓ, ਆਪਣਾ ਦਾਸਰਾ ਆਪੇ ਮੁੱਲ ਲੀਓ, ਆਪੇ ਲਾਇਓ ਆਪਣਾ ਪਿਆਰ, ਸਦਾ ਸਦਾ ਤਿਸ ਗੁਰ ਕਾ ਕਰੀ ਨਮਸਕਾਰ, ਕਲ ਕਲੇਸ਼ ਪੈ ਭ੍ਰਮ ਦੁਖ ਲਾਥਾ, ਕਹੁ ਨਾਨਕ ਮੇਰਾ ਗੁਰ ਸਮਰਾਥਾ, ਗੌੜੀ ਮਹੱਲਾ ਪੰਜਵਾਂ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਰਹਾਓ, ਨਾਮ ਬਿਨਾ ਜੋ ਪਹਿਰੈ ਖਾਏ, ਜਿਉ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾ ਜੇਤਾ ਵਿਵਹਾਰ, ਜਿਉ ਮ੍ਰਿਤਕ ਮਿਥਿਆ ਸਿੰਗਾਰ, ਨਾਮ ਵਿਸਾਰ ਕਰੇ ਰਸ ਭੋਗ,
ਸੁਖ ਸੁਪਨੇ ਨਹੀਂ ਤਨ ਮੈਂ ਰੋਗ, ਨਾਮ ਤਿਆਗ ਕਰੇ ਅਨ ਕਾਜ, ਬਿਨਸ ਜਾਏ ਝੂਠੇ ਸਭ ਪਾਜ, ਨਾਮ ਸੰਗ

ਆਦ ਮਦ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹ ਹੈ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਦਇਆਲ ਪੁਰਖ ਪੂਰਨ ਪ੍ਰਤਪਾਲੈ ਰਹਾਉ ਬਿਨਸਤ ਨਾਹੀ ਛੋਟ ਨਾ ਜਾਏ ਜੈ ਪੇਖਾਂ ਤਰਿਆ ਸੁਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੋ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕਉ ਦੀਨ ਰਾਗ ਗੌੜੀ ਮਾਝ ਮਹੱਲਾ ਪੰਜਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ ਹਉ ਵਾਰੀਆ ਹਰ ਵਾਰੀਆ ਰਹਾਉ ਸੁਣ ਸੁਣ ਪੰਥ ਡਰਾਓ ਬਹੁਤ ਪੈ ਹਾਰੀਆ ਮੈਂ ਤੱਕੀ ਓਟ ਸੰਤਾਹ ਲਿਹੁ ਉਬਾਰੀਆ ਮੋਹਨ ਲਾ ਲੈ ਨੂਪ ਸਰਬ ਸਾਧਾਰੀਆ ਗੁਰ ਨਿਮਨਿਉ ਲਾਗੋਂ ਪਾਏ ਦੇਹੋ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇਕਸ ਬਲਿਹਾਰੀਆ ਸਭ ਗੁਣ ਕਿਸੇ ਹੀ ਨਾ ਹੈ ਹਰ ਪੂਰ ਭੰਡਾਰੀਆ ਚਾਹੋ ਦਿਸ ਜਪੀਐ ਨਾਉ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ ਗੁਰ ਕਾਢਿਓ ਪੂਜਾ ਪਸਾਰ ਮੋਹ ਕੂ ਪਾਰੀਆ ਮੈਂ ਜੀਤਿਓ ਜਨਮ ਅਪਾਰ ਬਹੁਰ ਨਾ ਹਾਰੀਆ ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ ਹਰ ਦਰਗਹਿ ਸੋਭਾਵੰਤ ਬਹਾ ਲੁਡਾਰੀਆ ਜਨ ਨਾਨਕ ਲੱਦਾ ਰਤਨ ਅਮੋਲਿਆ ਪਾਰੀਆ ਗੁਰ ਸੇਵਾ ਪੌਜਲ ਤਰੀਐ ਕਹੋ ਪੁਕਾਰੀਆ ਗੌੜੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜੇਵਾ ਹਰ ਏਕ ਮੰਗੋ ਰਹਾਉ ਤਜ ਹਉ ਮੈਂ ਗੁਰ ਗਿਆਨ ਭਜੋ ਮਿਲ ਸੰਗਤ ਤੁਰ ਕਰਮ ਲਿਖਿਓ ਜੋ ਦੀਸੈ ਸੋ ਸੰਗ ਨ ਗਇਓ ਸਖਤ ਮੂਲ ਲਗੇ ਪਚਮੋਇਓ ਮੋਹਨ ਨਾਮ ਸਦਾ ਰਵ ਰਹਿਓ ਕੋਟ ਮੱਦੇ ਕਿਨੈ ਗੁਰਮੁਖ ਲਇਓ ਹਰ ਸੰਤਨ ਕਰ ਨਮੋ ਨਮੋ ਨੌ ਨਿਧ ਪਾਵੈ ਅਤੁਲ ਸੁਖੋ ਨੈਣ ਅਲੋਭੋ ਸਾਧ ਜਨੋ ਹਿਰਦੈ ਗਾਵੋ ਨਾਮ ਨਿਧੋ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋ ਤੇ ਰਹਿਓ ਦੁਖ ਅੰਧੇਰਾ ਕਰਤੇ ਮਿਟਿਓ ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤ ਭਰਮ ਗਏ ਮੇਰੇ ਮਨ ਸਭ ਸੁਖ ਪਾਇਓ ਰਹਾਉ ਬਲ ਤੋ ਜਲ ਤੋ ਤੌਕਿਆ ਗੁਰਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਭਾਵਕ ਸਾਗਰ ਗਹਿਰੋ ਚਰ ਸੰਤਨ ਨਾਮ ਤਰਾਇਓ ਨਾ ਹਮ ਕਰਮ ਨਾ ਧਰਮ ਸੁਚ ਪ੍ਰਭ ਗਹਿ ਪੂਜਾ ਅਪਾਇਓ ਭਉ ਖੰਡਨ ਦੁਖ ਭੰਜਨੋ ਭਗਤ ਵਛਲ ਹਰ ਨਾਇਓ ਅਨਾਥੈ ਨਾਥ ਕਿਰਪਾਲ ਦੀਨ ਸਮਰਥ ਸੰਤ ਓਟਾਇਓ ਨਿਰਗੁਣਿਆ ਰੇਕੀ ਬੇਨਤੀ ਦਿਓ ਦਰਸ ਹਰ ਰਾਇਓ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰੈ ਆਇਓ ਗੌੜੀ ਮਹੱਲਾ ਪੰਜਵਾਂ ਰੰਗ ਸੰਗ ਵਿਖਿਆ ਕੇ ਭੋਗਾ ਇਨ ਸੰਗ ਅੰਧ ਨਾ ਜਾਨੀ ਹਉ ਸੰਚੋ ਹਉ ਖਾੜਤਾ ਸਗਲੀ ਅਵਧ ਬਿਹਾਨੀ ਰਹਾਓ ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਜੈ ਸਮਾਨੀ ਜੋ ਬਨਵੰਤਿਆ ਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ ਜਿਉ ਉਲਝਾਇਓ ਬਾਦ ਬੁੱਧ ਕਾਮ ਰਤਿਆ ਨਹੀਂ ਬਿਸਰਾਨੀ ਭਾਈ ਮੀਤ ਬੰਧ ਪਸਖੇ ਪਾਛੇ ਤਿਨਹੂ ਕਉ ਸੰਪਾਨੀ ਜਿਤ ਲਾਗੋ ਮਨ ਬਸਨਾ ਅੰਤ ਸਾਈ ਪ੍ਰਗਟਾਨੀ ਅਹਮ ਬੁੱਧ ਸੁਚ ਕਰਮ ਕਰ ਇਹ ਬੰਧਨ ਬੰਧਾਨੀ ਦਇਆਲ ਪੁਰਖ ਕਿਰਪਾ ਕਰੋ ਨਾਨਕ ਦਾ ਦਸਾਨੀ ਜੁਮਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ
ਰਾਗ ਗੌੜੀ ਪੂਰਬੀ ਸੰਤ ਮਹੱਲਾ ਪਹਿਲਾ ਮੁੰਦ ਰਹਿਣ ਦੁਹੇ ਲੜੀਆ ਜੀਓ ਨੀਂਦ ਨਾ ਆਵੈ ਸਾ ਧਨ ਦੁਬਲੀਆ ਜੀਓ ਪਿਰ ਕਹਿ ਹਾਵੈ ਧਨ ਥੀ ਦੁਬਲ ਕੰਤ ਹਾਵੈ ਕੇਵ ਨੈਣੀ ਦੇਖੈ ਸਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠਕ ਤੈ ਨਾ ਲੇਖੈ ਮੈਂ ਮਤ ਜੋਬਨ ਗਰਭ ਗਾਲੀ ਦੁੱਧਾਂ ਥਣੀ ਨਾ ਆਵੈ ਨਾਨਕ ਸਾਤਨ ਮਿਲੈ ਮਿਲਾਈ ਬਿਨ ਪਰ ਨੀਂਦ ਨਾ ਆਵੈ ਮੁੰਦ ਨਿਮਾਨੜੀਆ ਜੀਓ ਬਿਨ ਤਨੀ ਪਿਆਰੇ ਕਿਉਂ ਸੁਖ ਪਾਵੈਗੀ ਬਿਨ ਉਰਤਾਰੇ ਨਾਹਾਂ ਬਿਨ ਕਰ ਵਾਸ ਨਾਹੀ ਪੁੱਛੋ ਸਖੀ ਸਹੇਲੀਆ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੈ ਸਾ ਸੁਹੇਲੀਆ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸਹੁ ਜਾਣਿਆ ਨਾਨਕ ਨਾਮ ਨਾ ਛੋਡੈ ਸਾ ਤੁਹਾਨੂੰ ਨਾਮ ਸਹਿ ਸੁਮਾਣੀਆ ਮਿਲ ਸਖੀ ਸਹੇਲੜੀ ਹੋ ਹਮ ਪਿਰ ਰਾਵੇਹਾ ਗੁਰਪਿਛ ਲਿਖੋਗੀ ਜੀਓ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛਤਾਣੀਆ ਨਿਸ ਜਾਤੋ ਰਹਿ ਅਸਥਰ ਜਾਮ ਸੱਚ ਪਛਾਣਿਆ ਸਾਚ ਕੀਮਤ ਸਦਾ ਨਉ ਤਨੋ ਸ਼ਬਦ ਨਿਹੋ ਨਵੇਲੋ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀਓ ਮੇਰੀ ਇਛ ਪੁੰਨੀ ਜੀਓ ਹਮ ਕਰ ਸਾਜਨ ਆਇਆ ਮਿਲਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰੈਸੀ ਮੁੰਦ ਮਨ ਓ ਮਾਹੋ ਸਾਜਨ ਹੰਸੇ ਦੁਸ਼ਟ ਵਿਆਪੇ ਸਾਚ ਜਪ ਸੱਚ ਲਾਹੋ ਕਰ ਜੋੜ ਸਾਤਨ ਕਰੈ ਬਿਨਤੀ ਰਹਿਣ ਦਿਨ ਰਸ ਭਿੰਨੀਆਂ ਨਾਨਕ ਪਿਰਤਨ ਕਰੈ ਰਲੀਆਂ ਇੱਛ ਮੇਰੀ ਪੁੰਨੀਆਂ ਗੌੜੀ ਸੰਤ ਮਹੱਲਾ ਪਹਿਲਾ ਸੁਣ ਨਾਹਾਂ ਪ੍ਰਭੂ ਜੀਓ ਏਕਲੜੀ ਬਨਮਾ ਹੈ ਕਿਉਂ ਧੀਰੈ ਗੀ ਨਾ ਬਿਨਾ ਪ੍ਰਵੇ ਪ੍ਰਵਾਹੇ ਧਨ ਨਾ ਬਾਜੋ ਰਹਿ ਨਾ ਸਾਕੈ ਬਿਖਮ ਰਹਿਣ ਘਣੇਰੀਆ ਨਹਿ ਨੀਂਦ ਆਵੈ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀ ਆ ਬਾਜੋ ਪਿਆਰੇ ਕੋਈ ਨਾ ਸਾਰੇ ਏਕਲੜੀ ਕੁਰ ਲਾਏ ਨਾਨਕ ਸਾਤਨ ਮਿਲੈ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਪਿਰ ਛੋਡੀ ਆੜੀ ਜੀਓ ਕਵਣ ਮਿਲਾਵੈ ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੈ ਸ਼ਬਦੇ ਸੁਹਾਵੈ ਤਾਂ ਪਤ ਪਾਵੈ ਦੀਪਕ ਦੇਹ ਉਜਾਰੈ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੈ ਸਤਿਗੁਰ ਮੇਲੀ ਤਾਂ ਪ੍ਰਰਾਵੀ ਬਿਕਸੀ ਅੰਮ੍ਰਿਤ ਬਾਣੀ ਨਾਨਕ ਸਾਤਨ ਤਾਂ ਪ੍ਰਰਾਵੇ ਜਾਂ ਤਿਸਕੈ ਮਨ ਭਾਣੀ ਮਾਇਆ ਮੋਹਣੀ ਨੀ ਕਰੀਐ ਜੀਓ ਕੂੜ ਮੁੱਠੀ ਕੂੜਿਆਰੇ ਕਿਉਂ ਖੂਲੈ ਗਲ ਜੇ ਵਡਿਆ ਜੀਓ ਬਿਨ ਗੁਰੇ ਅਤ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਹੀ ਕਾ ਸੋ ਹੋਵੈ ਪੁੰਨ ਦਾਨ ਅਨੇਕ ਨਾਵਣ ਕਿਉਂ ਅੰਤਰਮਲ ਧੋਵੈ ਨਾਮ ਬਿਨਾ ਗਤ ਕੋਈ ਨਾ ਪਾਵੈ ਹਠ ਨਿਗਰੈ ਬੇਬਾਣੈ ਨਾਨਕ ਸੱਚ ਕਰ ਸ਼ਬਦ ਸੰਜਾਪੈ ਦੁਬਦਾ ਮਹਿਲ ਕੇ ਜਾਣੈ ਤੇਰਾ ਨਾਮ ਸੱਚਾ ਜੀਓ ਸਭ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾ ਬਾਰੋ ਨਾਮ ਕਾਵਾ ਪਾਰ ਮੀਠਾ ਭਗਤ ਲਾਹਾ ਅਨ ਦਿਨੋ ਤਿਸ ਬਾਜ ਵੱਖਰ ਕੋਈ ਨਾ ਸੂਜੈ ਨਾਮ ਲੇਵੋ ਖਿਨ ਖਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੈ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰਪੂਰੈ ਸੱਚ ਪਾਇਆ ਰਾਗ ਗੌੜੀ ਪੂਰਬੀ ਸੰਤ ਮਹੱਲਾ ਤੀਜਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਾ ਤਨ ਬਿਨਾ ਕਰੇ ਜੀਓ ਹਰ ਕੇ ਗੁਣ ਸਾਰੇ ਖਿਨਪਨ ਰਹਿ ਨਾ ਸਕੈ ਜੀਓ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰਬਿਨ ਮੈਲ ਨਾ ਪਾਈਐ ਜੋ ਗੁਰ ਕਹੈ ਸੋਈ ਪਰ ਕੀਜੈ ਤਿਸਨਾ ਯਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨੇ ਅਵਰ ਨਾ ਕੋਈ ਬਿਨ ਸੇਵਿਐ ਸੁਖ ਨਾ ਪਾਏ ਨਾਨਕ ਸਾਤਨ ਮਿਲੈ ਮਿਲਾਈ ਜਿਸਨੋ ਆਪ ਮਿਲਾਏ ਧਨ ਰਹਿਣ ਸੁਹੇਲੜੀਏ ਜੀਓ ਹਰ ਸਿਓ ਚਿਤ ਲਾਏ ਸਤਿਗੁਰ ਸੇਵੇ ਭਾਉ ਕਰੇ ਜੀਓ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅੰਦਨ ਲਾਗਾ ਭਾਓ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੈ ਸ਼ਬਦ ਸਮਾਓ
ਹਰ ਗੁਣ ਸਾਰੀ ਤਾਂ ਕੰਤ ਪਿਆਰੀ, ਨਾਮੇ ਤਰੀ ਪਿਆਰੋ, ਨਾਨਕ ਕਾਮਣ ਨਾ ਪਿਆਰੀ, ਰਾਮ ਨਾਮ ਗਲ ਹਾਰੋ। ਤਨ ਏਕਲੜੀ ਜੀਓ ਬਿਨ ਨਾ ਪਿਆਰੇ, ਦੂਜੇ ਪਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ, ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ, ਮਾਇਆ ਮੋਹੇ ਖੁਆਈ, ਕੂੜ ਵਿਗੁੱਤੀ ਤਾਂ ਪ੍ਰਮੁੱਤੀ, ਸਾਤਨ ਮੈਲ ਨਾ ਪਾਈ। ਗੁਰਸਬਦੇ ਰਾਤੀ ਸਹਿਜੇ ਮਾਤੀ, ਅੰਦਰ ਰਹੇ ਸਮਾਏ, ਨਾਨਕ ਕਾਮਣ ਸਦਾ ਰੰਗਰਾਤੀ, ਹਰ ਜਿਉ ਆ ਮਿਲਾਏ। ਤਾਂ ਮਿਲੀਏ ਹਰ ਮੇਲੇ ਜੀਓ, ਹਰ ਬਿਨ ਕਵਣ ਮਿਲਾਏ, ਬਿਨ ਗੁਰ ਪ੍ਰੀਤਮ ਆਪਣੇ ਜੀਓ, ਕੌਣ ਪਰਮ ਚੁਕਾਏ, ਗੁਰ ਪਰਮ ਚੁਕਾਏ ਇਉ ਮਿਲੀਏ ਮਾਏ, ਤਾਂ ਸਾ ਤਨ ਸੁਖ ਪਾਏ। ਗੁਰ ਸੇਵਾ ਬਿਨ ਕੋਰੇ ਅੰਧਾਰ, ਬਿਨ ਗੁਰ ਮਗ ਨਾ ਪਾਏ,

ਸੱਚ ਸ਼ਬਦ ਸਿੰਗਾਰੇ ਹਉ ਮੈਂ ਮਾਰੇ ਗੁਰਮੁਖ ਕਰ ਸਵਾਰੇ ਜੂਜ ਗੁਰ ਏਕੋ ਸੱਚਾ ਸੋਈ ਬੁਝੈ ਗੁਰ ਵਿਚਾਰੇ ਮਨ ਮੁਖ ਕਾਮ ਵਿਆਪੀ ਮੋਹੇ ਸੰਤਾਪੀ ਕਿਸੇ ਆਗੈ ਜਾਏ ਪੁਕਾਰੇ ਨਾਨਕ ਮਨ ਮੁਖ ਥਾਉ ਨਾ ਪਾਏ ਬਿਨ ਗੁਰ ਅਤ ਪਿਆਰੇ ਮੁੰਦ ਇਆਣੀ ਭੋਲੀ ਨਿਗੁਣੀਆ ਜੀਓ ਪਿਰ ਅਗਮ ਅਪਾਰਾ ਆਪੇ ਮੇਲ ਮਿਲੀਐ ਜੀਓ ਆਪੇ ਬਖਸ਼ਣ ਹਾਰਾ ਅਵਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਿਹਾ ਸਮਾਈ ਪ੍ਰੇਮ ਪ੍ਰੀਤ ਪਾਏ ਭਗਤੀ ਪਾਈਐ ਸਤਿਗੁਰ ਬੂਝ ਬੁਝਾਈ ਸਦਾ ਆਨੰਦ ਰਹੇ ਦਿਨ ਰਾਤੀ ਅੰਦਨ ਰਹੇ ਲਿਵ ਲਾਈ ਨਾਨਕ ਸਹਿਜੇ ਹਰ ਵਰ ਪਾਇਆ ਸਾ ਤਨ ਨਵਨਿਧ ਪਾਈ ਗਉੜੀ ਮਹੱਲਾ ਤੀਜਾ ਮਾਇਆ ਸਰ ਸਬਲ ਵਰਤੈ ਜੀਓ ਕਿਉਂ ਕਰ ਦੁੱਤਰ ਤਰਿਆ ਜਾਏ ਰਾਮ ਨਾਮ ਕਰ ਬੋਏ ਥਾ ਜੀਓ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇਨ ਬੈ ਦੁੱਤਰ ਤਰੀਐ ਗੁਰਮੁਖ ਭਗਤ ਪ੍ਰਾਪਤ ਹੋਵੈ ਜੀਵਤ ਆਇਓ ਮਰੀਐ ਖਿਨ ਮੈਂ ਰਾਮ ਨਾਮ ਕਿਲਵੇ ਕਾਟੇ ਭਏ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਭਏ ਮਨੂਰਾ ਇਸਤਰੀ ਪੁਰਖ ਕਾਮ ਵਿਆਪੇ ਜੀਓ ਰਾਮ ਨਾਮ ਕੀ ਬਿਦਨੀ ਜਾਣੀ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ ਡੂਬ ਮੋਏ ਬਿਨ ਪਾਣੀ ਡੂਬ ਮੋਏ ਬਿਨ ਪਾਣੀ ਗਤਨੀ ਜਾਣੀ ਹਉ ਮੈਂ ਤਾ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਭਰੈ ਗੁਰ ਵਿਚਾਰੇ ਗੁਰਮੁਖ ਹੋਵੇ ਰਾਮ ਨਾਮ ਵਖਾਣੈ ਆਪ ਤਰੈ ਕੁਲ ਤਾਰੇ ਨਾਨਕ ਨਾਮ ਵਸੈ ਕਟਿਅੰਤਰ।

ਆਰਾ ਗੌੜੀ ਸੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਬੈ ਰਾਗ ਭਇਆ ਜੀਓ ਕਿਉਂ ਦੇਖਾ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਓ ਗੁਰਪੁਰਖ ਵਿਦਾਤੇ ਪੁਰਖੋ ਵਿਦਾਤਾ ਏਕ ਸ੍ਰੀ ਧਰ ਕਿਉਂ ਮਿਲੇ ਤੁਝੇ ਓਡੀਣੀਆਂ ਕਰ ਕਰੈ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆਂ ਸਾਸ ਸਾਸ

ਫਿਰ ਦੋਸ ਨਾਹੀ ਸੁਖੈ ਦਾਤੇ ਹਾਂ ਵਿਛੜੀ ਬੁਰਿਆਰੇ ਬਿਨਵੰਤ ਨਾਨਕ ਦਇਆ ਧਾਰੋ ਘਰ ਆਵੋ ਨਾ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਸਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪੈ ਸੰਗ ਪ੍ਰਭੂ ਦੇਖਾਇਆ ਖਿਨ ਮਾਹੇ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰਹਿਣ ਰਲੀਆਂ ਕਰੇ ਕੰਮ ਨੂੰ ਮਿਟੇ ਸਗਲਿਆਂ ਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਆਨੰਦ ਭਇਆ ਜੀਓ ਵੱਜੀ ਵਧਾਈ ਕਰ ਲਾ ਲਿਆ ਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕਰੂ ਸਖੀ ਮੰਗਲ ਗਾਇਆ ਸਭ ਮੀਤ ਬੰਧ ਪਹਾਰ ਕੋ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜੈ ਘਰ ਮੈਂ ਪਿਰ ਸੰਗ ਸਿਜ ਵਿਛਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾਂ ਮੋਹਨ ਤੇਰੇ ਉੱਚੇ ਮੰਦਰ ਮਹਿਲਿਆ ਪਾਰਾ ਮੋਹਨ ਤੇਰੇ ਸੋਹਨ ਦੁਆਰ ਜੀਓ ਸੰਤ ਧਰਮਸਾਲਾ ਧਰਮਸਾਲਿਆ ਪਾਰ ਦਿਆਰ ਠਾਕਰੋ ਸਦਾ ਕੀਰਤਨ ਗਾਵੇ ਜੈ ਸਾਧ ਸੰਤ ਇਕੱਤਰ ਹੋਵੇ ਤਾਂ ਤੁਜੈ ਤੇ ਆਵੇ ਕਰ ਦਇਆ ਮਾਇਆ ਦਿਆਲ ਸਵਾਮੀ ਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖਸਾਰਾ ਮੋਹਨ ਤੇਰੇ ਬਚਨਾਂ ਨੂੰ ਉਪਚਾਲ ਨਿਰਾਲੀ ਮੋਹਨ ਤੂੰ ਮਾਨੈ ਏਕ ਜੀ ਅਵਰ ਸਵਰਾਲੀ ਮਾਨੈ ਤਾਂ ਏਕਾ ਲੇਖ ਠਾਕਰ ਜਿਨੈ ਸਭ ਕਲ ਧਾਰੀਆ ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ ਮੋਹਨ ਜਮ ਨੇੜ ਨਾ ਆਵੈ ਤੂੰ ਜਪੈ ਨਿਦਾਨਾ ਜਮਕਾਲ ਤਿਨਕੋ ਲੱਗੈ ਨਾਹੀ ਜੋ ਇਕ ਮਨ ਧਿਆਵਹੇ ਮਨ ਬਚਨ ਕਰਮ ਜੇ ਤੂੰ ਦਿਆਰਾ ਦੈ ਸੇ ਸਭੇ ਫਲ ਪਾਵਹੇ ਮਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੁਗਿਆਨਾ ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰਿਆ ਜਹਾਨ ਲਹਿਆ ਬਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਦਨੋ ਧਨ ਕਹਿਆ ਤਿਨ ਜਮ ਨੇੜ ਨਾ ਆਇਆ ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗਤ ਰਿਆ ਸੰਸਾਰੇ ਗੌੜੀ ਮਹੱਲਾ ਪੰਜਵਾਂ ਸਲੋਕ ਪਤਤ ਅਸੰਖ ਪੁਨੀਤ ਕਰ ਪੁਨੈ ਪੁਨੈ ਬਲਿਹਾਰ ਨਾਨਕ ਰਾਮ ਨਾਮ ਜਪ ਪਾਵਕੋ ਤਿਨ ਕਿਲ ਬਿਖ ਦਾਹਨ ਹਾਰ ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰਮਾਦੋ ਧਿਆਏ ਮਨਾ ਮੁਰਾਰ ਮੁਕੰਦੇ ਕਟੀਏ ਕਾਲ ਦੁਖ ਫਾਦੋ ਦੁਖ ਹਰਨ ਦੀਨ ਸਰਨ ਸ੍ਰੀ ਧਾਰ ਚਰਨ ਕਮਲ ਆਰਾਧੀ ਹੈ ਜਮਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀ ਹੈ ਕਲ ਮਲੈ ਦੇਤਾ ਸੁਧ ਕਰਤਾ ਦਿਨ ਸਰੈਣ ਆਰਾਧੋ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਾ ਮੋਦਰ ਦੁਖ ਹਰ ਭੈ ਪੰਜਨ ਹਰ ਰਾਇਆ ਸ੍ਰੀ ਰੰਗੋ ਦਇਆਲ ਮਨੋਹਰ ਭਗਤ ਵਛਲ ਬਿਰਦਾਇਆ ਭਗਤ ਵਛਲ ਪੁਰਖ ਪੂਰਨ ਮਨਿਆ ਚਿੰਦਿਆ ਪਾਈਐ ਤਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮੁਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਿਨ ਧਾਰੀ ਕਰਨਾ ਮੈਂ ਸਮਰੱਥ ਸੁਆਮੀ ਘੜ ਘੜ ਪ੍ਰਾਣ ਆਧਾਰੀ ਪ੍ਰਾਣ ਮੰਤਨ ਜੀ ਦਾਤਾ ਬੇਅੰਤ ਅਗਮਿਆ ਪਾਰੋ ਸਰਨ ਯੋਗ
समर्थ मोहन सर्व दुख बिदारो, रोग सोग सब दुख बिनसै जपत नाम मुरारी, बिनवंत नानक करो कृपा समर्थ सब कल तुहारी। गुण गाओ मना अचत अविनाशी सब ते उच दयाला, विश्वंपर देवन को एक सर्व करै प्रतपाला। प्रतपाल महादयाल दाना दया तारे सब किसै, काल कंटक लोभ मोह नासै जी जाके प्रभसै। सो प्रसन्न देवा सफल सेवा पही पूर्ण कहला, बिनवंत नानक इच्छ पुन्नी जब दीन दयाला। गौड़ी महला पंजवा सुन सखिए मन उदम करेहा, मनाए लय हर कंत मान त्याग कर भगत ठगौरी, मोह साधु मंत। सखी वस आया फिर छोट ना जाई, एह रीत भली भगवंत। नानक जरा मरण पै नरक निवार, पुनीत करै तिस जंत। सुन सखिए ए पली बिनंती, एहो मतांत पकाइए सहज सुभाए, उपाद रहत होए गीत गोविंद गाइए। काल कलेश मिटै भ्रम नासै, मन चिन्हया फल पाइए। पार ब्रह्म पूर्ण परमेश्वर नानक नाम ते आइए। सखी इच्छ करी नित सुख मनाई, भ्रम मेरी आस पुजाए। चरण प्यासी दर्श बैरागन पेखो थान सवाए, खोज लहो हर संत जना संग समर्थ पुरख में लाए। नानक तिन मिलिया सुरजन सुखदाता, सेवड़ पागी माए। सखी नाल वसा अपने नहा प्यारे, मेरा मंतन हर संग हिलिया। सुन सखिए मेरी नींद भली, मैं अपनड़ा पिर मिलिया। ब्रह्म खोयो सांत सह स्वामी, प्रगास भया कौल खिलिया। वर पाया प्रभ अंतर जामी, नानक सोहाग ना टलिया।

ਕੂੜੀ ਓਵੰ ਗੁਰਮੁਖੀਓ ਆਕਾਰਾ ਏਕੈ ਸੁਤ ਭਰੋ ਬਨਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਭਾਂਤ ਕਰ ਕਰੈ ਉਪਾਇਓ ਜਨਮ ਮਰਨ ਮਨ ਮੋਹ ਬਡਾਇਓ ਦੂਹ ਭਾਂਤੇ ਆਪ ਨਿਰਾਰਾ ਨਾਨਕ ਅੰਤ ਨਾ ਪਾਰਾ ਵਾਰਾ ਸਲੋਕ ਸੇਈ ਸਾਹ ਭਗਵੰਤ ਸੇ ਸੱਚ

ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਠਾਕਰ ਸਦਾ ਅਲਿਪਨਾ। ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹਾ।

ਕਾਹੂ ਦਿਆਨ ਪਰ ਭਰਮਤ ਪਛਤਾ ਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਭੰਡਾਰ ਹਰ ਹਰ ਜਪਤ ਅਨੇਕ ਜਾਨੋ ਨਾਨਕ ਨਾਹੇ ਸੁਮਾਰ ਪੌੜੀ ਖਖਾ ਖੂਨਾ ਕਛ ਨਹੀਂ ਤੇ ਸਮਰਥ ਕਹਿ ਪਾਹੇ ਜੋ ਦੇ ਨਾ ਸੋ ਦੇ ਰਹੋ ਭਾਵੈ ਤੈ ਤੈ ਜਾਹੇ ਖਰਚ ਖਜ਼ਾਨਾ ਨਾਮ ਤਾਨੋ ਆਇਆ ਭਗਤਨ ਕੀ ਰਾਸ ਖਿਮਾ ਗਰੀਬੀ ਅੰਧ ਸਹਿਜ ਜਪਤ ਰਹਿ ਗੁਣਤਾਸ ਖੇਲੈ ਬਿਕਸੈ ਅੰਧ ਸਿਉ ਜਾਂ ਕਹੋ ਹੋਤ ਕਿਰਪਾਲ ਸਦੀਵ ਗਨੀਵ ਸੁਹਾਵਨੇ ਆਰਾਮ ਨਾਮ ਗ੍ਰਹਿ ਮਾਲ ਖੇਦ ਨਾ ਦੁਖ ਨਾ ਡਾਨ ਤੇ ਜਾਂ ਕਹੋ ਨਦਰ ਕਰੀ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਨਾ ਪਰੀ ਸਲੋਕ ਗਨ ਮਿਨ ਦੇਖੋ ਮਨੈ ਮਾਹੇ ਸਰ ਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਆਰੋਗ ਪੌੜੀ ਗੱਗਾ ਗੋਬਿੰਦ ਗੁਣ ਰਵੋ।